0: ਪਵਿੱਤ ਪਾਪੀ ਸ਼ਿਵਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੇ ਵੀ ਨਾਵੇਂ ਰਸ ਖਾਹੇ ਨਾਨਕੇ ਵੇ ਜਾਣੀਏ ਤਿਤ ਮੁਖ ਥੁੱਕਾਂ ਪਾਹੇ
1: ਮਹੱਲਾ ਪਹਿਲਾ ਭੰਡ ਜੰਮੀਆਂ ਭੰਡ ਨਿਮੀਆਂ ਭੰਡ।

ਭੰਡੋਈ ਭੰਡ ਉਪਜੈ ਭੰਡੇ ਬਾਝ ਨਾ ਕੋਇ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਇ ਜਿਤ ਮੁਖ ਸਦਾ ਸਲਾਹੀ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ।

ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਪਹੀ ਲੇਖਾ ਸੰਡੀਐ ਜਾ ਰਹਿਣਾ ਨਾਹੀ ਐਤ ਜਗਤਾਂ ਕਾਇਤ ਗਾਰਬ ਹੰਡੀਐ ਮੰਦਾ ਕਿਸੇ ਨਾ ਆਖੀਐ।

ਜਿਤ ਸੇਵਿਆ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲਾ ਕੀਚਾਈ ਦੇ ਲੰਮੀ ਨਜ਼ਰ ਨਿਹਾਲੀਐ, ਜਿਉ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ

ਹਰ ਜੀਓ ਹਰਣਾ ਅਖਸ਼ ਮਾਰ ਪਜਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨ ਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ। ਭਗਤ ਤੇਰੀ ਸਰਣਾਈ ਹਰ ਜੁਗ।

0: ਲਗਾਤਾਰ ਅਤੇ ਦ੍ਰਿੜ ਨਿਸ਼ਚੇ ਨਾਲ ਕੀਤੇ ਕੰਮ ਨਾਲ ਹੀ ਸਭ ਕਿਸਮ ਦੇ ਵਿਰੋਧ ਖਤਮ ਕੀਤੇ ਜਾ ਸਕਦੇ ਹਨ।
1: ਇਹ ਸੀ ਅੱਜ ਦਾ ਗਿਆਨ ਅੰਮ੍ਰਿਤ। ਲੋਹਨ ਸਰਵਣ ਕਰਦਿਆਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਲੋਕ ਧਨ ਲੱਭ ਰਹੇ ਹਨ, ਅਹੁਦੇ ਲੱਭ ਰਹੇ ਹਨ, ਹੰਕਾਰ ਲਈ ਨਵੇਂ ਨਵੇਂ ਸ਼ਿੰਗਾਰ ਲੱਭ ਰਹੇ ਹਨ। ਬਹੁਤ ਥੋੜ੍ਹੇ ਲੋਕ ਧਰਤੀ 'ਤੇ ਹਨ ਜੋ ਆਪਣੇ ਆਪ ਨੂੰ ਸੱਚ ਨੂੰ ਲੱਭ ਰਹੇ ਨੇ। ਇਹਨਾਂ ਥੋੜ੍ਹੇ ਜਿਹੇ ਲੋਕਾਂ ਕਰਕੇ ਹੀ ਜੀਵਨ ਵਿੱਚ ਨਮਕ ਹੈ, ਨਹੀਂ ਤਾਂ ਸਭ ਬੇਸਵਾਦ ਹੋ ਜਾਵੇਗਾ।

ਉਸ ਵਕਤ ਸਮਝ ਲੈਣਾ ਕਿ ਰੱਬ ਦੀ ਕਿਰਪਾ ਤੁਹਾਡੇ 'ਤੇ ਹੋ ਰਹੀ ਹੈ ਜਦੋਂ ਤੁਹਾਨੂੰ ਆਪਣੇ ਅੰਦਰ ਦੀਆਂ ਕਮੀਆਂ ਖੁਦ ਨਜ਼ਰ ਆਉਣ ਲੱਗ ਪਈਆਂ।

ਨਦੀਆਂ ਚਾਰੇ ਤਰਫ ਤੋਂ ਆ ਕੇ ਸਮੁੰਦਰ ਦੇ ਵਿੱਚ ਡਿੱਗਦੀਆਂ, ਫਿਰ ਵੀ ਸਮੁੰਦਰ ਆਪਣੀ ਮਰਿਆਦਾ ਨਹੀਂ ਛੱਡਦਾ। ਉਸੇ ਤਰ੍ਹਾਂ ਸ਼ਾਂਤੀ ਵੀ ਉਸੇ ਨੂੰ ਮਿਲਦੀ ਹੈ ਜਿਸ ਦੇ ਅੰਦਰ ਇੱਛਾਵਾਂ ਤਾਂ ਆਉਂਦੀਆਂ ਨੇ ਪਰ ਉਸ ਨੂੰ ਹਿਲਾ ਨਹੀਂ ਪਾਉਂਦੀਆਂ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੇਰੇ ਵੀ 343.6 ਮੇਰੇ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਹਰੂੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ?
1: ਬਹੁਤ ਵਧੀਆ। ਜਿਹੜੇ ਆਪਾਂ ਦੇਖੋ ਕਹਿੰਦੇ ਹਾਂ ਵੀ ਕੰਮ ਕਾਰ ਸਮੇਂ ਸਿਰ ਕਰਦੇ ਰਹੀਏ ਅਤੇ ਖੇਤ 'ਤੇ ਗੇੜਾ ਰੱਖੋ, ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਨਾ ਹੱਥ 'ਚ ਰਹਿੰਦੀਆਂ, ਇਹਦੇ ਨਾਲ ਸਮੇਂ ਸਿਰ ਕੰਮ ਹੋ ਜਾਂਦਾ ਆ।
0: ਦੇਖੋ ਜੀ, ਜਿਹੜਾ ਤੁਸੀਂ ਜ਼ਿਕਰ ਕੀਤਾ ਬੜੀ ਅਹਿਮ ਗੱਲ ਕੀਤੀ ਹੈ। ਜੇ ਤੁਸੀਂ ਕੰਮ ਨੂੰ ਹੱਥ 'ਚ ਰੱਖੋਗੇ, ਕੰਮ ਤੁਹਾਡੇ ਹੱਥ 'ਚ ਰਹੂਗਾ। ਜੇ ਆਪਣੇ ਹੱਥ ਤੋਂ ਬਾਹਰ ਦੇਖੋ, ਵੈਸੇ ਵੀ ਸੰਧੂ ਸਾਹਿਬ ਆਪਾਂ ਸਾਰੇ ਜਾਣਦੇ ਹੀ ਹਾਂ ਵੀ ਕਹਿੰਦੇ ਹੁੰਦੇ ਆ ਵੀ ਖੇਤੀ ਤਾਂ ਖਸਮਾਂ ਸੇਤੀ ਵਾਲਾ ਹਿਸਾਬ ਹੈ, ਅਤੇ ਜਦੋਂ ਆਪਾਂ ਦੂਜਿਆਂ ਦੇ ਸਹਾਰੇ ਜਾਂ ਦੂਜਿਆਂ ਦੇ ਭਰੋਸੇ 'ਤੇ ਖੇਤੀ ਨੂੰ ਛੱਡਾਂਗੇ, ਫਿਰ ਕਿਤੇ ਨਾ ਕਿਤੇ ਜਿਹੜਾ ਆਪਾਂ ਕੰਮ ਖਾਵਾਂਗੇ, ਕਸਰ ਮਸਰ ਸਾਡੇ ਕੋਲ ਰਹਿ ਜੂਗੀ।
1: ਬਹੁਤ ਜ਼ਿਆਦਾ ਦੇਖੋ ਦੇਖਭਾਲ ਦੀ ਲੋੜ ਪੈਂਦੀ ਹੈ। ਵੈਸੇ ਤਾਂ ਦੇਖੋ ਬੀਟੀ ਨਰਮਾ ਆਉਣ ਨਾਲ ਕਿਸਾਨ ਵੀ ਥੋੜ੍ਹਾ ਜਿਹਾ
0: ਸੁਖਾਲਾ ਹੋਇਆ,
1: ਸੁਖਾਲਾ ਹੋਇਆ। ਨਹੀਂ ਤਾਂ ਜਿਹੜੀ ਅਮਰੀਕਨ ਸੁੰਡੀ ਹੈ ਨਾ, ਇਹ ਸਾਰੇ ਲੈਣ ਦਿੰਦੀ ਸੀ।
0: ਬਿਲਕੁਲ ਜੀ ਬਿਲਕੁਲ, ਅਮਰੀਕਾ ਜਾਣਾ ਸੌਖਾ, ਅਮਰੀਕਨ ਸੁੰਡੀ ਨੂੰ ਫੜਨਾ ਔਖਾ
1: ਹੋ ਜਾਂਦਾ ਸੀਗਾ। ਅੱਛਾ, ਪਰ ਦੇਖੋ ਚਲੋ ਸੁੰਡੀਆਂ ਤਾਂ ਆਪਾਂ ਇਹਦੇ ਨਾਲ ਨਹੀਂ ਕਰਦੀਆਂ, ਪਰ ਜਿਹੜੇ ਰਸ ਚੂਸਣ ਵਾਲੇ ਕੀੜੇ ਹਨ ਉਹ ਹਮਲਾ ਕਰਦੇ ਆ।
0: ਕਰਦੇ ਆ ਜੀ। ਬੀ ਟੀ ਦਾ ਦੇਖੋ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬੜੀ ਅਹਿਮ ਗੱਲ ਹੈ ਕਿ ਅਸੀਂ ਇਹ ਨਾ ਸਮਝ ਕੇ ਬੈਠ ਜਾਈਏ ਵੀ ਬੀ ਟੀ ਲਾਇਆ ਤਾਂ ਇਹਦੇ ਕੋਈ ਹੱਲ ਹੀ ਨਹੀਂ ਹੋਣਾ। ਹੱਲਾ ਤਾਂ ਹੋਊਗਾ, ਹੱਲਾ ਹੋਊਗਾ। ਸੋ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਆਪਾਂ ਬੀ ਟੀ ਲਾਉਂਦੇ ਹਾਂ ਤਾਂ ਬੀ ਟੀ ਆਲੇ ਦੁਆਲੇ ਨੋਨ ਬੀ ਟੀ ਦਾ ਜਿਹੜਾ ਆਪਾਂ ਬਾੜ ਹੈ, ਇੱਕ ਤਰ੍ਹਾਂ ਨਾਲ ਬਾੜ ਹੀ ਲਾਉਂਦੇ, ਜਿੱਦਾਂ ਆਪਾਂ ਬਾਗਾਂ ਦੁਆਲੇ ਬਾੜ ਲਾ ਦਿੰਦੇ ਹਾਂ, ਅਤੇ ਉਹ ਬਾੜ ਹੈ ਜਿਹੜਾ ਇਹਦਾ ਬਚਾਅ ਕਰਦੀ ਹੈ।
1: ਕਰਦੀ ਹੈ, ਉਹ ਜ਼ਰੂਰ ਕਰਨੀ ਚਾਹੀਦੀ ਸਾਨੂੰ, ਉਹ ਬੜਾ ਹੈ। ਇਹਦੇ ਨਾਲ ਜਿਹੜੀ ਕਿਸਮ ਦੀ ਜਿਹੜੀ ਉਹ 'ਤੇ ਮਾੜਾ ਅਸਰ ਨਹੀਂ ਪੈਂਦਾ।
0: ਪੈਂਦਾ ਇੱਕ ਦੇਖੋ ਸੰਧੂ ਸਾਹਿਬ, ਆਪਾਂ ਨਾ ਥੋੜ੍ਹਾ ਜਿਹਾ ਸਖਾਲੇ ਪਾਸੇ ਨੂੰ ਤੁਰਦੇ ਹਾਂ ਵੀ ਅਸੀਂ ਫੱਟ ਦੇਣੇ, ਜੇ ਆਪਾਂ ਨੂੰ ਕੋਈ ਕੀੜਾ ਮਕੌੜਾ ਨਜ਼ਰ ਆਉਂਦਾ ਹੈ ਅਸੀਂ ਦਵਾਈਆਂ ਵਾਲੇ ਪਾਸੇ ਨੂੰ ਜ਼ਿਆਦਾ ਤੁਰ ਪਏ। ਪਰ ਜਿਹੜਾ ਅਸੀਂ ਇਹ ਕਹਿ ਸਕਦੇ ਹਾਂ ਵੀ ਭਾਈ ਜਿਹੜਾ ਉਪਰਾਲਾ, ਜਿਹੜੇ ਕੁਦਰਤੀ ਉਪਰਾਲੇ ਹੈ, ਹੈ ਨਾ, ਗੈਰ ਕੁਦਰਤੀ ਦਾ ਆਪਾਂ ਜਦੋਂ ਮਰਜ਼ੀ ਕਰ ਲਈਏ,
1: ਸਰਵੇਖਣ ਕਰੋ ਜੀ।
0: ਪਹਿਲੀ ਗੱਲ ਤਾਂ ਸਰਵੇਖਣ ਤੁਹਾਡੇ ਵਾਲੀ ਗੱਲ ਹੈ ਕਿ ਸਰਵੇਖਣ ਬੜਾ ਜ਼ਰੂਰੀ ਹੈ, ਫਸਲ ਦਾ ਸਵੇਰੇ ਸ਼ਾਮ ਸਰਵੇਖਣ ਕਰਨਾ ਬੜਾ ਜ਼ਰੂਰੀ ਹੈ,
1: ਬਹੁਤ ਬਹੁਤ ਜ਼ਰੂਰੀ ਹੈ ਜੀ।
0: ਫਿਰ ਉਹਦੀ ਕਗਾਰ ਕੀ ਹੈ, ਕੋਈ ਵੀ ਜੇ ਕੀੜਾ ਹੱਲਾ ਕਰਦਾ ਹੈ ਉਹਦਾ ਆਰਥਿਕ ਕਗਾਰ ਕੀ ਹੈ? ਐਵੇਂ ਇੱਕ ਅੱਧਾ ਕੀੜਾ ਦੇਖ ਕੇ ਤੁਸੀਂ ਪਿੱਛੇ ਪੈ ਜਾਓ, ਇਹ ਵੀ ਤਾਂ ਗਲਤ ਗੱਲ ਹੈ ਨਾ।
1: ਹਾਂ, ਉਹ ਤਾਂ ਫਿਰ ਜਿਹੜੀ ਆਪਣੇ ਜਾਇਆ ਕਰਨ ਵਾਲੀ ਗੱਲ ਹੋ ਗਈ ਨਾ।
0: ਹਾਂ ਬਿਲਕੁਲ ਬਿਲਕੁਲ,
1: ਕੋਈ ਆਪਾਂ ਨੂੰ ਉਹਦਾ ਜਿਹੜਾ ਕਹਿੰਦੇ, ਫਿਰ ਆਪਾਂ ਕਹਿੰਦੇ ਕਿ ਫਾਇਦਾ ਨਹੀਂ ਮਿਲਿਆ।
0: ਹਾਂ,
1: ਕਿਉਂਕਿ ਮਾਹਰਾਂ ਨੇ ਲਗਾਤਾਰ ਆਪਾਂ ਨੇ ਤੱਥ ਕੱਢੇ ਆ, ਉਹਨਾਂ ਨੇ ਤਜਰਬੇ ਕਰਕੇ ਸਾਨੂੰ ਦੱਸਿਆ
0: ਬਿਲਕੁਲ
1: ਵੀ ਪੱਤੇ ਦੇ ਕਿੰਨੇ ਕੀੜੇ ਹੋਣ ਸ਼ਾਮ ਵੇਲੇ ਜਾਂ ਸਵੇਰ ਵੇਲੇ, ਹਾਂਜੀ, ਏਕੜ ਦੇ ਹਿਸਾਬ ਨਾਲ ਕੋਈ ਅੰਦਾਜ਼ਾ ਲਾ ਕੇ,
0: ਹਾਂ,
1: ਫਿਰ ਹੀ ਸਾਨੂੰ ਜੋ ਵੱਖ ਵੱਖ ਜ਼ਹਿਰਾਂ ਦੀ ਸਿਫਾਰਿਸ਼ ਕੀਤੀ ਗਈ ਹੈ ਨਾ, ਉਹ ਵਰਤਣੀਆਂ ਚਾਹੀਦੀਆਂ ਨੇ।
0: ਬਿਲਕੁਲ, ਦੇਖੋ ਜੀ, ਜ਼ਹਿਰ ਤਾਂ ਜ਼ਹਿਰ ਹੈ ਸੰਧੂ ਸਾਹਿਬ, ਆਪਾਂ ਸਾਰੇ ਜਾਣਦੇ ਹਾਂ। ਇੱਕ ਤਾਂ ਮਹਿੰਗਾ ਬਹੁਤ ਹੈ, ਇੱਕ ਜ਼ਹਿਰ ਨੇ, ਜ਼ਹਿਰ ਦੇ ਆਲੇ ਕੰਮ ਕਰਨੇ ਆ, ਉਹਨੇ ਵਾਤਾਵਰਨ ਦੇ ਵਿੱਚ ਨੁਕਸਾਨ ਕਰਨਾ ਹੈ। ਫਿਰ ਇਹ ਤੁਸੀਂ ਦੇਖੋ ਵੀ ਆਲੇ ਦੁਆਲੇ ਸਾਡੀਆਂ ਫਸਲਾਂ ਕਿਹੜੀਆਂ ਨੇ। ਹੁਣ ਆਏ ਆਪਾਂ ਨਰਮਾ ਕਪਾਹ ਤਾਂ ਨਿਰਾ ਲਾਇਆ ਨਹੀਂ ਹੁੰਦਾ, ਸਬਜ਼ੀ ਭਾਜੀ ਵੀ ਲਾਈ ਹੁੰਦੀ,
1: ਹਰੇ ਚਾਰੇ ਲਾਏ ਹੁੰਦੇ
0: ਹੈ। ਸੋ ਕਈ ਵਾਰੀ ਨਾ ਅਸੀਂ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਭਾਈ ਬਗਾਨਿਆਂ ਦੇ ਹੱਥ, ਜਦੋਂ ਅਸੀਂ ਕਾਮਿਆਂ ਦੇ ਹੱਥ, ਹੈ ਨਾ, ਕਾਮਿਆਂ ਨੇ ਕੰਮ ਕਰਨਾ, ਇਹਦੇ 'ਚ ਕੋਈ ਆਪਾਂ ਸ਼ੱਕ ਨਹੀਂ ਹੈਗਾ ਕਿ ਸਾਡਾ ਉਹਨਾਂ 'ਤੇ ਨਿਰਭਰਤਾ ਹੈ, ਪਰ ਕਾਮੇ ਦੇ ਨਾਲ ਤੁਹਾਨੂੰ ਵੀ ਕੰਮ ਕਰਨਾ ਜ਼ਰੂਰੀ ਹੈ।
1: ਨਿਗਰਾਨੀ ਰੱਖਣੀ ਪੈਣੀ,
0: ਨੀਂਹ ਤਾਂ ਰੱਖਣੀ ਪੈਂਦੀ ਹੈ, ਉਹਨੇ ਤਾਂ ਵਿਚਾਰੇ ਨੇ ਆਪਣਾ ਕੰਮ ਕਰ ਦੇਣਾ। ਇਹ ਜਿਹੜੀਆਂ ਬਰੀਕੀ ਵਾਲੀਆਂ ਗੱਲਾਂ ਹੈ, ਇਹਨਾਂ ਨੂੰ ਤੁਸੀਂ ਵਾਚਣਾ ਹੈ, ਤੁਸੀਂ ਦੇਖਣਾ ਹੈ, ਕਿਉਂਕਿ ਜੇ ਕਿਤੇ ਨਾ ਕਿਤੇ ਜਿੱਦਾਂ ਕਹਿੰਦੇ ਹਾਂ ਵੀ ਨਜ਼ਰ ਜਿਹੜੀ ਹੈ, ਨਜ਼ਰਸਾਨੀ ਬੜੀ ਜ਼ਰੂਰੀ ਹੋ ਜਾਂਦੀ ਹੈ,

0: ਦਵਾਈ ਵੀ ਸਾਡੀ ਜ਼ਾਇਆ ਹੋਊ। ਹੁਣ ਤੁਸੀਂ ਦੇਖੋ ਸਪਰੇਅ ਦੇ ਵਿੱਚ ਆਪਾਂ ਨੋਜ਼ਲਾਂ ਹੀ ਦੇਖ ਲਓ, ਸਾਡੇ ਕੋਲ ਕਿੰਨੇ ਤਰ੍ਹਾਂ ਦੀਆਂ ਨੋਜ਼ਲਾਂ ਹੈ, ਕਿਹੜੀ ਨੋਜ਼ਲ ਆਪਾਂ ਨੇ ਵਰਤਣੀ ਹੈ।
1: ਸਪਰੇਅ ਪੰਪ ਵੀ ਵੱਖਰੇ ਵੱਖਰੇ ਹੁੰਦੇ,
0: ਸਪਰੇਅ ਪੰਪ ਵੀ ਵੱਖਰੇ ਵੱਖਰੇ ਹੁੰਦੇ ਆ। ਸੋ ਇਸ ਕਰਕੇ ਹੁਣ ਆਪਾਂ ਕਹੀਏ ਵੀ ਇੱਕੋ ਹੀ ਰੱਸੇ ਬੰਨ ਦਈਏ ਸਾਰੇ, ਜਿਹੜਾ ਹੈ ਉਸ ਲਿਹਾਜ਼ ਨਾਲ ਹੋਜੂ, ਨਹੀਂ ਹੋਣਾ। ਕਈ ਜਿਹੜੀ ਹੈ ਆਪਾਂ ਫੁਆਰ ਜਿਹੜੀ ਪੱਤਿਆਂ ਦੇ ਉੱਪਰ ਕਰਦੇ ਹਾਂ, ਕਈ ਆਪਾਂ ਫੁਆਰ ਜਿਹੜੀ ਹੈ ਪੱਤਿਆਂ ਦੇ ਥੱਲੇ ਕਰਦੇ ਹਾਂ। ਸੋ ਅਲੱਗ ਅਲੱਗ ਢੰਗ ਤਰੀਕੇ, ਫਿਰ ਆਪਾਂ ਕਹਿੰਦੇ ਜੀ ਰੋਕਥਾਮ ਨਹੀਂ ਹੋਈ, ਰੋਕਥਾਮ ਕਿੱਥੋਂ, ਸਾਡਾ ਤਰੀਕਾ ਸਹੀ ਨਹੀਂ।
1: ਹਾਂ ਇਹ ਤਾਂ ਪੱਕੀ ਗੱਲ ਹੈ, ਜੋ ਸਾਨੂੰ ਸਿਫਾਰਿਸ਼ ਕੀਤੀ ਗਈ ਨੇ, ਜਿੱਦਾਂ ਪਾਣੀ ਦੀ ਮਾਤਰਾ,
0: ਹਾਂ
1: ਉਹਦਾ ਵੀ ਧਿਆਨ ਰੱਖਣਾ,
0: ਧਿਆਨ ਰੱਖਣਾ
1: ਕਿ ਜਿੰਨੇ ਏਕੜ ਦਾ ਆਪਾਂ ਦੱਸਿਆ ਗਿਆ ਵੀ ਏਕੜ 'ਚ ਇੰਨੀਆਂ ਢੋਲੀਆਂ ਲੱਗਣੀਆਂ, ਲੱਗਣੀਆਂ ਨੇ,
0: ਲੱਗਣੀਆਂ ਨੇ ਜੀ,
1: ਉਸ ਹਿਸਾਬ ਨਾਲ ਦਵਾਈ ਪਾਓ। ਇਹ ਨਹੀਂ ਵੀ ਆਪਾਂ ਬੰਦੇ ਦਾ ਚਾਲ ਤਿਆਰੀ ਕਰਦੇ ਕੰਮ ਖਤਮ ਕਰੋ ਜੀ ਫਟਾਫਟ, ਇਹ ਨਹੀਂ ਕੰਮ ਕਰਨਾ ਚਾਹੀਦਾ। ਅੱਛਾ, ਸਾਫ਼ ਸਫਾਈ ਦਾ ਖਾਸ ਖਿਆਲ ਰੱਖੋ,
0: ਬਿਲਕੁਲ।
1: ਜਿਹੜੇ ਕੀੜਿਆਂ ਦੇ ਨਾ ਬਦਲਵੇਂ ਹੁੰਦੇ, ਜਿਹੜੇ ਆਪਣੇ ਨਦੀਨ ਵਗੈਰਾ ਜਿਹੜੇ ਹੁੰਦੇ ਆ ਨਾ, ਇਟਸਿਟ ਹੈ ਕੋਈ, ਆ ਤਤੂਰਾ ਆ ਜੀ, ਲਾਗੇ ਛਾਗੇ ਜੇ ਹੋਣ, ਉਹ ਖਤਮ ਕਰੋ ਜੀ ਉਹਨਾਂ,
0: ਪਹਿਲਾਂ
1: ਸਫਾਈ ਦਾ ਖਾਸ ਧਿਆਨ ਰੱਖੀ ਜੀ,
0: ਪਹਿਲਾਂ ਖਤਮ ਕਰੋ ਜਿੰਨੇ ਵੱਟਾਂ ਬੰਨੇ ਹੈ ਤੁਹਾਡੇ ਆਲੇ ਦੁਆਲੇ ਖੇਤ ਦੇ, ਕਿਉਂਕਿ ਉਹ 'ਚ ਹੀ ਰਹਿੰਦੇ ਆ ਤਕਰੀਬਨ, ਇਹਨਾਂ ਦੀਆਂ ਕਲੋਨੀਆਂ ਤਕਰੀਬਨ ਉੱਥੇ ਹੀ ਹੁੰਦੀਆਂ,
1: ਉੱਥੇ ਹੁੰਦੀਆਂ ਜੀ,
0: ਉਹ ਕਲੋਨੀਆਂ 'ਚ ਉੱਠ ਕੇ ਆ ਕੇ ਹੱਲਾ ਕਰਦੇ ਹੈ। ਸੋ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਇਹ ਕਿ ਪਹਿਲਾਂ ਆਪਾਂ ਜਿੱਦਾਂ ਅੱਗੇ ਦੇਖੋ ਲੋਕਾਂ ਕੋਲ ਵਕਤ ਹੁੰਦਾ ਸੀ, ਟਾਈਮ ਹੁੰਦਾ ਸੀ, ਅੱਗੇ ਕਿੱਥੇ ਗਏ ਹੈ, ਅੱਗੇ ਜੀ ਅੱਜ ਉਹ ਵੱਟਾਂ ਘੱਟਦੇ ਪਏ ਹੈ, ਬੰਨੇ ਸਾਫ਼ ਕਰਦੇ ਪਏ ਆ, ਖਾਲ ਘੱਟਦੇ ਪਏ ਹੈ, ਉਹ ਇਹ ਥੋੜ੍ਹੀ ਸੀ ਵੀ ਵਿਹਲੇ ਘਰੇ ਬੈਠੇ ਆ ਅਤੇ ਤਾਂ ਉਹ ਕੰਮ ਲਾਏ ਹੋਏ ਆ, ਉਹਦਾ ਮਤਲਬ ਔਰ ਮਕਸਦ ਇਹੀ ਸੀ ਕਿ ਉਦੋਂ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਨਹੀਂ ਸੀ, ਹੁਣ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਹੈ। ਹੁਣ ਨਾ ਕੋਈ ਵੱਟ ਸਾਫ਼ ਕਰਦਾ, ਨਾ ਕੋਈ ਬੰਨਾ ਸਾਫ਼ ਕਰਦਾ, ਨਾ ਕੋਈ ਖਾਲ ਸਾਫ਼ ਕਰਦਾ। ਸੋ ਇਸ ਕਰਕੇ ਉਪਰਾਲੇ ਜਿਹੜੇ ਹੈ ਬੜੇ ਜ਼ਰੂਰੀ ਆ। ਗੱਲਾਂ ਤਾਂ ਸੰਧੂ ਸਾਹਿਬ ਕਹਿਣ ਨੂੰ ਬੜੀਆਂ ਛੋਟੀਆਂ ਹੋ ਜਾਂਦੀਆਂ ਨੇ, ਪਰ ਜਦੋਂ ਇਹਨਾਂ ਦੇ ਜਾ ਕੇ ਅਸਰਾਤ ਦੇਖਦੇ ਹਾਂ ਆਪਾਂ, ਇਹਨਾਂ ਦੇ ਫਾਇਦੇ ਬਹੁਤ ਆ ਸਾਡੇ ਲਈ।
1: ਹਾਂ, ਇੱਕ ਗੱਲ ਹੋਰ ਦੇਖੋ, ਆਪਣਾ ਜਿੱਦਾਂ ਰੁੜੀਆ ਰਾਮ ਜੀ ਹੁੰਦੇ ਆ, ਨਰਮਾ ਬੀਜਿਆ ਹੈ ਨਾ, ਇਹਦੇ ਲਾਗੇ ਛਾਗੇ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਭਿੰਡੀ, ਮੂੰਗੀ, ਜੰਤਰ, ਰਿੰਡ ਅਤੇ ਅਰਹਰ, ਇਹ ਨਹੀਂ ਬੀਜਣੀ।
0: ਹਾਂ, ਕਈਆਂ ਦੀ ਆਦਤ ਹੁੰਦੀ ਹੈ ਵੀ ਚਲੋ ਅਰਹਰ ਦੀਆਂ ਫਲੀਆਂ ਹੋ
1: ਜਾਣਗੀਆਂ, ਸਿਆਲ ਕੱਢ ਦਿੰਦੇ,
0: ਸਿਆਲ ਕੱਢ ਦਿੰਦੇ ਨੇ, ਵਿੱਚ ਸੜ ਦਿੰਦੇ ਨੇ,
1: ਕਿਉਂਕਿ ਉਹਨਾਂ ਦੀ ਬਦਲਵੇਂ ਨੇ, ਬੂਟੇ ਉਹਨਾਂ ਦੇ ਉੱਥੇ ਚਲੇ ਜਾਣਗੇ, ਖਾਸ ਕਰਕੇ ਜਿੰਨੀਆਂ ਸੁੰਡੀਆਂ ਨੇ ਵੱਖ ਵੱਖ ਕਿਸਮ ਦੀਆਂ। ਅਤੇ ਇੱਕ ਗੱਲ ਹੋਰ ਹੈ ਕਿ ਆਪਾਂ ਦੇ ਕਹਿੰਦੇ ਵੀ ਚਿੱਟੀ ਮੱਖੀ ਦੇ ਵਾਸਤੇ ਜੇ ਸਰਵੇਖਣ ਕਰਨਾ ਨਾ ਮੋਟੇ ਤੌਰ 'ਤੇ ਰੁੜੀਆ ਰਾਮ ਜੀ, ਕਿ ਸਵੇਰੇ 10 ਵਜੇ ਤੋਂ ਪਹਿਲਾਂ ਜੇ ਫੀ ਪੱਤਾ 6 ਹੋਵੇ,
0: ਅੱਛਾ ਇੱਕ ਪੱਤੇ ਦੇ,
1: ਹਾਂ
0: ਗਿਣਤੀ,
1: ਫਿਰ ਸਪਰੇਅ ਕਰਨੀ ਹੈ ਜੀ, ਨਹੀਂ ਤਾਂ ਨਹੀਂ ਲੋੜ ਜੀ। ਅੱਛਾ, ਹਰੇ ਤੇਲੇ ਵਾਸਤੇ ਜਦੋਂ ਤਕਰੀਬਨ ਅੰਦਾਜ਼ਾ ਲਾ ਲਓ ਵੀ 50% ਪੱਤਿਆਂ 'ਤੇ ਹੈ ਆਪਾਂ ਨਜ਼ਰ ਆਉਣ ਕੀੜਾ, ਅਤੇ ਫਿਰ ਸਪਰੇਅ ਕਰਨਾ ਹੈ ਜੀ,
0: ਮੋਟਾ ਅੰਦਾਜ਼ਾ,
1: ਹਾਂ ਮੋਟੇ ਤੌਰ 'ਤੇ। ਅਤੇ ਜਿਹੜੀ ਭੂਰੀ ਜੂੰਹ ਹੈਗੀ ਹੈ, ਇਹਦੇ ਵਾਸਤੇ ਜੇ ਗਿਣਤੀ ਫੀ ਪੱਤੇ 'ਤੇ 12 ਹੋ ਜਾਵੇ ਬਾਲਗ ਜਿਹੜਾ ਕੀੜਾ, ਅਤੇ ਫਿਰ ਸਪਰੇਅ ਕਰਨਾ ਹੈਗਾ,
0: ਬਿਲਕੁਲ।
1: ਅਤੇ ਐਫਿਡ ਜਾਂ ਚੇਪੇ ਨੂੰ ਮਾਰਨ ਵਾਸਤੇ ਵੀ ਤਕਰੀਬਨ 50% ਬੂਟਿਆਂ 'ਤੇ ਪੱਤਿਆਂ 'ਤੇ ਸ਼ਹਿਦ ਵਰਗੀਆਂ ਜਿਹੜੀਆਂ
0: ਬੂੰਦਾਂ ਬਣ ਜਾਂਦੀਆਂ ਨੇ,
1: ਹਾਂ ਨਜ਼ਰ ਆਉਣ
0: ਆਉਂਦੀਆਂ ਜੀ, ਆਉਂਦੀਆਂ
1: ਉਹ, ਫਿਰ ਆਪਾਂ ਨੇ ਜੋ ਆਪਾਂ ਨੂੰ ਵੱਖ ਵੱਖ ਜ਼ਹਿਰ ਦੱਸੇ ਗਏ ਹਨ, ਜ਼ਹਿਰ ਵੀ ਇੱਕੋ ਹੀ ਨਾ ਵਰਤੀਏ ਜੀ, ਅਦਲ ਬਦਲ ਕੇ ਵਰਤਦੇ ਰਹੀਏ ਜੀ,
0: ਇੱਦਾਂ ਰਿਕਾਰਡ ਰੱਖਣਾ ਚਾਹੀਦਾ ਜੀ।
1: ਹਾਂ
0: ਦੇਖੋ, ਜੇ ਤੁਹਾਨੂੰ ਪਤਾ ਵੀ ਕਿਹੜੇ ਗਰੁੱਪ ਦੀ ਦਵਾਈ ਮੈਂ ਪਹਿਲੀ ਵਾਰੀ ਜਿਹੜਾ ਸਪਰੇਅ ਕੀਤਾ ਸੀ, ਤੇ ਉਹ ਗਰੁੱਪ ਬਦਲ ਦਿਓ, ਫਿਰ ਉਹਦਾ ਅਸਰ ਜ਼ਿਆਦਾ ਹੁੰਦਾ ਹੈ, ਤੇ ਇੱਕੋ ਗਰੁੱਪ ਨੂੰ ਲੈ ਕੇ ਲੱਗੇ ਰਹੋਗੇ ਤੇ ਉਹ ਆਦੀ ਬੜੇ ਛੇਤੀ ਹੋ ਜਾਂਦੇ ਨੇ।
1: ਹਾਂ, ਬਾਕੀ ਦੇਖੋ ਹਿਦਾਇਤਾਂ ਲਿਖੀਆਂ ਹੁੰਦੀਆਂ ਡੱਬੇ ਉੱਪਰ,
0: ਬੜਾ ਜ਼ਰੂਰੀ ਹੈ,
1: ਪੂਰੀ ਅਮਲ ਕਰੋ ਜੀ, ਪੂਰੇ ਜੋ ਤਰੀਕੇ ਦੱਸੇ ਗਏ ਆ ਨੂੰ ਜਿਹੜਾ ਇਸਤੇਮਾਲ ਕਰ ਰਿਹਾ ਖੇਤ ਦੇ ਵਿੱਚ, ਉਹਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ ਕਈ ਵਾਰ ਕੋਈ ਮਾੜਾ ਅਸਰ ਨਾ ਹੋ ਜਾਵੇ ਸਾਡੇ ਉੱਪਰ।
0: ਦੇਖੋ ਜੀ, ਉੱਤੇ ਨਿਸ਼ਾਨ ਡੱਬੇ 'ਤੇ ਲੱਗੇ ਹੁੰਦੇ ਆ ਵੀ ਕਿਹੜਾ ਜ਼ਹਿਰ ਕਿੱਡਾ ਖਤਰਨਾਕ ਹੈ, ਉਹ ਉੱਥੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ,
1: ਲੱਗ ਜਾਂਦਾ
0: ਨਾ। ਸੋ ਇਸ ਕਰਕੇ ਅਸੀਂ ਉਸ ਲਿਹਾਜ਼ ਨਾਲ ਹਦਾਇਤਾਂ ਨੂੰ ਅਮਲ 'ਚ ਲਿਆ ਕੇ ਹੀ ਜਿਹੜਾ ਕੰਮ ਕਰੀਏ, ਫਿਰ ਸਾਡੇ ਲਈ ਫਾਇਦਾ। ਚੱਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਨੀ ਕੁੜੇ ਕੀੜੀ, ਤੂੰ ਸਾਡੇ ਪਿੰਡ ਵਾਲੇ ਰੁਈਆ ਰਾਮ ਨੂੰ ਜਾਣਦੀ ਹੈ?
2: ਲੈ ਦੱਸ ਭੂਆ, ਉਹਨੂੰ ਕੌਣ ਨੀ ਜਾਣਦਾ। ਹਰ ਰੋਜ਼ ਸ਼ਾਮੀ 6:30 ਵਜੇ ਰੇਡੀਓ ਤੇ ਆਉਂਦਾ, ਨਾਲੇ ਮੰਡੀਆਂ ਦੇ ਭਾਅ ਪੜਦਾ, ਨਾਲੇ ਕੰਮ ਦੀਆਂ ਗੱਲਾਂ ਸੁਣਾਉਂਦਾ।
1: ਨੀ ਕੁੜੇ ਕੀੜੀ।

0: ਅੱਗੇ ਗੱਲ ਨਾ ਕਰੀ।
1: ਅੱਗੇ ਕੀਤੀ ਕਦੇ ਭੂਆ?
0: ਨੀ ਜਦੋਂ ਰੁਲੀਆ ਰਾਮ ਜੈ ਹਿੰਦ ਬੁਲਾਉਂਦਾ ਮੈਨੂੰ ਬਹੁਤ ਪਸੰਦ ਆਉਂਦਾ।
2: ਤੇਰੀਆਂ ਮੁਹੱਬਤਾਂ, ਤੇਰੀਆਂ ਮੁਹੱਬਤਾਂ ਨੂੰ ਮਾਰ ਸੱਟਿਆ, ਦੱਸ ਕੀ ਕਰਾਂ।
3: ਕਿਸਾਨਾਂ ਦਾ ਆਪਣਾ ਦਿਹਾਤੀ ਪ੍ਰੋਗਰਾਮ ਹਰ ਰੋਜ਼ ਸ਼ਾਮੀ 6:30 ਵਜੇ।
2: ਇਸ਼ਕੇ ਨੇ ਛੱਜ ਵਿੱਚ ਪਾ ਕੇ ਛੱਟਿਆ, ਦੱਸ ਕੀ ਕਰਾਂ।
4: ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ, ਟੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਂਦੀ 90ਵੀਂ ਕੜੀ।

ਹੁਣ ਤੁਸੀਂ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਕਾਂਦੀ 90ਵੀਂ ਕੜੀ ਸਰਵਣ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੀ ਪਰਿਚੇ ਲੋ ਪਰਿਚੇ 'ਤੇ ਹੀ ਤੁਹਾਨੂੰ ਦੱਸ ਦਈਏ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਤਾਂ ਥੋੜ੍ਹੀ ਦੇਰ ਬਾਅਦ ਸਵੇਰੇ 7:02 ਤੋਂ ਲੈ ਕੇ 8 ਵਜੇ ਤੱਕ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਤਰਸੇਮ ਮਸੀਹ ਅਤੇ ਸਾਥੀਆਂ ਦੇ ਗਾਏ ਮਸੀਹੀ ਭਜਨ ਸਰਵਣ ਕਰੋਗੇ ਸਵੇਰੇ 8:40 'ਤੇ। ਸਵੇਰੇ 9:02 'ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਵਿੱਚ ਤੁਸੀਂ ਪੰਡਿਤ ਭੀਮ ਸੇਨ ਜੋਸ਼ੀ ਦਾ ਰਾਗ ਤੋੜੀ ਸੁਣੋਗੇ। ਸਵੇਰੇ 9:30 ਗਿਆਨ ਵਿਗਿਆਨ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ਵ ਤੰਬਾਕੂ ਨਿਸ਼ੇਧ ਦਿਨ ਬਾਰੇ ਜਾਣਕਾਰੀ ਦਿੱਤੀ ਜਾਏਗੀ, ਵਿਸ਼ਵ ਪਰਿਆਵਰਨ ਬਾਰੇ ਜਾਣਕਾਰੀ ਦਿੱਤੀ ਜਾਏਗੀ, ਵਿਗਿਆਨ ਖਬਰਾਂ ਅਤੇ ਵਿਗਿਆਨ ਤੱਥ ਵੀ ਦੱਸੇ ਜਾਣਗੇ। ਲਾਈਫ ਔਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਰਹੇਗਾ ਸਵੇਰੇ 10:02 'ਤੇ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਸਿੱਧਾ ਪ੍ਰਸਾਰਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਵੇਰੇ 11:00। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਇਸ ਦੇ ਤੁਰੰਤ ਬਾਅਦ ਸਾਡੇ ਇਸ ਕੇਂਦਰ ਤੋਂ ਸੁਣਾਇਆ ਜਾਏਗਾ। ਬਾਰਾਂ ਵੱਜ ਕੇ 5 ਮਿੰਟ 'ਤੇ ਪ੍ਰੋਗਰਾਮ ਹੋਏਗਾ ਬਾਲ ਜਗਤ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੇ ਦੌਰਾਨ ਖਬਰਾਂ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੀਆਂ ਜਾਣਗੀਆਂ। ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ ਤਹਿਤ ਅੱਜ ਤੁਸੀਂ ਨਿਰੰਜਨ ਸਿੰਘ ਨੂਰ ਅਤੇ ਟਾਡੀਆਂ ਦੇ ਗਾਇਕ ਕਵੀਸ਼ਰੀ ਸੁਣੋਗੇ। ਸ਼ਾਮ 4:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਿਰਜਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਗੁਰਤੇਜ ਸਿੰਘ ਕੁਹਾਰਵਾਲਾ ਦੇ ਨਾਲ ਸੁਖਜਿੰਦਰ ਸਿੰਘ ਦੀ ਕੀਤੀ ਗੱਲਬਾਤ ਸੁਣੋਗੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ ਦੇ ਨਾਲ ਨਾਲ ਸੋਹਣੀ ਮੱਕੀ ਦੀ ਕਾਸ਼ਤ ਇਸ ਬਾਰੇ ਜਾਣਕਾਰੀ ਦਿੱਤੀ ਜਾਏਗੀ। ਸੰਗੀਤ ਰੂਪਕ ਵੀ ਸੁਣਾਇਆ ਜਾਏਗਾ। ਖੇਤੀਬਾੜੀ ਸੰਬੰਧਿਤ ਗੱਲਾਂ ਬਾਤਾਂ ਦੇ ਨਾਲ ਮਨੋਰੰਜਨ ਲਈ ਗੀਤ ਸੰਗੀਤ ਵੀ ਪੇਸ਼ ਕੀਤਾ ਜਾਏਗਾ। ਕੱਲ੍ਹ ਦੇ ਪ੍ਰੋਗਰਾਮ ਅਤੇ ਮੌਸਮ ਦਾ ਹਾਲ ਵੀ ਦੱਸਿਆ ਜਾਏਗਾ। ਸ਼ਾਮ 7:40 'ਤੇ ਵਗਦੇ ਪਾਣੀ ਪ੍ਰੋਗਰਾਮ ਤਹਿਤ ਤੁਸੀਂ ਵੀਰਪਾਲ ਕੌਰ ਤੋਂ ਕਵਿਤਾ ਪਾਠ ਸੁਣੋਗੇ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਤੁਸੀਂ ਰਾਤ 8:00 ਸੁਣੋਗੇ। 9:15 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ।

0: क्रीडाङ्गणे निर्णायकस्पर्धायां रॉयल चैलेंजर्स बेंगलुरु दलेन सह स्पर्धिष्यति। स्पर्धायाः आरम्भः सायं सार्धसप्तवादने भविष्यति। प्रियाः श्रोतारः, संस्कृतजगता सम्बद्धैः विभिन्नैः क्रियाकलापैः संवलितस्य संस्कृतसाप्ताहिकी ते विशिष्ट कार्यक्रमस्य प्रसारणम् आकाशवाण्याः FM गोल्ड प्रवाहिकातः अद्य रविवासरे मध्याह्ने सार्धैकवादनतः भविष्यति। भवन्तः सर्वे श्रोतुं प्रभवन्ति। इति वार्ताः।
1: ਮੀਡੀਆ ਵੇਵ 347.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 7 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਕਰਨਾਟਕਾ ਵਿੱਚ DK ਸ਼ਿਵ ਕੁਮਾਰ ਨੂੰ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ। ਉਹ 3 ਜੂਨ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਰਕਾਰ ਨੇ ਸੋਮਵਾਰ ਤੋਂ 31 ਅਕਤੂਬਰ ਤੱਕ ਕਪਾਹ ਦੀ ਦਰਾਮਦ 'ਤੇ ਕਸਟਮ ਡਿਊਟੀ ਤੋਂ ਅਸਥਾਈ ਤੌਰ 'ਤੇ ਛੋਟ ਦੇ ਦਿੱਤੀ ਹੈ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਮੁਲਾਜ਼ਮਾਂ ਦੀ ਸੇਵਾ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਜਲੰਧਰ ਦੇ DIG ਨਵੀਨ ਸਿੰਗਲਾ ਨੇ ਕਿਹਾ ਹੈ ਕਿ RTI ਕਾਰਜਕਰਤਾ ਸਿਮਰਨਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਉਸ ਦੇ ਇੱਕ ਕਰੀਬੀ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ISI ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਐਡਿਡ ਅਤੇ ਪ੍ਰਾਈਵੇਟ ਸਕੂਲਾਂ 'ਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। IPL ਕ੍ਰਿਕਟ ਦੇ ਫਾਈਨਲ 'ਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ ਅਤੇ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਜੋੜੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਹੁਣ ਇੱਕ ਜ਼ਰੂਰੀ ਸੂਚਨਾ। ਰੋਜ਼ਾਨਾ ਸ਼ਾਮ 7:30 ਵਜੇ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਬੁਲੇਟਿਨ 1 ਜੂਨ ਤੋਂ 21 ਜੂਨ ਤੱਕ ਸ਼ਾਮ 7:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਮੀਡੀਆ ਵੇਵ 347.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਨੀ ਸਵੇਰ।

ਸ਼ਖਸ਼ੀਅਤਾਂ ਦੇ ਜ਼ਿਕਰ ਦੇ ਨਾਲ, ਉਹਨਾਂ ਨੂੰ ਮਿਲਾਉਣ ਦੇ ਨਾਲ ਲੈ ਕੇ ਤੁਹਾਡੇ ਨਾਲ ਇਹ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਜੀ। ਦੋਸਤੋ, ਜ਼ਿੰਦਗੀ ਦੇ ਵਿੱਚ ਧਨ ਦੌਲਤ, ਸ਼ੋਹਰਤ ਅਤੇ ਕਾਮਯਾਬੀ ਤਾਂ ਬਹੁਤ ਲੋਕ ਕਮਾ ਲੈਂਦੇ ਨੇ, ਪਰ ਸਭ ਤੋਂ ਵੱਡੀ ਕਮਾਈ ਹੁੰਦੀ ਹੈ ਰਿਸ਼ਤਿਆਂ ਦੀ। ਰਿਸ਼ਤੇ ਪਿਆਰ ਨਾਲ ਚੱਲਦੇ ਨੇ, ਹੰਕਾਰ ਨਾਲ ਨਹੀਂ। ਰਿਸ਼ਤਿਆਂ ਦਾ ਬੰਧਨ ਬਹੁਤ ਨਾਜ਼ੁਕ ਹੁੰਦਾ, ਇਸ ਨੂੰ ਮਜ਼ਬੂਤ ਕਰਨ ਵਾਲਾ ਜੇਕਰ ਕੋਈ ਤੱਤ ਹੈ ਨਾ, ਉਹ ਹੈ ਪਿਆਰ, ਅਤੇ ਇਸ ਨੂੰ ਕਮਜ਼ੋਰ ਕਰਨ ਵਾਲਾ ਜੇਕਰ ਕੋਈ ਤੱਤ ਹੈ ਤਾਂ ਉਹ ਹੈ ਹੰਕਾਰ। ਪਿਆਰ ਸਾਨੂੰ ਨਿਮਰ ਬਣਾਉਂਦਾ ਹੈ, ਜਦਕਿ ਹੰਕਾਰ ਸਾਡੇ ਵਿਚਕਾਰ ਕੰਧਾਂ ਖੜੀਆਂ ਕਰ ਦਿੰਦਾ। ਪਿਆਰ ਵਿੱਚ ਅਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਦੂਜੇ ਦੀਆਂ ਖੁਸ਼ੀਆਂ ਅਤੇ ਦੁੱਖਾਂ ਦੇ ਵਿੱਚ ਸਾਥ ਨਿਭਾਉਂਦੇ ਹਾਂ, ਪਰ ਜਦੋਂ ਹੰਕਾਰ ਸਾਡੇ ਉੱਤੇ ਹਾਵੀ ਹੋ ਜਾਂਦਾ ਨਾ, ਤਾਂ ਫਿਰ ਮੈਂ ਮੇਰਾ ਸਭ ਤੋਂ ਅੱਗੇ ਆ ਜਾਂਦਾ ਹੈ, ਅਤੇ ਰਿਸ਼ਤਿਆਂ ਦੇ ਵਿੱਚ ਦੂਰੀਆਂ ਪੈਦਾ ਹੋਣ ਲੱਗ ਜਾਂਦੀਆਂ ਨੇ। ਪਿਆਰ ਜੋੜਦਾ ਹੈ, ਸਵੀਕਾਰ ਕਰਨਾ ਸਿਖਾਉਂਦਾ ਹੈ ਅਤੇ ਦੇਣ ਦੀ ਭਾਵਨਾ ਪੈਦਾ ਕਰਦਾ ਹੈ, ਜਦਕਿ ਹੰਕਾਰ ਗੱਲਬਾਤ, ਸਮਝ ਅਤੇ ਸਤਿਕਾਰ ਨੂੰ ਖਤਮ ਕਰ ਦਿੰਦਾ ਹੈ। ਦੋਸਤੋ, ਮਤਭੇਦ ਤਾਂ ਹਰ ਰਿਸ਼ਤੇ ਵਿੱਚ ਹੋ ਸਕਦੇ ਨੇ, ਪਰ ਜਿੱਥੇ ਪਿਆਰ ਹੁੰਦਾ ਹੈ ਨਾ, ਉੱਥੇ ਹਰ ਸਮੱਸਿਆ ਦਾ ਹੱਲ ਵੀ ਨਿਕਲ ਆਉਂਦਾ। ਹੰਕਾਰ ਸਿਰਫ ਦੂਰੀਆਂ ਵਧਾਉਂਦਾ ਹੈ ਅਤੇ ਰਿਸ਼ਤਿਆਂ ਨੂੰ ਕਮਜ਼ੋਰ ਕਰਦਾ ਹੈ। ਇਸ ਲਈ ਅੱਜ ਆਪਣੇ ਆਪ ਨਾਲ ਇੱਕ ਵਾਅਦਾ ਕਰੋ ਕਿ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਪਿਆਰ, ਨਿਮਰਤਾ ਅਤੇ ਸਤਿਕਾਰ ਨੂੰ ਜਗ੍ਹਾ ਦੇਵਾਂਗੇ, ਹੰਕਾਰ ਨੂੰ ਨਹੀਂ। ਯਾਦ ਰੱਖੋ, ਰਿਸ਼ਤੇ ਜਿੱਤਣ ਲਈ ਨਹੀਂ, ਨਿਭਾਉਣ ਲਈ ਹੁੰਦੇ ਨੇ, ਅਤੇ ਇਹ ਪਿਆਰ ਦੇ ਨਾਲ ਨਿਭਦੇ ਨੇ, ਹੰਕਾਰ ਦੇ ਨਾਲ ਨਹੀਂ। ਆਓ ਹੁਣ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਗੀਤ ਦੀ ਜਿਹੜੀ ਧੁੰਨ ਦੇ ਨਾਲ ਤੁਹਾਨੂੰ ਕਰਾਇਆ ਹੈ ਨਾ ਜੀ, ਆਓ ਇਸ ਮਿੱਠੇ ਜਿਹੇ ਪਿਆਰੇ ਜਿਹੇ ਖੂਬਸੂਰਤ ਗੀਤ ਨੂੰ, ਮੁਹੱਬਤ ਅਤੇ ਪਿਆਰ ਨੂੰ ਬਿਆਨ ਕਰਦੇ ਇਸ ਗੀਤ ਨੂੰ ਸੁਣਦੇ ਹਾਂ ਅਤੇ ਪ੍ਰੋਗਰਾਮ ਦਾ ਇਹ ਸਫ਼ਰ ਸ਼ੁਰੂ ਕਰਦੇ ਹਾਂ।

ਜੀ ਦੋਸਤੋ, ਪੈਸਾ ਤਾਂ ਕੋਈ ਵੀ ਕਮਾ ਸਕਦਾ ਅਤੇ ਆਪਣੇ ਖਜ਼ਾਨੇ ਭਰ ਸਕਦਾ, ਪਰ ਜੋ ਦੂਜਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਂਦਾ ਨਾ, ਉਹ ਸੱਚਮੁੱਚ ਅਮੀਰ ਹੈ। ਬੈਂਕਾਂ ਦੇ ਵੀ ਤਾਂ ਖਜ਼ਾਨੇ ਭਰੇ ਹੋਏ ਹੁੰਦੇ ਨੇ, ਪਰ ਉਹ ਮੁਸਕਰਾਹਟਾਂ ਨਹੀਂ ਦੇ ਸਕਦੇ। ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਅਮੀਰ ਸੇਠ ਰਹਿੰਦਾ ਸੀ। ਉਹ ਕਈ ਫੈਕਟਰੀਆਂ ਦਾ ਮਾਲਕ ਸੀ। ਇੱਕ ਸ਼ਾਮ ਉਹ ਅਚਾਨਕ ਬਹੁਤ ਬੇਚੈਨ ਹੋ ਗਿਆ। ਡਾਕਟਰ ਨੇ ਉਸਨੂੰ ਸੱਦਿਆ ਗਿਆ, ਸਾਰੀਆਂ ਜਾਂਚਾਂ ਟੈਸਟ ਕਰਵਾਏ ਗਏ, ਪਰ ਕੁਝ ਵੀ ਨਾ ਨਿਕਲਿਆ। ਉਸ ਦੀ ਬੇਚੈਨੀ ਦਿਨ ਬ ਦਿਨ ਵੱਧਦੀ ਜਾ ਰਹੀ ਸੀ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹਦੇ ਨਾਲ ਹੋ ਕੀ ਰਿਹਾ। ਇੱਕ ਰਾਤ ਉਹ ਇਸੇ ਤਰ੍ਹਾਂ ਬੇਚੈਨ ਇੱਧਰ ਉੱਧਰ ਕਰਵਟਾਂ ਬਦਲ ਲਿਆ। ਨੀਂਦ ਦੀਆਂ ਗੋਲੀਆਂ ਵੀ ਖਾ ਲਈਆਂ, ਪਰ ਨੀਂਦ ਉਸਨੂੰ ਆਉਣ ਦੇ ਲਈ ਤਿਆਰ ਹੈ ਹੀ ਨਹੀਂ ਸੀ, ਅਤੇ ਨਾ ਹੀ ਉਸਦੀ ਬੇਚੈਨੀ ਜਿਹੜੀ ਆ ਉਹ ਘੱਟ ਰਹੀ ਸੀ। ਤਕਲੀਫ ਵਧਣ ਦੇ ਕਾਰਨ ਉਹ ਰਾਤ ਨੂੰ 3 ਵਜੇ ਘਰ ਦੇ ਬਾਗ ਦੇ ਵਿੱਚ ਘੁੰਮਣ ਲੱਗ ਗਿਆ। ਘੁੰਮਦਿਆਂ ਘੁੰਮਦਿਆਂ ਉਸਨੂੰ ਲੱਗਿਆ ਹੈ ਕਿ ਬਾਹਰ ਥੋੜ੍ਹੀ ਸ਼ਾਂਤੀ ਹੈ, ਤਾਂ ਉਹ ਸੜਕ ਦੇ ਉੱਤੇ ਪੈਦਲ ਨਿਕਲ ਗਿਆ। ਚਲਦਿਆਂ ਚਲਦਿਆਂ ਉਸਦੇ ਮਨ ਦੇ ਵਿੱਚ ਹਜ਼ਾਰਾਂ ਵਿਚਾਰ ਆ ਰਹੇ ਸੀ। ਹੁਣ ਉਹ ਘਰ ਤੋਂ ਕਾਫ਼ੀ ਦੂਰ ਨਿਕਲ ਗਿਆ ਸੀ ਅਤੇ ਥਕਾਵਟ ਕਾਰਨ ਇੱਕ ਚਬੂਤਰੇ ਉੱਤੇ ਬੈਠ ਗਿਆ। ਉਸਨੂੰ ਥੋੜ੍ਹੀ ਸ਼ਾਂਤੀ ਮਿਲੀ ਤਾਂ ਉਹ ਆਰਾਮ ਦੇ ਨਾਲ ਬੈਠ ਗਿਆ। ਇੰਨੇ ਵਿੱਚ ਇੱਕ ਕੁੱਤਾ ਆਇਆ, ਉਸਨੇ ਉਸਦੀ ਇੱਕ ਚੱਪਲ ਚੁੱਕ ਕੇ ਭੱਜ ਗਿਆ। ਸੇਠ ਨੇ ਦੇਖਿਆ ਤਾਂ ਉਹ ਦੂਜੀ ਚੱਪਲ ਪਾ ਕੇ ਕੁੱਤੇ ਦੇ ਪਿੱਛੇ ਦੌੜਿਆ। ਕੁੱਤਾ ਨੇੜੇ ਹੀ ਬਣੀ ਇੱਕ ਝੌਂਪੜੀ ਦੇ ਵਿੱਚ ਚਲਾ ਗਿਆ। ਸੇਠ ਵੀ ਉਸਦੇ ਪਿੱਛੇ ਗਿਆ। ਸੇਠ ਨੂੰ ਨੇੜੇ ਆਉਂਦੇ ਦੇਖ ਕੇ ਕੁੱਤੇ ਨੇ ਚੱਪਲ ਉੱਥੇ ਹੀ ਛੱਡ ਦਿੱਤੀ ਅਤੇ ਚਲਾ ਗਿਆ। ਸੇਠ ਨੇ ਚੈਨ ਦੀ ਸਾਹ ਲਈ ਅਤੇ ਆਪਣੀ ਚੱਪਲ ਪਾਉਣ ਲੱਗਾ। ਉੱਥੇ ਉਸਨੂੰ ਕਿਸੇ ਦੇ ਰੋਣ ਦੀ ਆਵਾਜ਼ ਆਈ। ਉਹ ਹੋਰ ਨੇੜੇ ਗਿਆ ਤਾਂ ਪਤਾ ਲੱਗਿਆ ਕਿ ਇਹ ਆਵਾਜ਼ ਇੱਕ ਝੌਂਪੜੀ ਵਿੱਚੋਂ ਆ ਰਹੀ ਸੀ। ਉਸਨੇ ਝੌਂਪੜੀ ਦੇ ਫਟੇ ਹੋਏ ਬੋਰੇ ਦੇ ਵਿੱਚ ਝਾਤ ਮਾਰੀ ਤਾਂ ਉੱਥੇ ਇੱਕ ਔਰਤ ਗੰਦੀ ਅਤੇ ਫਟੀ ਹੋਈ ਚਾਦਰ ਦੇ ਵਿੱਚ ਕੰਬਦੀ ਹੋਈ ਰੋ ਰਹੀ ਸੀ ਅਤੇ ਬੋਲ ਰਹੀ ਸੀ, ਹੇ ਪਰਮਾਤਮਾ ਮੇਰੀ ਸਹਾਇਤਾ ਕਰ, ਅਤੇ ਉੱਚੀ ਉੱਚੀ ਰੋ ਰਹੀ ਸੀ। ਸੇਠ ਦੇ ਮਨ ਦੇ ਵਿੱਚ ਆਇਆ ਕਿ ਇੱਥੋਂ ਚਲਾ ਜਾਏ, ਕਿਤੇ ਕੋਈ ਗਲਤੀ ਨਾ ਸਮਝ ਲਏ। ਉਹ ਥੋੜ੍ਹਾ ਅੱਗੇ ਵਧਿਆ, ਪਰ ਮਨ ਦੇ ਵਿੱਚ ਇੱਕ ਸੋਚ ਆਈ ਕਿ ਆਖਿਰ ਇਹ ਔਰਤ ਰੋ ਕਿਉਂ ਰਹੀ ਹੈ। ਉਸਨੇ ਆਪਣੇ ਮਨ ਦੀ ਸੁਣੀ ਅਤੇ ਵਾਪਸ ਜਾ ਕੇ ਝੌਂਪੜੀ ਦਾ ਦਰਵਾਜ਼ਾ ਖੜਕਾਇਆ। ਉਸ ਔਰਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਸੇਠ ਨੂੰ ਵੇਖ ਕੇ ਘਬਰਾ ਗਈ। ਸੇਠ ਨੇ ਹੱਥ ਜੋੜ ਕੇ ਆਖਿਆ, ਤੂੰ ਘਬਰਾ ਨਾ ਭੈਣ, ਮੈਨੂੰ ਸਿਰਫ ਇਹ ਜਾਣਨਾ ਹੈ ਕਿ ਤੂੰ ਰੋ ਕਿਉਂ ਰਹੀ ਹੈ। ਉਸ ਔਰਤ ਦੀਆਂ ਅੱਖਾਂ ਦੇ ਵਿੱਚ ਹੰਝੂ ਵਗਣ ਲੱਗ ਪਏ ਅਤੇ ਉਸ ਨੇ ਨੇੜੇ ਪਈ ਇੱਕ ਚਾਦਰ ਦੇ ਵਿੱਚ ਲਪੇਟੀ ਹੋਈ ਆਪਣੀ 7-8 ਸਾਲ ਦੀ ਬੱਚੀ ਵੱਲ ਇਸ਼ਾਰਾ ਕੀਤਾ। ਰੋਂਦੀ ਹੋਈ ਕਹਿਣ ਲੱਗੀ, ਮੇਰੀ ਬੱਚੀ ਬਹੁਤ ਬਿਮਾਰ ਹੈ, ਉਸ ਦੇ ਇਲਾਜ ਦੇ ਵਿੱਚ ਬਹੁਤ ਖਰਚ ਆਉਣਾ ਹੈ। ਮੈਂ ਤਾਂ ਘਰਾਂ ਦੇ ਵਿੱਚ ਝਾੜੂ ਪੋਚਾ ਕਰਕੇ ਗੁਜ਼ਾਰਾ ਕਰਦੀ ਹਾਂ, ਮੈਂ ਇਸ ਦਾ ਇਲਾਜ ਕਿਵੇਂ ਕਰਾਵਾਂ। ਸੇਠ ਨੇ ਕਿਹਾ, ਲੈ ਇਹਦੇ 'ਚ ਕੀ ਹੈ, ਤੂੰ ਕਿਸੇ ਕੋਲੋਂ ਮੰਗ ਲੈ। ਔਰਤ ਨੇ ਆਖਿਆ, ਸਭ ਦੇ ਕੋਲ ਮੰਗ ਲਿਆ, ਖਰਚਾ ਬਹੁਤ ਜ਼ਿਆਦਾ ਹੈ, ਕੋਈ ਦੇਣ ਨੂੰ ਤਿਆਰ ਨਹੀਂ। ਸੇਠ ਨੇ ਕਿਹਾ, ਤਾਂ ਇੰਝ ਰਾਤ ਨੂੰ ਰੋਣ ਦੇ ਨਾਲ ਕੀ ਤੈਨੂੰ ਪੈਸਾ ਮਿਲ ਜਾਵੇਗਾ। ਉਹ ਔਰਤ ਆਖਣ ਲੱਗੀ ਕਿ ਕੱਲ੍ਹ ਇੱਕ ਸੰਤ ਇੱਥੋਂ ਲੰਘ ਰਹੇ ਸੀ, ਮੈਂ ਉਹਨਾਂ ਨੂੰ ਆਪਣੀ ਮੁਸੀਬਤ ਦੱਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ, ਬੇਟੀ ਤੂੰ ਸਵੇਰੇ 4 ਵਜੇ ਉੱਠ ਕੇ ਆਪਣੇ ਪਰਮਾਤਮਾ ਦੇ ਕੋਲੋਂ ਮੰਗੀ, ਆਸਣ ਵਿਛਾ ਕੇ ਬੈਠ ਜਾਈਂ ਅਤੇ ਰੋ ਰੋ ਕੇ ਗਿੜ ਗਿੜਾ ਕੇ ਮੰਗੀ, ਉਹ ਸਭ ਦੀ ਸੁਣਦਾ, ਤੇਰੀ ਵੀ ਸੁਣੇਗਾ। ਮੇਰੇ ਕੋਲ ਹੋਰ ਕੋਈ ਰਾਹ ਤਾਂ ਹੈ ਨਹੀਂ ਸੀ, ਇਸ ਲਈ ਮੈਂ ਅੱਜ

ਜੀ ਦੋਸਤੋ, ਇਨਸਾਨ ਦੀ ਸਭ ਤੋਂ ਵੱਡੀ ਖੂਬਸੂਰਤੀ ਕੀ ਹੈ? ਇਨਸਾਨ ਦੀ ਅਸਲੀ ਖੂਬਸੂਰਤੀ ਉਸ ਦੇ ਚਿਹਰੇ ਦੇ ਵਿੱਚ ਨਹੀਂ, ਉਸ ਦੇ ਦਿਲ ਅਤੇ ਵਿਚਾਰਾਂ ਦੇ ਵਿੱਚ ਹੁੰਦੀ ਹੈ। ਚਿਹਰਾ ਤਾਂ ਸਮੇਂ ਦੇ ਨਾਲ ਬਦਲ ਜਾਂਦਾ, ਪਰ ਚੰਗਾ ਸੁਭਾਅ, ਤੁਹਾਡੀ ਮਿੱਠੀ ਬੋਲਬਾਣੀ, ਸੱਚੇ ਸੰਸਕਾਰ, ਦੂਜਿਆਂ ਦੇ ਪ੍ਰਤੀ ਮਾਣ ਸਨਮਾਨ, ਇਹੀ ਉਹ ਸੁੰਦਰਤਾ ਹੈ ਜੋ ਕਦੇ ਵੀ ਘੱਟ ਨਹੀਂ ਹੁੰਦੀ। ਜਿਸ ਦਾ ਮਨ ਪਵਿੱਤਰ, ਦਿਲ ਦੇ ਵਿੱਚ ਦਇਆ ਹੁੰਦੀ ਹੈ, ਉਸ ਦੀ ਉਪਸਥਿਤੀ, ਉਸ ਦੀ ਹਾਜ਼ਰੀ ਸਾਰਿਆਂ ਦੇ ਲਈ ਸਕੂਨ ਅਤੇ ਖੁਸ਼ੀ ਦਾ ਕਾਰਨ ਬਣਦੀ ਹੈ। ਅਤੇ ਇਹ ਗੁਣ ਹਰੇਕ ਸ਼ਖਸੀਅਤ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਅਤੇ ਲਾਜ਼ਮੀ ਹੈ, ਕਿਉਂਕਿ ਇਸੇ ਗੁਣਾਂ ਦੇ ਨਾਲ ਹੀ ਤੁਹਾਡੀ ਆਪਣੀ ਇੱਕ ਪਛਾਣ ਬਣਦੀ ਹੈ। ਅਤੇ ਜਿਹੜੇ ਲੋਕ ਇਹਨਾਂ ਗੁਣਾਂ ਨੂੰ ਅਪਣਾ ਕੇ ਆਪਣੀ ਪਛਾਣ ਬਣਾ ਲੈਂਦੇ ਨੇ, ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਦਰਜ ਹੋ ਜਾਂਦੇ ਨੇ। ਇਤਿਹਾਸ ਦੀ ਗੱਲ ਚੱਲੀ ਹੈ ਅਤੇ ਅੱਜ ਦੇ ਦਿਨ ਦੇ ਇਤਿਹਾਸ ਦੇ ਉੱਤੇ ਵੀ ਝਾਤ ਮਾਰ ਲੈਂਦੇ ਹਾਂ ਵੀ ਅੱਜ ਦਿਨ ਹੈ, ਐਤਵਾਰ, ਛੁੱਟੀ ਦਾ ਦਿਨ ਹੈ। ਤੁਸੀਂ ਸਾਰੇ ਘਰ ਦੇ ਵਿੱਚ ਆਰਾਮ ਦੇ ਨਾਲ, ਮੈਨੂੰ ਪਤਾ, ਆਪਣਾ ਰੇਡੀਓ ਸੈੱਟ ਟਿਊਨ ਕਰਕੇ, ਮੇਰੇ ਦੇ ਨਾਲ ਚਾਹ ਦਾ ਕੱਪ ਹੱਥ ਵਿੱਚ ਫੜ ਕੇ ਅੱਜ ਇਸ ਪ੍ਰੋਗਰਾਮ ਦਾ ਮਜ਼ਾ ਲੈ ਰਹੇ ਹੋ ਵੀ, ਕਿਉਂਕਿ ਛੁੱਟੀ ਵਾਲੇ ਦਿਨ ਥੋੜ੍ਹਾ ਜਿਹਾ ਬੰਦੇ ਦਾ ਮਾਇੰਡ ਜਿਹੜਾ ਕਹਿੰਦੇ ਨਾ, ਉਹ ਰਿਲੈਕਸ ਹੋ ਜਾਂਦਾ, ਕਿਉਂਕਿ ਜਿਹੜੇ ਕੰਮ ਅਸੀਂ ਭੱਜ ਭੱਜ ਕੇ ਰੋਜ਼ ਕਰਦੇ ਹਾਂ ਨਾ, ਉਹ ਐਤਵਾਰ ਦੇ ਦਿਨ ਥੋੜ੍ਹੇ ਜਿਹੇ ਆਰਾਮ ਦੇ ਤਰੀਕੇ ਦੇ ਨਾਲ, ਥੋੜ੍ਹਾ ਜਿਹਾ ਲੇਟ, ਥੋੜ੍ਹਾ ਜਿਹਾ ਆਪਣੀ ਮਨਮਰਜ਼ੀ ਦੇ ਨਾਲ ਹੋ ਜਾਂਦੇ ਨੇ। ਅਤੇ ਅੱਜ ਦੇ ਦਿਨ ਦੀ ਹੋਰ ਹੁਣ ਉਸ ਦਿਨ ਦੀ ਖਾਸੀਅਤ ਕੀ ਹੈ ਵੀ, ਇਸ ਦੇ ਉੱਤੇ ਝਾਤ ਮਾਰਨ ਦੇ ਲਈ ਸਾਨੂੰ ਤਾਂ ਇਤਿਹਾਸ ਦੇ ਵਰਕੇ ਜਿਹੜੇ ਆ ਉਹ ਫਰੋਲਣੇ ਪੈਣਗੇ। ਅੱਜ 31 ਮਈ ਸਾਲ ਦਾ ਜਿਹੜਾ 151 ਦਿਨ ਹੈ, ਅਤੇ ਅੱਜ ਤੋਂ ਬਾਅਦ 214 ਦਿਨ ਸਾਲ ਦੇ ਬਾਕੀ ਰਹਿ ਜਾਂਦੇ ਨੇ। 31 ਮਈ 1774 ਨੂੰ ਭਾਰਤ ਵਿੱਚ ਪਹਿਲਾ ਡਾਕ ਸੇਵਾ ਦਫ਼ਤਰ ਖੋਲ੍ਹਿਆ ਗਿਆ ਸੀ। ਇਸੇ ਤਰ੍ਹਾਂ 1928 ਦੇ ਵਿੱਚ ਅੱਜ ਦੇ ਦਿਨ ਪ੍ਰਸ਼ਾਂਤ ਮਹਾਂਸਾਗਰ ਉੱਤੇ ਪਹਿਲੀ ਉਡਾਨ ਓਕਲੈਂਡ ਤੋਂ ਉਡਾਨ ਭਰਦੀ ਹੈ। 2013 ਦੇ ਵਿੱਚ ਅੱਜ ਦੇ ਦਿਨ ਹੁਣ ਤੱਕ ਦਾ ਸਭ ਤੋਂ ਵੱਡਾ ਤੂਫਾਨ ਐਲ ਰੈਨੋ ਓਕਲਾਹਮਾ ਹੋਮਾ ਨਾਲ ਟਕਰਾਇਆ ਸੀ, ਅਤੇ ਤੂਫਾਨ ਦੀ ਚੌੜਾਈ 4.2 ਕਿਲੋਮੀਟਰ ਭਾਵ ਕਿ 2.6 ਮੀਲ ਸੀ। ਕੇਂਦਰੀ ਓਕਲਾਹੋਮਾ ਦੇ ਪੇਂਡੂ ਖੇਤਰਾਂ ਦੇ ਵਿੱਚ ਇਸ ਦੇ ਵਹਿਣ ਕਾਰਨ 9 ਲੋਕ ਕਹਿੰਦੇ ਉਸ ਵੇਲੇ ਮਾਰੇ ਗਏ ਸੀ। 1961 ਦੇ ਵਿੱਚ ਅੱਜ ਦੇ ਦਿਨ ਦੱਖਣੀ ਅਫਰੀਕਾ ਇੱਕ ਸੁਤੰਤਰ ਗਣਰਾਜ ਬਣਿਆ ਸੀ। 1979 ਦੇ ਵਿੱਚ ਜ਼ਿੰਬਾਬਵੇ ਨੇ ਆਪਣੀ ਆਜ਼ਾਦੀ ਦਾ ਅੱਜ ਦੇ ਦਿਨ ਹੀ ਐਲਾਨ ਕੀਤਾ ਸੀ। 1988 ਦੇ ਵਿੱਚ ਅੱਜ ਦੇ ਦਿਨ ਰਾਸ਼ਟਰਪਤੀ ਰੋਨਾਲਡ ਰੀਗਨ ਮਾਸਕੋ ਪਹੁੰਚੇ ਸੀ, ਅਤੇ 14 ਸਾਲਾਂ ਵਿੱਚ ਅਜਿਹਾ ਕਰਨ ਵਾਲੇ ਉਹ ਪਹਿਲੇ

ਅਮਰੀਕੀ ਰਾਸ਼ਟਰਪਤੀ ਬਣੇ ਸਨ। ਇਸੇ ਤਰ੍ਹਾਂ ਅੱਜ ਦੇ ਦਿਨ ਨੂੰ ਜੇਕਰ ਅਸੀਂ ਹੋਰ ਫਰੋਲਦੇ ਹਾਂ ਤਾਂ ਦੇਖਦੇ ਹਾਂ ਕਿ ਅੱਜ ਦਾ ਦਿਨ ਸੰਯੁਕਤ ਰਾਜ ਦੇ ਵਿੱਚ ਰਾਸ਼ਟਰੀ ਮੁਸਕਰਾਹਟ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ, ਭਾਵ ਕਿ ਲੋਕਾਂ ਨੂੰ ਮੁਸਕਰਾਹਟਾਂ ਸਾਂਝੀਆਂ ਕਰਨ ਅਤੇ ਖੁਸ਼ੀਆਂ ਫੈਲਾਉਣ ਦੇ ਲਈ ਅੱਜ ਦਾ ਦਿਨ ਉਤਸ਼ਾਹਿਤ ਕਰਦਾ ਹੈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਅੱਜ ਦਾ ਦਿਨ ਵਿਸ਼ਵ ਤੋਤਾ ਦਿਵਸ ਕਈ ਜਗ੍ਹਾ 'ਤੇ ਮਨਾਇਆ ਜਾਂਦਾ ਹੈ। ਤੋਤਿਆਂ ਦੀ ਸੰਭਾਲ ਅਤੇ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੀ ਇਸ ਦਿਨ ਨੂੰ ਮਨਾਉਣ ਦਾ ਮੰਤਵ ਹੁੰਦਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੱਜ ਦਾ ਦਿਨ 31 ਮਈ ਦਾ ਦਿਨ ਅਸੀਂ ਪੂਰੇ ਦੁਨੀਆ ਦੇ ਵਿੱਚ ਵਰਲਡ ਨੋ ਤੰਬਾਕੂ ਡੇ, ਭਾਵ ਕਿ ਵਿਸ਼ਵ ਤੰਬਾਕੂ ਵਿਰੋਧੀ ਦਿਨ ਦੇ ਤੌਰ 'ਤੇ ਹਰ ਸਾਲ ਮਨਾਉਂਦੇ ਹਾਂ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਤੰਬਾਕੂ ਅਤੇ ਇਸ ਨਾਲ ਜੁੜੇ ਉਤਪਾਦਾਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਅਤੇ ਤੰਬਾਕੂ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਨਾ ਹੈ। ਅਤੇ ਜਦੋਂ ਇਸ ਦੀ ਸ਼ੁਰੂਆਤ ਦੇ ਉੱਤੇ ਝਾਤ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ WHO ਦੇ ਮੈਂਬਰ ਦੇਸ਼ਾਂ ਨੇ 1987 ਵਿੱਚ ਤੰਬਾਕੂ ਦੇ ਵੱਧ ਰਹੇ ਪ੍ਰਯੋਗ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਵੱਲ ਵਿਸ਼ਵ ਦਾ ਧਿਆਨ ਖਿੱਚਣ ਲਈ ਇਸ ਦਿਵਸ ਦੀ ਸ਼ੁਰੂਆਤ ਕੀਤੀ ਸੀ। ਅਤੇ ਪਹਿਲੀ ਵਾਰ 1988 ਦੇ ਵਿੱਚ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਗਿਆ ਸੀ। ਉਦੋਂ ਤੋਂ ਹਰ ਸਾਲ 31 ਮਈ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਤੰਬਾਕੂ ਸੇਵਨ ਦੇ ਘਾਤਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ, ਲੋਕਾਂ ਨੂੰ ਧੂਮਰਪਾਨ ਅਤੇ ਹੋਰ ਤੰਬਾਕੂ ਉਤਪਾਦਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ, ਸਿਹਤਮੰਦ ਅਤੇ ਤੰਬਾਕੂ ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਉਦੇਸ਼ ਵੀ ਨੇ ਕਿ ਇਸ ਤੰਬਾਕੂ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਨੂੰ ਘਟਾਇਆ ਜਾਵੇ, ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਨੂੰ ਵਧਾਇਆ ਜਾਵੇ, ਤੰਬਾਕੂ ਨਿਯੰਤਰਣ ਨੀਤੀਆਂ ਨੂੰ ਮਜ਼ਬੂਤ ਤਰੀਕੇ ਦੇ ਨਾਲ ਸਮਾਜ ਵਿੱਚ ਅਪਣਾਇਆ ਜਾਵੇ ਅਤੇ ਨੌਜਵਾਨ ਪੀੜ੍ਹੀ ਨੂੰ ਤੰਬਾਕੂ ਦੀ ਲੱਤ ਤੋਂ ਬਚਾਇਆ ਜਾਵੇ। ਅਤੇ ਜਦੋਂ ਇਸ ਸਾਲ ਦੀ ਥੀਮ ਦੇ ਉੱਤੇ ਅਸੀਂ ਝਾਤ ਮਾਰਦੇ ਹਾਂ ਤਾਂ ਸਾਲ 2026 ਦੇ ਵਿੱਚ ਇਸ ਸਾਲ ਦੀ ਥੀਮ ਰੱਖੀ ਗਈ ਹੈ, ਅਨਮਾਸਕਿੰਗ ਦਾ ਅਪੀਲ ਕੌਂਟਰਿੰਗ ਨਿਕੋਟਿਨ ਐਂਡ ਤੰਬਾਕੂ ਐਡਿਕਸ਼ਨ, ਅਰਥਾਤ ਆਕਰਸ਼ਣ ਦਾ ਪਰਦਾਫਾਸ਼, ਨਿਕੋਟੀਨ ਅਤੇ ਤੰਬਾਕੂ ਦੀ ਲੱਤ ਦਾ ਮੁਕਾਬਲਾ। ਇਸ ਸਾਲ ਦਾ ਵਿਸ਼ਾ ਤੰਬਾਕੂ ਅਤੇ ਨਿਕੋਟੀਨ ਉਦਯੋਗਾਂ ਵੱਲੋਂ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਵਰਤੀਆਂ ਜਾਣ ਵਾਲੀਆਂ ਚਾਲਾਂ ਨੂੰ ਬੇਨਕਾਬ ਕਰਨ 'ਤੇ ਕੇਂਦਰਿਤ ਹੈ। ਜੀ ਦੋਸਤੋ, ਤੰਬਾਕੂ ਨੂੰ ਨਾ ਕਹੋ ਅਤੇ ਸਿਹਤਮੰਦ ਜੀਵਨ ਨੂੰ ਹਾਂ ਕਹੋ, ਇਹੀ ਅੱਜ ਦੇ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਹੈ। ਅਤੇ ਤੰਬਾਕੂ ਤੋਂ ਦੂਰ ਰਹਿ ਕੇ ਅਸੀਂ ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਭਵਿੱਖ ਦੀ ਰੱਖਿਆ ਕਰ ਸਕਦੇ ਹਾਂ, ਸਿਹਤਮੰਦ ਭਵਿੱਖ ਦੇ ਸਕਦੇ ਹਾਂ। ਇਸ ਬਾਰੇ ਹੋਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅੱਗੋਂ ਮਾਹਿਰ ਵੀ ਜੁੜਨਗੇ, ਪਰ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਵੀ ਅਸੀਂ ਤੁਹਾਨੂੰ ਗੀਤਾਂ ਦੇ ਨਾਲ ਵੀ ਜੋੜਦੇ ਹਾਂ, ਕਿਉਂਕਿ ਤੁਹਾਡੇ ਮਨੋਰੰਜਨ ਦਾ ਖਿਆਲ ਵੀ ਤਾਂ ਅਸੀਂ ਰੱਖਣਾ ਹੁੰਦਾ ਹੈ ਨਾ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: साइबर फ्रॉड या धोखाधड़ी की जानकारी लई 1930 हेल्पलाइन नंबर डायल करो या www.cybercrime.gov.in ते शिकायत दर्ज करवाओ।
2: जी दोस्तों, आकाशवाणी के जलंधर केंद्र तो इस वेले तुसी प्रोग्राम सोनी सवेर दे विच बने हुए थे। इस प्रोग्राम दे विच जिवें कि तुहानू बहुत सारिया जानकारियां दित्तियां जांदियां ने, बहुत सारिया जिंदगी नाल जुड़ियां गल्लां बातां कीतियां जांदियां ने, ते अज दे खास दिनां नू मनाउण दे नाल नाल उन्हां संबंधित जानकारी जां जागरूकता फैलाउणा भी जिहड़ा आ साडे इस प्रोग्राम दा मकसद हुंदा है। ते इस सब करदे होए जिवें इतिहास दे विच असीं पहलां भी जाणिया कि अज असीं विश्व पद्धर दे उत्ते विश्व तंबाकू निषेध दिन जिहड़ा आ उह मना रहे हां। ते इस दिन बारे होर जानकारी प्राप्त करन दे लई, तंबाकू दे उत्ते जानकारी प्राप्त करन दे लई अज साडे नाल इक विशेष मेहमान मौजूद ने, जो मानसिक सेहत अते नशा मुक्ति दे खेतर दे विच अपना महत्वपूर्ण योगदान पा रहे ने। डॉक्टर संदीप कुमारी जी, जो कि सरकारी नशा छुटाऊ अते रिहैब केंद्र हुशियारपुर विखे क्लीनिकल साइकोलॉजिस्ट अते काउंसलर वजों अपनियां सेवावां निभा रहे ने, मानसिक सेहत प्रति लोगों नूं जागरूक करन ते समाज सेवा दे खेतर विच उन्हां दे शानदार योगदान लई पंजाब दे सेहत मंत्री वल्लों उन्हां नूं बेस्ट काउंसलर दे डिस्ट्रिक्ट अवार्ड दे नाल भी सन्मानित कीता गया। आओ उन्हां दे कोलों तंबाकू दे सेहत ते पैण वालियां प्रभावां ते इस तों बचाव बारे उन्हां दे विचार जानिए ते उन्हां तों जानकारी लईए। हैलो।
3: हैलो, सति श्री अकाल मैम।
2: ਡਾਕਟਰ ਸੰਦੀਪ ਕੁਮਾਰੀ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ।
3: ਧੰਨਵਾਦ ਮੈਮ
2: ਜੀ। ਜੀ ਡਾਕਟਰ ਸਾਹਿਬ, ਜਿਵੇਂ ਅਸੀਂ ਕਿਹਾ ਕਿ ਅੱਜ ਅਸੀਂ ਦੁਨੀਆ ਭਰ ਦੇ ਵਿੱਚ ਵਿਸ਼ਵ ਤੰਬਾਕੂ ਨਿਸ਼ੇਧ ਦਿਨ ਮਨਾ ਰਹੇ ਹਾਂ, ਅਤੇ ਕਿਸੇ ਵੀ ਦਿਨ ਨੂੰ ਮਨਾਉਣ ਦੀ ਆਖਿਰ ਅੰਤਰਰਾਸ਼ਟਰੀ ਪੱਧਰ 'ਤੇ ਸਾਨੂੰ ਲੋੜ ਕਿਉਂ ਪੈ ਜਾਂਦੀ ਹੈ?
3: ਜਿਵੇਂ ਕਿ ਮੈਮ, ਕੋਈ ਵੀ ਵਿਸ਼ਵ ਪੱਧਰ 'ਤੇ ਆਪਾਂ ਦਿਵਸ ਮਨਾਉਣਾ ਹੈ ਤਾਂ ਉਹਦੇ ਲਈ ਇੱਕ ਟਾਈਮ ਨਹੀਂ ਹੁੰਦਾ ਕਿ ਵੀ ਬਹੁਤ ਜਲਦੀ ਫੈਸਲਾ ਲਿਆ ਜਾਂਦਾ ਹੈ। ਜਿਵੇਂ ਸਾਡਾ ਇਤਿਹਾਸ ਦੱਸ ਰਿਹਾ ਕਿ ਤੰਬਾਕੂ ਅੱਜ ਤੋਂ ਹੀ ਨਹੀਂ, 14ਵੀਂ ਸਦੀ ਦੇ ਵਿੱਚ ਤੋਂ ਹੀ ਇਹਦੀ ਵਰਤੋਂ ਹੁੰਦੀ ਚੱਲੀ ਆਈ ਹੈ। ਤੇ ਇੱਕ ਦੌਰ ਐਵੇਂ ਦਾ ਆ ਗਿਆ ਸੀਗਾ ਜਦੋਂ ਮਤਲਬ ਕਿ ਇੱਕ ਤਰ੍ਹਾਂ ਦੀ ਮਹਾਂਮਾਰੀ ਫੈਲ ਗਈ ਸੀਗੀ ਪੂਰੀ ਦੁਨੀਆਂ ਦੇ ਵਿੱਚ, ਔਰ ਉਹਦੇ ਵਿੱਚ ਕੀ ਸੀਗਾ ਕਿ ਤੰਬਾਕੂ ਦੇ ਸੇਵਨ ਤੋਂ ਹੋਣ ਵਾਲੀਆਂ ਜਿਹੜੀਆਂ ਬਿਮਾਰੀਆਂ ਸੀਗੀਆਂ ਉਹ ਬਹੁਤ ਜ਼ਿਆਦਾ ਫੈਲ ਗਈਆਂ ਸੀਗੀਆਂ। ਸੋ ਫਿਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 1987 ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀਗਾ ਜਿਹਦੇ ਤੇ ਇਹ ਡਿਸਾਈਡ ਕੀਤਾ ਗਿਆ ਸੀਗਾ ਕਿ ਜਿਹੜਾ ਨੋ ਤੰਬਾਕੂ ਡੇ ਮਨਾਇਆ ਜਾਣਾ ਚਾਹੀਦਾ। ਤੇ 1988 ਦੇ ਵਿੱਚ 7 ਅਪ੍ਰੈਲ ਨੂੰ ਸਭ ਤੋਂ ਪਹਿਲਾਂ ਜਿਹੜਾ ਆ ਵਰਲਡ ਨੋ ਤੰਬਾਕੂ ਡੇ ਜਿਹੜਾ ਮਨਾਇਆ ਗਿਆ ਸੀਗਾ। ਫਿਰ ਇਸੇ ਸਾਲ ਇੱਕ ਪੱਕਾ ਦਿਨ ਨਿਰਧਾਰਿਤ ਕਰ ਦਿੱਤਾ ਗਿਆ ਜਿਹੜਾ ਸੀਗਾ 31 ਮਈ। ਉਦੋਂ ਤੋਂ ਲਗਾਤਾਰ ਜਿਹੜਾ ਹੈਗਾ ਇਹ ਦਿਨ ਮਨਾਇਆ ਜਾ ਰਿਹਾ, ਔਰ ਇਹਦਾ ਮੇਨ ਮਕਸਦ ਇਹੀ ਹੈ ਕਿ ਲੋਕਾਂ ਨੂੰ 24 ਘੰਟਿਆਂ ਲਈ ਇਹ ਪ੍ਰੇਰਿਤ ਕਰਨਾ ਕਿ ਤੁਸੀਂ 24 ਘੰਟੇ ਕਿਸੇ ਤਰ੍ਹਾਂ ਦਾ ਕੋਈ ਵੀ ਤੰਬਾਕੂ ਦਾ ਪ੍ਰੋਡਕਟ ਯੂਜ ਨਹੀਂ ਕਰਨਾ, ਤੇ ਇਸ ਤੋਂ ਹੋਣ ਵਾਲੀਆਂ ਜਿਹੜੀਆਂ ਬਿਮਾਰੀਆਂ ਆ ਜਿਹੜੇ ਹੋਰ ਨੁਕਸਾਨ ਹੈਗੇ ਉਹਨਾਂ ਬਾਰੇ ਜਾਗਰੂਕਤਾ ਫੈਲਾਉਣਾ ਸੀਗਾ। ਤੇ ਇਹ ਉਦੋਂ ਤੋਂ ਚੱਲਦਾ ਆ ਰਿਹਾ, ਹਜੇ ਤੱਕ ਵੀ ਜਿਹੜਾ ਆ ਇਹ ਚੱਲ ਰਿਹਾ, ਅੱਗੇ ਵੀ ਚੱਲਦਾ ਰਹੇਗਾ।
2: ਜੀ ਡਾਕਟਰ ਸੰਦੀਪ ਕੁਮਾਰੀ ਜੀ, ਅਸੀਂ ਅੱਜ ਆਮ ਹੀ ਦੇਖਦੇ ਹਾਂ ਕਿ ਜਿਹੜਾ ਤੰਬਾਕੂ ਹੈ ਨਾ, ਇਹ ਬਹੁਤ ਹੀ ਆਸਾਨੀ ਨਾਲ ਮਿਲਣ ਵਾਲਾ ਨਸ਼ਾ ਕਹਿ ਲਈਏ ਕਿ ਬਹੁਤ ਹੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ, ਅਤੇ ਨੌਜਵਾਨ ਪੀੜ੍ਹੀ ਜਾਂ ਬੱਚੇ ਕਹਿ ਲੈਂਦੇ ਹਾਂ ਕਿ ਉਹ ਇਸ ਤੰਬਾਕੂ ਅਤੇ ਨਿਕੋਟੀਨ ਉਤਪਾਦਾਂ ਦੇ ਵੱਲ ਬੜੀ ਜਲਦੀ ਜਿਹੜੇ ਆ ਪ੍ਰਭਾਵਿਤ ਹੋ ਜਾਂਦੇ ਨੇ ਇਹਨਾਂ ਦੇ ਕੋਲੋਂ, ਅਤੇ ਨੌਜਵਾਨਾਂ ਦੇ ਵਿੱਚ ਵੱਧ ਰਹੇ ਇਸ ਰੁਝਾਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
3: ਮੈਮ, ਅੱਛਾ ਕੁਸਚਨ ਕੀਤਾ ਹੈ ਕਿ ਜਿਹੜਾ ਸਾਡਾ ਇਸ ਸਾਲ ਦਾ ਥੀਮ ਹੈਗਾ ਨਾ, ਕਿਉਂਕਿ ਹਰ ਸਾਲ ਇੱਕ ਥੀਮ ਰੱਖਿਆ ਜਾਂਦਾ ਆ, ਉਹਦਾ

0: unmasking the appeal countering nicotine and tobacco addiction matlab jada akarshan da parda fash karna jehdi utpadak companies hagiyan e kuj product jehde is tarah launch kar rahi hain jinna nu akarshit banaya janda hai ya flavored jive e-cigarettes vapes inna di rok tham de layi ya bachiyan nu aware karan layi ki e jehda hega ya e sahi nahi hai nuksan deh hai ਹੁਣ ਬੱਚਿਆਂ ਲਈ ਬੱਚਿਆਂ ਨੂੰ ਨਹੀਂ ਪਤਾ ਹੈਗਾ ਕਿ ਇਹਨਾਂ ਚੀਜ਼ਾਂ ਦਾ ਕੀ ਨੁਕਸਾਨ ਹੈਗਾ ਲੇਕਿਨ ਜਿਹੜੀਆਂ ਉਤਪਾਦਕ ਕੰਪਨੀਆਂ ਹੈਗੀਆਂ ਉਹ ਆਪਣੇ ਪ੍ਰੋਡਕਟ ਦੀ ਸੇਲ ਕਰਨ ਦੇ ਲਈ ਇਹਨਾਂ ਨੂੰ ਆਕਰਸ਼ਣ ਬਣਾ ਰਹੀਆਂ ਇਹੀ ਕਾਰਨ ਹੈ ਕਿ ਆਕਰਸ਼ਣ ਦਾ ਜਿਵੇਂ ਕਿ ਮਾਊਥ ਫਰੈਸ਼ਨਰ ਦੇ ਤੌਰ ਤੇ ਯੂਜ ਕੀਤਾ ਜਾਂਦਾ ਈ ਸਿਗਰੇਟ ਨੂੰ ਵੀ ਫਲੇਵਰਡ ਬਣਾ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਲੱਗਦਾ ਕਿ ਨਹੀਂ ਇਹਦੇ ਵਿੱਚ ਤਾਂ ਕੁਛ ਹੈ ਨਹੀਂ ਹੈ ਜਿਸ ਇੱਕ ਕਹਿ ਸਕਦੇ ਹਾਂ ਸਟਾਈਲ ਹੈ
1: ਜੀ
0: ਉਹ ਚੀਜ਼ਾਂ ਨੂੰ ਲੋਕ ਜਿਹੜਾ ਹੈਗਾ ਜਾਂ ਬੱਚੇ ਜਿਹੜੇ ਹੈਗੇ ਆ ਅਪਣਾਉਣ ਦੇ ਲਈ ਇੱਧਰ ਨੂੰ ਆਕਰਸ਼ਿਤ ਹੋ ਰਹੇ ਸੋ ਸਾਡੇ ਇਸ ਸਾਲ ਦਾ ਜਿਹੜਾ ਵਿਸ਼ਵ ਦਾ ਪੱਧਰ ਤੇ ਥੀਮ ਹੈਗਾ ਉਹ ਇਹੀ ਹੈ ਕਿ ਅਸੀਂ ਤੰਬਾਕੂ ਜਾਂ ਨਿਕੋਟੀਨ ਦੀ ਜਿਹੜੀ ਲੱਤ ਉਹਦੇ ਨਾਲ ਮੁਕਾਬਲਾ ਕਰਨਾ ਤੇ ਜਿਹੜੀਆਂ ਕੰਪਨੀਆਂ ਦਾ ਇਹ ਇੱਕ ਤਰ੍ਹਾਂ ਦਾ ਪਰਦਾ ਫਾਸ਼ ਕਰਨਾ ਕਿ ਉਹ ਕਿਸ ਤਰ੍ਹਾਂ ਦੇ ਆਕਰਸ਼ਿਤ ਜਿਹੜੇ ਆ ਪ੍ਰੋਡਕਟ ਉਹ ਲਾਂਚ ਕਰਦੇ ਆ
1: ਜੀ ਨੌਜਵਾਨ ਪੀੜ੍ਹੀ ਨੂੰ ਆਕਰਸ਼ਿਤ ਕਰਨ ਲਈ ਬੱਚਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਜਾਂ ਸਾਡੇ ਟੀਵੀ ਦੇ ਉੱਤੇ ਮੋਬਾਈਲ ਦੇ ਉੱਤੇ ਐਡਸ ਜਿਹੜੀਆਂ ਆ ਉਹ ਐਡਵਰਟਾਈਜ਼ਮੈਂਟਸ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਫੇਵਰੇਟ ਜਿਹੜੇ ਹੀਰੋ ਹੀਰੋਇਨਸ ਵੱਲੋਂ ਅਤੇ ਬੱਚੇ ਉਸ ਚੀਜ਼ ਵੱਲ ਜ਼ਰੂਰ ਆਕਰਸ਼ਿਤ ਹੁੰਦੇ ਨੇ ਪਰ ਸਮਾਜ ਦਾ ਇੱਕ ਅਜਿਹਾ ਵਰਗ ਵੀ ਹੈ ਜਾਂ ਅਸੀਂ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਵੀ ਮਾਨਤਾ ਹੈ ਕਿ ਤੰਬਾਕੂ ਇੱਕ ਨਸ਼ਾ ਨਹੀਂ ਹੈ ਕੀ ਤੰਬਾਕੂ ਇੱਕ ਨਸ਼ਾ ਹੈ
0: ਬਿਲਕੁਲ ਮੈਮ ਕਿਉਂਕਿ ਇਹ ਤਾਂ ਤੁਸੀਂ ਕਿਹਾ ਹੈ ਕਿ ਸਮਾਜ ਦਾ ਬਹੁਤ ਸਾਰੇ ਵਰਗ ਮੈਂ ਇਹ ਕਹਿ ਰਹੀ ਹਾਂ ਕਿ ਪੂਰਾ ਸਮਾਜ ਹੀ ਮੰਨਦਾ ਹੈ ਕਿ ਤੰਬਾਕੂ ਨਸ਼ਾ ਨਹੀਂ ਹੈ ਬਟ ਤੰਬਾਕੂ ਦੇ ਵਿੱਚ ਨਸ਼ਾ ਤੇ ਹੈ ਮੋਸਟਲੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਇਹਨੂੰ ਅਡਿਕਟਿਵ ਸਬਸਟੈਂਸ ਜ਼ਿਆਦਾ ਮੰਨਿਆ ਜਾਂਦਾ ਅਗਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਨੁਸਾਰ ਦੇਖੀਏ ਔਰ ਉਹਨਾਂ ਨੇ ਵੀ ਇਹ ਕਿਹਾ ਕਿ ਅਡਿਕਟਿਵ ਸਬਸਟੈਂਸ ਹੈ ਔਰ ਦਾ ਗੇਟਵੇ ਆਫ ਅਦਰ ਡਰੱਗਸ ਲਾਈਕ ਐਲਕੋਹਲ ਨੂੰ ਵੀ ਔਰ ਮਾਰੀਜਾਨਾ ਨੂੰ ਵੀ ਇਹ ਗੱਲ ਕਹੀ ਗਈ ਹੈ ਕਿ ਅਡਿਕਟਿਵ ਸਬਸਟੈਂਸ ਆ ਜਾਂ ਦਾ ਗੇਟਵੇ ਆਫ ਅਦਰ ਡਰੱਗਸ ਆ ਬਟ ਤੰਬਾਕੂ ਜਿਹੜਾ ਨੰਬਰ 1 ਤੇ ਹੈ ਔਰ ਇਹਦੇ ਨਾਲ ਕੀ ਹੈ ਕਿ ਲੱਤ ਹੀ ਨਹੀਂ ਲੱਗਦੀ ਬਲਕਿ ਬੁਰੀ ਤਰ੍ਹਾਂ ਫਸ ਵੀ ਜਾਂਦਾ ਔਰ ਇਹਨੂੰ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਔਰ ਇਹ ਆਸਾਨੀ ਨਾਲ ਮਿਲ ਜਾਂਦਾ ਬਹੁਤ ਘੱਟ ਪੈਸਿਆਂ ਤੇ ਮਿਲ ਜਾਂਦਾ ਤੇ ਫੈਮਿਲੀਜ਼ ਨੂੰ ਜਾਂ ਸਮਾਜ ਨੂੰ ਇਹ ਲੱਗਦਾ ਕਿ ਮਿਲਦਾ ਆ ਇਟ ਮੀਨਸ ਇਹ ਗਵਰਨਮੈਂਟ ਅਪਰੂਵਡ ਆ ਸਾਰੇ ਜਣੇ ਇਹਨੂੰ ਯੂਜ਼ ਕਰ ਸਕਦੇ ਆ ਤੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਔਰ ਅਗਰ ਪੰਜਾਬੀ ਦੇ ਵਿੱਚ ਕਿਹਾ ਜਾਵੇ ਤਾਂ ਮੋਸਟਲੀ ਸਾਡੇ ਜਿਹੜੇ ਮਰੀਜ਼ ਹੈਗੇ ਜਿਹੜੇ ਸਾਡੇ ਕੋਲ ਇਲਾਜ ਕਰਵਾਉਣਾ ਉਹ ਕਹਿ ਦਿੰਦੇ ਕਿ ਮੈਮ ਇਹ ਕੁਛ ਹੈ ਬਟ ਇਹਨੂੰ ਛੱਡਣਾ ਉਹਨਾਂ ਦੇ ਅਕੋਰਡਿੰਗ ਬਹੁਤ ਜ਼ਿਆਦਾ ਡਿਫੀਕਲਟ ਹੈ
1: ਜੀ
0: ਇਸ ਕਰਕੇ ਇਹ ਜਿਹੜਾ ਤੰਬਾਕੂ ਹੈਗਾ ਆ ਇਹ ਆਮ ਦੂਸਰੇ ਨਸ਼ਿਆਂ ਵਾਂਗ ਹੀ ਇੱਕ ਨਸ਼ਾ ਹੀ ਹੈ ਜਿਹੜਾ ਕਿ ਬੱਚੇ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਆਪਣੀ ਗ੍ਰਿਫਟ ਬੁਰੀ ਤਰ੍ਹਾਂ ਫਸਾ ਕੇ ਰੱਖਦਾ
1: ਜੀ ਤੇ ਤੰਬਾਕੂ ਦੀ ਵਰਤੋਂ ਕਰਨ ਦੇ ਨਾਲ ਸਾਡੇ ਸਰੀਰ ਦੇ ਉੱਤੇ ਜਾਂ ਮਾਨਸਿਕ ਤੌਰ ਦੇ ਉੱਤੇ ਆਰਥਿਕ ਪੱਖੋਂ ਤਾਂ ਦੇਖੋ ਕੋਈ ਵੀ ਨਸ਼ਾ ਹੈ ਉਹ ਸਾਨੂੰ ਪ੍ਰਭਾਵਿਤ ਤਾਂ ਕਰਦਾ ਹੈ ਸਰੀਰਕ ਤੇ ਮਾਨਸਿਕ ਪੱਖੋਂ ਇਹ ਤੰਬਾਕੂ ਕਿਵੇਂ ਸਾਡੀ ਸਿਹਤ ਦੇ ਉੱਤੇ ਪ੍ਰਭਾਵ ਪਾਉਂਦਾ ਹੈ
0: ਮੈਮ ਦੇਖੋ ਜਿਹੜਾ ਤੰਬਾਕੂ ਹੈਗਾ ਆ ਅਗਰ ਆਪਾਂ ਗੱਲ ਕਰਦੇ ਹਾਂ ਤੁਸੀਂ ਵੀ ਸੁਣਿਆ ਹੋਏਗਾ ਕਿ ਇਹ ਕੈਂਸਰ ਦਾ ਕਾਰਨ ਬਣਦਾ ਤੰਬਾਕੂ ਨਿਕੋਟੀਨਾ ਨਾਮ ਦੇ ਇੱਕ ਪੌਦੇ ਤੋਂ ਬਣਦਾ ਹੈ ਉਹਨਾਂ ਨੂੰ ਸੁਕਾ ਕੇ ਇੱਕ ਪ੍ਰੋਸੈਸ ਦੇ ਦੌਰਾਨ ਤੰਬਾਕੂ ਦੇ ਅਲੱਗ ਅਲੱਗ ਪ੍ਰੋਡਕਟ ਬਣਾਏ ਜਾਂਦੇ ਆ ਔਰ ਉਹਨਾਂ ਦੇ ਵਿੱਚ ਮੈਂ ਨਹੀਂ ਕਹਿ ਰਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿ ਰਹੇ ਕਿ 7000 ਤੱਕ ਦੇ ਕੈਮੀਕਲਸ ਪਾਏ ਜਾਂਦੇ ਆ ਔਰ 250 ਐਵੇਂ ਦੇ ਕੈਮੀਕਲਸ ਆ ਜਿਹੜੇ ਬਹੁਤ ਹੀ ਜ਼ਿਆਦਾ ਖਤਰਨਾਕ ਨੇ ਔਰ 70 ਤਰ੍ਹਾਂ ਦੇ ਕੈਂਸਰ ਹੀ ਪਾਏ ਜਾਂਦੇ ਨੇ ਮਤਲਬ ਇਹਦੇ ਨਾਲ 70 ਤਰ੍ਹਾਂ ਦੇ ਕੈਂਸਰ ਹੋ ਸਕਦੇ ਨੇ ਇਹ ਤਾਂ ਸੋਚਿਆ ਇਹਨਾਂ ਦੇ ਸਰੀਰਕ ਹਰ ਤਰੀਕੇ ਨਾਲ ਟੀਬੀ ਹੋ ਸਕਦੀ ਹੈ ਕੋਈ ਜਿੱਦਾਂ ਕਹਿ ਸਕਦੇ ਸਕਿਨ ਅਲਰਜੀ ਹੋ ਸਕਦੀ ਹੈ ਆਪਾਂ ਦੇਖਿਆ ਹੋਏਗਾ ਬਹੁਤ ਵਾਰੀ ਸਿਗਰੇਟ ਦੇ ਪੈਕਟ ਦੇ ਉੱਤੇ ਇੱਕ ਪੈਰ ਗਲਿਆ ਹੋਇਆ ਉਹਦੀ ਫੋਟੋ ਲੱਗੀ ਹੋਈ ਹੈ ਗੈਂਗਰੀਨ ਬੋਲਦੇ ਹਾਂ ਅਸੀਂ ਉਹਨਾਂ ਨੂੰ ਤੇ ਸਰੀਰਕ ਦਾ ਅਗਰ ਆਪਾਂ ਗੱਲ ਕਰਦੇ ਹਾਂ ਕਿ ਸਿਰ ਦੇ ਬਾਲ ਤੋਂ ਲੈ ਕੇ ਅਗਰ ਬੋਡੀ ਦਾ ਸਾਰਾ ਹਿੱਸਾ ਦਿੱਤਾ ਇਹਦੇ ਪੈਰ ਦੇ ਨੋਹਾਂ ਤੱਕ ਇਹਦਾ ਅਸਰ ਹੈ ਔਰ ਕਿਹੜੀ ਬਿਮਾਰੀ ਹੈ ਜਿਹੜੀ ਅਸੀਂ ਨਹੀਂ ਗਿਣ ਸਕਦੇ ਚਿੱਟਾ ਮੋਤੀਆ ਵੀ ਹੋ ਸਕਦਾ ਹੈ ਕਾਲਾ ਮੋਤੀਆ ਵੀ ਹੋ ਸਕਦਾ ਹੈ ਬ੍ਰੇਨ ਸਟ੍ਰੋਕ ਵੀ ਹੋ ਸਕਦਾ ਹੈ ਹਾਰਟ ਦੀਆਂ ਬਿਮਾਰੀਆਂ ਹੋ ਸਕਦੀਆਂ ਟੀਬੀ ਟਿਊਬਰਕਲੋਸਿਸ ਹੋ ਸਕਦਾ ਹੈ ਔਰ ਜ਼ਰੂਰੀ ਨਹੀਂ ਹੈ ਕਿ ਫੇਫੜਿਆਂ ਦਾ ਕਿਸੇ ਵੀ ਅੰਗ ਦਾ ਹੋ ਸਕਦਾ ਸੋ ਇਹ ਹੈਗੇ ਸਰੀਰਕ ਜਿਹੜੇ ਰੋਗ ਕਹਿ ਸਕਦੇ ਹਾਂ ਅਸੀਂ ਤੰਬਾਕੂ ਦੇ ਸੇਵਨ ਤੋਂ ਹੁੰਦੇ ਨੇ ਮਾਨਸਿਕ ਇਹ ਹੈ ਕਿ ਉਹਨਾਂ ਦੇ ਵਿੱਚ ਅਗਰ ਕਹਿ ਸਕਦੇ ਹਾਂ ਕਿ ਅਗਰ ਤੰਬਾਕੂ ਨਹੀਂ ਮਿਲਦਾ ਤੇ ਉਹਨਾਂ ਦੇ ਵਿੱਚ ਚਿੜਚਿੜਾਪਨ ਆਉਂਦਾ ਗੁੱਸਾ ਬਹੁਤ ਜ਼ਿਆਦਾ ਆਉਂਦਾ ਪਲਪੀਟੇਸ਼ਨਸ ਹੁੰਦੀਆਂ ਨੇ ਨੀਂਦ ਨਹੀਂ ਆਉਂਦੀ ਇਸ ਤਰ੍ਹਾਂ ਦੇ ਮਤਲਬ ਕਿ ਮਾਨਸਿਕ ਤਣਾਅ

0: ਉਹ ਜਿਹੜਾ ਹੈ ਉਹ ਰਹਿਣਾ ਸ਼ੁਰੂ ਹੋ ਜਾਂਦਾ ਹੈ। ਔਰ ਸਭ ਤੋਂ ਵੱਡੀ ਇਹ ਕਿ ਕੰਸੈਂਟ੍ਰੇਸ਼ਨ ਪਾਵਰ ਜਿਹੜੀ ਆ ਉਹਨਾਂ ਦੀ ਡਾਊਨ ਚਲੇ ਜਾਂਦੀ ਹੈ, ਜਿਹਦੇ ਕਰਕੇ ਉਹ ਬਾਰ ਬਾਰ ਜਿਹੜਾ ਹੈਗਾ ਉਹਦਾ ਸੇਵਨ ਕਰਦੇ। ਅਸੀਂ ਕਹਿ ਸਕਦੇ ਹਾਂ ਕਿ ਮਾਨਸਿਕ ਤੋੜਾਂ ਜਿਹਨੂੰ ਅਸੀਂ ਵਿਦਰੋਲਸ ਕਹਿੰਦੇ ਨੇ ਉਹ ਤੰਬਾਕੂ ਸੇਵਨ ਦੇ ਨਾਲ ਜ਼ਿਆਦਾ ਹੁੰਦੀਆਂ।
1: ਜੀ ਜੀ ਡਾਕਟਰ ਸੰਦੀਪ ਜੀ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬੱਚੇ ਨੌਜਵਾਨ ਸਿਰਫ ਸ਼ੌਂਕ ਜਾਂ ਦੋਸਤਾਂ ਦੇ ਦਬਾਅ ਦੇ ਨਾਲ ਇੱਕ ਜਿਹੜੀ ਸੰਗਤ ਦਾ ਅਸਰ ਕਹਿ ਸਕਦੇ ਹਾਂ ਕਿ ਦੇਖੋ ਦੇਖੀ ਜਿਹੜੇ ਇਸ ਦੀ ਸ਼ੁਰੂਆਤ ਤਾਂ ਕਰ ਲੈਂਦੇ ਨੇ ਪਰ ਬਾਅਦ ਵਿੱਚ ਉਹਨਾਂ ਨੂੰ ਇਸ ਨਸ਼ੇ ਦੀ ਲੱਤ ਲੱਗ ਜਾਂਦੀ ਹੈ। ਅਤੇ ਸਿਰਫ ਬੱਚੇ ਜਾਂ ਲੜਕੀਆਂ ਦੀ ਹੀ ਗੱਲ ਨਹੀਂ, ਅਸੀਂ ਅਕਸਰ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਸਾਰੀਆਂ ਔਰਤਾਂ ਵੀ ਤੰਬਾਕੂ ਦਾ ਸੇਵਨ ਕਰਦੀਆਂ ਨੇ ਅਤੇ ਉਹ ਇਸ ਦੀ ਲੱਤ ਕਿਵੇਂ ਲੱਗ ਜਾਂਦੀ ਹੈ? ਮਤਲਬ ਕਿ ਉਹ ਸ਼ੁਰੂਆਤੀ ਬੱਚੇ ਮਜ਼ਾਕ ਦੇ ਵਿੱਚ ਲੈ ਲੈਂਦੇ ਨੇ ਜਦੋਂ ਇਸ ਨੂੰ।
0: ਮੈਮ ਐਕਚੁਅਲੀ ਇਹ ਹੁੰਦਾ ਕਿ ਜਦੋਂ ਵੀ ਤੰਬਾਕੂ ਦਾ ਸੇਵਨ ਨੂੰ ਫਸਟ ਟਾਈਮ ਕਰਦੇ ਆ ਤਾਂ ਕੰਮ ਕੀ ਹੈਗਾ ਕਿ ਸਾਡੀ ਬ੍ਰੇਨ ਦੇ ਵਿੱਚ ਡੋਪਾਮਾਈਨ ਨਾਮ ਦਾ ਨਿਊਰੋ ਟ੍ਰਾਂਸਮੀਟਰ ਹੈ, ਉਹਨਾਂ ਨੂੰ ਉਹਦੇ ਵਿੱਚ ਵਾਧਾ ਆ ਜਾਂਦਾ, ਮਤਲਬ ਕਿ ਉਹ ਸੈਲਸ ਰਿਲੀਜ਼ ਹੁੰਦੇ ਨੇ। ਅੰਦਰ ਦਾ ਕੰਮ ਹੈਗਾ ਕਿ ਖੁਸ਼ੀ ਦੇਣਾ, ਮਤਲਬ ਯੂਫੋਰੀਆ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਜਦੋਂ ਕੋਈ ਵੀ ਵਿਅਕਤੀ, ਕੋਈ ਬੱਚਾ ਜਾਂ ਔਰਤ ਜਾਂ ਕੋਈ ਵੀ ਅਡਲਟ ਕਹਿ ਸਕਦੇ ਹਾਂ ਕਿ ਉਹਦਾ ਫਸਟ ਟਾਈਮ ਸੇਵਨ ਕਰਦਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਆ, ਸ਼ਾਂਤੀ ਲੱਗਦੀ ਹੈ, ਮਤਲਬ ਇੱਕ ਕਹਿ ਲਓ ਕਿ ਦੁਨੀਆਂ ਤੋਂ ਅਲੱਗ ਹੀ ਉਹਨਾਂ ਨੂੰ ਨਜ਼ਾਰਾ ਨਜ਼ਰ ਆਉਂਦਾ। ਤੇ ਉਹ ਜਿਹੜਾ ਚੀਜ਼ ਹੁੰਦੀ ਆ ਉਹਨੂੰ ਬਾਰ ਬਾਰ ਲੈਣ ਦੀ ਕੋਸ਼ਿਸ਼ ਕਰਦੇ, ਉਹੀ ਫੀਲਿੰਗ ਨੂੰ ਬਾਰ ਬਾਰ ਅਨੁਭਵ ਕਰਨ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਕਰਕੇ ਉਹ ਰਿਪੀਟਿਡਲੀ ਇਹਦਾ ਯੂਜ਼ ਕਰਦੇ ਆ ਤੇ ਹੌਲੀ ਹੌਲੀ ਜਿਹੜੀ ਇਹਦੀ ਡਿਪੈਂਡੈਂਸੀ ਜਿਹੜੀ ਆ ਉਹ ਵੱਧ ਜਾਂਦੀ ਆ। ਕਿਉਂਕਿ ਤੰਬਾਕੂ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਐਡਿਕਟਿਵ ਸਬਸਟੈਂਸ ਆ, ਤੇ ਇਹਦੀ ਜਿਹੜੀ ਐਡਿਕਸ਼ਨ ਆ ਉਹ ਐਜ਼ ਕੰਪੈਰੇਟਿਵ ਦੂਸਰੀ ਡਰੱਗਸ ਦੇ ਜਲਦੀ ਹੋ ਜਾਂਦੀ ਆ। ਜਦੋਂ ਫਿਰ ਇਹਦੀ ਐਡਿਕਸ਼ਨ ਹੁੰਦੀ ਹੈ ਤੇ ਫਿਰ ਇਹਦੇ ਲਈ ਇਹਨੂੰ ਛੱਡਣਾ ਥੋੜਾ ਮੁਸ਼ਕਿਲ ਹੈ, ਜੋ ਮੈਂ ਆਪਣੇ 16 ਸਾਲ ਦੇ ਕੈਰੀਅਰ ਦੇ ਵਿੱਚ ਦੇਖਿਆ। ਬਹੁਤ ਘੱਟ ਕਹਿ ਸਕਦੇ ਹਾਂ ਕਿ ਬੱਚੇ ਜਾਂ ਵਿਅਕਤੀ ਜਿਹੜਾ ਆ ਉਹ ਤੰਬਾਕੂ ਪੂਰੀ ਤਰ੍ਹਾਂ ਛੱਡ ਪਾਉਂਦੇ ਆ, ਅਦਰਵਾਈਜ਼ ਰਿਲੈਪਸ ਹੋ ਹੀ ਜਾਂਦੇ ਆ।
1: ਤੇ ਜੇ ਕੋਈ ਵਿਅਕਤੀ, ਦੇਖੋ ਤੁਸੀਂ ਕਿਹਾ ਕਿ ਮੁਸ਼ਕਿਲ ਹੈ ਛੱਡਣਾ, ਪਰ ਜੇ ਕੋਈ ਆਪਣਾ ਮਨ ਬਣਾ ਲਏ ਇਸ ਨੂੰ ਛੱਡਣਾ ਚਾਹੇ ਤਾਂ ਉਸ ਨੂੰ ਕੀ ਕਦਮ ਚੁੱਕਣੇ ਚਾਹੁੰਦੇ ਨੇ? ਸਾਡੀ ਇਸ ਗੱਲਬਾਤ ਕਰਨ ਤੋਂ ਕਹਿੰਦੇ ਨੇ ਕਿ ਕਈ ਵਾਰੀ ਕਿਸੇ ਮਨ ਦੇ ਵਿੱਚ ਇੱਕ ਪਲ ਜਾਂ ਇੱਕ ਕੋਈ ਵੀ ਇੱਕ ਛੋਟਾ ਜਿਹਾ ਸ਼ਬਦ ਕਈ ਵਾਰੀ ਮਨ ਨੂੰ ਪ੍ਰਭਾਵਿਤ ਕਰ ਦਿੰਦਾ ਕਿ ਤੁਹਾਡੀ ਸੋਚ ਬਦਲ ਜਾਂਦੀ, ਤੁਹਾਡਾ ਨਜ਼ਰੀਆ ਬਦਲ ਜਾਂਦਾ। ਉਮੀਦ ਕਰਦੇ ਹਾਂ ਨੌਜਵਾਨ ਪੀੜ੍ਹੀ ਬੱਚੇ ਸਾਡੀ ਇਸ ਗੱਲਬਾਤ ਤੋਂ ਪ੍ਰਭਾਵਿਤ ਹੋ ਕੇ ਇਸ ਬੁਰਾਈ ਤੋਂ ਦੂਰ ਰਹਿਣ ਦੇ ਲਈ ਆਪਣਾ ਪਹਿਲਾ ਕਦਮ ਚੁੱਕ ਸਕਣ, ਅਤੇ ਉਹਨਾਂ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ?
0: ਮੈਮ ਮੈਂ ਇਹ ਕਿਹਾ ਕਿ ਮੁਸ਼ਕਿਲ ਹੈ, ਬਟ ਮੈਂ ਇਹ ਨਹੀਂ ਕਿਹਾ ਕਿ ਨਾਮੁਮਕਿਨ ਨਹੀਂ।
1: ਬਿਲਕੁਲ,
0: ਅਗਰ ਅਸੀਂ ਗੱਲ ਕਰਦੇ ਹਾਂ ਕਿ ਗਵਰਨਮੈਂਟ ਨੇ ਸਾਡੇ ਨੇ ਜਿਹੜੇ ਹੈਗੇ ਆ 2 ਟੋਲ ਫ੍ਰੀ ਨੰਬਰ ਦਿੱਤੇ ਹੋਏ ਆ, ਇੱਕ ਮਿਸਡ ਕਾਲ ਸੇਵਾ ਹੈਗੀ, ਟੋਲ ਫ੍ਰੀ ਨੰਬਰ ਹੈ 1-800-112-356, ਜਿਹੜੀ ਮਿਸਡ ਕਾਲ ਸੇਵਾ ਹੈ 0112-290-1701। ਇਹ ਦੋਨੋਂ ਨੰਬਰ ਇਹੋ ਜਿਹੇ ਨੇ, ਅਗਰ ਕਿਸੇ ਨੇ ਨਸ਼ਾ ਛੱਡਣ ਜਾਂ ਤੰਬਾਕੂ ਛੱਡਣ ਦੀ ਮਨ ਬਣਾਇਆ, ਉਹਨੂੰ ਕਾਉਂਸਲਿੰਗ ਦੀ ਲੋੜ ਆ, ਤੇ ਇਹਨਾਂ ਨੰਬਰਸ ਤੋਂ ਲੈ ਸਕਦਾ। ਨੰਬਰ 2 ਤੇ ਇੱਕ ਹੈਗਾ ਨਿਕੋਟੀਨ ਰਿਪਲੇਸਮੈਂਟ ਥੈਰੇਪੀ, ਜਿਹਦੇ ਵਿੱਚ ਆਪਾਂ ਵੀ ਦੇਖਿਆ ਹੋਣਗੇ ਕਿ ਟੀਵੀ ਤੇ ਐਡਸ ਆਉਂਦੀਆਂ ਨਿਕੋਟੀਨ ਚਿੰਗਮ ਕਰਕੇ। ਤੇ ਬਟ ਸਾਡਾ ਜਿਵੇਂ ਦਾ ਇਸ ਸਾਲ ਦਾ ਥੀਮ ਹੈਗਾ ਕਿ ਅਸੀਂ ਨਿਕੋਟੀਨ ਦੇ ਨਾਲ ਮੁਕਾਬਲਾ ਕਰਨਾ ਹੈ, ਤੇ ਅਸੀਂ ਇੱਕ ਨਿਕੋਟੀਨ ਨੂੰ ਛੱਡ ਕੇ ਦੂਸਰੀ ਨਿਕੋਟੀਨ ਦੇ ਉੱਤੇ ਨਹੀਂ ਆਕਰਸ਼ਿਤ ਹੋ ਸਕਦੇ। ਸੋ ਇਹਦੇ ਲਈ ਨੈਚੁਰਲ ਵੇ ਹੈ, ਇਹ ਇੱਕ ਦਿਨ ਜਾਂ 2 ਦਿਨ ਦਾ ਪ੍ਰੋਸੈਸ ਨਹੀਂ ਹੈ, ਲੰਬੇ ਸਮੇਂ ਦਾ ਪ੍ਰੋਸੈਸ ਹੈ। ਬਟ ਅਗਰ ਅਸੀਂ ਰੈਗੂਲਰ ਯੂਜ਼ ਕਰਦੇ ਹਾਂ ਤੇ ਬਹੁਤ ਵਧੀਆ। ਪਹਿਲੀ ਗੱਲ ਤਾਂ ਇਹ ਕਿ ਸਾਡੇ ਘਰਾਂ ਦੇ ਵਿੱਚ ਜਾਂ ਸਾਡੀ ਰਸੋਈ ਦੇ ਵਿੱਚ ਮਸਾਲੇ ਨੇ ਕੁਛ ਜਿਹੜੇ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਔਸ਼ਧੀ ਨੇ। ਜਿਵੇਂ ਕਹਿ ਸਕਦੇ ਹਾਂ ਨੰਬਰ 1 ਤੇ ਅਗਰ ਸੌਂਫ ਔਰ ਮਿਸ਼ਰੀ ਨੂੰ ਮਿਲਾ ਕੇ ਰੱਖ ਲਿਆ ਜਾਵੇ, ਔਰ ਅਗਰ ਕਿਸੇ ਵੀ ਵਿਅਕਤੀ ਨੂੰ ਕਰੇਵਿੰਗ ਹੁੰਦੀ ਹੈ, ਐਕਚੁਅਲੀ ਤੰਬਾਕੂ ਲੈਣ ਦੀ ਜਿਹੜੀ ਕਰੇਵਿੰਗ ਹੁੰਦੀ ਹੈ 5-8 ਮਿੰਟਸ ਦੀ ਹੁੰਦੀ ਹੈ, ਇਹ 5-8 ਮਿੰਟ ਜਿਹੜੇ ਆ ਉਹਦੇ ਵਿੱਚ ਅਗਰ ਉਹਦੀ ਕਰੇਵਿੰਗ ਵੱਧ ਰਹੀ ਹੈ ਤੇ ਉਹ ਇਸ ਤਰ੍ਹਾਂ ਦਾ ਮਸਾਲਾ ਯੂਜ਼ ਬਣਾ ਕੇ ਯੂਜ਼ ਕਰ ਸਕਦਾ। ਛੋਟੀਆਂ ਇਲਾਇਚੀਆਂ, ਵੱਡੀਆਂ ਇਲਾਇਚੀਆਂ, ਉਹਨਾਂ ਨੂੰ ਆਪਣੇ ਚਿੱਠ ਕੇ ਮੂੰਹ ਚ ਰੱਖ ਸਕਦਾ ਕੁਛ ਦੇਰ ਲਈ, ਉਸ ਤੋਂ ਬਾਅਦ ਉਹ ਕਰੇਵਿੰਗ ਹੌਲੀ ਹੌਲੀ ਜਿਹੜੀ ਹੈ ਉਹ ਜਿਹੜੀ ਆ ਖਤਮ ਹੁੰਦੀ ਜਾਂਦੀ, ਉਹਦੇ ਟਾਈਮ ਜਿਹੜਾ ਘੱਟਦਾ ਚਲੇ ਜਾਂਦਾ। ਔਰ ਇੱਕ ਹੋਰ ਹੈਗਾ ਕਿ ਅਸੀਂ 5D ਫਾਰਮੂਲਾਸ ਵੀ ਅਪਣਾ ਲੈਂਦੇ ਹਾਂ। ਉਹ 5D ਫਾਰਮੂਲਾ ਕੀ ਹੈ ਕਿ ਪਹਿਲਾ ਹੈਗਾ ਕਿ ਡਿਲੇ, ਅਗਰ ਕਿਸੇ ਨੂੰ ਸ਼ੇਵਿੰਗ ਹੁੰਦੀ ਹੈ ਤਾਂ ਇਹ ਸੋਚ ਲਵੇ ਕਿ ਨਹੀਂ ਮੈਂ ਥੋੜੀ ਦੇਰ ਤੱਕ ਕਰਦਾ, ਮੈਂ 1.5 ਘੰਟੇ ਬਾਅਦ ਸਿਗਰੇਟ ਲੈ ਲਵਾਂਗਾ ਜਾਂ ਮੈਂ 1.5 ਘੰਟੇ ਬਾਅਦ ਇਹ ਚੀਜ਼ ਯੂਜ਼ ਕਰੂੰਗਾ, ਡਿਲੇ ਕਰਨ ਦਾ। ਕਿਉਂਕਿ 5-8 ਮਿੰਟਸ ਦੇ ਵਿੱਚ ਜਦੋਂ ਡਿਲੇ ਕਰਨਗੇ ਤੇ ਉਹ ਜਿਹੜੀ ਕਰੇਵਿੰਗ ਆ ਖੁਦ ਬ ਖੁਦ ਜਿਹੜੀ ਆ ਉਹ ਘੱਟ ਹੁੰਦੀ ਚਲੀ ਜਾਏਗੀ। ਸੈਕਿੰਡ ਹੈਗਾ ਡੀਪ ਬਰੀਥਿੰਗ, ਜਦੋਂ ਵੀ ਕਰੇਵਿੰਗ ਹੁੰਦੀ ਹੈ ਤੇ 5-10 ਟਾਈਮ ਡੀਪ ਬਰੀਥਿੰਗ ਲੈਣੀ ਆ।

0: ਡੂੰਘੇ ਸਾਹ ਲੈਣੇ ਸ਼ੁਰੂ ਕਰਦੇ ਨੇ, ਮਤਲਬ ਲੰਬੇ ਸਾਹ ਲੈਣੇ ਤੇ ਛੱਡਣੇ। ਔਰ ਥਰਡ ਹੈਗਾ ਡਰਿੰਕ ਵਾਟਰ, ਕਿ ਜਦੋਂ ਵੀ ਕਰੇਵਿੰਗ ਹੁੰਦੀ ਹੈ ਕਿ ਅਸੀਂ ਵਾਟਰ ਪੀਣਾ ਹੈ, ਬਟ ਉਹਨੂੰ ਸਿਪ ਸਿਪ ਕਰਕੇ, ਇਹ ਨਹੀਂ ਹੈ ਕਿ ਗਲਾਸ ਅੰਦਰ ਆਪਾਂ ਇੱਕ ਸਾੜੀ ਪੀ ਲਿਆ ਨਾ, ਉਹਨੂੰ ਥੋੜਾ ਥੋੜਾ ਕਰਕੇ ਪਾਣੀ ਸਿਪ ਸਿਪ ਕਰਕੇ ਪੀਣਾ, ਤਾਂ ਕਿ ਜਿਹੜੀ ਉਹਦੀਆਂ ਦੀ ਕਰੇਵਿੰਗ ਹੈ ਹੌਲੀ ਹੌਲੀ ਹੌਲੀ ਘੱਟ ਜਾਏ। ਫੋਰਥ ਹੈਗਾ ਡਿਸਟ੍ਰੈਕਟ, ਧਿਆਨ ਨੂੰ ਭਟਕਾ ਲੈਣਾ ਕਰੇਵਿੰਗ ਨੂੰ ਵੀ, ਅਸੀਂ ਮਿਊਜ਼ਿਕ ਸੁਣ ਲਿਆ, ਐਕਸਰਸਾਈਜ਼ ਕਰਨੀ ਸਟਾਰਟ ਕਰ ਦਿੱਤੀ ਜਾਂ ਕੁਛ ਵੀ ਹੈ, ਯੈਸ ਟੂ 5 to 10 minutes ਤੁਸੀਂ ਆਪਣਾ ਮਾਇੰਡ ਡਾਈਵਰਟ ਕਰ ਲਿਆ, ਤਾਂ ਜਿਹੜੀ ਹੈਗੀ ਹੈ ਕਰੇਵਿੰਗ ਖਤਮ ਹੋ ਜਾਣ। ਇਸੇ ਤਰ੍ਹਾਂ ਫਿਫਥ ਜਿਹੜਾ ਉਹ ਡਿਸਕਸ਼ਨ ਹੈ ਜਾਂ ਡਿਸਕਸ ਕਰਨਾ ਆਪਣੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਜਾਂ ਦੋਸਤ ਨੂੰ ਕਿ ਮੈਨੂੰ ਇਸ ਚੀਜ਼ ਦੀ ਕਰੇਵਿੰਗ ਹੋ ਰਹੀ ਹੈ, ਤੇ ਉਹਨਾਂ ਦਾ ਉਹੀ ਫਰੈਂਡ ਜਾਂ ਫੈਮਿਲੀ ਮੈਂਬਰ ਉਹਨਾਂ ਨੂੰ ਮੋਟੀਵੇਟ ਕਰੇਗਾ ਕਿ ਨਹੀਂ, ਤੇ ਉਹ ਉਹਨਾਂ ਦਾ ਉਸ ਚੀਜ਼ ਚ ਸਹਿਯੋਗ ਕਰੇਗਾ ਕਿ ਉਹ ਨਸ਼ੇ ਵੱਲ ਜਾਂ ਤੰਬਾਕੂ ਵੱਲ ਨਾ ਜਾਏ। ਫਿਰ 5D ਫਾਰਮੂਲਾ ਅਗਰ ਅਸੀਂ ਨਾਲ ਨਾਲ ਅਪਲਾਈ ਕਰਦੇ ਹਾਂ, ਪਲੱਸ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਆ, ਇਹਦੇ ਵਿੱਚ ਅਸੀਂ ਅਜਵਾਇਣ ਵੀ ਜੋੜ ਸਕਦੇ ਹਾਂ, ਠੀਕ ਹੈ, ਤੇ ਉਹ ਚੀਜ਼ਾਂ ਹੈਗੀਆਂ ਕਿ ਉਹਨਾਂ ਨੂੰ ਚਿਪ ਕੇ ਥੋੜ੍ਹੀ ਦੇਰ ਮੂੰਹ ਦੇ ਵਿੱਚ ਰੱਖਣਾ ਹੁੰਦਾ ਹੈ, ਹੌਲੀ ਹੌਲੀ ਜਿਹੜਾ ਹੈਗਾ ਆ ਉਹਨਾਂ ਦੀ ਕਰੇਵਿੰਗ ਘੱਟ ਹੁੰਦੀ ਜਾਂਦੀ ਹੈ, ਪਲੱਸ ਇਹ ਵੀ ਹੈ ਕਿ ਸਾਡਾ ਬਲੱਡ ਜਿਹੜਾ ਆ ਉਹਦੇ ਵਿੱਚ ਵੀ ਪਿਓਰਿਟੀ ਆਉਣੀ ਸ਼ੁਰੂ ਹੋ ਜਾਂਦੀ ਹੈ। ਬਟ ਆਪਾਂ ਜੇ ਕਹੀਏ ਕਿ ਵੀ ਇਹ ਇੱਕ ਹਫ਼ਤੇ ਦਾ ਜਾਂ 2 ਹਫ਼ਤੇ ਦੇ ਵਿੱਚ ਵਿੱਚ ਇਹ ਚੀਜ਼ ਹੋ ਜਾਏਗੀ, ਤੇ ਇਹ ਥੋੜ੍ਹਾ ਪੋਸੀਬਲ ਨਹੀਂ ਹੈ, ਇਹਨੂੰ ਲੰਮਾ ਸਮਾਂ ਕਰਨਾ ਪੈਂਦਾ, ਬਟ ਜ਼ਰੂਰ ਅਸੀਂ ਸਫਲ ਹੋ ਸਕਦੇ ਹਾਂ ਅਗਰ ਕੋਈ
1: ਜੀ ਬਿਲਕੁਲ ਜੇਕਰ ਕੋਈ ਦ੍ਰਿੜ ਇਰਾਦਾ ਕਰ ਲਏ, ਆਪਣੀ ਵਿਲ ਪਾਵਰ ਇੰਨੀ ਮਜ਼ਬੂਤ ਕਰ ਲਏ ਤਾਂ ਬਿਲਕੁਲ ਇਸ ਤੋਂ ਛੁਟਕਾਰਾ ਪਾ ਸਕਦਾ ਹੈ। ਇਹ ਨਸ਼ਾ ਕੇਂਦਰ ਨੂੰ ਲੈ ਕੇ ਸਾਡੇ ਸਮਾਜ ਦੇ ਵਿੱਚ ਹਜੇ ਵੀ ਕਈ ਭਰਮ ਪਾਏ ਜਾਂਦੇ ਨੇ, ਕਈ ਲੋਕਾਂ ਦੇ ਵਿੱਚ ਰਿਹੈਬ ਸੈਂਟਰਸ ਨੂੰ ਲੈ ਕੇ ਮਨਾਂ ਦੇ ਵਿੱਚ ਡਰ ਹੁੰਦਾ, ਕੋਈ ਨਸ਼ਾ ਛੱਡਣਾ ਵੀ ਚਾਹੁੰਦਾ ਪਰ ਕੇਂਦਰਾਂ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਅਤੇ ਤੁਸੀਂ ਇਸ ਨਸ਼ਾ ਛੁਡਾਊ ਕੇਂਦਰ ਦੇ ਜਾਂ ਪੁਨਰਵਾਸ ਕੇਂਦਰਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਸੇਵਾਵਾਂ ਉਪਲਬਧ ਨੇ, ਕਿਵੇਂ ਆਸਾਨੀ ਦੇ ਨਾਲ ਜਿਹੜਾ ਆ ਉਹ ਨਸ਼ਾ ਛੁਡਾ ਰਹੇ ਹੋ, ਇਸ ਸਭ ਬਾਰੇ ਵੀ ਛੋਟੇ ਥੋੜੇ ਜਿਹੇ ਸ਼ਬਦਾਂ ਵਿੱਚ ਸਾਨੂੰ ਜ਼ਰੂਰ ਜਾਣਕਾਰੀ ਦਿਓ।
0: ਮੈਮ ਅਗਰ ਆਪਾਂ ਮੇਰੇ ਸੈਂਟਰ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਰੀਹੈਬ ਸੈਂਟਰ ਹੈ, ਔਰ ਲਾਸਟ ਈਅਰ ਸਾਡੇ ਜਿਹੜੇ ਗਵਰਨਰ ਸਾਹਿਬ ਉਹਨਾਂ ਨੇ ਵਿਜ਼ਿਟ ਕੀਤਾ, ਤੇ ਉਹਨਾਂ ਨੇ ਕਿਹਾ ਕਿ ਸਾਡੇ ਪੰਜਾਬ ਦਾ ਜਿਹੜਾ ਕਹਿ ਲਓ ਕਿ ਨੰਬਰ 1 ਰੀਹੈਬ ਸੈਂਟਰ ਜਿਹੜਾ ਆ ਉਹ ਇਹਨੂੰ ਮੰਨਿਆ ਗਿਆ। ਸੋ ਸਾਡੇ ਇੱਥੇ ਜਿਹੜੀਆਂ ਹੈਗੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹੈ, ਇੱਕ ਤਰ੍ਹਾਂ ਦਾ ਜਿਵੇਂ ਅਸੀਂ ਕਾਲਜ ਯੂਨੀਵਰਸਿਟੀ ਦੇ ਵਿੱਚ ਦਿੱਤੀਆਂ ਜਾਂਦੀਆਂ ਹੈ, ਉਹ ਲਾਈਕ ਦੈਟ ਹੀ ਹੈ, ਕਾਉਂਸਲਿੰਗ ਬੇਸਡ ਪ੍ਰੋਗਰਾਮ ਹੈ ਸਾਰਾ ਇਹ। ਔਰ ਇਹਦੇ ਵਿੱਚ ਕੋਸ਼ਿਸ਼ ਕੀਤੀ ਹੈ ਅਸੀਂ ਕਿ ਕੁਝ ਜਿਹੜੇ ਆ ਉਹਨਾਂ ਦੇ ਸਕਿੱਲ ਡਿਵੈਲਪਮੈਂਟ ਕੋਰਸ ਜਿਹੜੇ ਆ ਉਹ ਵੀ ਅਸੀਂ ਐਡ ਆਨ ਕੀਤੇ ਹੈਗੇ ਆ, ਲਾਈਕ ਕੁਕਿੰਗ ਕੋਰਸ ਹੈਗਾ ਆ, ਇਲੈਕਟ੍ਰੀਸ਼ੀਅਨ ਕੋਰਸ ਹੈਗਾ ਆ, ਕੰਪਿਊਟਰ ਦੀ ਬੇਸਿਕ ਨੌਲੇਜ ਵਾਲਾ ਕੋਰਸ ਹੈਗਾ ਆ, ਇਸੇ ਤਰ੍ਹਾਂ ਕਿਚਨ ਗਾਰਡਨਿੰਗ ਦਾ ਵੀ ਕੋਰਸ ਹੈਗਾ ਆ। ਛੋਟੇ ਛੋਟੇ ਜਿੰਨੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਕੋਲ ਇਲਾਜ ਲਈ ਮਰੀਜ਼ ਆ ਰਹੇ ਨੇ ਜਾਂ ਲੋਕ ਆ ਰਹੇ ਨੇ ਕਿ ਉਹਨਾਂ ਨੂੰ ਅਸੀਂ ਸਕਿੱਲ ਵੀ ਦੇ ਸਕੀਏ, ਕਿਉਂਕਿ ਉਹ ਨਸ਼ਾ ਕਰਕੇ ਆਪਣਾ ਉਹਨਾਂ ਦਾ ਜਿਹੜਾ ਭਟਕ ਚੁੱਕੇ ਹੁੰਦੇ ਨੇ, ਕੰਮ ਕਾਜ ਛੱਡ ਚੁੱਕੇ ਹੁੰਦੇ ਨੇ, ਤੇ ਦੁਬਾਰਾ ਕੰਮ ਤੇ ਜਾਣ ਲਈ ਬਹੁਤ ਸਾਰੇ ਲੋਕ ਉਹਨਾਂ ਨੂੰ ਵਾਪਸ ਲੈਣ ਲਈ ਥੋੜਾ ਗੁਰੇਜ਼ ਕਰਦੇ ਆ, ਕਿਉਂਕਿ ਨਸ਼ੇ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਵੀ ਕਰਕੇ ਆ ਚੁੱਕੇ ਹੁੰਦੇ ਆ, ਇਸ ਕਰਕੇ ਉਹਨਾਂ ਦੇ ਅੰਦਰ ਇੱਕ ਸਕਿੱਲ ਡਿਵੈਲਪ ਕਰਨਾ ਹੁੰਦਾ ਹੈ ਕਿ ਤਾਂ ਕਿ ਉਹ ਬਾਹਰ ਜਾ ਕੇ ਹੋ ਰਹੇ ਸੀ ਕੁਛ ਆਪਣਾ ਹੀ ਕੰਮ ਸ਼ੁਰੂ ਕਰ ਸਕਦੇ ਆ
1: ਜੀ।
0: ਸੋ ਸਾਡੀ ਪੂਰੀ ਕੋਸ਼ਿਸ਼ ਹੈਗੀ ਹੈ, ਫਿਰ ਮੈਡੀਟੇਸ਼ਨ ਪ੍ਰੋਗਰਾਮ ਹੈਗੇ ਨੇ, ਗੇਮਸ ਕਰਵਾਈ ਦੀਆਂ ਨੇ, ਔਰ ਟੂਰਨਾਮੈਂਟ ਛੋਟੇ ਛੋਟੇ ਰਖਵਾਈ ਦੇ ਨੇ, ਇਨਡੋਰ ਐਕਟੀਵਿਟੀਜ਼ ਨੇ, ਤੇ ਨਾਲ ਦੀ ਨਾਲ ਗਰੁੱਪ ਸੈਸ਼ਨ ਚੱਲਦੇ ਨੇ, ਕਾਉਂਸਲਿੰਗ ਫੈਮਿਲੀ ਕਾਉਂਸਲਿੰਗ ਹੋ ਰਹੀ ਹੈ, 1-to-1 ਕਾਉਂਸਲਿੰਗ ਹੋ ਰਹੀ ਹੈ, ਔਰ ਇੱਥੋਂ ਤੱਕ ਕਿ ਕੁਝ ਸਾਡੇ ਕੋਲ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਕੁਝ NGOs ਨੇ ਜਿਹੜੇ ਕਿ ਸਪਿਰਚੁਅਲਿਟੀ ਦੇ ਨਾਲ ਵੀ ਬਿਲੋਂਗ ਕਰਦੇ ਨੇ, ਹੋਰ ਵੀ ਨੇ, ਉਹ ਸਾਡੇ ਨਾਲ ਜੁੜੇ ਹੋਏ, ਜਿਵੇਂ ਬ੍ਰਹਮ ਕੁਮਾਰੀ ਜੀ, ਅਸੀਂ ਸਾਰੇ ਜਣੇ ਮਾਊਂਟ ਆਬੂ ਤੋਂ ਸਾਰੇ ਜਾਣਕਾਰੀ ਹੋਣਗੇ, ਉਹ ਰੈਗੂਲਰ ਸਾਡੇ ਨਾਲ ਤਕਰੀਬਨ 11 ਸਾਲ ਤੋਂ ਜੁੜੇ ਹੋਏ ਨੇ, ਤੇ ਹਰ ਇੱਕ ਕੋਸ਼ਿਸ਼ ਸਾਡੀ ਇਹ ਰਹਿੰਦੀ ਹੈ ਕਿ ਅਸੀਂ ਉਹਨਾਂ ਨੂੰ ਦੁਬਾਰਾ ਪੁਨਰਵਾਸ ਕਰ ਸਕੀਏ, ਔਰ ਕੋਸ਼ਿਸ਼ ਕਰਦੇ ਰਹਾਂਗੇ, ਨਤੀਜੇ ਕਿਵੇਂ ਦੇ ਹੁੰਦੇ ਨੇ ਉਹ ਤਾਂ ਬਾਅਦ ਵਿੱਚ ਹੀ ਪਤਾ ਲੱਗੇਗਾ, ਲੇਕਿਨ ਅਸੀਂ ਆਪਣੇ ਵੱਲੋਂ ਇਸ ਦੇਣ ਦੀ ਕੋਸ਼ਿਸ਼ ਕਰੀਏ
1: ਜੀ। ਡਾਕਟਰ ਸੰਦੀਪ ਕੁਮਾਰ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਫੋਨ ਲਾਈਨ ਰਾਹੀਂ ਅੱਜ ਦੇ ਇਸ ਖਾਸ ਦਿਨ ਦੇ ਉੱਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਤੇ ਹੁਣ ਜਾਂਦੇ ਜਾਂਦੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਤੇ ਸਾਰਿਆਂ ਨੂੰ ਇਹ ਅਪੀਲ ਹੀ ਕਰਨੀ ਚਾਹਾਂਗੀ ਕਿ ਨਸ਼ਾ ਕੋਈ ਵੀ ਹੈ, ਕਿਉਂਕਿ ਸਾਡੇ ਸਮਾਜ ਦੇ ਵਿੱਚ ਮੰਨਦੇ ਕਿ ਤੰਬਾਕੂ ਨਸ਼ਾ ਨਹੀਂ ਹੈ, ਕੁਛ ਵੀ ਨਹੀਂ ਹੈਗਾ, ਬਟ ਤੰਬਾਕੂ ਬਹੁਤ ਵੱਡਾ ਨਸ਼ਾ ਹੈਗਾ, ਔਰ ਇਹਦੇ ਨੁਕਸਾਨ ਜਿੰਨਾ ਹੈ ਕਿਸੇ ਹੋਰ ਨਸ਼ੇ ਦਾ ਕਹਿ ਸਕਦੇ ਹਾਂ ਕਿ ਉਨਾ ਨਹੀਂ ਹੁੰਦਾ, ਔਰ ਇਹਦੀਆਂ ਬਿਮਾਰੀਆਂ ਇੰਨੀਆਂ ਵੱਡੀਆਂ ਕਿ ਜਿਹਨਾਂ ਨੂੰ ਅਸੀਂ ਨਹੀਂ ਠੀਕ ਕਰ ਸਕਦੇ, ਸਾਡਾ ਕਹਿ ਲਓ ਘਰ ਪਰਿਵਾਰ ਜਿਹੜੇ ਹੈਗੇ ਉਹਨਾਂ ਦੇ ਪੈਸੇ ਜਿੰਨੇ ਵੀ ਜਮ੍ਹਾਂ ਪੂੰਜੀ ਉਹ ਵੀ ਲੱਗ ਜਾਂਦੀ ਹੈ ਸਮਟਾਈਮ,

ਜੀ ਦੋਸਤੋ, ਜਦੋਂ ਅਸੀਂ ਇਤਿਹਾਸ ਦੇ ਵੱਲ ਨਜ਼ਰ ਮਾਰੀਏ ਨਾ, ਤੇ ਅਸੀਂ ਇੱਕ ਹੋਰ ਸ਼ਖਸੀਅਤ ਨੂੰ ਵੀ ਯਾਦ ਕਰ ਰਹੇ ਹਾਂ ਅੱਜ। ਜੀ ਹਾਂ, ਪ੍ਰਸਿੱਧ ਕਹਾਣੀਕਾਰ ਜਸਵੰਤ ਸਿੰਘ ਵਿਰਕ ਦੀ, ਜਿਨ੍ਹਾਂ ਦੀ ਅੱਜ ਬਰਸੀ ਹੈ, ਅਤੇ ਉਹਨਾਂ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ। ਇਹਨਾਂ ਦੇ ਪੰਜਾਬੀ ਸਾਹਿਤ ਨੂੰ ਦੇਣ ਯਾਦ ਕਰਕੇ ਅਸੀਂ ਆਪਣੀ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ, ਵੀ ਉੱਥੇ ਦੇਖਦੇ ਹਾਂ ਕਿ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਜਿਸ ਦੇ ਨਾਲ ਪੰਜਾਬੀ ਸਾਹਿਤ ਜਗਤ ਦਾ ਇੱਕ ਅਜਿਹਾ ਨਾਂ ਬਣ ਗਏ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਆਮ ਮਨੁੱਖ ਦੀਆਂ ਮਨੋਵਿਗਿਆਨਕ ਪਰਤਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਬਹੁਤ ਹੀ ਬਾਰੀਕੀ ਨਾਲ ਪੇਸ਼ ਕੀਤਾ। ਉਹਨਾਂ ਦਾ ਜਨਮ 7 ਮਈ 1934 ਦੇ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਲਗਭਗ 5 ਦਹਾਕਿਆਂ ਤੱਕ ਪੰਜਾਬੀ ਸਾਹਿਤ ਦੀ ਨਿਰੰਤਰ ਸੇਵਾ ਕੀਤੀ। ਬਿਰਦੇ ਜੀ ਦੀ ਲੇਖਣ ਸ਼ੈਲੀ ਸਰਲ, ਸਪਸ਼ਟ ਅਤੇ ਦਿਲ ਨੂੰ ਛੂਹਣ ਵਾਲੀ ਹੈ। ਉਹਨਾਂ ਨੇ ਮੱਧਵਰਗੀ ਪਰਿਵਾਰ ਦੇ ਦੁਖਾਂਤ, ਮਹਾਂਨਗਰੀ ਜੀਵਨ ਦੀ ਇਕੱਲਤਾ, ਰਿਸ਼ਤਿਆਂ ਦੀ ਟੁੱਟ ਭੱਜ ਅਤੇ ਮਨੁੱਖੀ ਮਨ ਦੇ ਦਵੰਦਾਂ ਨੂੰ ਆਪਣੀਆਂ ਕਹਾਣੀਆਂ ਦਾ ਮੁੱਖ ਵਿਸ਼ਾ ਬਣਾਇਆ। ਉਹਨਾਂ ਦੇ ਮੁੱਖ ਕਹਾਣੀ ਸੰਗ੍ਰਹਿ ਵਿੱਚ ਦੂਜਾ ਕਿਨਾਰਾ, ਕੰਧਾਂ ਅਤੇ ਪਰਛਾਵੇਂ ਅਤੇ ਆ ਨਿਖੜਵੇਂ ਹੋਏ ਆਪਣੀ ਵਿਲੱਖਣ ਪਛਾਣ ਰੱਖਦੇ ਨੇ। ਕਹਾਣੀਆਂ ਤੋਂ ਇਲਾਵਾ ਉਹਨਾਂ ਨੇ ਨਾਵਲ ਅਤੇ ਬਾਲ ਸਾਹਿਤ ਦੇ ਖੇਤਰ ਦੇ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹਨਾਂ ਦੀਆਂ ਕਈ ਰਚਨਾਵਾਂ ਦਾ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦ ਕੀਤਾ ਗਿਆ। ਸਾਹਿਤ ਪ੍ਰਤੀ ਉਹਨਾਂ ਦੇ ਇਸ ਵਡਮੁੱਲੇ ਯੋਗਦਾਨ ਲਈ ਉਹਨਾਂ ਨੂੰ ਕਈ ਵਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਸਾਲ 1994 ਵਿੱਚ ਅੱਜ ਦੇ ਦਿਨ 31 ਮਈ ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਲਿਖਤਾਂ ਅੱਜ ਵੀ ਪਾਠਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਨੇ ਅਤੇ ਉਹ ਇਸੇ ਤਰ੍ਹਾਂ ਪਾਠਕਾਂ ਦੇ ਦਿਲਾਂ ਦੇ ਵਿੱਚ ਆਪਣੀ ਕਹਾਣੀਆਂ ਰਾਹੀਂ ਹਮੇਸ਼ਾ ਜ਼ਿੰਦਾ ਰਹਿਣਗੇ।

0: ਜੀ ਦੋਸਤੋ, ਦੁਕਾਨ 'ਤੇ ਹਰ ਚੀਜ਼ ਖਰੀਦੀ ਜਾ ਸਕਦੀ ਹੈ, ਪਰ ਸਕੂਨ, ਇੱਜ਼ਤ ਅਤੇ ਸੱਚਾ ਪਿਆਰ ਕਿਸੇ ਬਾਜ਼ਾਰ ਦੇ ਵਿੱਚ ਨਹੀਂ ਮਿਲਦਾ। ਪੈਸਿਆਂ ਦੇ ਪਿੱਛੇ ਇੰਨਾ ਵੀ ਨਾ ਭੱਜੋ ਕਿ ਤੁਸੀਂ ਆਪਣੇ ਅੰਦਰ ਇਨਸਾਨੀਅਤ ਨੂੰ ਭੁੱਲ ਜਾਓ। ਇਸੇ ਸੁਨੇਹੇ ਦੇ ਨਾਲ ਅੱਜ ਦਾ ਸੋਨੀ ਸਵੇਰ ਪ੍ਰੋਗਰਾਮ ਮੈਨੂੰ ਪੂਜਾ ਹਾਂਡਾ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਅਲੱਗ ਅਲੱਗ ਸਿਲਸਿਲਿਆਂ ਦੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ।
1: ਮੇਰਾ ਗੀਤ ਜੇ ਹਮਾਹੀ ਜਦੋਂ ਅੱਖੀਆਂ ਮੇਰਾ ਵੇ।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਨੀ ਸਵੇਰ, ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8 ਵੱਜ ਰਹੇ ਨੇ। ਹੁਣ ਤੁਸੀਂ ਸਮਾਚਾਰ ਸੁਣੋਗੇ, ਪਹਿਲਾਂ ਹਿੰਦੀ ਵਿੱਚ, 8:15 ਵਜੇ ਅੰਗਰੇਜ਼ੀ ਵਿੱਚ ਅਤੇ 8:30 ਵਜੇ ਸਾਡੇ ਇਸ ਕੇਂਦਰ ਤੋਂ ਪੰਜਾਬੀ ਵਿੱਚ ਖਬਰਾਂ ਸੁਣਾਈਆਂ ਜਾਣਗੀਆਂ।

0: ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਨੇ ਓਪਰੇਸ਼ਨ ਸਿੰਦੂਰ ਦੌਰਾਨ ਪੂਰੀ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਤ ਰਹਿਣ ਲਈ ਮਜਬੂਰ ਕੀਤਾ ਸੀ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ 'ਤੇ ਬਰਾਮਦੀ ਮਹਿਸੂਲ ਵਿੱਚ ਸੋਧ ਕੀਤੀ ਹੈ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਉਨਲਾਈਨ ਭਾਰਤ ਦੇ 5 ਦਿਨਾਂ ਦੌਰੇ 'ਤੇ ਕੱਲ੍ਹ ਨਵੀਂ ਦਿੱਲੀ ਪਹੁੰਚੇ। ਇਸ ਤੋਂ ਪਹਿਲਾਂ ਉਹਨਾਂ ਗਿਆ ਦੇ ਮਹਾਬੋਧੀ ਮੰਦਰ ਵਿੱਚ ਪੂਜਾ ਕੀਤੀ ਅਤੇ IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਨੇ ਓਪਰੇਸ਼ਨ ਸਿੰਦੂਰ ਦੌਰਾਨ ਪੂਰੀ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਤ ਰਹਿਣ ਲਈ ਮਜਬੂਰ ਕੀਤਾ ਸੀ। ਲਖਨਊ ਵਿੱਚ ਨੌਸੈਨਾ ਸ਼ੌਰਿਆ ਵਾਟਿਕਾ ਦੇ ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਓਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ 'ਤੇ ਦਬਾਅ ਪਾਉਣ ਵਿੱਚ ਸਮੁੰਦਰੀ ਫੌਜ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਸ਼ੌਰਿਆ ਵਾਟਿਕਾ ਓਪਨ ਏਅਰ ਨੈਵਲ ਅਜਾਇਬ ਘਰ ਹੈ। ਪਹਿਲਗਾਮ ਦਹਿਸ਼ਤਗਰਦ ਹਮਲੇ ਦਾ ਬਦਲਾ ਲੈਣ ਲਈ ਪਿਛਲੇ ਸਾਲ 7 ਮਈ ਨੂੰ ਓਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਸੀ। ਇਸ ਓਪਰੇਸ਼ਨ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕਈ ਦਹਿਸ਼ਤਗਰਦ ਟਿਕਾਣਿਆਂ 'ਤੇ ਸਟੀਕ ਹਮਲੇ ਕੀਤੇ ਸਨ।
1: हमारी सेनाओं ने सटीक हमले करके पाकिस्तान में स्थित आतंकी ढांचे को पूरी तरह से तबाह कर दिया। हमारी आर्मी और एयरफोर्स ने तो अपनी भूमिका निभाई ही, लेकिन जो भूमिका हमारी नेवी ने निभाई वो भी बहुत ही महत्वपूर्ण थी। हमारी नेवी पूरी ताकत के साथ अरब सागर में उस समय मौजूद, जिसने दुश्मन के मन में लगातार भय बनाए रखा, और इसी का नतीजा ये हुआ कि पाकिस्तान की पूरी नौसेना डर कर अपने बंदरगाहों में दुबक कर बैठ गई थी।
0: ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਕਿਹਾ ਕਿ ਓਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਸਮੁੰਦਰੀ ਫੌਜ ਨੇ ਲੜਾਈ ਦੀ ਤਿਆਰੀ, ਸੰਚਾਲਨ ਸਮਰੱਥਾਵਾਂ ਅਤੇ ਹਮਲਿਆਂ ਨੂੰ ਨਾਕਾਮ ਕਰਨ ਦੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਤਿੰਨਾਂ ਸੈਨਾਵਾਂ ਵਿਚਕਾਰ ਤਾਲਮੇਲ ਬਹੁਤ ਮਹੱਤਵਪੂਰਨ ਸੀ, ਜੋ ਸੰਯੁਕਤ ਸੰਚਾਲਨ ਸਮਰੱਥਾਵਾਂ ਦੀ ਵੱਧਦੀ ਮਹੱਤਤਾ ਦੀ ਪੁਸ਼ਟੀ ਕਰਦਾ ਹੈ। ਮਹਾਰਾਸ਼ਟਰ ਦੇ ਪੁਣੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 21 ਤੱਕ ਪਹੁੰਚ ਗਈ ਹੈ। ਇਹਨਾਂ ਵਿੱਚੋਂ 7 ਲੋਕ ਪੁਣੇ ਦੇ, ਜਦੋਂ ਕਿ 14 ਪਿੰਪਰੀ, ਚਿੰਚਵਾੜ ਅਤੇ ਉਰਲੀ ਕੰਚਨ ਇਲਾਕਿਆਂ ਦੇ ਨੇ। ਇਸ ਕੇਸ ਦੇ ਸਬੰਧ ਵਿੱਚ ਹੁਣ ਤੱਕ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਲਾਪਰਵਾਹੀ ਲਈ 22 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਿਨ੍ਹਾਂ ਵਿੱਚ 9 ਪੁਲਿਸ ਮੁਲਾਜ਼ਮ ਅਤੇ ਰਾਜ ਆਬਕਾਰੀ ਵਿਭਾਗ ਦੇ 13 ਮੁਲਾਜ਼ਮ ਸ਼ਾਮਲ ਨੇ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ 'ਤੇ ਬਰਾਮਦੀ ਮਹਿਸੂਲ ਵਿੱਚ ਸੋਧ ਕੀਤੀ ਹੈ। ਇਸ ਕਦਮ ਦਾ ਉਦੇਸ਼ ਪੱਛਮੀ ਏਸ਼ੀਆ ਸੰਕਟ ਤੋਂ ਪੈਦਾ ਹੋਈ ਅਨਿਸ਼ਚਿਤਤਾ ਦਰਮਿਆਨ ਪੈਟਰੋਲੀਅਮ ਉਤਪਾਦਾਂ ਦੀ ਲੋੜੀਂਦੀ ਘਰੇਲੂ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ਦੀ ਬਰਾਮਦ 'ਤੇ ਪ੍ਰਤੀ ਲੀਟਰ 1.5 ਰੁਪਏ ਡਿਊਟੀ ਲੱਗੇਗੀ, ਜਦੋਂ ਕਿ ਡੀਜ਼ਲ ਦੀ ਬਰਾਮਦ 'ਤੇ 13.5 ਰੁਪਏ ਪ੍ਰਤੀ ਲੀਟਰ ਡਿਊਟੀ ਤੈਅ ਕੀਤੀ ਗਈ ਹੈ। ਹਵਾਈ ਈਂਧਨ 'ਤੇ ਬਰਾਮਦੀ ਮਹਿਸੂਲ 9.5 ਰੁਪਏ ਪ੍ਰਤੀ ਲੀਟਰ ਹੋਏਗਾ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਬਰਾਮਦੀ ਮਹਿਸੂਲ, ਜਿਸ ਵਿੱਚ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ ਅਤੇ ਸੜਕ 'ਤੇ ਬੁਨਿਆਦੀ ਢਾਂਚਾ ਸੈੱਸ ਸ਼ਾਮਲ ਨੇ, ਇਸ ਸਾਲ 27 ਮਾਰਚ ਨੂੰ ਲਾਗੂ ਕੀਤੇ ਗਏ ਸਨ ਅਤੇ ਕੱਚੇ ਤੇਲ, ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ ਦੀਆਂ ਔਸਤ ਅੰਤਰਰਾਸ਼ਟਰੀ ਕੀਮਤਾਂ ਦੇ ਆਧਾਰ 'ਤੇ ਹਰ ਪੰਦਰਵਾੜੇ ਇਹਨਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਹਾਲਾਂਕਿ ਸਰਕਾਰ ਨੇ ਸਪਸ਼ਟ ਕੀਤਾ ਕਿ ਘਰੇਲੂ ਖਪਤ ਲਈ ਪੈਟਰੋਲ ਅਤੇ ਡੀਜ਼ਲ 'ਤੇ ਮੌਜੂਦਾ ਆਬਕਾਰੀ ਮਹਿਸੂਲ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸੋਧੀਆਂ ਦਰਾਂ ਕੱਲ੍ਹ ਤੋਂ ਲਾਗੂ ਹੋਣਗੀਆਂ ਅਤੇ ਅਗਲੇ ਪੰਦਰਵਾੜੇ ਲਈ ਲਾਗੂ ਰਹਿਣਗੀਆਂ। ਸਰਕਾਰ ਨੇ ਭਲਕੇ ਤੋਂ 31 ਅਕਤੂਬਰ ਤੱਕ ਕਪਾਹ ਦੀ ਦਰਾਮਦ 'ਤੇ ਕਸਟਮ ਡਿਊਟੀ ਤੋਂ ਅਸਥਾਈ ਤੌਰ 'ਤੇ ਛੋਟ ਦੇ ਦਿੱਤੀ ਹੈ। ਕੱਪੜਾ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਫੈਸਲਾ ਕਪਾਹ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਕਪਾਹ ਦੇ ਆਫ ਸੀਜ਼ਨ ਦੌਰਾਨ ਲਾਗੂ ਕੀਤਾ ਗਿਆ ਇਹ ਉਪਾਅ ਕੱਪੜਾ ਸਨਅਤ ਲਈ ਕਪਾਹ ਦੀ ਢੁੱਕਵੀਂ ਉਪਲਬਧਤਾ ਨੂੰ ਯਕੀਨੀ ਬਣਾਏਗਾ, ਛੋਟੇ ਅਤੇ ਦਰਮਿਆਨੇ ਉੱਦਮਾਂ ਦਾ ਸਮਰਥਨ ਕਰੇਗਾ ਅਤੇ ਭਾਰਤੀ ਕੱਪੜਾ ਸਨਅਤ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @

0: @AIR ஜலந்தர். ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਔਨਲਾਈਨ ਕੱਲ੍ਹ ਸ਼ਾਮ ਭਾਰਤ ਦੇ 5 ਦਿਨਾਂ ਦੌਰੇ 'ਤੇ ਨਵੀਂ ਦਿੱਲੀ ਪਹੁੰਚੇ। ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਹਵਾਈ ਅੱਡੇ 'ਤੇ ਉਹਨਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਬਿਹਾਰ ਗਏ ਅਤੇ ਗਿਆ ਦੇ ਮਹਾਬੋਧੀ ਮੰਦਰ ਵਿੱਚ ਪੂਜਾ ਕੀਤੀ। ਉਹਨਾਂ ਦੇ ਨਾਲ ਕਈ ਮੰਤਰੀ, ਸੀਨੀਅਰ ਅਧਿਕਾਰੀ ਅਤੇ ਸਫਾਰਤੀ ਆਗੂਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਆਇਆ ਹੈ। ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿੰਦਿਆਂ ਇਹ ਉਹਨਾਂ ਦਾ ਪਹਿਲਾ ਭਾਰਤ ਦੌਰਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕੱਲ੍ਹ ਸ਼ਾਮ ਸ਼੍ਰੀ ਲਾਇਨ ਨਾਲ ਮੁਲਾਕਾਤ ਕੀਤੀ। ਡਾਕਟਰ ਜੈਸ਼ੰਕਰ ਨੇ ਲੰਮੇ ਸਮੇਂ ਤੋਂ ਚੱਲ ਰਹੇ ਦਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਮਿਆਂਮਾਰ ਦੇ ਰਾਸ਼ਟਰਪਤੀ ਦੀ ਸਕਾਰਾਤਮਕ ਪਹੁੰਚ ਦੀ ਸ਼ਲਾਘਾ ਕੀਤੀ। ਮਿਆਂਮਾਰ ਦੇ ਰਾਸ਼ਟਰਪਤੀ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕਰਨਗੇ। ਅਮਰੀਕੀ ਰੱਖਿਆ ਮੰਤਰੀ ਪੀਟ ਹੈਕਸਥ ਨੇ ਭਾਰਤ ਨੂੰ ਖੇਤਰੀ ਸਥਿਰਤਾ ਦਾ ਇੱਕ ਮੁੱਖ ਥੰਮ ਦੱਸਿਆ ਹੈ। ਸਿੰਗਾਪੁਰ ਵਿੱਚ ਸ਼ੰਗਰੀਲਾ ਡਾਇਲੋਗ ਵਿੱਚ ਉਹਨਾਂ ਨੇ ਭਾਰਤ ਨੂੰ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਅਤੇ ਸੰਤੁਲਨ ਦਾ ਇੱਕ ਮਹੱਤਵਪੂਰਨ ਆਧਾਰ ਕਰਾਰ ਦਿੱਤਾ। ਸ਼੍ਰੀ ਹੈਕਸਥ ਨੇ ਭਾਰਤ ਦੇ ਫੌਜੀ ਆਧੁਨਿਕੀਕਰਨ ਅਤੇ ਰੱਖਿਆ ਉਦਯੋਗਿਕ ਸਮਰੱਥਾਵਾਂ ਦੀ ਵੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਮੰਤਰੀ ਨੇ ਭਾਰਤ ਦੇ ਰੱਖਿਆ ਨਿਰਮਾਣ ਖੇਤਰ ਦੀ ਸ਼ਲਾਘਾ ਕੀਤੀ ਅਤੇ ਉੱਨਤ ਫੌਜੀ ਕਾਰਜਾਂ 'ਚ ਸਹਿਯੋਗ ਕਰਨ ਦੀ ਇਸ ਦੀ ਵੱਧਦੀ ਸਮਰੱਥਾ ਦਾ ਜ਼ਿਕਰ ਕੀਤਾ। ਸ਼੍ਰੀ ਹੈਕਸਥ ਨੇ ਕਿਹਾ ਕਿ ਭਾਰਤ ਉੱਚ ਪੱਧਰੀ ਫੌਜੀ ਸਮਰੱਥਾਵਾਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਉਦਯੋਗਿਕ ਅਤੇ ਲੌਜਿਸਟਿਕ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਿਹਾ ਹੈ। ਵਾਈਸ ਐਡਮਿਰਲ ਸੰਜੇ ਵਾਸਨ ਨੇ ਭਾਰਤੀ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਅਹੁਦੇ ਨੂੰ ਸਮੁੰਦਰੀ ਫੌਜ ਵਿੱਚ ਸਭ ਤੋਂ ਮਹੱਤਵਪੂਰਨ ਸੰਚਾਲਨ ਅਹੁਦਿਆਂ ਵਿੱਚੋਂ ਇੱਕ ਮੰਨਿਆ ਜਾਂਦਾ। ਇਸ ਤੋਂ ਪਹਿਲਾਂ ਉਹ ਨਵੀਂ ਦਿੱਲੀ ਵਿੱਚ ਸਮੁੰਦਰੀ ਫੌਜ ਦੇ ਹੈੱਡਕੁਆਰਟਰ ਵਿਖੇ ਸਮੁੰਦਰੀ ਫੌਜ ਦੇ ਉਪ ਮੁਖੀ ਵਜੋਂ ਸੇਵਾ ਨਿਭਾ ਰਹੇ ਸਨ। ਤੰਬਾਕੂ ਦੇ ਖਤਰਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਵਿਸ਼ਵ ਸਿਹਤ ਸੰਗਠਨ ਵੱਲੋਂ ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਲਈ ਇੱਕ ਵਿਸ਼ਵ ਵਿਆਪੀ ਪਹਿਲ ਹੈ। ਤੰਬਾਕੂ ਰਹਿਤ ਦਿਵਸ ਦੇ ਹਿੱਸੇ ਵਜੋਂ ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਸ਼ੁੱਕਰਵਾਰ ਨਵੀਂ ਦਿੱਲੀ ਵਿੱਚ ਤੰਬਾਕੂ ਮੁਕਤ ਸਿੱਖਿਆ ਸੰਸਥਾਵਾਂ TOFEI ਐਪ ਦੀ ਅਜ਼ਮਾਇਸ਼ੀ ਸ਼ੁਰੂਆਤ ਕੀਤੀ। ਇਸ ਐਪ ਦਾ ਉਦੇਸ਼ ਦੇਸ਼ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਤੰਬਾਕੂ ਮੁਕਤ ਨਿਯਮਾਂ ਨੂੰ ਲਾਗੂ ਕਰਨ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨਾ ਹੈ। IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਏਗਾ। ਮੇਜ਼ਬਾਨ ਇੰਗਲੈਂਡ ਨੇ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੂੰ 26 ਦੌੜਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੇ ਬੀਤੀ ਰਾਤ ਬ੍ਰਿਸਟਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਅਤੇ 168 ਦੌੜਾਂ ਬਣਾਈਆਂ। ਭਾਰਤੀ ਸਪਿੰਨਰ ਸ਼੍ਰੀ ਚਰਨੀ ਨੇ 3 ਵਿਕਟਾਂ ਲਈਆਂ। ਜਵਾਬ ਵਿੱਚ ਭਾਰਤੀ ਟੀਮ 9 ਵਿਕਟਾਂ ਅਤੇ ਸਿਰਫ 142 ਦੌੜਾਂ ਹੀ ਬਣਾ ਸਕੀ। ਲੜੀ ਦਾ ਤੀਜਾ ਅਤੇ ਆਖਰੀ ਮੈਚ ਮੰਗਲਵਾਰ ਨੂੰ ਟੌਂਟਨ ਵਿੱਚ ਖੇਡਿਆ ਜਾਏਗਾ। ਪਹਿਲਾ ਮੈਚ ਭਾਰਤ ਨੇ ਜਿੱਤਿਆ ਸੀ। ਸਿੰਗਾਪੁਰ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਡਬਲਸ ਫਾਈਨਲ 'ਚ ਅੱਜ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਜੋੜੀ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਮੁਹੰਮਦ ਸ਼ੋਹਿਬੁਲ ਫਿਕਰੀ ਅਤੇ ਫਜਰ ਅਲਫੀਆਨ ਦੀ ਜੋੜੀ ਨਾਲ ਹੋਏਗਾ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦੇ ਸਿਊ ਸੈਂਗਜੇ ਅਤੇ ਕਿਮ ਵੋਨ ਨੂੰ ਹਰਾਇਆ ਸੀ। ਗੁਜਰਾਤ ਦੇ ਵਲਸਾੜ ਜ਼ਿਲ੍ਹੇ ਦੇ 18 ਸਾਲਾ ਰਾਹੁਲ ਜਾਖੜ ਨੇ ਹਾਂਗਕਾਂਗ ਵਿੱਚ 22ਵੀਂ ਏਸ਼ੀਅਨ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਡੈਕਥਲੋਨ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਨੇ ਓਪਰੇਸ਼ਨ ਸਿੰਦੂਰ ਦੌਰਾਨ ਪੂਰੀ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਤ ਰਹਿਣ ਲਈ ਮਜਬੂਰ ਕੀਤਾ ਸੀ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ 'ਤੇ ਬਰਾਮਦੀ ਮਹਿਸੂਲ ਵਿੱਚ ਸੋਧ ਕੀਤੀ ਹੈ। ਅਤੇ IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ

ਹੁਣੇ ਤੁਸੀਂ ਤਰਸੇਮ ਮਸੀਹ ਅਤੇ ਸਾਥੀਆਂ ਦੇ ਗਾਏ ਮਸੀਹੀ ਭਜਨ ਸਰਵਨ ਕਰ ਰਹੇ ਸੀ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

0: ਹੁਣ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਵਿੱਚ ਪੰਡਿਤ ਭੀਮ ਸੇਨ ਜੋਸ਼ੀ ਦਾ ਕਾਇਆ ਰਾਗ ਤੋੜੀ ਸੁਣ ਰਹੇ ਸੀ।
1: ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स ओटीटी ऐप नाउ एंड वॉच फॉर फ्री।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ। ਹੁਣ ਪੇਸ਼ ਹੈ ਪ੍ਰੋਗਰਾਮ ਗਿਆਨ ਵਿਗਿਆਨ।
3: ਗਿਆਨ ਵਿਗਿਆਨ

0: ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ ਦੇ ਅੰਕ ਵਿੱਚ ਵਿਸ਼ਵ ਵਾਤਾਵਰਣ ਦੀ ਸੰਭਾਲ ਜ਼ਰੂਰੀ, ਇਸ ਵਿਸ਼ੇ 'ਤੇ ਵਾਰਤਾ ਹੋਏਗੀ ਡਾਕਟਰ ਪ੍ਰਿੰਕਾ ਗੋਇਲ ਹੋਰਾਂ ਦੀ। ਇਸ ਇਲਾਵਾ ਵਿਗਿਆਨਿਕ ਤੱਥ ਅਤੇ ਵਿਗਿਆਨ ਨਾਲ ਜੁੜੀਆਂ ਖਬਰਾਂ ਵੀ ਹੋਣਗੀਆਂ। ਅਤੇ ਸ਼ੁਰੂਆਤ ਕਰਦੇ ਹਾਂ ਵਿਗਿਆਨਿਕ ਤੱਥ ਨਾਲ।
1: ਜੇਕਰ ਤੁਸੀਂ ਤਰਬੂਜ ਦੇ ਬੀਜ ਚਬਾ ਕੇ ਖਾਂਦੇ ਹੋ ਤਾਂ ਕੀ ਹੁੰਦਾ ਹੈ? ਸਿਹਤ ਲਈ ਲਾਭਦਾਇਕ ਜਾਂ ਨੁਕਸਾਨਦੇਹ? ਇੱਕ ਮਾਹਰ ਤੋਂ ਪਤਾ ਲਗਾਓ। ਆਓ ਜਾਣਦੇ ਹਾਂ ਇਸ ਬਾਰੇ। ਗਰਮੀਆਂ ਦੇ ਮੌਸਮ ਵਿੱਚ ਤਰਬੂਜ ਨੂੰ ਇੱਕ ਸੁਪਰ ਫੂਡ ਮੰਨਿਆ ਜਾਂਦਾ ਹੈ। ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਹਰ ਕੋਈ ਗਰਮੀਆਂ ਦੇ ਮਹੀਨਿਆਂ ਵਿੱਚ ਤਰਬੂਜ ਦਾ ਆਨੰਦ ਮਾਣਦਾ ਦੇਖਿਆ ਜਾ ਸਕਦਾ ਹੈ। ਤਰਬੂਜ ਇੱਕ ਬਹੁਤ ਹੀ ਰਸਦਾਰ ਫਲ ਹੈ ਜਿਸ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਤਰਬੂਜ ਦਾ ਸੇਵਨ ਸਰੀਰ ਨੂੰ ਅਣਗਿਣਤ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ ਅਤੇ ਗੁਆਚੇ ਹੋਏ ਤਰਲ ਪਦਾਰਥਾਂ ਨੂੰ ਭਰਨ ਵਿੱਚ ਮਦਦ ਕਰਦਾ ਹੈ। ਲੋਕ ਅਕਸਰ ਤਰਬੂਜ ਖਾਂਦੇ ਸਮੇਂ ਬੀਜਾਂ ਨੂੰ ਸੁੱਟ ਦਿੰਦੇ ਨੇ, ਜਦੋਂ ਕਿ ਦੂਸਰੇ ਫਲਾਂ ਦੇ ਨਾਲ ਨਾਲ ਉਹਨਾਂ ਨੂੰ ਚਬਾ ਕੇ ਨਿਗਲ ਲੈਂਦੇ ਨੇ। ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਮਾਹਿਰਾਂ ਦਾ ਕੀ ਕਹਿਣਾ ਹੈ। ਤਰਬੂਜ ਦੇ ਬੀਜਾਂ ਵਿੱਚ ਪ੍ਰੋਟੀਨ, ਸਿਹਤਮੰਦ ਚਰਬੀ, ਮੈਗਨੀਸ਼ੀਅਮ, ਆਇਰਨ ਅਤੇ ਜ਼ਿੰਕ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਨੇ। ਇਹ ਪੌਸ਼ਟਿਕ ਤੱਤ ਊਰਜਾ ਦੇ ਪੱਧਰ ਨੂੰ ਵਧਾਉਣ, ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਇਮਿਊਨਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਨੇ। ਸਰੀਰ ਇਹਨਾਂ ਪੌਸ਼ਟਿਕ ਤੱਤਾਂ ਨੂੰ ਸਿਰਫ ਉਦੋਂ ਹੀ ਸਹੀ

0: ਫਲ ਹੈ ਜਿਸ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਤਰਬੂਜ ਦਾ ਸੇਵਨ ਸਰੀਰ ਨੂੰ ਅਣਗਿਣਤ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ ਅਤੇ ਗੁਆਚੇ ਹੋਏ ਤਰਲ ਪਦਾਰਥਾਂ ਨੂੰ ਭਰਨ ਵਿੱਚ ਮਦਦ ਕਰਦਾ ਹੈ। ਲੋਕ ਅਕਸਰ ਤਰਬੂਜ ਖਾਂਦੇ ਸਮੇਂ ਬੀਜਾਂ ਨੂੰ ਸੁੱਟ ਦਿੰਦੇ ਨੇ, ਜਦੋਂ ਕਿ ਦੂਸਰੇ ਫਲਾਂ ਦੇ ਨਾਲ ਨਾਲ ਉਹਨਾਂ ਨੂੰ ਚਬਾ ਕੇ ਨਿਗਲ ਲੈਂਦੇ ਨੇ। ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਮਾਹਿਰਾਂ ਦਾ ਕੀ ਕਹਿਣਾ ਹੈ। ਤਰਬੂਜ ਦੇ ਬੀਜਾਂ ਵਿੱਚ ਪ੍ਰੋਟੀਨ, ਸਿਹਤਮੰਦ ਚਰਬੀ, ਮੈਗਨੀਸ਼ੀਅਮ, ਆਇਰਨ ਅਤੇ ਜ਼ਿੰਕ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਨੇ। ਇਹ ਪੌਸ਼ਟਿਕ ਤੱਤ ਊਰਜਾ ਦੇ ਪੱਧਰ ਨੂੰ ਵਧਾਉਣ, ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਇਮਿਊਨਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਨੇ। ਸਰੀਰ ਇਹਨਾਂ ਪੌਸ਼ਟਿਕ ਤੱਤਾਂ ਨੂੰ ਸਿਰਫ ਉਦੋਂ ਹੀ ਸਹੀ ਢੰਗ ਨਾਲ ਜਜ਼ਬ ਕਰ ਸਕਦਾ ਹੈ ਜਦੋਂ ਬੀਜਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਚਬਾ ਲਿਆ ਜਾਂਦਾ ਹੈ। ਜੇਕਰ ਬੀਜਾਂ ਨੂੰ ਚਬਾਏ ਬਿਨਾਂ ਪੂਰੀ ਤਰ੍ਹਾਂ ਨਿਗਲ ਲਿਆ ਜਾਂਦਾ ਹੈ ਤਾਂ ਸਰੀਰ ਉਹਨਾਂ ਦੇ ਪੂਰੇ ਪੌਸ਼ਟਿਕ ਲਾਭ ਪ੍ਰਾਪਤ ਕਰਨ ਵਿੱਚ ਅਸਮਰਥ ਹੁੰਦਾ ਹੈ। ਤਰਬੂਜ ਦੇ ਬੀਜ ਪਾਚਨ ਲਈ ਵੀ ਲਾਭਦਾਇਕ ਹੋ ਸਕਦੇ ਨੇ। ਇਹਨਾਂ ਵਿੱਚ ਮੌਜੂਦ ਫਾਈਬਰ ਪਾਚਨ ਕ੍ਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਡਾਇਟੀਸ਼ੀਅਨ ਕਹਿੰਦੇ ਨੇ ਕਿ ਤਰਬੂਜ ਦੇ ਬੀਜਾਂ ਨੂੰ ਦਰਮਿਆਨੀ ਮਾਤਰਾ ਵਿੱਚ ਖਾਣਾ ਸੁਰੱਖਿਅਤ ਹੈ ਅਤੇ ਇਸ ਨਾਲ ਸਿਹਤ ਲਈ ਕੋਈ ਗੰਭੀਰ ਖਤਰਾ ਨਹੀਂ ਹੁੰਦਾ। ਹਾਲਾਂਕਿ ਪਹਿਲਾਂ ਤੋਂ ਮੌਜੂਦ ਪਾਚਨ ਸਮੱਸਿਆਵਾਂ ਵਾਲੇ ਵਿਅਕਤੀਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਤੁਸੀਂ ਤਰਬੂਜ ਦੇ ਬੀਜਾਂ ਨੂੰ ਸਿੱਧੇ ਚਬਾ ਕੇ ਖਾ ਸਕਦੇ ਹੋ ਜਾਂ ਸੁਕਾ ਕੇ ਭੁੰਨ ਕੇ ਇੱਕ ਸਿਹਤਮੰਦ ਸਨੈਕ ਵਜੋਂ ਆਨੰਦ ਲੈ ਸਕਦੇ ਹੋ। ਭੁੰਨੇ ਹੋਏ ਬੀਜ ਨਾ ਸਿਰਫ ਸਵਾਦੀ ਹੁੰਦੇ ਨੇ ਬਲਕਿ ਪਚਨ ਵਿੱਚ ਵੀ ਆਸਾਨ ਹੁੰਦੇ ਨੇ। ਉਹਨਾਂ ਨੂੰ ਸੁੱਟਣ ਦੀ ਬਜਾਏ ਤਰਬੂਜ ਦੇ ਬੀਜਾਂ ਦਾ ਸਹੀ ਢੰਗ ਨਾਲ ਸੇਵਨ ਕਰਨਾ ਕਿਤੇ ਜ਼ਿਆਦਾ ਫਾਇਦੇਮੰਦ ਹੈ। ਇਹ ਛੋਟੇ ਬੀਜ ਪੌਸ਼ਟਿਕ ਤੱਤਾਂ ਨਾਲ ਭਰੇ ਹੁੰਦੇ ਨੇ ਅਤੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦੇ ਨੇ। ਮਾਹਿਰਾਂ ਦੇ ਅਨੁਸਾਰ ਜਦੋਂ ਕਿ ਤਰਬੂਜ ਦੇ ਬੀਜ ਆਮ ਤੌਰ 'ਤੇ ਜ਼ਿਆਦਾਤਰ ਲੋਕਾਂ ਲਈ ਸੁਰੱਖਿਅਤ ਅਤੇ ਲਾਭਦਾਇਕ ਹੁੰਦੇ ਨੇ, ਕੁਝ ਵਿਅਕਤੀਆਂ ਨੂੰ ਸਾਵਧਾਨੀ ਨਾਲ ਸੀਮਤ ਮਾਤਰਾ ਵਿੱਚ ਇਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ। ਜਿਹੜੇ ਲੋਕ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਨੇ, ਜਿਵੇਂ ਕਿ ਗੈਸ, ਐਸੀਡਿਟੀ ਜਾਂ ਕਮਜ਼ੋਰ ਪਾਚਨ, ਉਹਨਾਂ ਨੂੰ ਇਹਨਾਂ ਬੀਜਾਂ ਦੀ ਵੱਡੀ ਮਾਤਰਾ ਵਿੱਚ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਪੇਟ ਵਿੱਚ ਭਾਰੀਪਨ ਜਾਂ ਬੇਆਰਾਮੀ ਦੀ ਭਾਵਨਾ ਹੋ ਸਕਦੀ ਹੈ। ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਬਿਨਾਂ ਚਬਾਏ ਬੀਜਾਂ ਨੂੰ ਨਿਗਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਪਾਚਨ ਸੰਬੰਧੀ ਮੁਸ਼ਕਲਾਂ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਗੁਰਦੇ ਦੀ ਪੱਥਰੀ ਜਾਂ ਖਣਿਜ ਸੰਤੁਲਨ ਨਾਲ ਸੰਬੰਧਿਤ ਸਮੱਸਿਆਵਾਂ ਵਾਲੇ ਵਿਅਕਤੀਆਂ ਨੂੰ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਹਨਾਂ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ।
1: ਡਾਕਟਰ, ਸੱਟ ਲੱਗਣ ਤੋਂ ਬਾਅਦ ਮਰੀਜ਼ ਦੀਆਂ ਅੱਖਾਂ ਵਿੱਚ ਟੌਰਚ ਕਿਉਂ ਚਮਕਾਉਂਦੇ ਨੇ? ਉਹ ਇੱਕ ਮਹੱਤਵਪੂਰਨ ਵੇਰਵੇ ਦਾ ਪਤਾ ਲਗਾਉਣ ਲਈ ਸਿੱਧੇ ਦਿਮਾਗ ਵਿੱਚ ਦੇਖਦੇ ਨੇ। ਆਓ ਜਾਣਦੇ ਹਾਂ ਇਸ ਬਾਰੇ। ਤੁਸੀਂ ਸ਼ਾਇਦ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਕਿਸੇ ਮਰੀਜ਼ ਨੂੰ ਸੱਟ ਲੱਗਦੀ ਹੈ ਤਾਂ ਡਾਕਟਰ ਦਾ ਪਹਿਲਾ ਕਦਮ ਇੱਕ ਚਮਕਦਾਰ ਰੌਸ਼ਨੀ ਦੀ ਵਰਤੋਂ ਕਰਕੇ ਉਹਨਾਂ ਦੀ ਅੱਖਾਂ ਦੀ ਜਾਂਚ ਕਰਨਾ ਹੁੰਦਾ ਹੈ। ਜੇ ਤੁਸੀਂ ਮੰਨਦੇ ਹੋ ਕਿ ਉਹ ਸਿਰਫ ਅੱਖਾਂ ਦੀ ਜਾਂਚ ਕਰ ਰਹੇ ਨੇ ਤਾਂ ਤੁਸੀਂ ਗਲਤ ਹੋ। ਅਸਲ ਵਿੱਚ ਅਜਿਹਾ ਕਰਕੇ ਡਾਕਟਰ ਸਿੱਧਾ ਮਰੀਜ਼ ਦੇ ਦਿਮਾਗ ਵਿੱਚ ਛਾਤੀ ਮਾਰ ਰਿਹਾ ਹੈ। ਸਿਰ ਦੀ ਸੱਟ ਜਾਂ ਹਾਦਸੇ ਤੋਂ ਬਾਅਦ ਡਾਕਟਰ ਹਸਪਤਾਲ ਵਿੱਚ ਸਭ ਤੋਂ ਪਹਿਲਾਂ ਕੀ ਕਰਦੇ ਨੇ? ਉਹ ਮਰੀਜ਼ ਦੀਆਂ ਅੱਖਾਂ ਵਿੱਚ ਟੌਰਚ ਚਮਕਾਉਂਦੇ ਨੇ। ਬਹੁਤ ਸਾਰੇ ਲੋਕ ਮੰਨਦੇ ਨੇ ਕਿ ਡਾਕਟਰ ਅੱਖਾਂ ਦੀ ਜਾਂਚ ਕਰ ਰਹੇ ਨੇ, ਪਰ ਅਸਲ ਵਿੱਚ ਉਹ ਸਿੱਧੇ ਦਿਮਾਗ ਵਿੱਚ ਦੇਖ ਰਹੇ ਨੇ। ਇਹ ਟੈਸਟ ਕਿਉਂ ਕੀਤਾ ਜਾਂਦਾ ਹੈ? ਇਸ ਨੂੰ ਪੁਪੀਲਰੀ ਲਾਈਟ ਰਿਫਲੈਕਸ ਟੈਸਟ ਕਿਹਾ ਜਾਂਦਾ ਹੈ। ਡਾਕਟਰ ਟੌਰਚ ਤੋਂ ਰੋਸ਼ਨੀ ਅੱਖ ਦੀ ਪੁਤਲੀ ਉੱਤੇ ਚਮਕਾਉਂਦੇ ਨੇ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਇਹ ਕਿੰਨੀ ਜਲਦੀ ਸੁੰਗੜਦਾ ਹੈ। ਇਹ ਡਾਕਟਰ ਨੂੰ ਸੰਭਾਵੀ ਦਿਮਾਗੀ ਸੱਟਾਂ ਦਾ ਪਤਾ ਲਗਾਉਣ ਦੀ ਆਗਿਆ ਦਿੰਦਾ ਹੈ। ਅਸਲ ਵਿੱਚ ਪੁਤਲੀ ਦਾ ਆਕਾਰ ਅਤੇ ਰੌਸ਼ਨੀ ਪ੍ਰਤੀ ਇਸ ਦੀ ਪ੍ਰਤੀਕਿਰਿਆ ਦਿਮਾਗ ਦੇ ਸਟੈਮ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। ਜੇਕਰ ਸਿਰ ਦੀ ਸੱਟ ਦਿਮਾਗ 'ਤੇ ਦਬਾਅ ਪਾਉਂਦੀ ਹੈ, ਖੂਨ ਦੇ ਥੱਕੇ ਬਣਨ ਦਾ ਕਾਰਨ ਬਣਦੀ ਹੈ ਜਾਂ ਫਿਰ ਸੋਜ ਦਾ ਕਾਰਨ ਬਣਦੀ ਹੈ ਤਾਂ ਦਿਮਾਗ ਦਾ ਸਟੈਮ ਕਮਜ਼ੋਰ ਹੋ ਜਾਂਦਾ ਹੈ। ਇਹ ਪੁਤਲੀਆਂ ਦੀ ਸੁੰਗੜਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਨਿਰੀਖਣ ਦੁਆਰਾ ਡਾਕਟਰ ਇਹ ਨਿਰਧਾਰਿਤ ਕਰ ਸਕਦੇ ਨੇ ਕਿ ਕੀ ਦਿਮਾਗ ਦੇ ਅੰਦਰ ਕੋਈ ਅੰਦਰੂਨੀ ਖੂਨ ਵਗ ਰਿਹਾ ਹੈ। ਡਾਕਟਰ ਕੀ ਵਿਆਖਿਆ ਕਰਦੇ ਨੇ? ਆਮ ਪ੍ਰਤੀਕਿਰਿਆ, ਦੋਵੇਂ ਪੁਤਲੀਆਂ ਤੇਜ਼ੀ ਨਾਲ ਸੁੰਗੜ ਜਾਂਦੀਆਂ ਨੇ। ਦਿਮਾਗ ਆਮ ਤੌਰ 'ਤੇ ਕੰਮ ਕਰ ਰਿਹਾ ਹੈ। ਅਸਾਧਾਰਨ ਪ੍ਰਤੀਕਿਰਿਆ, ਇੱਕ ਪੁਤਲੀ ਫੈਲੀ ਹੋਈ ਅਤੇ ਸਥਿਰ ਰਹਿੰਦੀ ਹੈ, ਉਸ ਖਾਸ ਪਾਸੇ ਦਿਮਾਗ 'ਤੇ ਦਬਾਅ ਪਾਇਆ ਜਾ ਰਿਹਾ ਹੈ। ਦੋਵੇਂ ਪੁਤਲੀਆਂ ਰੌਸ਼ਨੀ ਪ੍ਰਤੀ ਕੋਈ ਪ੍ਰਤੀਕਿਰਿਆ ਨਾ ਹੋਣ ਦੇ ਨਾਲ ਫੈਲੀਆਂ ਰਹਿੰਦੀਆਂ ਨੇ। ਦਿਮਾਗ ਦੇ ਸਟੈਮ ਨੂੰ ਗੰਭੀਰ ਨੁਕਸਾਨ। ਇਸ ਟੈਸਟ ਨੂੰ ਪੂਰਾ ਕਰਨ ਵਿੱਚ ਸਿਰਫ 10 ਸਕਿੰਟ ਲੱਗਦੇ ਨੇ, ਜਿਸ ਨਾਲ ਡਾਕਟਰ ਤੁਰੰਤ ਇਹ ਨਿਰਧਾਰਿਤ ਕਰ ਸਕਦਾ ਹੈ ਕਿ ਮਰੀਜ਼ ਨੂੰ ਸਿਟੀ ਸਕੈਨ, ਨਿਊਰੋਸਰਜਨ ਜਾਂ ਫਿਰ ICU ਵਿੱਚ ਦਾਖਲੇ ਦੀ ਲੋੜ ਹੈ। ਸਿਰ ਦੀ ਸੱਟ ਦੇ ਮਾਮਲਿਆਂ ਵਿੱਚ ਸਮਾਂ ਬਹੁਤ ਹੀ ਜ਼ਰੂਰੀ ਹੁੰਦਾ ਹੈ। ਜੇਕਰ ਬ੍ਰੇਨ ਸਟੈਮ ਨਾਲ ਸਮਝੌਤਾ ਹੋ ਜਾਂਦਾ ਹੈ ਤਾਂ ਹਰ ਇੱਕ ਮਿੰਟ ਗਿਣਿਆ ਜਾਂਦਾ ਹੈ। ਪੁਤਲਿਆਂ ਦੀ ਰੌਸ਼ਨੀ ਪ੍ਰਤੀਬਿੰਬ ਸਭ ਤੋਂ ਤੇਜ਼ ਉਪਲਬਧ ਨਿਊਰੋਲੋਜੀਕਲ ਸੂਚਕ ਵਜੋਂ ਕੰਮ ਕਰਦਾ ਹੈ।

0: ਡਾਕਟਰ ਹੋਰ ਕਾਰਕਾਂ ਵੱਲ ਧਿਆਨ ਦਿੰਦੇ ਨੇ, ਜਿਵੇਂ ਕਿ ਪੁਤਲੀ ਦਾ ਆਕਾਰ, ਦੋਵੇਂ ਪੁਤਲੀਆਂ ਵਿਚਕਾਰ ਸਮਰੂਪਤਾ, ਰੋਸ਼ਨੀ ਪ੍ਰਤੀ ਪ੍ਰਤੀਕਿਰਿਆ ਦੀ ਗਤੀ ਕਿੰਨੀ ਹੈ। ਕੀ ਤੁਹਾਨੂੰ ਆਪਣੇ ਏਸੀ ਦੀ ਬਾਹਰੀ ਯੂਨਿਟ ਨੂੰ ਧੁੱਪ ਵਿੱਚ ਰੱਖਣਾ ਚਾਹੀਦਾ ਹੈ ਜਾਂ ਛਾਂ ਵਿੱਚ? ਸਿਰਫ ਇੱਕ ਸਧਾਰਨ ਤਬਦੀਲੀ ਤੁਹਾਡੇ ਬਿਜਲੀ ਦੇ ਬਿੱਲ ਨੂੰ ਅੱਧਾ ਕਰ ਸਕਦੀ ਹੈ ਤੇ ਕੰਪ੍ਰੈਸਰ ਦੇ ਨੁਕਸਾਨ ਨੂੰ ਰੋਕ ਸਕਦੀ ਹੈ। ਕੀ ਤੁਸੀਂ ਗਰਮੀਆਂ ਦੌਰਾਨ ਭਾਰੀ ਬਿਜਲੀ ਦੇ ਬਿੱਲਾਂ ਤੋਂ ਪਰੇਸ਼ਾਨ ਹੋ? ਆਪਣੇ ਏਸੀ ਦੀ ਬਾਹਰੀ ਯੂਨਿਟ ਲਈ ਆਦਰਸ਼ ਸਥਾਨ ਦੀ ਖੋਜ ਕਰੋ। ਸਿਰਫ ਇੱਕ ਮਾਮੂਲੀ ਵਿਵਸਥਾ ਨਾਲ ਤੁਸੀਂ ਨਾ ਸਿਰਫ ਆਪਣੇ ਬਿਜਲੀ ਦੇ ਬਿੱਲ ਨੂੰ ਅੱਧਾ ਕਰ ਸਕਦੇ ਹੋ, ਬਲਕਿ ਆਪਣੇ ਕੰਪ੍ਰੈਸਰ ਨੂੰ ਸਮੇਂ ਤੋਂ ਪਹਿਲਾਂ ਫੇਲ ਹੋਣ ਤੋਂ ਵੀ ਬਚਾ ਸਕਦੇ ਹੋ। ਗਰਮੀਆਂ ਦੇ ਮੌਸਮ ਦੌਰਾਨ ਏਅਰ ਕੰਡੀਸ਼ਨਰ ਏਸੀ ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਜਾਂਦੇ ਨੇ। ਹਾਲਾਂਕਿ ਜਿਵੇਂ ਜਿਵੇਂ ਪਾਰਾ ਵੱਧਦਾ ਹੈ, ਸਿੱਟੇ ਵਜੋਂ ਏਸੀ ਬਿਜਲੀ ਦੇ ਬਿੱਲ ਵੱਡੇ ਵਿੱਤੀ ਤਣਾਅ ਦਾ ਸਰੋਤ ਬਣ ਸਕਦੇ ਨੇ। ਲੋਕ ਅਕਸਰ ਸ਼ਿਕਾਇਤ ਕਰਦੇ ਨੇ ਕਿ ਉਹਨਾਂ ਦੇ ਏਸੀ ਕਮਰੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੰਡਾ ਨਹੀਂ ਕਰ ਰਿਹਾ, ਜਾਂ ਫਿਰ ਏਸੀ ਬਿਜਲੀ ਦੀ ਖਪਤ ਬਹੁਤ ਹੀ ਜ਼ਿਆਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਵਿੱਚ ਇੱਕ ਵੱਡਾ ਯੋਗਦਾਨ ਪਾਉਣ ਵਾਲਾ ਕਾਰਕ ਤੁਹਾਡੇ ਏਸੀ ਦੀ ਆਊਟਡੋਰ ਯੂਨਿਟ ਦੀ ਸਥਿਤੀ ਹੋ ਸਕਦੀ ਹੈ? ਮਾਹਿਰਾਂ ਦੇ ਅਨੁਸਾਰ ਬਾਹਰੀ ਯੂਨਿਟ ਦੀ ਪਲੇਸਮੈਂਟ ਤੁਹਾਡੇ ਬਟੂਏ ਤੇ ਮਸ਼ੀਨ ਦੀ ਉਮਰ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ। ਜ਼ਿਆਦਾਤਰ ਲੋਕ ਏਸੀ ਲਗਾਉਂਦੇ ਸਮੇਂ ਬਾਹਰੀ ਯੂਨਿਟ ਦੀ ਪਲੇਸਮੈਂਟ ਨੂੰ ਨਜ਼ਰਅੰਦਾਜ਼ ਕਰਦੇ ਨੇ। ਹਾਲਾਂਕਿ US ਡਿਪਾਰਟਮੈਂਟ ਆਫ ਐਨਰਜੀ ਤੇ ਕਈ ਇਲੈਕਟ੍ਰੀਕਲ ਮਾਹਿਰਾਂ ਦੇ ਅਨੁਸਾਰ ਬਾਹਰੀ ਯੂਨਿਟ ਨੂੰ ਛਾਂ ਵਿੱਚ ਰੱਖਣਾ ਹਮੇਸ਼ਾ ਸਭ ਤੋਂ ਵਧੀਆ ਹੁੰਦਾ ਹੈ। ਸਿੱਧੀ ਧੁੱਪ ਦੇ ਸੰਪਰਕ ਵਿੱਚ ਆਉਣ ਵਾਲੀ ਯੂਨਿਟ ਨਾ ਸਿਰਫ ਘੱਟ ਕੂਲਿੰਗ ਪ੍ਰਦਰਸ਼ਨ ਪ੍ਰਦਾਨ ਕਰਦੀ ਹੈ, ਬਲਕਿ ਬਿਜਲੀ ਦੀ ਖਪਤ ਨੂੰ 10 ਤੋਂ ਲੈ ਕੇ 15% ਤੱਕ ਵਧਾਉਂਦੀ ਹੈ। ਇਸ ਦਾ ਤੁਹਾਡੇ ਮਾਸਿਕ ਬਿਜਲੀ ਬਿੱਲ ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਏਸੀ ਦੀ ਬਾਹਰੀ ਯੂਨਿਟ ਦਾ ਮੁੱਖ ਕੰਮ ਕਮਰੇ ਦੇ ਅੰਦਰੋਂ ਗਰਮੀ ਨੂੰ ਸੋਕਣਾ ਤੇ ਇਸ ਨੂੰ ਬਾਹਰੀ ਵਾਤਾਵਰਣ ਵਿੱਚ ਫੈਲਾਉਣਾ ਹੈ। ਜੇਕਰ ਯੂਨਿਟ ਪਹਿਲਾਂ ਹੀ ਤੇਜ਼ ਧੁੱਪ ਦੇ ਹੇਠਾਂ ਤਪ ਰਿਹਾ ਹੈ ਤੇ ਇਸ ਨੂੰ ਗਰਮੀ ਨੂੰ ਬਾਹਰ ਕੱਢਣ ਲਈ ਦੁੱਗਣੀ ਮਿਹਨਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਜਦੋਂ ਤੁਸੀਂ ਇਸ ਨੂੰ ਛਾਂਦਾਰ ਥਾਂ ਵਿੱਚ ਤਬਦੀਲ ਕਰਦੇ ਹੋ ਤਾਂ ਕੰਡੈਂਸਰ ਕੋਇਲ ਠੰਡੇ ਰਹਿੰਦੇ ਨੇ। ਇਹ ਕੰਪ੍ਰੈਸਰ ਤੇ ਦਬਾਅ ਨੂੰ ਘਟਾਉਂਦਾ ਹੈ, ਜਿਸ ਨਾਲ ਇਹ ਘੱਟ ਬਿਜਲੀ ਦੀ ਖਪਤ ਕਰਦੇ ਹੋਏ ਕਮਰੇ ਨੂੰ ਬਹੁਤ ਹੀ ਤੇਜ਼ੀ ਨਾਲ ਠੰਡਾ ਕਰ ਸਕਦਾ ਹੈ। ਕੰਪ੍ਰੈਸਰ ਏਸੀ ਯੂਨਿਟ ਦਾ ਸਭ ਤੋਂ ਮਹਿੰਗਾ ਤੇ ਮਹੱਤਵਪੂਰਨ ਹਿੱਸਾ ਹੈ। ਸਿੱਧੀ ਧੁੱਪ ਤੇ ਬਾਹਰੀ ਗਰਮੀ ਦੇ ਕਾਰਨ ਕੰਪ੍ਰੈਸਰ ਅਕਸਰ ਓਵਰਹੀਟਿੰਗ ਦਾ ਸ਼ਿਕਾਰ ਹੋ ਜਾਂਦਾ ਹੈ। ਸੂਰਜ ਦੀ ਰੌਸ਼ਨੀ ਦੇ ਲੰਮੇ ਸਮੇਂ ਤੱਕ ਸੰਪਰਕ ਕੰਪ੍ਰੈਸਰ ਦੀ ਕੁਸ਼ਲਤਾ ਨੂੰ ਘਟਾਉਂਦਾ ਹੈ ਅਤੇ ਇਸ ਦੇ ਅੰਦਰੂਨੀ ਹਿੱਸਿਆਂ ਨੂੰ ਸਮੇਂ ਤੋਂ ਪਹਿਲਾਂ ਹੀ ਇਹ ਖਰਾਬ ਕਰ ਸਕਦਾ ਹੈ। ਮਾਹਿਰਾਂ ਦਾ ਸੁਝਾਅ ਹੈ ਕਿ ਛਾਂ ਵਿੱਚ ਰੱਖੇ ਗਏ ਏਸੀ ਯੂਨਿਟ ਦੀ ਉਮਰ ਸਿੱਧੀ ਧੁੱਪ ਦੇ ਸੰਪਰਕ ਵਿੱਚ ਆਉਣ ਵਾਲੀ ਯੂਨਿਟ ਨਾਲੋਂ 3 ਤੋਂ 5 ਸਾਲ ਜ਼ਿਆਦਾ ਹੋ ਸਕਦੀ ਹੈ। ਇਹ ਸਧਾਰਨ ਸਮਾਯੋਜਨ ਤੁਹਾਨੂੰ ਭਵਿੱਖ ਵਿੱਚ ਮੁਰੰਮਤ ਦੇ ਮਹੱਤਵਪੂਰਨ ਖਰਚਿਆਂ ਤੋਂ ਬਚਾ ਸਕਦਾ ਹੈ। ਹਾਲਾਂਕਿ ਯੂਨਿਟ ਨੂੰ ਛਾਂ ਵਿੱਚ ਰੱਖਣ ਦਾ ਮਤਲਬ ਬਾਹਰੀ ਯੂਨਿਟ ਨੂੰ ਪੂਰੀ ਤਰ੍ਹਾਂ ਬੰਦ ਜਗ੍ਹਾ ਤੇ ਇੱਕ ਤੰਗ ਗਲੇ ਵਿੱਚ ਬੰਦ ਕਰਨਾ ਨਹੀਂ ਹੈ। ਕੈਰੀਅਰ ਵਰਗੇ ਪ੍ਰਮੁੱਖ ਏਸੀ ਨਿਰਮਾਤਾਵਾਂ ਦੇ ਸੇਵਾ ਮੈਨੂਅਲ ਦੇ ਅਨੁਸਾਰ ਯੂਨਿਟ ਦੇ ਸਾਰੇ ਪਾਸਿਆਂ ਤੋਂ ਘੱਟੋ ਘੱਟ 1 ਤੋਂ 2 ਫੁੱਟ ਦੀ ਕਲੀਅਰੈਂਸ ਹੋਣੀ ਚਾਹੀਦੀ ਹੈ। ਜੇਕਰ ਹਵਾ ਦਾ ਸੰਚਾਰ ਨਾ ਕਾਫੀ ਹੈ ਤਾਂ ਯੂਨਿਟ ਉਸ ਬਹੁਤ ਹੀ ਗਰਮ ਹਵਾ ਨੂੰ ਦੁਬਾਰਾ ਗ੍ਰਹਿਣ ਕਰਨਾ ਸ਼ੁਰੂ ਕਰ ਦੇਵੇਗਾ ਜੋ ਇਸ ਨੇ ਕੱਢੀ ਹੈ, ਜੋ ਇਸ ਦੇ ਕੂਲਿੰਗ ਪ੍ਰਦਰਸ਼ਨ ਤੇ ਮਾੜਾ ਪ੍ਰਭਾਵ ਪਾਵੇਗੀ। ਇਸ ਲਈ ਛਾਂ ਤੋਂ ਇਲਾਵਾ ਸਹੀ ਹਵਾਦਾਰੀ ਵੀ ਜ਼ਰੂਰੀ ਹੈ। ਸਹੀ ਥਾਂ ਤੇ ਸਥਿਤ ਇੱਕ ਚੰਗੀ ਤਰ੍ਹਾਂ ਰੱਖ ਰਖਾਅ ਵਾਲੀ ਯੂਨਿਟ ਨਾ ਸਿਰਫ ਤੁਹਾਨੂੰ ਹਿਮਾਲੀਅਨ ਪੱਧਰ ਕੂਲਿੰਗ ਪ੍ਰਦਾਨ ਕਰੇਗੀ, ਬਲਕਿ ਤੁਹਾਡੇ ਘਰੇਲੂ ਬਜਟ ਨੂੰ ਵੀ ਕਾਬੂ ਵਿੱਚ ਰੱਖਣ ਵਿੱਚ ਮਦਦ ਕਰੇਗੀ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਾਡਾ ਵਾਤਾਵਰਣ ਕਿੰਨਾ ਦੂਸ਼ਿਤ ਹੋ ਰਿਹਾ ਹੈ, ਕਿੰਨਾ ਖਰਾਬ ਹੋ ਰਿਹਾ ਹੈ, ਔਰ ਵਾਤਾਵਰਣ ਨੂੰ ਲੈ ਕੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਤਰ੍ਹਾਂ ਦੇ ਉਪਰਾਲੇ ਕਰ ਵੀ ਰਹੀਆਂ ਨੇ, ਪਰ ਹਜੇ ਵੀ ਇਸ 'ਤੇ ਬਹੁਤ ਜ਼ਿਆਦਾ ਵਾਤਾਵਰਣ ਨੂੰ ਸੰਭਾਲ ਦੀ ਲੋੜ ਹੈ। ਤੇ ਇਸੇ ਵਿਸ਼ੇ ਤੇ ਸੁਣਦੇ ਹਾਂ ਡਾਕਟਰ ਪ੍ਰਿੰਕਾ ਗੋਇਲ ਹੋਰਾਂ ਦੀ ਵਾਰਤਾ, ਵਿਸ਼ਵ ਵਾਤਾਵਰਣ ਦੀ ਸੰਭਾਲ ਜ਼ਰੂਰੀ।
1: ਮੇਰੇ ਅੱਜ ਦੇ ਪ੍ਰੋਗਰਾਮ ਗਿਆਨ ਵਿਗਿਆਨ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਮਸਕਾਰ। ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਜਲਵਾਯੂ ਸੰਕਟ, ਵਾਤਾਵਰਣ ਪ੍ਰਦੂਸ਼ਣ ਤੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਵਰਗੇ ਗੰਭੀਰ ਮੁੱਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਪਈ ਜਦੋਂ ਹਵਾ, ਪਾਣੀ ਤੇ ਮਿੱਟੀ ਦੇ ਵੱਧ ਰਹੇ ਪ੍ਰਦੂਸ਼ਣ ਨੇ ਆਲਮੀ ਪੱਧਰ ਤੇ ਲੋਕਾਂ ਤੇ ਡੂੰਘੇ ਤੇ ਮਾੜੇ ਪ੍ਰਭਾਵ ਪਾਏ। ਇਸ ਗੰਭੀਰ ਮਸਲੇ ਨੂੰ ਸਮਝਣ ਲਈ ਅਤੇ ਪ੍ਰਦੂਸ਼ਣ ਦੇ ਨੈਗਟਿਵ ਪ੍ਰਭਾਵਾਂ ਨੂੰ ਰੋਕਣ ਲਈ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸੰਸਥਾ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ, ਜਿਸ ਦਾ ਮੁੱਖ ਉਦੇਸ਼ ਮੌਜੂਦਾ ਵਾਤਾਵਰਣ ਸੰਕਟ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਲਈ ਤੁਰੰਤ ਕਦਮ ਚੱਕ

ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ। ਵਿਸ਼ਵ ਵਾਤਾਵਰਨ ਦਿਵਸ 2026 ਗਲੋਬਲ ਸਮਾਗਮ ਦੀ ਮੇਜ਼ਬਾਨੀ ਅਜ਼ਰਬਾਈਨ ਕਰ ਰਿਹਾ ਹੈ, ਜਿਸ ਦਾ ਮੁੱਖ ਵਿਸ਼ਾ ਨਾਓ ਫੋਰ ਕਲਾਈਮੇਟ, ਹੁਣ ਜਲਵਾਯੂ ਲਈ ਹੈ। ਜਿਵੇਂ ਤੁਸੀਂ ਜਾਣਦੇ ਹੀ ਹੋ, ਵਾਤਾਵਰਨ ਦਾ ਅੰਗਰੇਜ਼ੀ ਸ਼ਬਦ ਇਨਵਾਇਰਮੈਂਟ ਫ੍ਰੈਂਚ ਭਾਸ਼ਾ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਸਾਡਾ ਆਲਾ ਦੁਆਲਾ। ਇਸ ਆਲੇ ਦੁਆਲੇ ਵਿੱਚ ਸੰਜੀਵ ਅਤੇ ਨਿਰਜੀਵ ਦੋਨੋਂ ਹੀ ਤੱਤ ਸ਼ਾਮਿਲ ਹੁੰਦੇ ਹਨ। ਜੇਕਰ ਅਸੀਂ ਇੱਕ ਗੱਲ ਕਰੀਏ ਤਾਂ ਸੰਜੀਵ ਅਤੇ ਨਿਰਜੀਵ ਤੱਤ ਦੋਨੋਂ ਇੱਕ ਦੂਜੇ ਉੱਤੇ ਨਿਰਭਰ ਰਹਿੰਦੇ ਹਨ। ਇਸ ਵਿੱਚ ਵਿਅਕਤੀ, ਜੀਵ ਜੰਤੂ ਅਤੇ ਪੌਦੇ ਰਹਿੰਦੇ ਹਨ ਅਤੇ ਆਪਣੀ ਆਪਣੀ ਗਤੀਵਿਧੀਆਂ ਕਰਦੇ ਹਨ। ਵਾਤਾਵਰਨ ਵਿੱਚ ਕੁਦਰਤੀ ਤੌਰ 'ਤੇ ਮਨੁੱਖ ਨਿਰਮਿਤ ਦੋਵੇਂ ਕਾਰਕ ਸ਼ਾਮਿਲ ਹੁੰਦੇ ਹਨ ਜੋ ਜੀਵਾਂ ਦੇ ਜੀਵਨ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਮੋਟੇ ਰੂਪ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਵਾਤਾਵਰਨ ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ, ਜਿਸ ਵਿੱਚ ਕੁਦਰਤੀ ਵਾਤਾਵਰਨ ਅਤੇ ਮਨੁੱਖ ਨਿਰਮਿਤ ਵਾਤਾਵਰਨ ਆਉਂਦਾ ਹੈ। ਕੁਦਰਤੀ ਵਾਤਾਵਰਨ ਦੀ ਜੇਕਰ ਗੱਲ ਕਰੀਏ ਤਾਂ ਇਸ ਵਿੱਚ ਸਾਰੇ ਸੰਜੀਵ ਅਤੇ ਨਿਰਜੀਵ ਤੱਤ ਸ਼ਾਮਿਲ ਹੁੰਦੇ ਹਨ। ਨਿਰਜੀਵ ਤੱਤ ਵਿੱਚ ਵਾਯੂਮੰਡਲ, ਜਿਸ ਨੂੰ ਕਿ ਧਰਤੀ ਦੇ ਪਾਸੇ ਘੇੜੇ ਗੈਸਾਂ ਦੀ ਪਰਤ ਹੁੰਦੀ ਹੈ, ਜਲ ਮੰਡਲ ਧਰਤੀ 'ਤੇ ਮੌਜੂਦ ਸਾਰੇ ਪਾਣੀ ਦੇ ਸਰੋਤ ਜਿਵੇਂ ਸਮੁੰਦਰ, ਨਦੀ, ਸਾਗਰ, ਝੀਲਾਂ 'ਤੇ ਭੂਮੀਗਤ ਪਾਣੀ ਆਉਂਦਾ ਹੈ। ਸਥਲ ਮੰਡਲ ਦੇ ਵਿੱਚ ਧਰਤੀ ਦੀ ਠੋਸ ਸਭ ਤੋਂ ਬਾਹਰਲੀ ਪਰਤ, ਜਿਸ ਵਿੱਚ ਪੱਪੜੀ ਅਤੇ ਉੱਪਰਲਾ ਮੈਂਟਲ ਸ਼ਾਮਿਲ ਹਨ। ਸੰਜੀਵ ਤੱਤ ਵਿੱਚ ਸਾਰੇ ਜੀਵਤ ਜੀਵ ਜਿਵੇਂ ਕਿ ਪੌਦੇ, ਜਾਨਵਰ ਅਤੇ ਸੂਖਮ ਜੀਵ ਸ਼ਾਮਿਲ ਹਨ। ਜੇਕਰ ਮਨੁੱਖ ਨਿਰਮਿਤ ਵਾਤਾਵਰਨ ਦੀ ਗੱਲ ਕਰੀਏ ਤਾਂ ਮਨੁੱਖਾਂ ਦੁਆਰਾ ਬਣਾਇਆ ਗਿਆ ਵਾਤਾਵਰਨ ਹੁੰਦਾ ਹੈ, ਜਿਸ ਵਿੱਚ ਸ਼ਹਿਰੀ ਅਤੇ ਕਸਬਿਆਂ ਦਾ ਵਾਤਾਵਰਨ, ਦਿਹਾਤੀ ਇਲਾਕਿਆਂ ਦਾ ਵਾਤਾਵਰਨ, ਖੇਤੀਬਾੜੀ, ਮਨੁੱਖਾਂ ਦੁਆਰਾ ਬਣਾਈਆਂ ਗਈਆਂ ਇਮਾਰਤਾਂ, ਪੁਲ, ਸੜਕਾਂ ਅਤੇ ਪਾਰਕ, ਸਮਾਜਿਕ ਅਤੇ ਸੱਭਿਆਚਾਰਕ ਕਾਰਕ ਜੋ ਮਨੁੱਖੀ ਵਿਵਹਾਰ ਅਤੇ ਭਲਾਈ ਨੂੰ ਪ੍ਰਭਾਵਿਤ ਕਰਦੇ ਹਨ ਉਹ ਸ਼ਾਮਿਲ ਹੁੰਦੇ ਹਨ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਵਾਤਾਵਰਨ ਦੀ ਸਿਹਤ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ, ਜੋ ਕਿ ਇੱਕ ਬਹੁਤ ਹੀ ਵੱਡੀ ਗੰਭੀਰ ਸਮੱਸਿਆ ਹੈ। ਇਸ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਅਤੇ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਹੈ। ਵਾਤਾਵਰਨ ਦੇ ਵਿਗਾੜ ਦੇ ਜਿਹੜੇ ਕਾਰਨ ਹਨ ਉਹ ਇਸ ਪ੍ਰਕਾਰ ਹਨ। ਵੱਧਦੀ ਜਨਸੰਖਿਆ ਸਭ ਤੋਂ ਵੱਡਾ ਕਾਰਨ ਹੈ। ਜਦੋਂ ਕਿਸੇ ਪ੍ਰਜਾਤੀ ਦੀ ਆਬਾਦੀ ਲਗਾਤਾਰ ਦੀ ਵਾਤਾਵਰਨ ਦੀ ਸਮਰੱਥਾ ਤੋਂ ਵੱਧ ਜਾਵੇ ਤਾਂ ਉਸ ਨੂੰ ਅਧਿਕ ਜਨਸੰਖਿਆ ਕਹਿੰਦੇ ਹਨ। ਵੱਧਦੀ ਜਨਸੰਖਿਆ ਹੋਰ ਕਈ ਸਮੱਸਿਆਵਾਂ ਦੀ ਜੜ ਹੈ, ਜਿਸ ਵਿੱਚ ਜਲਵਾਯੂ ਪਰਿਵਰਤਨ, ਪ੍ਰਦੂਸ਼ਣ, ਭੋਜਨ ਦੀ ਕਮੀ, ਪਾਣੀ ਦੀ ਕਮੀ, ਵਾਤਾਵਰਨ ਦਾ ਪ੍ਰਦੂਸ਼ਣ ਆਦਿ ਸ਼ਾਮਿਲ ਹਨ। ਜੰਗਲਾਂ ਦੀ ਅੰਨ੍ਹੇਵਾਹੀ ਕਟਾਈ ਵੀ ਵਾਤਾਵਰਨ ਨੂੰ ਲਗਾਤਾਰ ਵਿਗਾੜ ਰਹੀ ਹੈ। ਜਨਤਾ ਆਪਣੀ ਲੋੜਾਂ ਨੂੰ ਪੂਰੀਆਂ ਕਰਨ ਲਈ ਜੰਗਲਾਂ ਨੂੰ ਅੰਨ੍ਹੇਵਾਹ ਕੱਟ ਰਹੀ ਹੈ, ਜਿਸ ਨਾਲ ਜੈਵਿਕ ਵਿਭਿੰਨਤਾ ਨੂੰ ਨੁਕਸਾਨ ਅਤੇ ਵਾਤਾਵਰਨ ਸੰਤੁਲਨ ਵਿਗੜਦਾ ਹੈ। ਇਸ ਤੋਂ ਇਲਾਵਾ ਮਿੱਟੀ ਦਾ ਕਟਾਅ ਵੀ ਵੱਧਦਾ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਸ਼ਹਿਰੀਕਰਨ ਅਤੇ ਉਦਯੋਗੀਕਰਨ ਵੀ ਵਾਤਾਵਰਨ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਫੈਕਟਰੀਆਂ ਅਤੇ ਕਾਰਖਾਨਿਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਹਵਾ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦਾ ਹੈ। ਫੈਕਟਰੀਆਂ ਅਤੇ ਘਰਾਂ ਦੀ ਰਹਿੰਦ ਖੂੰਹਦ ਨੂੰ ਸਿੱਧੇ ਤੌਰ 'ਤੇ ਪਾਣੀ ਵਿੱਚ ਸੁੱਟਿਆ ਜਾਂਦਾ ਹੈ, ਜਿਸ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਪਾਣੀ ਦੇ ਜੀਵਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਵਿੱਚ ਕਾਰਬਨ ਨਿਕਾਸ 'ਤੇ ਕਾਬੂ ਪਾਉਣ ਦੀ ਕਮੀ ਵੀ ਵਾਤਾਵਰਨ ਦੀ ਸਿਹਤ ਨੂੰ ਲਗਾਤਾਰ ਗਿਰਾਵਟ ਲਿਆਉਣ ਦੇ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਪਾਣੀ, ਮਿੱਟੀ ਅਤੇ ਹੋਰ ਖਣਿਜ ਪਦਾਰਥਾਂ ਦੀ ਬੇਲੋੜੀ ਵਰਤੋਂ ਅਤੇ ਅੰਨ੍ਹੇਵਾਹ ਵਰਤੋਂ ਵੀ ਬਰਬਾਦੀ ਦਾ ਕਾਰਨ ਬਣਦੀ ਹੈ। ਸਾਈਬਰ ਕ੍ਰਾਂਤੀ ਅਤੇ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਨਾਲ ਵੀ ਇਲੈਕਟ੍ਰੋਨਿਕ ਕੂੜਾ ਜਿਹੜਾ ਹੈ ਉਹ ਵਾਤਾਵਰਨ ਦੇ ਲਈ ਇੱਕ ਨਵਾਂ ਖਤਰਾ ਬਣ ਰਿਹਾ ਹੈ। ਸੋ ਇਸ ਨਾਲ ਕੀ ਹੋ ਰਿਹਾ ਹੈ ਕਿ ਸਾਡਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਜਿਸ ਦਾ ਪ੍ਰਭਾਵ ਸਿਰਫ ਵਾਤਾਵਰਨ 'ਤੇ ਨਹੀਂ ਸਗੋਂ ਸਾਡੇ ਪਸ਼ੂ, ਜੀਵ ਜੰਤੂ, ਪੌਦਿਆਂ ਅਤੇ ਮਨੁੱਖਾਂ 'ਤੇ ਵੀ ਆ ਰਿਹਾ ਹੈ। ਤਾਂ ਇਸ ਦਾ ਕੀ ਪ੍ਰਭਾਵ ਪੈ ਰਿਹਾ ਹੈ? ਸਭ ਤੋਂ ਪਹਿਲਾ ਪ੍ਰਭਾਵ ਜਲਵਾਯੂ ਪਰਿਵਰਤਨ ਹੈ। ਮਨੁੱਖੀ ਗਤੀਵਿਧੀਆਂ ਕਰਕੇ ਧਰਤੀ ਦੀ ਜਲਵਾਯੂ ਦੇ ਵਿੱਚ ਪਰਿਵਰਤਨ ਆ ਰਿਹਾ ਹੈ, ਜਿਸ ਨਾਲ ਕੀ ਹੋ ਰਿਹਾ ਹੈ ਕਿ ਸਾਡਾ ਔਸਤਨ ਤਾਪਮਾਨ ਵੱਧ ਰਿਹਾ ਹੈ। ਜਦੋਂ ਔਸਤਨ ਤਾਪਮਾਨ ਵੱਧਦਾ ਹੈ ਤਾਂ ਇਸ ਨਾਲ ਗਲੇਸ਼ੀਅਰ ਪਿਘਲਦੇ ਹਨ। ਗਲੇਸ਼ੀਅਰ ਪਿਘਲਣ

ਕਰਕੇ ਸਮੁੰਦਰਾਂ ਦੇ ਵਿੱਚ ਪਾਣੀ ਦਾ ਸਤਰ ਵੱਧ ਰਿਹਾ ਹੈ। ਵਧੇਰੇ ਤਾਪਮਾਨ ਦਾ ਸਿੱਧਾ ਅਸਰ ਫਸਲਾਂ 'ਤੇ ਪੈਂਦਾ ਹੈ। ਬੇਸਿਕਲੀ ਜਦੋਂ ਤਾਪਮਾਨ ਵੱਧਦਾ ਹੈ ਤਾਂ ਪੌਦਿਆਂ ਦੇ ਵਿੱਚ ਪ੍ਰਕਾਸ਼ ਸ਼ਲੇਸ਼ਣ ਦੀ ਕਿਰਿਆ ਅਤੇ ਪਰਾਗਣ ਦੀ ਕਿਰਿਆ ਪ੍ਰਭਾਵਿਤ ਹੁੰਦੀ ਹੈ, ਜਿਸਦਾ ਸਿੱਧਾ ਤੌਰ 'ਤੇ ਪ੍ਰਭਾਵ ਪੌਦਿਆਂ ਦੇ ਵਿਕਾਸ 'ਤੇ ਪੈਂਦਾ ਹੈ। ਇਸ ਦੇ ਨਤੀਜੇ ਵਜੋਂ ਫਸਲਾਂ ਦੀ ਪੈਦਾਵਾਰ ਦੇ ਵਿੱਚ ਭਾਰੀ ਗਿਰਾਵਟ ਆਉਂਦੀ ਹੈ ਅਤੇ ਭੋਜਨ ਦੀ ਗੁਣਵੱਤਾ ਵੀ ਘਟਦੀ ਹੈ। ਇਸ ਤਰ੍ਹਾਂ ਇਹ ਸੰਕਟ ਉਤਪਾਦਨ ਅਤੇ ਪੋਸ਼ਣ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ। ਮੌਸਮ ਦੇ ਵਿੱਚ ਅਚਨਚੇਤ ਤਬਦੀਲੀਆਂ ਜਿਵੇਂ ਕਿ ਬੇਮੌਸਮੀ ਮੀਂਹ, ਗੜੇਮਾਰ, ਸੋਕਾ, ਹੜ੍ਹ ਅਤੇ ਤੇਜ਼ ਹਵਾਵਾਂ ਵਰਗੀਆਂ ਸਮੱਸਿਆਵਾਂ ਵੱਧ ਗਈਆਂ ਹਨ, ਜੋ ਮਨੁੱਖੀ ਜੀਵਨ ਅਤੇ ਖੇਤੀਬਾੜੀ ਨੂੰ ਤਬਾਹ ਕਰਦੀਆਂ ਹਨ। ਵੱਧਦੀ ਗਰਮੀ ਕਾਰਨ ਸੋਕਾ ਵੱਧ ਰਿਹਾ ਹੈ, ਜਿਸ ਕਰਕੇ ਜੰਗਲਾਂ ਵਿੱਚ ਅੱਗ ਲੱਗਣ ਦੇ ਮਾਮਲੇ ਵੱਧ ਰਹੇ ਹਨ। ਜੰਗਲਾਂ ਦੀ ਅੱਗ ਨਾਲ ਜੈਵਿਕ ਵਿਭਿੰਨਤਾ ਨੂੰ ਬੁਰੀ ਤਰ੍ਹਾਂ ਨੁਕਸਾਨ ਹੋ ਰਿਹਾ ਹੈ। ਇਸ ਨਾਲ ਵਾਤਾਵਰਣ ਦਾ ਕਾਰਬਨ ਚੱਕਰ ਵੀ ਵਿਗੜਦਾ ਹੈ। ਇਸ ਦਾ ਮੁੱਖ ਕਾਰਨ ਹੈ ਜੰਗਲਾਂ ਦੀ ਅੱਗ ਕਰਕੇ ਨੁਕਸਾਨਦੇਹ ਗੈਸਾਂ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ, ਜੋ ਕਿ ਇੱਕ ਤਾਪਮਾਨ ਵਧਣ ਦਾ ਮੁੱਖ ਕਾਰਨ ਹੈ। ਇਹ ਚੱਕਰ ਅੰਤ ਵਿੱਚ ਭੋਜਨ ਪ੍ਰਣਾਲੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਹਵਾ, ਮਿੱਟੀ ਅਤੇ ਪਾਣੀ ਦਾ ਪ੍ਰਦੂਸ਼ਣ ਕਾਰਨ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਹ ਲੋਕਾਂ ਵਿੱਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ, ਸਾਹ ਦੀਆਂ ਬਿਮਾਰੀਆਂ ਅਤੇ ਚਮੜੀ ਦੇ ਰੋਗਾਂ ਦਾ ਕਾਰਨ ਬਣਦੀਆਂ ਹਨ। ਇਸ ਤੋਂ ਇਲਾਵਾ ਜੰਗਲਾਂ ਦੇ ਉਜਾੜੇ ਅਤੇ ਪ੍ਰਦੂਸ਼ਣ ਕਾਰਨ ਜੀਵ ਜੰਤੂ ਦੀਆਂ ਕਈ ਪ੍ਰਜਾਤੀਆਂ ਲੁਪਤ ਹੋ ਰਹੀਆਂ ਹਨ। ਪ੍ਰਵੈਂਗਨੀ ਕਿਰਨਾਂ ਸਾਡੇ ਵਿੱਚ ਚਮੜੀ ਦਾ ਕੈਂਸਰ ਕਰਦੀਆਂ ਹਨ। ਓਜ਼ੋਨ ਦੀ ਪਰਤ ਸੂਰਜ ਵੱਲੋਂ ਜਿੰਨੀਆਂ ਵੀ ਪ੍ਰਵੈਂਗਨੀ ਕਿਰਨਾਂ ਆਉਂਦੀਆਂ ਨੇ ਉਹਨੂੰ ਚੂਸ ਲੈਂਦੀ ਹੈ, ਜਿਸ ਨਾਲ ਸਾਡੇ ਵਿੱਚ ਚਮੜੀ ਦੇ ਰੋਗ ਦਾ, ਕੈਂਸਰ ਦਾ ਖਤਰਾ ਘੱਟ ਜਾਂਦਾ ਹੈ। ਪਰ ਪ੍ਰਦੂਸ਼ਣ ਕਰਕੇ ਓਜ਼ੋਨ ਦੀ ਪਰਤ ਲਗਾਤਾਰ ਪਤਲੀ ਹੋ ਰਹੀ ਹੈ, ਉਸ ਵਿੱਚ ਛੇਕ ਹੋ ਰਹੇ ਹਨ, ਜਿਸ ਕਰਕੇ ਪ੍ਰਵੈਂਗਨੀ ਕਿਰਨਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਅਤੇ ਸਾਡੇ ਵਿੱਚ ਚਮੜੀ ਰੋਗ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ। ਮਿੱਟੀ ਦੀ ਉਪਜਾਊ ਸ਼ਕਤੀ ਵੀ ਪ੍ਰਦੂਸ਼ਣ ਦੇ ਕਾਰਨ ਘੱਟ ਰਹੀ ਹੈ। ਇਸ ਵਿੱਚ ਤਾਂ ਮੁੱਖ ਕਾਰਨ ਹੈ ਕਿ ਲੋਕ ਘਰਾਂ ਦੇ ਵਿੱਚ ਜਿੰਨਾ ਵੀ ਕੂੜਾ ਕਰਕਟ ਉਹਨੂੰ ਡਾਇਰੈਕਟ ਮਿੱਟੀ ਦੇ ਵਿੱਚ ਦੱਬ ਰਹੇ ਹਨ, ਜਿਸ ਨਾਲ ਫਸਲਾਂ ਦੀ ਪੈਦਾਵਾਰ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਜੇਕਰ ਆਪਾਂ ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰੀਏ ਤਾਂ ਵਾਤਾਵਰਨ ਦੀ ਸੁਰੱਖਿਆ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ। ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਸਰਕਾਰਾਂ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਨਾਲ ਆਮ ਜਨਤਾ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਆਮ ਜਨਤਾ ਦੀ ਭਾਗੀਦਾਰੀ ਤੋਂ ਬਿਨਾਂ ਵਾਤਾਵਰਨ ਦੀ ਸੁਰੱਖਿਆ ਜਾਂ ਸਾਂਭ ਸੰਭਾਲ ਦਾ ਕੋਈ ਵੀ ਯਤਨ ਸਫਲ ਨਹੀਂ ਹੋ ਸਕਦਾ। ਸਾਨੂੰ ਜੈਵਿਕ ਉਤਪਾਦਾਂ ਨੂੰ ਖੇਤੀਬਾੜੀ ਦੇ ਸਮਰਥਨ ਵਿੱਚ ਵਰਤਣਾ ਚਾਹੀਦਾ ਹੈ। ਉਸ ਤੋਂ ਇਲਾਵਾ ਵਾਤਾਵਰਨ ਸੰਬੰਧੀ ਮੁੱਦਿਆਂ 'ਤੇ ਵਾਤਾਵਰਨ ਦੀ ਰੱਖਿਆ ਲਈ ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ। ਸਿੱਟੇ ਵਜੋਂ ਵਾਤਾਵਰਨ ਨੂੰ ਬਚਾਉਣਾ ਇੱਕ ਆਮ ਜਨਤਾ ਦੀ ਭੂਮਿਕਾ ਅਤਿ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਕਈ ਸਰਕਾਰੀ, ਗੈਰ ਸਰਕਾਰੀ, ਰਾਸ਼ਟਰੀ, ਅੰਤਰਰਾਸ਼ਟਰੀ ਸੰਸਥਾਵਾਂ ਵੀ ਵਾਤਾਵਰਨ ਸੰਬੰਧੀ ਕਾਨੂੰਨ ਅਤੇ ਨੀਤੀਆਂ ਬਣਾਉਂਦੀਆਂ ਹਨ, ਜੋ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਮਦਦ ਕਰਦੀਆਂ ਹਨ। ਉਹ ਵਾਤਾਵਰਨ ਨਾਲ ਸੰਬੰਧਿਤ ਜਿੰਨੇ ਵੀ ਮੁੱਦੇ ਹੁੰਦੇ ਹਨ ਜਾਂ ਉਹਦੇ ਸਾਂਭ ਸੰਭਾਲ ਅਤੇ ਸੁਰੱਖਿਆ ਲਈ ਕੰਮ ਕਰਦੀ ਹੈ। ਇਹ ਮਹਿਕਮਾ ਬਨਸਪਤੀ ਜਗਤ, ਜੰਤੂ ਜਗਤ, ਜੰਗਲੀ ਜੀਵਾਂ ਦੇ ਸਰਵੇਖਣ, ਸਾਂਭ ਸੰਭਾਲ, ਪ੍ਰਦੂਸ਼ਣ 'ਤੇ ਕਾਬੂ ਅਤੇ ਉਸਦੀ ਰੋਕਥਾਮ ਵਾਸਤੇ ਰੁੱਖ ਲਗਾਉਣਾ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਦਾ ਕੰਮ ਕਾਜ ਕਰਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਜੋ ਕਿ ਹਵਾ ਦੇ ਵਿੱਚ ਫੈਲ ਰਹੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ, ਖਤਮ ਕਰਨ ਲਈ ਅਤੇ ਰੋਕਥਾਮ ਕਰਨ ਵਾਸਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਹ ਖੇਤਰ ਵੱਖ ਵੱਖ ਖੇਤਰਾਂ ਦੇ ਵਿੱਚ ਤੇਜ਼ੀ ਨਾਲ ਕੰਮ ਕਰਕੇ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਸਿਹਤਮੰਦ ਬਣਾਉਣ ਦੇ ਵਿੱਚ ਸਾਡੀ ਮਦਦ ਕਰਦੇ ਹਨ। ਉਸ ਤੋਂ ਇਲਾਵਾ ਕਈ ਗੈਰ ਸਰਕਾਰੀ ਅਤੇ ਸਵੈ ਸੇਵੀ ਸੰਸਥਾਵਾਂ ਵੀ ਵਾਤਾਵਰਨ ਨੂੰ ਸਾਂਭ ਸੰਭਾਲ ਦੇ ਵਿੱਚ ਅਤੇ ਸੁਰੱਖਿਆ ਵਾਸਤੇ ਆਪਣਾ ਸਮੇਂ ਸਮੇਂ 'ਤੇ ਯੋਗਦਾਨ ਪਾਉਂਦੀਆਂ ਹਨ। ਵਾਤਾਵਰਨ ਦੇ ਪ੍ਰਭਾਵ

0: ਦਾ ਮੁਲਾਂਕਣ ਕਰਨ ਵਾਸਤੇ ਵਾਤਾਵਰਣ ਦੇ ਵਿੱਚ ਇੱਕ ਨਵੀਂ ਕਮੇਟੀ ਸ਼ਾਮਿਲ ਕੀਤੀ ਗਈ, ਜਿਸ ਦਾ ਕੰਮ ਬੇਸਿਕਲੀ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਸ ਦਾ ਵਾਤਾਵਰਣ 'ਤੇ ਕੀ ਪ੍ਰਭਾਵ ਆਏਗਾ ਉਸ ਦਾ ਅਧਿਐਨ ਕਰਦੀ ਹੈ। ਸਿੱਟੇ ਵਜੋਂ ਮੈਂ ਇਹ ਕਹਿਣਾ ਚਾਹਾਂਗੀ ਕਿ ਵਾਤਾਵਰਣ ਸੁਰੱਖਿਆ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਜੇਕਰ ਅਸੀਂ ਅੱਜ ਜਾਗਰੂਕ ਨਹੀਂ ਹੋਵਾਂਗੇ ਤਾਂ ਭਵਿੱਖ ਦੀ ਪੀੜ੍ਹੀਆਂ ਵਾਸਤੇ ਧਰਤੀ 'ਤੇ ਜੀਵਨ ਜਿਉਣਾ ਮੁਸ਼ਕਿਲ ਹੋ ਜਾਵੇਗਾ। ਆਓ ਅੱਜ ਅਸੀਂ ਮਿਲ ਕੇ ਸਾਰੇ ਸਹੁੰ ਖਾਈਏ ਕਿ ਅਸੀਂ ਆਪਣੀ ਧਰਤੀ, ਹਵਾ ਅਤੇ ਪਾਣੀ ਨੂੰ ਸਾਫ਼ ਸੁਥਰਾ ਰੱਖਾਂਗੇ ਅਤੇ ਵਾਤਾਵਰਣ ਦੀ ਸਾਂਭ ਸਾਂਭ ਸੰਭਾਲ ਲਈ ਹਰ ਪਾਸੇ ਯਤਨ ਕਰਾਂਗੇ। ਧੰਨਵਾਦ। ਵਿਸ਼ਵ ਦਿਵਸ ਮੁਬਾਰਕ।
1: ਵਿਸ਼ਵ ਵਾਤਾਵਰਣ ਦੀ ਸੰਭਾਲ ਜ਼ਰੂਰੀ, ਇਸ ਵਿਸ਼ੇ 'ਤੇ ਹੁਣੇ ਤੋਂ ਸੁਣ ਰਹੇ ਸੀ ਡਾਕਟਰ ਪ੍ਰਿੰਕਾ ਗੋਇਲ ਹੋਰਾਂ ਦੀ ਵਾਰਤਾ। ਅਸੀਂ ਸਾਰੇ ਜਾਣਦੇ ਹਾਂ ਕਿ 31 ਮਈ ਦਾ ਦਿਨ ਐਸਾ ਹੈ ਜਿਸ ਨੂੰ ਆਪਾਂ ਨੋ ਟੋਬੈਕੋ ਡੇ ਵਜੋਂ ਜਾਣਦੇ ਹਾਂ, ਪਰ ਫਿਰ ਵੀ ਲੋਕ ਇਸ ਦਾ ਸੇਵਨ ਕਰਦੇ ਨੇ। ਕਿਉਂ ਕਰਦੇ ਨੇ, ਕਿਸ ਲਈ ਕਰਦੇ ਨੇ, ਲੈਂਦੇ ਹਾਂ ਇਸ ਦੀ ਜਾਣਕਾਰੀ।
2: 31 ਮਈ ਨੂੰ ਹਰ ਸਾਲ ਦੁਨੀਆ ਭਰ ਵਿੱਚ ਵਰਲਡ ਨੋ ਤੰਬਾਕੂ ਡੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਅਤੇ ਇਸ ਦੀ ਵਰਤੋਂ ਨੂੰ ਘਟਾਉਣ ਦੇ ਲਈ ਪ੍ਰੇਰਿਤ ਕਰਨਾ ਹੈ। ਇਸ ਦਿਨ ਦੀ ਸ਼ੁਰੂਆਤ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ 1987 ਵਿੱਚ ਕੀਤੀ ਗਈ ਸੀ ਤਾਂ ਜੋ ਦੁਨੀਆ ਭਰ ਵਿੱਚ ਤੰਬਾਕੂ ਦੀ ਲੱਤ ਨਾਲ ਜੁੜੀਆਂ ਬਿਮਾਰੀਆਂ ਅਤੇ ਮੌਤਾਂ ਦੇ ਖਤਰੇ ਨੂੰ ਘਟਾਇਆ ਜਾ ਸਕੇ। ਅੱਜ ਦੇ ਸਮੇਂ ਵਿੱਚ ਤੰਬਾਕੂ ਦੀ ਵਰਤੋਂ ਇੱਕ ਗੰਭੀਰ ਸਾਰਵਜਨਿਕ ਸਿਹਤ ਸਮੱਸਿਆ ਬਣ ਚੁੱਕੀ ਹੈ, ਜਿਸ ਨਾਲ ਨਾ ਸਿਰਫ ਵਰਤੋਂਕਾਰ ਪ੍ਰਭਾਵਿਤ ਹੁੰਦਾ ਸਗੋਂ ਉਸਦੇ ਆਲੇ ਦੁਆਲੇ ਦੇ ਲੋਕ ਵੀ ਇਸ ਦੇ ਨੁਕਸਾਨਾਂ ਦਾ ਸ਼ਿਕਾਰ ਬਣਦੇ ਹਨ। ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਨੇ ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ 2026 ਲਈ ਥੀਮ ਦਾ ਐਲਾਨ ਕੀਤਾ ਹੈ, ਅਪੀਲ ਨੂੰ ਉਜਾਗਰ ਕਰਨਾ, ਨਿਕੋਟੀਨ ਅਤੇ ਤੰਬਾਕੂ ਦੀ ਲੱਤ ਦਾ ਮੁਕਾਬਲਾ ਕਰਨਾ। ਇਹ ਮੁਹਿੰਮ ਇਸ ਗੱਲ ਦਾ ਪਰਦਾਫਾਸ਼ ਕਰੇਗੀ ਕਿ ਕਿਵੇਂ ਤੰਬਾਕੂ ਅਤੇ ਨਿਕੋਟੀਨ ਉਦਯੋਗ ਨਵੀਂ ਪੀੜ੍ਹੀ, ਖਾਸ ਕਰਕੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਜੋੜਨ ਦੇ ਲਈ ਆਪਣੇ ਉਤਪਾਦਾਂ ਨੂੰ ਮੁੜ ਖੋਜ ਅਤੇ ਮੁੜ ਪੈਕ ਕਰਨਾ ਜਾਰੀ ਰੱਖਦਾ ਹੈ, ਜਦਕਿ ਦੁਨੀਆ ਭਰ ਵਿੱਚ ਮਜ਼ਬੂਤ ਤੰਬਾਕੂ ਕੰਟਰੋਲ ਉਪਾਵਾਂ ਤੋਂ ਬਚਦਾ ਹੈ। ਤੰਬਾਕੂ ਵਿੱਚ ਨਿਕੋਟੀਨ, ਕਾਰਬਨ ਮੋਨੋਆਕਸਾਈਡ ਅਤੇ ਹੋਰ ਹਾਨੀਕਾਰਕ ਰਸਾਇਣ ਹੁੰਦੇ ਹਨ ਜੋ ਸਰੀਰ ਦੇ ਲਗਭਗ ਹਰ ਅੰਗ ਨੂੰ ਪ੍ਰਭਾਵਿਤ ਕਰਦੇ ਹਨ। ਸਿਗਰੇਟ, ਬੀੜੀ, ਹੁੱਕਾ, ਗੁਟਕਾ, ਪਾਨ ਮਸਾਲਾ ਆਦਿ ਤੰਬਾਕੂ ਦੇ ਵੱਖ ਵੱਖ ਰੂਪ ਹਨ, ਜਿਨ੍ਹਾਂ ਦੀ ਵਰਤੋਂ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ, ਸਾਹ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਹਰ ਸਾਲ ਲੱਖਾਂ ਲੋਕ ਤੰਬਾਕੂ ਕਾਰਨ ਮਰ ਜਾਂਦੇ ਹਨ, ਜਿਸ ਵਿੱਚ ਪੈਸਿਵ ਸਮੋਕਿੰਗ ਵੀ ਇੱਕ ਵੱਡਾ ਕਾਰਨ ਹੈ। ਭਾਰਤ ਵਰਗੇ ਦੇਸ਼ਾਂ ਵਿੱਚ ਤੰਬਾਕੂ ਦੀ ਵਰਤੋਂ ਇੱਕ ਵੱਡੀ ਚੁਣੌਤੀ ਹੈ, ਖਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਇਸ ਦੀ ਲੱਤ ਤੇਜ਼ੀ ਨਾਲ ਵੱਧ ਰਹੀ ਹੈ। ਵਿਗਿਆਪਨਾਂ, ਫਿਲਮਾਂ ਅਤੇ ਸਾਥੀ ਦਬਾਅ ਕਾਰਨ ਬੱਚੇ ਅਤੇ ਨੌਜਵਾਨ ਇਸ ਵੱਲ ਆਕਰਸ਼ਿਤ ਹੁੰਦੇ ਹਨ। ਵਰਲਡ ਨੋ ਤੰਬਾਕੂ ਡੇ ਦੇ ਮੌਕੇ ਤੇ ਸਰਕਾਰਾਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਜਾਗਰੂਕਤਾ ਕਾਰਜਕ੍ਰਮ ਆਯੋਜਿਤ ਕੀਤੇ ਜਾਂਦੇ ਹਨ। ਇਸ ਨਾਲ ਹੀ ਤੰਬਾਕੂ ਉਤਪਾਦਾਂ ਤੇ ਵਧੇਰੇ ਟੈਕਸ ਲਗਾਉਣਾ, ਜਨਤਕ ਸਥਾਨਾਂ ਤੇ ਧੂਮਰਪਾਨ ਤੇ ਪਾਬੰਦੀ ਅਤੇ ਚੇਤਾਵਨੀ ਲੇਬਲ ਲਗਾਉਣਾ ਵਰਗੇ ਕਦਮ ਵੀ ਇਸ ਦੀ ਵਰਤੋਂ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ। ਨਿਕੋਟੀਨ ਸਰੀਰ ਵਿੱਚ ਆਦਤ ਪੈਦਾ ਕਰਦਾ ਹੈ ਅਤੇ ਇਸ ਨੂੰ ਛੱਡਣ ਤੇ ਬੇਚੈਨੀ, ਚਿੜਚਿੜਾਪਨ, ਨੀਂਦ ਦੀ ਕਮੀ ਅਤੇ ਧਿਆਨ ਦੀ ਘਾਟ ਵਰਗੇ ਲੱਛਣ ਸਾਹਮਣੇ ਆ ਸਕਦੇ ਹਨ, ਪਰੰਤੂ ਮਜ਼ਬੂਤ ਇਰਾਦਾ, ਪਰਿਵਾਰ ਅਤੇ ਦੋਸਤਾਂ ਦਾ ਸਹਿਯੋਗ ਅਤੇ ਡਾਕਟਰੀ ਸਲਾਹ ਨਾਲ ਇਸ ਨੂੰ ਛੱਡਿਆ ਜਾ ਸਕਦਾ ਹੈ। ਨਿਕੋਟੀਨ ਰਿਪਲੇਸਮੈਂਟ ਥੈਰੇਪੀ, ਕਾਉਂਸਲਿੰਗ ਅਤੇ ਸਹਾਇਤਾ ਸਮੂਹ ਵੀ ਇਸ ਪ੍ਰਕਿਰਿਆ ਵਿੱਚ ਮਦਦਗਾਰ ਹੁੰਦੇ ਹਨ। ਇਸ ਦਿਨ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਇਹ ਸਾਨੂੰ ਸਿਰਫ ਆਪਣੇ ਲਈ ਨਹੀਂ ਸਗੋਂ ਆਪਣੇ ਪਰਿਵਾਰ ਅਤੇ ਸਮਾਜ ਲਈ ਵੀ ਜ਼ਿੰਮੇਵਾਰ ਬਣਾਉਂਦਾ ਹੈ। ਜੇਕਰ ਕੋਈ ਵਿਅਕਤੀ ਤੰਬਾਕੂ ਦੀ ਵਰਤੋਂ ਕਰਦਾ ਹੈ ਤਾਂ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਖਤਰੇ ਵਿੱਚ ਪਾ ਦਿੰਦਾ ਹੈ, ਖਾਸ ਕਰਕੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ। ਇਸ ਲਈ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਸਦਾ ਇੱਕ ਛੋਟਾ ਜਿਹਾ ਕਦਮ ਵੀ ਕਈਆਂ ਦੀ ਜ਼ਿੰਦਗੀ ਬਚਾ ਸਕਦਾ ਹੈ। ਵਰਲਡ ਨੋ ਤੰਬਾਕੂ ਡੇ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਿਹਤਮੰਦ ਜੀਵਨ ਜਿਉਣਾ ਸਾਡਾ ਅਧਿਕਾਰ ਵੀ ਹੈ ਅਤੇ ਜ਼ਿੰਮੇਵਾਰੀ ਵੀ। ਤੰਬਾਕੂ ਛੱਡਣਾ ਸਿਰਫ ਇੱਕ ਵਿਅਕਤੀਗਤ ਫੈਸਲਾ ਨਹੀਂ ਹੈ, ਸਗੋਂ ਇੱਕ ਸਮਾਜਿਕ ਫਰਜ਼ ਵੀ ਹੈ। ਅੰਤ ਵਿੱਚ ਇਹ ਦਿਨ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਕੀ ਅਸੀਂ ਆਪਣੀ ਸਿਹਤ ਨਾਲ ਖੇਡ ਰਹੇ ਹਾਂ ਜਾਂ ਇਸ ਦੀ ਸੰਭਾਲ ਕਰ ਰਹੇ ਹਾਂ। ਤੰਬਾਕੂ ਨੂੰ ਨਾ ਕਹਿਣਾ ਹੀ ਸੱਚੀ ਜਿੱਤ ਹੈ ਅਤੇ ਇਹ ਜਿੱਤ ਹਰ ਕੋਈ ਹਾਸਲ ਕਰ ਸਕਦਾ ਹੈ ਜੇਕਰ ਉਹ ਚਾਹੇ।
1: ਇਹ ਸੀ ਨੋ ਟੋਬੈਕੋ ਡੇ ਤੇ ਜਾਣਕਾਰੀ ਤੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਡਾਕਟਰ ਅਮਨ ਸੂਦ।
3: 1987

0: ਦੇ ਵਿੱਚ UN ਸਟੇਟਸ ਨੇ ਇਕੱਠੇ ਹੋ ਕੇ ਇੱਕ ਫੈਸਲਾ ਲਿਆ ਸੀਗਾ ਕਿ 31 ਮਈ ਦਾ ਦਿਨ ਇਹ ਨੋ ਤੰਬਾਕੂ ਡੇ ਦੇ ਤੌਰ ਤੇ ਮਨਾਇਆ ਜਾਵੇਗਾ। ਦੁਨੀਆ ਭਰ ਦੇ ਵਿੱਚ ਇਹ ਨੋ ਤੰਬਾਕੂ ਡੇ, ਇਸ ਦਿਨ ਸਾਰੇ ਲੋਕਾਂ ਨੂੰ ਤੰਬਾਕੂ ਅਬਿਊਜ਼ਰਸ ਨੂੰ ਤੰਬਾਕੂ ਤੇ ਨਸ਼ੇ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈਗਾ ਬਾਰੇ ਜਾਗਰੂਕ ਕਰਾਇਆ ਜਾਂਦਾ ਹੈਗਾ, ਤਾਂ ਕਿ ਇਸ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਅਤੇ ਮੌਤ ਦਰ ਦੁਨੀਆ ਭਰ ਦੇ ਵਿੱਚ ਘਟਾਇਆ ਜਾ ਸਕੇ। ਜੇ ਤੰਬਾਕੂ ਦੇ ਅੰਕੜਿਆਂ ਬਾਰੇ ਗੱਲ ਕਰੀਏ, ਦੁਨੀਆ ਭਰ ਦੇ ਵਿੱਚ 800 ਕਰੋੜ ਦੀ ਆਬਾਦੀ 'ਚੋਂ ਤਕਰੀਬਨ 150 ਕਰੋੜ ਆਬਾਦੀ ਤੰਬਾਕੂ ਸੇਵਨ ਕਰਦੀ ਹੈਗੀ ਹੈ। ਇੰਡੀਆ ਦੇ ਵਿੱਚ ਤਕਰੀਬਨ ਜੇ 142 ਕਰੋੜ ਦੀ ਆਬਾਦੀ ਹੈ ਤਾਂ 3 ਕਰੋੜ ਦੀ ਆਬਾਦੀ ਤੰਬਾਕੂ ਸੇਵਨ ਕਰਦੀ ਹੈ, ਅਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ 3.25 ਕਰੋੜ ਦੀ ਆਬਾਦੀ 'ਚੋਂ 35 ਲੱਖ ਤੰਬਾਕੂ ਅਬਿਊਜ਼ਰਸ ਹੈਗੇ। 6 ਕਰੋੜ ਤੋਂ ਵੱਧ ਹਰ ਸਾਲ ਤੰਬਾਕੂ ਦੇ ਕਾਰਨ ਤਕਰੀਬਨ ਹਰ 5 ਸੈਕਿੰਡ ਬਾਅਦ ਇੱਕ ਡੈੱਥ। ਇੰਡੀਆ ਦੇ ਵਿੱਚ ਤਕਰੀਬਨ 10 ਲੱਖ ਮੌਤਾਂ ਹਰ ਸਾਲ ਹੁੰਦੀਆਂ ਹੈਗੀਆਂ। ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਫੀਮੇਲ ਅਬਿਊਜ਼ਰਸ ਜ਼ਿਆਦਾ ਹੈਗੇ ਆ, ਅਦਰਵਾਈਜ਼ ਮੇਲ ਅਬਿਊਜ਼ਰਸ ਜ਼ਿਆਦਾ ਹੈਗੇ ਆ ਫੀਮੇਲਸ ਨਾਲੋਂ। ਤੰਬਾਕੂ ਦੇ ਵਿੱਚ ਨਿਕੋਟੀਨ ਪਦਾਰਥ ਹੁੰਦਾ ਹੈਗਾ, ਧੂੰਏ ਵਾਲਾ ਸਿਗਰਟ ਬੀੜੀ ਜਾਂ ਧੂੰਆਂ ਰਹਿਤ ਚੈਣੀ ਖੈਣੀ ਨਸਵਾਰ ਤੰਬਾਕੂ ਇਹ ਸੇਵਨ ਕੀਤਾ ਜਾਂਦਾ ਹੈ। ਨਿਕੋਟੀਨ ਜਿਹੜਾ ਕਿ 0.9 ਤੋਂ ਲੈ ਕੇ 1.8 ਮਿਲੀਗ੍ਰਾਮ ਪਰ ਸਿਗਰਟ ਦੇ ਵਿੱਚ ਹੁੰਦਾ ਹੈਗਾ, ਇਹਦੇ ਵਿੱਚ ਹੋਣ ਵਾਲੇ ਭਿਆਨਕ ਕੰਟੈਂਟ ਕਾਰਬਨ ਮੋਨੋਆਕਸਾਈਡ, ਹਾਈਡਰੋਕਾਰਬਨਸ, ਨਾਈਟ੍ਰਿਕ ਆਕਸਾਈਡ ਵਰਗੇ ਕਾਰਸੀਨੋਜਨਸ ਹੈਗੇ ਆ ਜਿਹੜੇ ਕਿ ਇਨਸਾਨ ਦੇ ਵਿੱਚ ਕੈਂਸਰ ਦੀ ਬਿਮਾਰੀ ਪੈਦਾ ਕਰਦੇ ਹੈਗੇ ਆ, ਅਤੇ ਇਹਦਾ ਸਭ ਤੋਂ ਵੱਧ ਖਤਰਾ ਡੈੱਥ ਤੱਕ ਹੀ ਜਾਂਦਾ ਹੈਗਾ। ਸੋ ਅਸੀਂ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾਉਣਾ ਹੈਗਾ। ਇਸ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਜਿਸ ਤਰ੍ਹਾਂ ਕਿ ਮੂੰਹ ਦੇ ਵਿੱਚ ਕੇਰੀਜ਼ ਦੰਦਾਂ ਨੂੰ ਹੋ ਜਾਂਦੀ ਹੈ, ਜਿੰਜੀਵਾਈਟਿਸ ਹੋ ਜਾਂਦਾ ਹੈਗਾ, ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਪੇਟ ਦਾ ਕੈਂਸਰ, ਲੰਗਸ ਦੇ ਵਿੱਚ ਕੈਂਸਰ ਹੋ ਜਾਂਦਾ ਹੈਗਾ, ਬਲੱਡ ਵੈਸਲਸ ਦੀਆਂ ਥਿਨਿੰਗ ਹੋ ਜਾਂਦੀ ਹੈਗੀ ਹੈ ਜਿਹਦੇ ਕਰਕੇ ਹਾਰਟ ਅਟੈਕ ਦੀ ਪ੍ਰੋਬਲਮ ਆ ਜਾਂਦੀ ਹੈਗੀ। ਇੱਥੇ ਮੈਂ ਦੱਸਾਂਗਾ ਦੁਨੀਆ ਦੇ ਵਿੱਚ 25% ਡੈਥਸ ਹਾਰਟ ਅਟੈਕ ਕਰਕੇ ਹੁੰਦੀਆਂ ਹੈਗੀਆਂ, 75% ਜਿਹੜੀਆਂ ਹੈਗੀਆਂ ਲੰਗਸ ਡਿਜ਼ੀਜ਼ ਕਰਕੇ ਹੁੰਦੀਆਂ, ਜਿਵੇਂ ਐਂਫਾਈਸੀਮਾ, COPD, ਕੈਂਸਰ, ਹਾਰਟ ਅਟੈਕ, ਇੱਦਾਂ ਹੀ ਬਲੱਡ ਵੈਸਲਸ ਦੀ ਥਿਨਿੰਗ ਹੋਣ ਕਰਕੇ ਬ੍ਰੇਨ ਸਟ੍ਰੋਕ, ਜਿਹਦੇ ਕਰਕੇ ਇਮੀਡੀਏਟਲੀ ਡੈੱਥ ਹੋ ਸਕਦੀ ਹੈਗੀ। ਇਨਸਾਨਾਂ ਦੇ ਵਿੱਚ, ਮੇਲ ਪਰਸਨਸ ਦੇ ਵਿੱਚ ਇਨਫਰਟਿਲਿਟੀ, ਨਿਪੁੰਸਕਤਾ ਪ੍ਰੋਬਲਮ ਆ ਜਾਂਦੀ ਹੈਗੀ ਹੈ। ਔਰਤਾਂ ਦੇ ਵਿੱਚ ਦੇਖਿਆ ਜਾਵੇ ਗਰਭ ਹੋਣ 'ਚ ਦਿੱਕਤ ਆਉਂਦੀ ਹੈ, ਗਰਭ ਹੋ ਜਾਵੇ ਤਾਂ ਅਬੋਰਸ਼ਨ ਜਲਦੀ ਹੋਣ ਦੀ ਸੰਭਾਵਨਾ ਹੁੰਦੀ ਹੈਗੀ ਹੈ। ਇੰਟਰਾਯੂਟਰਾਈਨ ਡੈੱਥ, ਜਿਹੜੇ ਬੱਚੇ ਦੀ ਅੰਦਰ ਗਰਭ ਦੇ ਵਿੱਚ ਵੀ ਮੌਤ ਹੋ ਸਕਦੀ ਹੈਗੀ ਹੈ। ਹੋਰ ਕੰਜੈਨੀਟਲ ਐਨੋਮਲੀਜ਼ ਪੈਦਾ ਹੋ ਸਕਦੀਆਂ ਹੈਗੀਆਂ, ਯੂਟਰਸ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੈਗੀਆਂ, ਉਹ ਸਭ ਤੰਬਾਕੂ ਦੇ ਸੇਵਨ ਕਰਕੇ ਹੁੰਦੀਆਂ। ਅੰਦਰੋਂ ਆਪਾਂ ਐਜੂਕੇਸ਼ਨ ਨਾਲ, ਸੂਝਬੂਝ ਨਾਲ, ਜਾਣਕਾਰੀ ਦੇ ਨਾਲ ਆਪਣੇ ਆਪ ਨੂੰ ਜਗਾਈਏ, ਤਾਂ ਕਿ ਅਸੀਂ ਬਾਕੀ ਲੋਕਾਂ ਨੂੰ ਵੀ ਜਾਗਰੂਕ ਕਰ ਸਕੀਏ, ਆਪਣੇ ਆਲੇ ਦੁਆਲੇ ਸਾਰਿਆਂ ਨੂੰ ਮੋਟੀਵੇਟ ਕਰ ਸਕੀਏ ਇੱਕ ਚੰਗੇ ਜੀਵਨ ਵਾਸਤੇ, ਇੱਕ ਚੰਗੇ ਨਾਗਰਿਕ ਬਣਨ ਵਾਸਤੇ, ਤਾਂ ਕਿ ਅਸੀਂ ਆਪਣੇ ਸਾਰੇ ਦੇਸ਼ ਨੂੰ ਸਕਸੈਸਫੁਲ ਬਣਾ ਸਕੀਏ।
1: ਨੋ ਟਬੈਕੋ ਡੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਡਾਕਟਰ ਅਮਨ ਸੂਦ ਹੋਰਾਂ ਨੇ। ਇਸ ਨਾਲ ਹੀ ਗਿਆਨ ਵਿਗਿਆਨ ਦਾ ਇਹ ਅੰਕ ਹੁਣ ਸਮਾਪਤ ਹੁੰਦਾ ਹੈ। ਆਗਿਆ ਚਾਹਾਂਗੇ, ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਿਆਨ ਵਿਗਿਆਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋਹਰਟਸ ਦੀ ਸਵੇਰ ਦੇ 10 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਸਮੁੰਦਰ ਫੌਜ ਨੇ ਆਪਰੇਸ਼ਨ ਸਿੰਦੂਰ ਦੌਰਾਨ ਪੂਰੀ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਤ ਰਹਿਣ ਲਈ ਮਜਬੂਰ ਕੀਤਾ ਸੀ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਇੰਧਨ 'ਤੇ ਬਰਾਮਦੀ ਮਹਿਸੂਲ ਵਿੱਚ ਸੋਧ ਕੀਤੀ ਹੈ। ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਭਾਰਤ ਦੇ 5 ਦਿਨਾਂ ਦੌਰੇ 'ਤੇ ਕੱਲ੍ਹ ਨਵੀਂ ਦਿੱਲੀ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਗਿਆ ਦੇ ਮਹਾਬੋਧੀ ਮੰਦਰ ਵਿੱਚ ਪੂਜਾ ਕੀਤੀ। ਤੰਬਾਕੂ ਦੇ ਖਤਰਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਐਡਿਡ ਅਤੇ ਪ੍ਰਾਈਵੇਟ ਸਕੂਲਾਂ 'ਚ 1 ਜੂਨ

0: ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ ਅਤੇ ਭਾਰਤ ਦੇ 18 ਸਾਲਾ ਰਾਹੁਲ ਜਾਖੜ ਨੇ ਹਾਂਗਕਾਂਗ ਵਿੱਚ 22ਵੀਂ ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਡੈਕਥਲੋਨ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਰੋਜ਼ਾਨਾ ਸ਼ਾਮ 7:30 ਵਜੇ ਪ੍ਰਸਾਰਿਤ ਹੋਣ ਵਾਲਾ ਖ਼ਬਰਾਂ ਦਾ ਬੁਲੇਟਿਨ 1 ਜੂਨ ਤੋਂ 21 ਜੂਨ ਤੱਕ ਸ਼ਾਮ 7 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।

ਰੇਡੀਓ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਕਿਸੀ ਕੀ ਮੁਸਕਾਨ ਪਰ ਦਿਲ ਆ ਜਾਏ ਤੋ ਬਾਤ ਬਨ ਜਾਏ, ਕਿਸੀ ਕੀ ਯਾਦੋ ਮੇਂ ਸ਼ਾਮ ਢਲ ਜਾਏ ਤੋ ਬਾਤ ਬਨ ਜਾਏ। ਯੂ ਤੋ ਮਿਲਤੇ ਹੈ ਲੋਕ ਦੁਨੀਆ ਮੇਂ ਬਹੁਤ, ਪਰ ਕੋਈ ਦਿਲ ਮੇਂ ਘਰ ਕਰ ਜਾਏ ਤੋ ਬਾਤ ਬਨ ਜਾਏ। ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਜੀ ਹਾਂ, ਹੋ ਗਏ ਹੋ ਤਿਆਰ ਬਿਲਕੁਲ ਜੀ ਮੇਰੇ ਨਾਲ ਹੈਲੋ ਫਰਮਾਇਸ਼ ਦਾ ਇਹ ਸਫ਼ਰ ਤੈਅ ਕਰਨ ਦੇ ਲਈ। ਅਤੇ 01 81 23 42 173 ਨੰਬਰ ਕਰ ਰਿਹਾ ਤੁਹਾਡਾ ਇੰਤਜ਼ਾਰ। ਪਰ ਇੱਕ ਗੱਲ ਜੀ, ਜਿਨ੍ਹਾਂ ਦੀ ਕੱਲ੍ਹ ਕਾਲ ਮਿਲੀ ਸੀ, ਕਿਉਂਕਿ ਕੱਲ੍ਹ ਜਿਨ੍ਹਾਂ ਦੀ ਮੇਰੇ ਨਾਲ ਗੱਲਬਾਤ ਹੋਈ ਸੀ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨੰਬਰ ਨਹੀਂ ਮਿਲਾਉਣਗੇ। ਹਾਂ, ਜਿਨ੍ਹਾਂ ਦੋਸਤਾਂ ਦੀ ਕਾਲ ਨਹੀਂ ਮਿਲੀ, ਅੱਜ ਉਹਨਾਂ ਨੂੰ ਮੌਕਾ ਮਿਲੇਗਾ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦਾ, ਆਪਣੀ ਪਸੰਦ ਦੇ ਗੀਤ ਸੁਣਨ ਦਾ। ਸੋ ਤੁਸੀਂ ਹੋ ਜਾਓ ਆਪਣੀਆਂ ਫਰਮਾਇਸ਼ਾਂ ਦੇ ਨਾਲ ਬਿਲਕੁਲ ਤਿਆਰ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਮੈਂ ਹਾਂ ਤਿਆਰ ਇਸ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਗੀਤ ਦੇ ਨਾਲ ਕਰਨ ਦੇ ਲਈ। ਸਯਾਰਾ ਫਿਲਮ ਦੇ ਵਿੱਚੋਂ ਉਸਦਾ ਟਾਈਟਲ ਗੀਤ ਤੁਹਾਡੇ ਲਈ ਲੈ ਕੇ ਆ ਰਹੇ ਹਾਂ, ਵੀ ਜਿਹੜਾ ਗੀਤ ਬਿਲਕੁਲ ਦਿਲ ਦੇ ਪਿਆਰ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਹੈ। ਮੁਹੰਮਦ ਜਿਹੜਾ ਪਿਆਰ ਦੇ ਨਰਮ ਨਰਮ ਅਹਿਸਾਸਾਂ ਦੇ ਨਾਲ ਭਰਿਆ ਹੋਇਆ ਇਹ ਗੀਤ ਤੁਹਾਡੇ ਦਿਲ ਤੱਕ ਜ਼ਰੂਰ ਪਹੁੰਚੇਗਾ, ਇਹ ਮੈਨੂੰ ਯਕੀਨ ਹੈ। ਅਤੇ ਤੁਹਾਡੀ ਪਸੰਦ ਦੇ ਗੀਤ ਸਾਡੇ ਪ੍ਰੋਗਰਾਮ ਤੱਕ ਪਹੁੰਚਣਗੇ ਜਦੋਂ ਤੁਸੀਂ 01 81 23 42 173 ਨੰਬਰ ਨੂੰ ਟਾਇਲ ਕਰੋਗੇ।

ਜੀ ਦੋਸਤੋ, ਕੁਛ ਸਫ਼ਰ ਦਿਲ ਤੋਂ ਸ਼ੁਰੂ ਹੋ ਕੇ ਦਿਲ ਤੱਕ ਪਹੁੰਚ ਹੀ ਜਾਂਦੇ ਨੇ ਅਤੇ ਕੁਝ ਲੋਕ ਜ਼ਿੰਦਗੀ ਦੇ ਵਿੱਚ ਆ ਕੇ ਖਾਬਾਂ ਦੇ ਵਿੱਚ ਵਸ ਜਾਂਦੇ ਨੇ ਅਤੇ ਜਦੋਂ ਮੁਹੱਬਤ ਦਾ ਰੰਗ ਬਿਲਕੁਲ ਹਵਾਵਾਂ ਦੇ ਵਿੱਚ ਵਿਖਰ ਜਾਂਦਾ ਹੈ ਤਾਂ ਦਿਲ ਦੀ ਹਰ ਧੜਕਣ ਫਿਰ ਬਸ ਉਸੇ ਦਾ ਹੀ ਨਾਮ ਗੁਣਗੁਣਾਉਂਦੀ ਹੈ ਅਤੇ ਪੁਕਾਰਦੀ ਹੈ। ਅਤੇ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਕਾਲਰ ਕਾਲ ਮਿਲਾਉਂਦੇ ਨੇ 0181-2342-4173 ਨੰਬਰ ਦੇ ਉੱਤੇ ਅਤੇ ਆਪਣੀ ਪਸੰਦ ਦਾ ਗੀਤ ਸੁਣਦੇ ਨੇ, ਜਿਵੇਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਪਹਿਲੇ ਕਾਲਰ ਨੇ ਕੀਤਾ ਅਤੇ ਪਹੁੰਚ ਗਏ ਨੇ ਸਾਡੇ ਪ੍ਰੋਗਰਾਮ ਦੇ ਵਿੱਚ।

0: ਜੀ ਆਕਾਸ਼ਵਾਣੀ ਜਲੰਧਰ ਦੇ ਨਾਲ ਦੇਖੋ ਜਿਹੜੇ ਇੱਕ ਵਾਰੀ ਪਿਆਰ ਮੁਹੱਬਤ ਪਾ ਲੈਂਦੇ ਨੇ ਵੀ ਉਹ ਫਿਰ ਇਸ ਤੋਂ ਅਜਨਬੀ ਕਦੇ ਨਹੀਂ ਬਣਦੇ, ਬਲਕਿ ਆਪਣਾ ਦੋਸਤਾਨਾ ਹੋਰ ਗੂੜਾ ਪੱਕਾ ਜਿਹੜਾ ਆ ਉਹ ਕਰ ਲੈਂਦੇ ਨੇ, ਰਿਸ਼ਤਾ ਹੋਰ ਪੱਕਾ ਹੋ ਜਾਂਦਾ ਆਕਾਸ਼ਵਾਣੀ ਦੇ ਨਾਲ, ਅਤੇ ਆਕਾਸ਼ਵਾਣੀ ਦਾ ਵੀ ਪਰਿਵਾਰ ਬਹੁਤ ਜ਼ਿਆਦਾ ਵੱਧਦਾ ਫੁੱਲਦਾ ਰਹਿੰਦਾ ਹੈ ਜੀ ਤੁਹਾਡੇ ਸਾਰਿਆਂ ਦੇ ਨਾਲ। ਅਤੇ ਹੁਣ ਇਸ ਪਰਿਵਾਰ ਵਿੱਚੋਂ ਕਿਹੜੇ ਮੈਂਬਰ ਨੇ ਫੋਨ ਮਿਲਾਇਆ ਅਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ, ਦੇਖਦੇ ਹਾਂ। ਹੈਲੋ,
1: ਬਸ ਚਿੱਤੋ ਪੈਰ ਆਕਾਸ਼ਬਾਣੀ ਜਲੰਧਰ ਦਾ ਖਿਆਲ ਜਿਹਾ ਰਹਿੰਦਾ। ਬਸ ਚਿੱਤੋ ਪੈਰ ਆਕਾਸ਼ਬਾਣੀ ਜਲੰਧਰ ਦਾ ਖਿਆਲ ਜਿਹਾ ਰਹਿੰਦਾ, ਰੇਡੀਓ ਸਦਾ ਅੱਖੀਆਂ ਦੇ ਸਾਹਮਣੇ ਰਹਿੰਦਾ, ਆਕਾਸ਼ਬਾਣੀ ਦੀ ਯਾਦ ਦਵਾਉਂਦਾ ਰਹਿੰਦਾ ਹਰ ਸਾਹ ਵੀ। ਬਸ ਆਕਾਸ਼ਬਾਣੀ ਰੇਡੀਓ ਦੀਆਂ ਗੱਲਾਂ ਕਰਦੇ ਰਹਿੰਦੇ ਮੇਰੇ ਰਾਹ ਵੀ, ਉਡੀਕ ਜਿਹੀ ਰਹਿੰਦੀ ਆ, ਮੈਸੇਜ ਕਰਾਂ, ਚਿੱਠੀਆਂ ਪਾਵਾਂ ਜਾਂ ਲਾਈਵ ਗੱਲਬਾਤ ਕਰਾਂ, ਰੇਡੀਓ ਨਾਲ ਰਿਸ਼ਤਾ ਜਿਵੇਂ ਨੌਂ ਅਤੇ ਮਾਸ ਆ। ਇਕਬਾਲ ਸਿੰਘ ਹਠੂਰ ਵਿਹਲਾ ਨਹੀਂ ਕਿਸੇ ਹੋਰ ਲਈ, ਅਤੇ ਨਾ ਹੀ ਰੇਡੀਓ ਤੋਂ ਵੱਧ ਹਠੂਰ ਵਾਲੇ ਨੂੰ ਕੋਈ ਖਾਸ।
0: ਜੀ ਇਕਬਾਲ ਸਿੰਘ ਹਠੂਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਪੂਜਾ ਹੰਡਾ ਜੀ, ਤੁਹਾਨੂੰ ਵੀ ਬਹੁਤ ਪਿਆਰ ਭਰੀ, ਸਤਿਕਾਰ ਭਰੀ, ਮਿੱਠੀ ਮਿੱਠੀ ਤੇ ਠੰਡੀ ਠੰਡੀ ਜੀ ਸਤਿ ਸ੍ਰੀ ਅਕਾਲ।
0: ਬਿਲਕੁਲ ਜੀ, ਪਹੁੰਚ ਗਈ ਤੋਂ

0: ਸਾਡੀ ਸਤਿ ਸ੍ਰੀ ਅਕਾਲ ਸਾਡੇ ਤੱਕ। ਹੋਰ ਘਰ ਪਰਿਵਾਰ ਸਭ ਠੀਕ ਹੈ ਜੀ?
1: ਮੈਂ ਕਿਹਾ ਜੀ ਨੌ ਪਰਨਾਉ ਆ ਜੀ, ਪੂਰੇ ਵਧੀਆ ਜੀ, ਆਨੰਦ ਮਾਰ ਰਹੇ ਹਾਂ, ਜ਼ਿੰਦਗੀ ਦਾ ਰੇਡੀਓ ਦੇ ਨਾਲ ਜੁੜੇ ਹੋਏ ਆ। ਅੱਜ ਇੱਕ ਦੋਸਤ ਨੂੰ ਮਿਲਣ ਆਇਆ ਸੀ ਜੀ, ਦਵਿੰਦਰਪਾਲ ਸ਼ਰਮਾ, ਪਿੰਡ ਰਾਮਾ ਜ਼ਿਲ੍ਹਾ ਮੋਗਾ, ਉੱਥੇ ਤੇ ਉਹਨੇ ਹੀ ਕਾਲ ਮਿਲਾਈ ਆ ਜੀ, ਗੱਲ ਉਹਨੇ ਕਰਨੀ ਸੀ, ਕਹਿੰਦਾ ਚੱਲ ਤੁਸੀਂ ਗੱਲ ਕਰ।
0: ਚਲ, ਉਹ ਕਹਿੰਦੇ ਤੁਸੀਂ ਸਾਡੇ ਕੋਲ ਆਏ ਹੋ ਤੇ ਤੁਹਾਡਾ ਮਾਨ ਸਤਿਕਾਰ ਆਕਾਸ਼ਵਾਣੀ ਦੇ ਨਾਲ ਗੱਲ ਕਰਾ ਕੇ ਤੁਹਾਡਾ ਕੀਤਾ ਜਾਂਦਾ ਹੈ ਜੀ।
1: ਹਾਂ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ,
0: ਬਹੁਤ ਵਧੀਆ। ਇਕਬਾਲ ਜੀ, ਹੁਣ ਗੀਤ ਤੁਸੀਂ ਆਪਣੀ ਪਸੰਦ ਦਾ ਸੁਣਨਾ ਹੈ ਜਾਂ ਉਹਨਾਂ ਦੀ ਪਸੰਦ ਦਾ ਸੁਣਨਾ?
1: ਗੀਤ ਉਹਨਾਂ ਦੀ ਪਸੰਦ ਆਈ ਜੀ, ਜਿਹਨੇ ਫੋਨ ਮਿਲਾਇਆ, ਮਿਹਨਤ ਕੀਤੀ ਹੈ ਜੀ।
0: ਚਲ ਗੀਤ ਦੱਸ ਦਿਓ ਹੁਣ, ਫਿਰ
1: ਗੀਤ ਸੁਣਾ ਦਿਓ ਜੀ।
0: ਤੁਹਾਡੇ ਤੱਕ ਤੁਹਾਡੇ ਦੋਸਤਾਂ ਦੀ ਪਸੰਦ ਦਾ ਗੀਤ ਸਿਰਫ ਤੁਮ ਫਿਲਮ ਦੇ ਵਿੱਚ ਲਿਆ ਕੁਮਾਰ ਸਾਨੂੰ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਦੇ ਵਿੱਚ ਪਹੁੰਚ ਰਿਹਾ ਜੀ। ਸ਼ੁਕਰੀਆ ਕਾਲ ਕਰਨ ਦੇ ਲਈ।
1: ਸ਼ੁਕਰੀਆ ਜੀ, ਥੈਂਕ ਯੂ, ਮੋਸਟ ਵੈਲਕਮ ਜੀ।

ਜੀ, ਜਿਹੜੇ ਦੋਸਤ ਆਕਾਸ਼ਵਾਣੀ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਵੀ ਜਦੋਂ ਪਹਿਲੀ ਵਾਰੀ ਕਾਲ ਮਿਲਦੀ ਹੈ ਜਾਂ ਪਹਿਲੀ ਵਾਰੀ ਕਿਸੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਵੀ ਉਸ ਨੂੰ ਆਪਣੀਆਂ ਯਾਦਾਂ ਦੇ ਵਿੱਚ ਵਸਾ ਲੈਂਦੇ ਨੇ ਅਤੇ ਸਾਨੂੰ ਵੀ ਹਮੇਸ਼ਾ ਯਾਦ ਰਹਿੰਦਾ ਤੁਹਾਡੇ ਨਾਲ ਬਿਤਾਏ ਉਹ ਪਲ, ਉਹ ਸਫ਼ਰ। ਅਤੇ ਹੁਣ ਆਕਾਸ਼ਵਾਣੀ 'ਤੇ ਇਸ ਵੇਲੇ ਹੈਲੋ ਫਰਮਾਇਸ਼ ਪ੍ਰੋਗਰਾਮ ਦਾ ਸਫ਼ਰ ਚੱਲ ਰਿਹਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਮਸਫ਼ਰ ਬਣਨ ਦੇ ਲਈ ਕੌਣ ਆਏ ਨੇ, ਕਿੱਥੋਂ ਆਏ ਨੇ, ਕਿਹੜੀ ਫਰਮਾਇਸ਼ 'ਤੇ ਨਾਲ ਆਏ ਨੇ, ਕੱਲ੍ਹ

ਜੀ ਦੋਸਤੋ, ਕੁਝ ਗੀਤ ਅਜਿਹੇ ਹੁੰਦੇ ਨੇ ਜਿਹੜੇ ਸਿਰਫ ਸੁਣੇ ਹੀ ਨਹੀਂ ਜਾਂਦੇ ਬਲਕਿ ਮਹਿਸੂਸ ਕੀਤੇ ਜਾਂਦੇ ਨੇ, ਅਤੇ ਕੁਝ ਰਿਸ਼ਤੇ ਵੀ ਜ਼ਿੰਦਗੀ ਦੇ ਵਿੱਚ ਅਜਿਹੇ ਹੁੰਦੇ ਨੇ ਜਿਹੜੇ ਕਿ ਸਿਰਫ ਨਿਭਾਏ ਨਹੀਂ ਜਾਂਦੇ ਬਲਕਿ ਪੂਰੀ ਤਰ੍ਹਾਂ ਦਿਲ ਦੇ ਵਿੱਚ ਵਸਾਏ ਜਾਂਦੇ ਨੇ। ਅਤੇ ਇਸ ਵੇਲੇ ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਹੁਣ ਕਿਹੜੀ ਫਰਮਾਇਸ਼ ਨੂੰ ਦਿਲ ਦੇ ਵਿੱਚ ਵਸਾ ਕੇ ਸਾਡੇ ਅਗਲੇ ਕਾਲਰ ਆਏ ਨੇ, ਗੱਲਬਾਤ ਕਰਕੇ ਦੇਖਦੇ ਹਾਂ। ਹੈਲੋ,

0: ਜੀ ਬਿਲਕੁਲ, ਸਾਨੂੰ ਵੀ ਆਉਣਾ ਪਏਗਾ ਤੁਹਾਡੀਆਂ ਫੋਨ ਕਾਲਸ ਨੂੰ ਲੈਣ ਦੇ ਲਈ, ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦੇ ਲਈ। ਤੇ ਆ ਗਏ ਆ ਅਸੀਂ ਅਗਲੇ ਕਾਲਰ ਨੂੰ ਵੀ ਨਾਲ ਲੈ ਕੇ ਆਏ ਆ। ਹੈਲੋ,
1: ਤੁਹਾਨੂੰ ਤੇ ਤਮਾਮ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ।
1: ਅਮਨਦੀਪ ਸਿੰਘ ਹਠੂਰ ਜਗਰਾਉਂ ਲੁਧਿਆਣਾ ਤੋਂ ਜੀ।
0: ਅਮਨਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
0: ਅੱਜ ਛੁੱਟੀ ਦਾ ਦਿਨ ਹੈ ਐਤਵਾਰ ਦਾ, ਕੀ ਖਾਸ ਕਰ ਰਹੇ ਹੋ ਇਸ ਵੇਲੇ?
1: ਫਿਲਹਾਲ ਤਾਂ ਮੈਮ ਖਾਸ ਕੁਛ ਨਹੀਂ ਕਰ ਰਹੇ, ਅੱਜ ਛੁੱਟੀ ਦਾ ਦਿਨ ਆ ਤਾਂ ਘਰੇ ਛੁੱਟੀ ਇੰਜੋਏ ਕਰਾਂਗੇ ਪਰਿਵਾਰ ਦੇ ਨਾਲ।
0: ਅੱਛਾ ਜੀ,
1: ਤੇ ਨਾਲ ਨਾਲ ਰੇਡੀਓ ਸੁਣਾਂਗੇ, ਤੁਹਾਡੇ ਪ੍ਰੋਗਰਾਮ ਸੁਣਾਂਗੇ।
0: ਬਿਲਕੁਲ ਜੀ। ਅਮਨਦੀਪ ਜੀ, ਵੈਸੇ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਦੇਖੋ ਰੇਡੀਓ ਦਾ ਮਾਹੌਲ ਬਣਿਆ ਹੀ ਰਿਹਾ, ਰੇਡੀਓ ਲੱਗਾ ਹੀ ਰਿਹਾ, ਤੇ ਤੁਹਾਡੀ ਕੋਈ ਰੇਡੀਓ ਦੇ ਨਾਲ ਸਪੈਸ਼ਲ ਯਾਦ ਜਿਹੜੀ ਜੁੜੀ ਹੋਵੇ?
1: ਸਪੈਸ਼ਲ ਯਾਦ ਤਾਂ ਮੈਮ ਮੇਰਾ ਤਾਂ ਮਤਲਬ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ ਨਾ, 7ਵੀਂ 8ਵੀਂ ਦੇ ਵਿੱਚ, 2006-07 ਦੀ ਗੱਲ ਆ, ਉਸ ਸਮੇਂ ਤੋਂ ਮਤਲਬ ਰੇਡੀਓ ਦੇ ਨਾਲ ਇੰਨਾ ਲਗਾਵ ਹੋਇਆ, ਆਕਾਸ਼ਵਾਣੀ ਜਲੰਧਰ ਤਾਂ ਮਤਲਬ ਇੱਕ ਪਰਿਵਾਰ ਦੀ ਤਰ੍ਹਾਂ ਬਣ ਗਿਆ। ਜੇ ਮੈਂ ਆਪਣਾ ਦੂਜਾ ਘਰ ਕਮਾਂ ਆਕਾਸ਼ਵਾਣੀ ਨੂੰ ਤਾਂ ਇਹ ਵੀ ਕੋਈ ਅਤਕਥਨੀ ਨਹੀਂ, ਕਿਉਂਕਿ ਮੈਨੂੰ ਬੜਾ ਪਿਆਰ ਮਿਲਦਾ। ਤੇ ਯਾਦ ਇਹ ਆ ਕਿ ਜਦੋਂ ਸ਼ੁਰੂਆਤੀ ਦੌਰ ਸੀ 2007-08 ਦੇ ਵਿੱਚ, ਉਸ ਸਮੇਂ ਮੈਂ ਆਕਾਸ਼ਵਾਣੀ ਜਲੰਧਰ ਬੱਚਿਆਂ ਵਾਲੇ ਪ੍ਰੋਗਰਾਮ ਦੇ ਵਿੱਚ ਕਵਿਤਾਵਾਂ ਬੋਲ ਕੇ ਅਸੀਂ ਭੈਣ ਭਰਾ ਆਏ ਸੀਗੇ ਆਪਣੇ ਪਰਿਵਾਰ ਦੇ ਨਾਲ, ਤੇ ਉਹ ਪ੍ਰੋਗਰਾਮ ਦੇ ਵਿੱਚ ਅਸੀਂ ਕਵਿਤਾਵਾਂ ਬੋਲੀਆਂ ਸੀ
0: ਬਾਲ ਜਗਤ
1: ਤੇ। ਹਾਂਜੀ, ਬੱਚਿਆਂ ਵਾਲਾ ਪ੍ਰੋਗਰਾਮ ਆਇਆ ਕਰਦਾ ਸੀ ਐਤਵਾਰ ਵਾਲੇ ਦਿਨ, ਤੇ ਉਹ ਮਤਲਬ ਯਾਦ ਆ। ਤੇ ਬਾਕੀ ਜਿੰਨੇ ਵੀ ਪ੍ਰੋਗਰਾਮ ਨੇ, ਮੈਂ ਚਿੱਠੀਆਂ ਵੀ ਬਹੁਤ ਲਿਖਦਾ ਰਿਹਾ।
0: ਬਿਲਕੁਲ,
1: ਸ਼ਾਮ ਨੂੰ ਦੇਸ਼ ਪੰਜਾਬ ਪ੍ਰੋਗਰਾਮ ਆਇਆ ਕਰਦਾ ਸੀ, ਹੁਣ ਵੀ ਆਉਂਦਾ ਹੈ।
0: ਦੇਖੋ ਯਾਦ, ਅਮਨਦੀਪ ਜੀ ਮੈਂ ਯਾਦ ਦਾ ਜ਼ਿਕਰ ਕੀਤਾ ਤੇ ਕਿੰਨੇ ਖੂਬਸੂਰਤ ਪਲ, ਕਿੰਨੀਆਂ ਖੂਬਸੂਰਤ ਯਾਦਾਂ ਤੁਹਾਡੀਆਂ ਤੁਹਾਡੀਆਂ ਅੱਖਾਂ ਤੇ ਅੱਗੇ ਆ ਗਈ ਹੈ ਨਾ ਜੀ। ਇਹ ਕਿੰਨਾ ਖੂਬਸੂਰਤ ਸਫ਼ਰ ਹੈ ਆਕਾਸ਼ਵਾਣੀ ਦਾ।
1: ਬਿਲਕੁਲ, ਖਾਸ ਕਰਕੇ ਮੈਂ ਦੇਸ਼ ਪੰਜਾਬ ਚ ਨਾ ਇੱਕ ਸਿਲਸਿਲਾ ਆਇਆ ਕਰਦਾ ਸੀ, ਕੁਝ ਸੁਣੀਏ ਕੁਝ ਕਹੀਏ, ਉਹਦੇ ਵਿੱਚ ਕੋਈ ਤੁਸੀਂ ਨਾ ਆਪਣੀ ਯਾਦ ਸਾਂਝੀ ਕਰਨੀ ਹੁੰਦੀ ਸੀ।
0: ਅੱਛਾ ਜੀ,
1: ਤੇ ਉਹਦੇ ਵਿੱਚ ਵੀ ਬੜੇ ਲੰਬੇ ਲੰਬੀਆਂ ਚਿੱਠੀਆਂ ਲਿਖੀਆਂ, ਤੇ ਮੈਂ ਮਿਸ ਕਰਦਾ ਹੁੰਦਾ ਕਿ ਉਦਾਂ ਦਾ ਸਿਲਸਿਲਾ ਅੱਜ ਕੱਲ ਨਹੀਂ ਪ੍ਰਸਾਰਿਤ ਹੁੰਦਾ, ਤੇ ਮੈਂ ਕੋਸ਼ਿਸ਼ ਵੀ ਕੀਤੀ ਆ, ਲਿਖਿਆ ਵੀ ਆ ਕਿ ਏਦਾਂ ਦਾ ਸਿਲਸਿਲਾ ਕੋਈ ਸ਼ੁਰੂ ਕੀਤਾ ਜਾਵੇ ਜਿਹਦੇ ਵਿੱਚ ਅਸੀਂ ਆਪਣੀਆਂ ਯਾਦਾਂ ਸਾਂਝੀਆਂ ਕਰ ਸਕੀਏ।
0: ਜੀ, ਤੁਹਾਡੀ ਚਾਹ ਜਦੋਂ ਬਣੀ ਰਹੇਗੀ ਨਾ, ਤੇ ਸਾਡੇ ਅਧਿਕਾਰੀ ਵੀ ਤੁਹਾਡੀਆਂ ਖੁਆਇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਜ਼ਰੂਰ ਰਹਿਣਗੇ, ਕਿਉਂਕਿ ਸਰੋਤਿਆਂ ਦੀ ਪਸੰਦ ਦੇ ਨਾਲ ਹੀ ਰੇਡੀਓ ਚੱਲਦਾ ਹੈ। ਤੇ ਹੁਣ ਗੀਤ ਤੁਸੀਂ ਦੱਸ ਦਿਓ ਜੀ, ਕਿਹੜਾ ਸੁਣੋਗੇ ਅਮਨਦੀਪ ਜੀ?
1: ਗੀਤ ਅੱਜ ਦਰਮਾਤਮਾ ਫਿਲਮ ਚੋਂ ਸੁਣਵਾ ਦਿਓ, ਕਿਆ ਖੂਬ ਲੱਗਤੀ ਹੋ,
0: ਬੜੀ ਸੁੰਦਰ ਲੱਗਤੀ ਹੋ, ਮੁਕੇਸ਼ ਤੇ ਕੰਚਨ ਦੀਆਂ ਆਵਾਜ਼ਾਂ ਦੇ ਵਿੱਚ ਦਰਮਾਤਮਾ ਫਿਲਮ ਦੇ ਵਿੱਚੋਂ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਧੰਨਵਾਦ, ਸ਼ੁਕਰੀਆ ਮੈਮ।

0: चांद भी फीका लगता है जब तेरा चेहरा नजर आता है। तेरी एक झलक के लिए दिल हर रोज़ बेकरार हो जाता है। बिल्कुल जी, साढ़े अज के इस प्रोग्राम के बेकरारी के नाल नंबर मिलाया है 0181 2342 173 नू। ते अज की साड़ी ये आखिरी कॉल होएगी, देखते हैं किहड़े कॉलर किहड़ी फरमाइश के नाल आए ने। हैलो हैलो, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਅਜੀਤ ਸਿੰਘ ਬੋਲਦਾ ਜੀ, ਨਾਨਕਪੁਰ ਸਰਸਾ ਹਰਿਆਣਾ ਤੋਂ ਜੀ।
0: ਜੀ ਅਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਗਾਣਾ ਦੱਸਿਆ ਤੁਹਾਨੂੰ ਮੁਹੰਮਦ ਰਫੀ ਦੀ ਆਵਾਜ਼ ਕੋਈ ਵੀ ਸੁਣਾ ਦਿਓ।
0: ਬਿਲਕੁਲ ਜੀ, ਸਾਨੂੰ ਦੱਸ ਦਿੱਤਾ ਤੇ ਹੁਣ ਦੋਸਤਾਂ ਨੂੰ ਵੀ ਪਤਾ ਲੱਗ ਗਿਆ ਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਤੁਮਸੇ ਅੱਛਾ ਕੌਣ ਹੈ ਫਿਲਮ ਦੇ ਵਿੱਚੋਂ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।

0: ਹੁਣੇ ਤੁਸੀਂ ਇਹ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ, FM 102.7 ਮੈਗਾ ਹਰਟਸ, TTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, 100.6 ਮੈਗਾ ਹਰਟਸ ਵਿਵਿਧ ਭਾਰਤੀ, 103.6 ਮੈਗਾ ਹਰਟਸ ਅੰਮ੍ਰਿਤਸਰ, 100.9 ਮੈਗਾ ਹਰਟਸ ਅਤੇ 100.8 ਮੈਗਾ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਵੇਗਾ।
1: ਆਕਾਸ਼ਵਾਣੀ ਦਿੱਲੀ ਹੈ, ਕਿਰਪਾ ਹਮਾਰੇ ਵਿਸ਼ੇਸ਼ ਕਾਰਜਕ੍ਰਮ ਕੀ ਪ੍ਰਤੀਕਸ਼ਾ ਕੀਜੀਏ। ਇਹ ਆਕਾਸ਼ਵਾਣੀ ਹੈ।
2: ਸ਼੍ਰੀਮਦ ਭਗਵਤ ਗੀਤਾ ਮੇ ਕਿਹਾ ਗਿਆ ਹੈ, ਯਦੀ ਵਿਅਕਤੀ ਕੀ ਬੁੱਧੀ ਸ਼ੁੱਧ ਹੋ तो अक्सर छोटे छोटे कर्मों की नैतिक योग्यता भी बड़े बड़े कर्म कर डालने में समर्थ होती है। बुद्धि तो एक तलवार के समान है। जीवन में जो कुछ भी इंसान के सामने आता है उसकी काट छांट करना ही बुद्धि का काम है। इसके विपरीत जब बुद्धि शुद्ध ना हो तब किसी कर्म की नैतिक योग्यता का ज्ञान मनुष्य को नहीं हो सकता। इस तरह बुद्धि के अभाव में अच्छा कार्य भी बुरा बन सकता है।
3: मन की शांति और शक्ति के लिए जुड़िए भक्ति से। आकाशवाणी आपके लिए लेकर आया है विशेष चैनल आराधना। 24 घंटे सुनिए कई भारतीय भाषाओं में अपने मनपसंद भजन, महत्वपूर्ण सांस्कृतिक आयोजनों की सजीव प्रस्तुति, महाकुंभ मेला हो या जगन्नाथ रथ यात्रा, लोक रामायण या पौराणिक प्रसंग, सुनिए सूफी संगीत और शबद कीर्तन,
4: कोई बोले राम राम।
3: आध्यात्मिक ऊर्जा का संचार करता आकाशवाणी का आराधना चैनल, न्यूज ऑन AIR ऐप, DTH और YouTube पर भी उपलब्ध। आराधना

0: ਸੁਣ ਰਹੇ ਸੀ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ, FM 102.7 ਮੈਗਾ ਹਰਟਸ, TTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, 100.6 ਮੈਗਾ ਹਰਟਸ ਵਿਵਿਧ ਭਾਰਤੀ, 103.6 ਮੈਗਾ ਹਰਟਸ ਅੰਮ੍ਰਿਤਸਰ, 100.9 ਮੈਗਾ ਹਰਟਸ ਅਤੇ 100.8 ਮੈਗਾ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪ੍ਰਸਾਰਿਤ ਕੀਤਾ ਜਾਵੇਗਾ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰ ਵੀ ਇਹ ਪ੍ਰਸਾਰਣ ਨਾਲੋਂ ਨਾਲ ਕਰਨਗੇ।
1: ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਮਨ ਕੀ ਬਾਤ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਡੇ ਦੇਸ਼ ਦੇ ਲੋਕ, ਦੇਸ਼

0: ਬਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਇਹ ਪ੍ਰਸਾਰਣ ਨਾਲੋਂ ਨਾਲ ਕਰਨਗੇ।
1: ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਮਨ ਕੀ ਬਾਤ ਵਿੱਚ ਇੱਕ ਵਾਰ ਫੇਰ ਤੁਹਾਡੇ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਡੇ ਦੇਸ਼ ਦੇ ਲੋਕ ਦੇਸ਼ ਦੇ ਹਿੱਤ ਲਈ, ਸਮਾਜ ਦੇ ਹਿੱਤ ਲਈ ਅਜਿਹੀਆਂ ਅਨੋਖੀਆਂ ਚੀਜ਼ਾਂ ਕਰ ਰਹੇ ਨੇ ਅਤੇ ਜਦੋਂ ਉਹਨਾਂ ਦੇ ਬਾਰੇ ਸੁਣਦੇ ਹਾਂ ਤਾਂ ਸਾਨੂੰ ਇੱਕ ਨਵੀਂ ਪ੍ਰੇਰਣਾ ਮਿਲਦੀ ਹੈ। ਅੱਜ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਐਥਲੈਟਿਕਸ ਵਿੱਚ ਦੇਸ਼ ਦੀ ਅਜਿਹੀ ਹੀ ਪ੍ਰਾਪਤੀ ਨਾਲ ਗੱਲ ਕਰਾਂਗਾ। ਕੁਝ ਦਿਨ ਪਹਿਲਾਂ ਹੀ ਝਾਰਖੰਡ ਦੇ ਰਾਂਚੀ ਵਿੱਚ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਕੰਪੀਟੀਸ਼ਨ ਹੋਇਆ। ਇਸ ਵਿੱਚ ਲਗਭਗ 800 ਐਥਲੀਟਾਂ ਨੇ ਹਿੱਸਾ ਲਿਆ, ਦੇਸ਼ ਭਰ ਤੋਂ ਆਏ ਸਨ। ਇਸ ਦੌਰਾਨ 4 ਵੱਖ-ਵੱਖ ਇਵੈਂਟ ਵਿੱਚ 4 ਨੈਸ਼ਨਲ ਰਿਕਾਰਡ ਟੁੱਟੇ। ਗੁਰਿੰਦਰ ਵੀਰ ਸਿੰਘ, ਵਿਸ਼ਾਲ ਟੀਕੇ, ਤੇਜਸਵਿਨ ਸ਼ੰਕਰ, ਦੇਵ ਮੀਣਾ ਅਤੇ ਕੁਲਦੀਪ ਕੁਮਾਰ, ਇਹਨਾਂ ਸਾਥੀਆਂ ਨੇ ਵੱਖ-ਵੱਖ ਕੈਟੇਗਰੀ ਵਿੱਚ ਨਵੇਂ ਰਿਕਾਰਡ ਬਣਾਏ। ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸਾਥੀਓ, ਇੱਕ ਇਵੈਂਟ ਜਿਸ ਦੀ ਦੇਸ਼ ਭਰ ਵਿੱਚ ਬਹੁਤ ਚਰਚਾ ਹੋ ਰਹੀ ਹੈ, ਉਹ ਹੈ 100 ਮੀਟਰ ਰੇਸ, 100 ਮੀਟਰ ਦੀ ਦੌੜ। ਸਿਰਫ 2 ਦਿਨਾਂ ਦੇ ਅੰਦਰ ਮੈਨਜ਼ 100 ਮੀਟਰ ਰੇਸ ਵਿੱਚ ਨੈਸ਼ਨਲ ਰਿਕਾਰਡ 3 ਵਾਰ ਟੁੱਟਿਆ। ਜਿਨ੍ਹਾਂ 2 ਐਥਲੀਟਾਂ ਨੇ ਇਹ ਕਮਾਲ ਕਰ ਵਿਖਾਇਆ ਉਹ ਨੇ ਗੁਰਿੰਦਰ ਵੀਰ ਸਿੰਘ ਅਤੇ ਅਨਿਮੇਸ਼ ਕੁਜੂਰ। ਮੈਂ ਸੋਚਿਆ ਇਸ ਵਾਰ ਮਨ ਕੀ ਬਾਤ ਵਿੱਚ ਇਹਨਾਂ ਦੋਵਾਂ ਖਿਡਾਰੀਆਂ ਨਾਲ ਗੱਲ ਕੀਤੀ ਜਾਵੇ। ਅਨਿਮੇਸ਼ ਜੀ, ਨਮਸਕਾਰ। ਗੁਰਿੰਦਰ ਵੀਰ, ਤੁਹਾਨੂੰ ਵੀ ਨਮਸਕਾਰ, ਸਤਿ ਸ੍ਰੀ ਅਕਾਲ।
2: ਨਮਸਕਾਰ ਸਰ, ਨਮਸਕਾਰ।
1: ਅੱਛਾ ਭਾਈ, ਤੁਸੀਂ ਤਾਂ ਬਹੁਤ ਵੱਡੀ ਪ੍ਰਾਪਤੀ ਹਾਸਿਲ ਕੀਤੀ, ਤੁਹਾਡੀ ਜੋੜੀ ਨੇ ਵੀ ਬੜਾ ਕਮਾਲ ਕੀਤਾ। ਅਸੀਂ ਸੰਗੀਤ ਵਿੱਚ ਤਾਂ ਜੁਗਲਬੰਦੀ ਵੇਖੀ ਸੀ, ਲੇਕਿਨ ਚੁਣੌਤੀ ਵਿੱਚ ਵੀ ਹੁਣ ਜੁਗਲਬੰਦੀ ਹੁੰਦੀ ਹੈ, ਅਤੇ ਇੱਕ ਵਾਰ ਇੱਕ ਚੁਣੌਤੀ ਦੇਵੇ, ਫਿਰ ਦੂਸਰਾ ਉਸ ਚੁਣੌਤੀ ਨੂੰ ਸਵੀਕਾਰ ਕਰ ਲਵੇ, ਅਤੇ ਫਿਰ ਤੀਸਰੀ ਵਾਰੀ ਕਰ ਲਵੇ। ਬੜਾ ਇੰਟਰਸਟਿੰਗ ਵਿਸ਼ਾ ਹੈ ਤੁਹਾਡਾ। ਮੈਂ ਚਾਹੁੰਦਾ ਕਿ ਮਨ ਕੀ ਬਾਤ ਦੇ ਸਰੋਤਿਆਂ ਨੂੰ ਪਤਾ ਲੱਗੇ ਤੁਹਾਡੇ ਬਾਰੇ, ਉਹਨਾਂ ਨੂੰ ਜਾਣਕਾਰੀ ਹੋਵੇ, ਤੁਸੀਂ ਜੋ ਬਹਾਦਰੀ ਕੀਤੀ ਹੈ ਉਸ ਦਾ ਪਤਾ ਲੱਗੇ।
2: ਨਮਸਤੇ ਸਰ, ਮੇਰਾ ਨਾਮ ਅਨਿਮੇਸ਼ ਕਜੂਰ, ਮੈਂ 200 ਮੀਟਰ ਅਤੇ 400 ਮੀਟਰ ਦਾ ਨੈਸ਼ਨਲ ਰਿਕਾਰਡ ਹੋਲਡਰ ਹਾਂ ਅਤੇ ਮੈਂ ਛੱਤੀਸਗੜ੍ਹ ਦਾ ਰਹਿਣ ਵਾਲਾ ਹਾਂ। ਹੁਣ ਮੈਂ ਉੜੀਸਾ ਤੋਂ ਖੇਡਦਾ ਹਾਂ। ਮੈਂ ਪਿਛਲੇ ਸਾਲ ਏਸ਼ੀਆਈ ਮੈਡਲ ਅਤੇ ਵਰਲਡ ਯੂਨੀਵਰਸਿਟੀ ਗੇਮਸ ਮੈਡਲ ਲੈ ਕੇ ਆਇਆ ਅਤੇ ਮੈਂ ਐਥਲੈਟਿਕਸ 2021 ਤੋਂ ਸ਼ੁਰੂ ਕੀਤਾ। ਜਦੋਂ ਮੈਂ ਸਕੂਲ ਤੋਂ ਪਾਸ ਆਊਟ ਹੋਇਆ, ਮੈਂ ਸੈਨਿਕ ਸਕੂਲ ਅੰਬਿਕਾਪੁਰ ਤੋਂ ਪਾਸ ਆਊਟ ਹਾਂ ਅਤੇ ਮੈਂ ਪਹਿਲਾਂ ਫੁੱਟਬਾਲ ਖੇਡਿਆ ਕਰਦਾ ਸੀ। ਮੇਰੇ ਪੇਰੈਂਟਸ ਕੋਵਿਡ ਦੇ ਸਮੇਂ ਮੈਨੂੰ ਥੋੜ੍ਹੀ ਬਹੁਤ ਛੋੜ ਦਿੰਦੇ ਸਨ ਕਿ ਤੂੰ ਜਾਂ ਬਾਹਰ ਦੌੜ ਲੈ ਜਾਂ ਖੇਡ ਲੈ, ਅਤੇ ਜਦੋਂ ਕੋਵਿਡ ਖਤਮ ਹੋਣ ਲੱਗਾ ਤਾਂ ਮੇਰੇ ਫੁੱਟਬਾਲ ਦੇ ਜੋ ਫਰੈਂਡ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਸਟੇਟ ਮੀਟ ਹੋਣ ਵਾਲਾ ਹੈ, ਤੂੰ ਜਾ ਅਤੇ ਤੂੰ ਜਾ ਕੇ ਪਾਰਟੀਸਪੇਟ ਕਰ। ਅਤੇ ਮੈਂ ਪਾਰਟੀਸਪੇਟ ਕੀਤਾ ਅਤੇ ਮੈਨੂੰ ਪਤਾ ਨਹੀਂ ਸੀ ਕਿ ਉੱਥੇ ਨੈਸ਼ਨਲ ਲੈਵਲ ਦਾ ਸਿਲੈਕਸ਼ਨ ਹੈ। ਮੈਂ ਉੱਥੇ ਨੈਸ਼ਨਲ 'ਚ ਸਿਲੈਕਟ ਹੋਇਆ ਅਤੇ ਅੱਜ ਮੈਂ ਇੰਡੀਆ ਨੂੰ ਰੀਪ੍ਰਜੈਂਟ ਕਰ ਰਿਹਾ ਇੰਟਰਨੈਸ਼ਨਲੀ।
1: ਅਤੇ ਗੁਰਿੰਦਰ ਵੀਰ ਜੀ ਕੀ ਨੇ?
3: ਨਮਸਤੇ ਸਰ, ਮੇਰਾ ਨਾਮ ਗੁਰਿੰਦਰ ਵੀਰ ਹੈ ਅਤੇ ਮੈਂ ਇੰਡੀਅਨ ਨੇਵੀ ਵਿੱਚ ਪੈਟੀ ਅਫਸਰ ਹਾਂ ਅਤੇ ਮੈਂ ਇੰਡੀਆ ਦਾ ਸਭ ਤੋਂ ਤੇਜ਼ ਸਪ੍ਰਿੰਟਰ ਹਾਂ। ਹੁਣੇ ਮੈਂ 100 ਮੀਟਰ ਵਿੱਚ 10.09 ਦਾ ਨੈਸ਼ਨਲ ਰਿਕਾਰਡ ਬਣਾਇਆ ਹੈ ਅਤੇ ਮੈਂ ਪਹਿਲਾ ਇੰਡੀਅਨ ਹਾਂ ਜੋ 10.1 ਦੇ ਬੈਰੀਅਰ ਤੋਂ ਹੇਠਾਂ ਦੌੜਿਆ ਹਾਂ ਅਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਟਰੈਕ ਅਤੇ ਵਰਦੀ ਵਿੱਚ ਵੀ ਆਪਣੀ ਦੇਸ਼ ਦੀ ਸੇਵਾ ਕਰਾਂ। ਮੇਰੇ ਪਿਤਾ ਅਤੇ ਦਾਦਾ ਦੋਵੇਂ ਖੇਡਾਂ ਵਿੱਚ ਭਾਗ ਲੈਂਦੇ ਸਨ ਅਤੇ ਸਾਡੇ ਇੰਡੀਆ ਦਾ ਕਲਚਰ ਹੈ, ਜਦੋਂ ਵੀ ਕੋਈ ਤਿਉਹਾਰ ਹੁੰਦਾ ਹੈ ਜਿਵੇਂ ਦੀਵਾਲੀ, ਜਿਵੇਂ ਨਵਾਂ ਸਾਲ, ਤਾਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਤਾਂ ਮੈਂ ਆਪਣੇ ਪਿਤਾ ਦੀਆਂ ਟਰਾਫੀਆਂ ਅਤੇ ਮੈਡਲਾਂ ਦੀ ਸਫਾਈ ਕਰਦਾ ਸੀ। ਮੈਨੂੰ ਉਹ ਬਹੁਤ ਚੰਗਾ ਲੱਗਦਾ ਸੀ। ਮੈਂ ਬਹੁਤ ਖੁਸ਼ ਹੁੰਦਾ ਸੀ ਜਦੋਂ ਵੀ ਮੈਂ ਕੋਈ ਟਰਾਫੀ ਸਾਫ਼ ਕਰਦਾ ਸੀ ਤਾਂ ਮੈਂ ਪੁੱਛਦਾ ਸੀ ਕਿ ਬਈ ਇਹ ਟਰਾਫੀ ਕਿੱਥੋਂ ਆਈ, ਇਹ ਮੈਡਲ ਕਿੱਥੋਂ ਜਿੱਤਿਆ, ਇਹ ਫੋਟੋ ਕਦੋਂ ਦੀ ਹੈ। ਤਾਂ ਫਿਰ ਉਹ ਮੈਨੂੰ ਆਪਣੀ ਕਹਾਣੀ ਸੁਣਾਉਂਦੇ ਸਨ ਕਿ ਮੈਂ ਉੱਥੇ ਖੇਡਣ ਗਿਆ, ਮੈਂ ਇਹ ਨੈਸ਼ਨਲ ਮੈਡਲ ਹਾਸਲ ਕੀਤਾ, ਮੈਂ ਆਪਣੀ ਟੀਮ ਨੂੰ ਇਸ ਵਿੱਚ ਜਿਤਾਇਆ। ਮੈਂ ਵੀ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਸਪੋਰਟਸ ਵਿੱਚ ਭਾਗ ਲਵਾਂਗਾ। ਉਹ ਰਨਿੰਗ ਕਰਨ ਜਾਂਦੇ ਸਨ ਸਵੇਰ ਵੇਲੇ। ਮੈਂ ਉਹਨਾਂ ਨੂੰ ਕਹਿਣ ਲੱਗਾ ਵੀ ਮੈਨੂੰ ਵੀ ਲੈ ਕੇ ਜਾਇਆ ਕਰੋ ਆਪਣੇ ਨਾਲ। ਮੈਨੂੰ ਉਹ ਲੈ ਕੇ ਜਾਣ ਲੱਗੇ ਅਤੇ ਉਹਨਾਂ ਨੇ ਆਪਣੀ ਗੇਮ ਸਪੋਰਟਸ ਵਿੱਚ ਜੋ ਸਿੱਖਿਆ ਸੀ ਮੈਨੂੰ ਵੀ ਸਿਖਾਉਣ ਲੱਗੇ। ਮੇਰਾ ਇੰਟਰਸਟ ਬਣਨ ਲੱਗਾ। ਮੈਂ ਯੂਸੇਨ ਬੋਲਟ ਦਾ ਵਰਲਡ ਰਿਕਾਰਡ ਟੁੱਟਦਾ ਹੋਇਆ ਵੇਖਿਆ ਤਾਂ ਇੱਕ ਸਟੋਰੀ ਹੈ ਅਜਿਹੀ

0: ਫੰਨੀ, ਮੈਂ ਹੁਣੇ ਟੀਵੀ ਦੇਖ ਰਿਹਾ ਸੀ ਤਾਂ ਮੰਮੀ ਨੇ ਮੇਰਾ ਟੀਵੀ ਬੰਦ ਕਰ ਦਿੱਤਾ ਕਿ ਹੁਣ ਬੇਟੇ ਪੜ੍ਹਨ ਦਾ ਟਾਈਮ ਹੋ ਗਿਆ, ਤੁਸੀਂ ਪੜ੍ਹੋ। ਮੈਂ ਕਿਹਾ ਕਿ ਠੀਕ ਹੈ, ਤੁਸੀਂ ਮੈਨੂੰ ਟੀਵੀ ਨਹੀਂ ਵੇਖਣ ਦਿੰਦੇ, ਇੱਕ ਦਿਨ ਅਜਿਹਾ ਆਵੇਗਾ ਜਦੋਂ ਤੁਸੀਂ ਮੈਨੂੰ ਟੀਵੀ ਵਿੱਚ ਲੱਭੋਗੇ ਕਿ ਵੇਖੋ ਉਹ ਗੁਰਿੰਦਰ ਦੌੜ ਰਿਹਾ ਹੈ। ਮੈਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਮੇਰੀ ਮਾਂ ਮੈਨੂੰ ਟੀਵੀ 'ਤੇ ਦੌੜਦਾ ਹੋਇਆ ਵੇਖਦੀ ਹੈ।
1: ਵਾਹ ਵਾਹ ਵਾਹ, ਬੜੀ ਸ਼ਾਨਦਾਰ ਗੱਲ ਹੈ ਤੁਹਾਡੀ ਤਾਂ।
0: ਹਾਂਜੀ, ਮਿਡਲ ਕਲਾਸ ਫੈਮਿਲੀ ਹੈ ਸਰ। ਫਿਰ ਮੇਰੇ ਪਿਤਾ, ਉਹ ਵੀ ਵਾਲੀਬਾਲ ਖੇਡਦੇ ਸਨ, ਘਰ ਦੀਆਂ ਪ੍ਰੋਬਲਮ ਦੀ ਵਜ੍ਹਾ ਨਾਲ ਉਹਨਾਂ ਨੇ ਆਪਣੀ ਸਪੋਰਟਸ ਛੱਡ ਦਿੱਤੀ। ਉਹਨਾਂ ਦਾ ਉਹ ਸੁਪਨਾ ਪੂਰਾ ਕਰਨ ਵਾਲਾ ਰਹਿ ਗਿਆ। ਉਹਨਾਂ ਨੇ ਮੇਰੇ ਅੰਦਰ ਉਹ ਸੁਪਨਾ ਵੇਖਿਆ ਬਈ ਮੇਰਾ ਬੇਟਾ ਉਹ ਸੁਪਨਾ ਪੂਰਾ ਕਰੇਗਾ। ਤਾਂ ਮੈਂ ਉਹਨਾਂ ਨਾਲ ਗੱਲਾਂ ਕਰਦਾ ਸੀ, ਫਿਰ ਸੁਣਦਾ ਸੀ ਮਿਲਖਾ ਸਿੰਘ ਇੰਨੀ ਮਿਹਨਤ ਕਰਦੇ ਆ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਇੱਕ ਦਿਨ ਤੁਹਾਡਾ ਸੁਪਨਾ ਪੂਰਾ ਕਰਾਂਗਾ। ਤਾਂ ਉਹ ਕਹਿੰਦੇ, ਸੁਪਨਾ ਪੂਰਾ ਇੰਜ ਨਹੀਂ ਹੁੰਦਾ, ਉਸ ਦੇ ਲਈ ਬਹੁਤ ਹਾਰਡ ਵਰਕ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਮਿਲਖਾ ਸਿੰਘ ਜੀ ਖੂਨ ਦੀਆਂ ਉਲਟੀਆਂ ਕਰਦੇ ਸਨ, ਧੁੱਪ ਵਿੱਚ ਦੌੜਦੇ ਸਨ, ਸਾਰਾ ਸਾਰਾ ਦਿਨ ਟ੍ਰੇਨਿੰਗ ਕਰਦੇ ਸਨ, ਤਾਂ ਉਹ ਚੀਜ਼ਾਂ ਮੈਨੂੰ ਵੀ ਪ੍ਰੇਰਣਾ ਦਿੰਦੀਆਂ ਸਨ। ਮੇਰੇ ਪਿਤਾ ਮੈਨੂੰ ਇੰਸਪਾਇਰ ਕਰਦੇ ਸਨ ਕਿ ਮੈਂ ਦੌੜਾਂਗਾ ਤਾਂ ਆਪਣੇ ਦੇਸ਼ ਦੇ ਲਈ ਮੈਡਲ ਲਿਆਵਾਂ। ਅਤੇ ਇਹ ਵੀ ਸੀ ਕਿ ਜਦੋਂ ਮੈਂ ਈਵੈਂਟ ਚੂਜ਼ ਕੀਤਾ 100 ਮੀਟਰ ਦਾ, ਤਾਂ ਸਾਰੇ ਮੈਨੂੰ ਕਹਿੰਦੇ ਸਨ ਕਿ 100 ਮੀਟਰ ਨਾ ਕਰੋ, 100 ਮੀਟਰ ਇੰਡੀਅਨਸ ਦਾ ਈਵੈਂਟ ਨਹੀਂ ਹੈ, ਇੰਡੀਅਨਸ ਦੀ ਬਾਡੀ 100 ਮੀਟਰ ਦੇ ਲਈ ਨਹੀਂ ਬਣੀ ਹੈ। ਤਾਂ ਮੈਂ ਅਤੇ ਮੇਰੇ ਪਿਤਾ ਹਮੇਸ਼ਾ ਬੋਲਦੇ ਸੀ ਕਿ ਹੁਣ ਗੁਰਿੰਦਰ ਅਸੀਂ ਇਹ ਚੂਜ਼ ਕੀਤਾ ਹੈ, ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਜੋ ਸਾਨੂੰ ਆਖਦੇ ਹਨ ਕਿ ਅਸੀਂ ਇਹ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਕਰਕੇ ਵਿਖਾਵਾਂਗੇ ਅਤੇ ਤੂੰ ਕਰਕੇ ਦਿਖਾਏਗਾ, ਮੈਨੂੰ ਤੇਰੇ 'ਤੇ ਭਰੋਸਾ ਹੈ। ਤਾਂ ਉਹ ਭਰੋਸਾ ਜਦੋਂ ਮੇਰੇ 'ਤੇ ਮੇਰੇ ਪਿਤਾ ਨੇ ਮੇਰੇ 'ਤੇ ਕੀਤਾ, ਤਾਂ ਮੈਂ ਉਸ ਭਰੋਸੇ ਨੂੰ ਆਪਣੀ ਹਿੰਮਤ ਬਣਾ ਕੇ ਤੁਰਿਆ ਕਿ ਅੱਜ ਮੈਂ ਹਰ ਇੰਡੀਅਨ ਨੂੰ ਕਹਿੰਦਾ ਹਾਂ ਕਿ ਭਾਈ ਇੰਡੀਅਨ ਸਪ੍ਰਿੰਟ ਕਰ।
1: ਵੇਖੋ, ਤੁਸੀਂ ਦੋਵਾਂ ਨੇ ਬਹੁਤ ਵੱਡਾ ਕਮਾਲ ਕੀਤਾ ਅਤੇ ਸਿਰਫ 2 ਦਿਨਾਂ ਦੇ ਅੰਦਰ ਤੁਸੀਂ ਦੋਵਾਂ ਨੇ 3 ਵਾਰ ਨੈਸ਼ਨਲ ਰਿਕਾਰਡ ਤੋੜਿਆ। 100 ਮੀਟਰ ਰੇਸ ਵਿੱਚ ਦੌੜਨਾ, ਜਿਵੇਂ ਗੁਰਿੰਦਰ ਵੀਰ ਨੇ ਕਿਹਾ ਕਿ ਲੋਕ ਕਹਿੰਦੇ ਨੇ ਕਿ ਭਾਰਤ ਦੇ ਲੋਕਾਂ ਦਾ ਤਾਂ ਸਰੀਰ ਇਸ ਕੰਮ ਲਈ ਹੈ ਹੀ ਨਹੀਂ, ਇੰਨਾ ਮੁਸ਼ਕਿਲ ਹੁੰਦੇ ਹੋਏ ਵੀ ਤੁਸੀਂ ਕੰਮ ਕੀਤਾ, ਤਾਂ ਇਹ ਦੋਵਾਂ ਤੋਂ ਮੈਂ ਜਾਣਨਾ ਚਾਹਾਂਗਾ ਅਤੇ ਮਨ ਕੀ ਬਾਤ ਦੇ ਸਰੋਤਾ ਵੀ ਸੁਣਨਾ ਚਾਹੁੰਗੇ ਕਿ ਕਿਹੜਾ ਜਜ਼ਬਾ ਸੀ, ਕਿਹੜੀ ਜ਼ਿੱਦ ਸੀ, ਕੀ ਸੋਚਿਆ ਸੀ ਅਤੇ ਕਿਵੇਂ ਕਰ ਰਹੇ ਸੀ, ਇਹ ਕਿੰਨਾ ਮੁਸ਼ਕਿਲ ਹੁੰਦਾ।
0: ਜੀ ਸਰ, ਮੈਂ ਗੁਰਿੰਦਰ, ਮੈਂ ਜਦੋਂ ਸ਼ੁਰੂਆਤ ਵਿੱਚ ਸਰ ਬਹੁਤ ਸਟਰਗਲ ਕੀਤਾ ਸੀ, ਬਹੁਤ ਵਾਰ ਸ਼ੱਕ ਵੀ ਹੋਇਆ ਕਿ ਮੈਂ ਸਹੀ ਕਰ ਰਿਹਾ, ਮੈਂ ਸਹੀ ਚੂਜ਼ ਕੀਤਾ, ਕਿਉਂਕਿ ਹਰ ਵਾਰ ਤੁਸੀਂ ਜਿੱਤਦੇ ਨਹੀਂ, ਕਦੇ ਕਦੇ ਤੁਸੀਂ ਸਿੱਖਦੇ ਵੀ ਹੋ। ਜਦੋਂ ਮੈਂ ਹਾਰਦਾ ਸੀ, ਜਦੋਂ ਵੀ ਸਹੀ ਪਰਫੋਰਮੈਂਸ ਨਹੀਂ ਹੁੰਦੀ ਸੀ, ਕੋਈ ਸੱਟ ਲੱਗ ਜਾਂਦੀ ਸੀ, ਤਾਂ ਮੇਰੇ ਘਰ ਵਾਲੇ ਮੈਨੂੰ ਸਪੋਰਟ ਕਰਦੇ ਸਨ ਕਿ ਚਲੋ ਕੋਈ ਗੱਲ ਨਹੀਂ। ਇੱਕ ਦਿਨ ਬੁਰਾ ਚਲਾ ਗਿਆ, 1 ਸਾਲ ਬੁਰਾ ਚਲਾ ਗਿਆ, ਤਾਂ ਇਸ ਨਾਲ ਜ਼ਿੰਦਗੀ ਖਰਾਬ ਨਹੀਂ ਹੁੰਦੀ, ਸੁਪਨੇ ਵੇਖਣਾ ਨਹੀਂ ਛੱਡਦੇ। ਮੇਰੇ ਕੋਚ ਨੇ ਵੀ ਮੈਨੂੰ ਇਹੀ ਸਿਖਾਇਆ ਕਿ ਜੇਕਰ ਤੂੰ ਨਹੀਂ ਕਰੇਗਾ ਤਾਂ ਕੋਈ ਹੋਰ ਨਹੀਂ ਕਰ ਸਕੇਗਾ। ਇਸ ਤਰ੍ਹਾਂ ਜਦੋਂ ਸਾਡੀ ਕਮਿਊਨਿਟੀ, ਸਾਡੇ ਆਲੇ ਦੁਆਲੇ ਦੇ ਲੋਕ ਸਾਨੂੰ ਉਤਸ਼ਾਹਿਤ ਕਰਦੇ ਨੇ, ਤਾਂ ਸਾਡਾ ਕਦੇ ਉਹ ਮੋਟੀਵੇਸ਼ਨ ਨਹੀਂ ਟੁੱਟਦਾ।
1: ਅਨਿਮੇਸ਼ ਜੀ, ਸਰ ਮੈਨੂੰ ਤਾਂ ਸਾਰੇ ਲੋਕ ਕਹਿੰਦੇ ਸਨ ਜਦੋਂ ਮੈਂ 2021 ਵਿੱਚ ਸ਼ੁਰੂ ਕੀਤੀ ਐਥਲੈਟਿਕਸ, ਤਾਂ ਮੈਨੂੰ ਕਹਿੰਦੇ ਸਨ ਕਿ ਵੇਖ ਇਹ ਨਵਾਂ ਫੀਲਡ ਹੈ, ਤੂੰ ਕਰ ਸਕੇਗਾ ਕਿ ਨਹੀਂ। ਮੈਂ ਕਹਿੰਦਾ ਸੀ ਹੁਣ ਮੈਂ ਜਦ ਇਸ ਫੀਲਡ ਵਿੱਚ ਵੜਿਆ ਹੀ ਹਾਂ ਤਾਂ ਕਰਾਂਗਾ ਹੀ। ਮੇਰੇ ਪਾਪਾ ਵੀ ਮੈਨੂੰ ਹਮੇਸ਼ਾ ਆਖਦੇ ਸਨ ਕਿ ਤੂੰ ਇਸ ਫੀਲਡ ਵਿੱਚ ਵੜਿਆ ਹੈ ਤਾਂ ਕਦੀ ਪਿੱਛੇ ਮੁੜ ਕੇ ਵੇਖਣਾ ਨਹੀਂ, ਕਿਉਂਕਿ ਸੋਚਦੇ ਤਾਂ ਸਾਰੇ ਹਨ ਕਿ ਇਹ ਕਰਨਾ ਹੈ ਉਹ ਕਰਨਾ ਹੈ, ਪਰ ਕਰਕੇ ਬਹੁਤ ਘੱਟ ਹੀ ਵਿਖਾਉਂਦੇ ਹਨ। ਤੂੰ ਬਸ ਇਸ ਫੀਲਡ ਵਿੱਚ ਆਇਆ ਹੈ ਤਾਂ ਇਸ 'ਤੇ ਅਮਲ ਕਰਨਾ ਹੈ, ਇਸ 'ਤੇ ਅੱਗੇ ਵਧਣਾ ਹੈ। ਤੈਨੂੰ ਅਸੀਂ ਸਾਰੀਆਂ ਸਹੂਲਤਾਂ, ਸਾਰੀਆਂ ਚੀਜ਼ਾਂ ਅਸੀਂ ਸਪੋਰਟ ਕਰਾਂਗੇ, ਫੈਮਿਲੀ ਸਪੋਰਟ, ਫਾਈਨੈਂਸ਼ੀਅਲ ਸਪੋਰਟ, ਸਭ ਚੀਜ਼ਾਂ ਅਸੀਂ ਸਪੋਰਟ ਕਰਾਂਗੇ। ਬਸ ਤੂੰ ਮਿਹਨਤ ਕਰ ਅਤੇ ਇੰਡੀਆ ਨੂੰ ਵਿਖਾ ਕਿ ਇੰਡੀਅਨ ਵੀ ਦੌੜ ਸਕਦੇ ਹਨ, ਕਿਉਂਕਿ ਮੈਨੂੰ ਵੀ ਲੋਕ ਆਖਦੇ ਸਨ ਕਿ ਇੰਡੀਅਨ ਦੇ ਜੀਨਸ ਅਜਿਹੇ ਨਹੀਂ ਹਨ ਕਿ ਉਹ ਸਭ 10 ਜਾਂ 10.1 ਦੇ ਅੰਦਰ ਦੌੜ ਸਕਦੇ ਹਾਂ ਜਾਂ ਕੋਈ ਵੀ ਸਪ੍ਰਿੰਟ ਕਰ ਸਕਦੇ ਹਾਂ, ਪਰ ਅਸੀਂ ਦੋਵਾਂ ਨੇ ਅਜਿਹਾ ਵਿਖਾਇਆ ਹੈ ਕਿ ਇੰਡੀਅਨ ਵੀ ਕਰ ਸਕਦੇ ਹਨ, ਅਜਿਹੀ ਕੋਈ ਮੁਸ਼ਕਿਲ ਨਹੀਂ ਹੈ ਸਾਡੇ ਲਈ, ਅਸੀਂ ਵੀ ਸਭ ਕੁਝ ਕਰ ਸਕਦੇ ਹਾਂ। ਤਾਂ ਸਰ ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਮੋਟੀਵੇਟ ਕਰਦੀਆਂ ਹਨ ਅਤੇ ਜਿਉਂ ਜਿਉਂ ਅਸੀਂ ਟ੍ਰੇਨਿੰਗ ਕਰ ਰਹੇ ਹਾਂ ਅਸੀਂ ਹੋਰ ਟਾਈਮਿੰਗ ਤੋੜ ਰਹੇ ਹਾਂ, ਆਪਣਾ ਅਤੇ ਬਾਕੀ ਇੰਡੀਅਨਸ ਨੂੰ ਵੀ ਇਹ ਚੀਜ਼ ਦਿਖਾਈ ਦੇ ਰਹੀ ਹੈ ਕਿ ਇੰਡੀਅਨਸ ਵੀ ਕਰ ਸਕਦੇ ਹਨ। ਅਸੀਂ ਹੋਰ ਕਰਾਂਗੇ ਸਰ, ਸਾਡੇ ਦੋਵਾਂ ਦਾ ਸਿਲੈਕਸ਼ਨ ਕਾਮਨਵੈਲਥ ਗੇਮਸ ਲਈ ਵੀ ਹੋਇਆ ਹੈ ਅਤੇ ਆਉਣ ਵਾਲੇ ਮੁਕਾਬਲੇ ਵਿੱਚ ਅਸੀਂ ਹੋਰ ਚੰਗਾ ਪਰਫੋਰਮ ਕਰਾਂਗੇ।
2: ਅੱਛਾ ਵੇਖੋ,

0: ਮੇਰੇ ਮਨ ਵਿੱਚ ਇੱਕ ਜਿਗਿਆਸਾ ਹੈ ਅਤੇ ਲੋਕਾਂ ਨੂੰ ਹੋਏਗਾ ਕਿ ਮੈਂ ਸੁਣਿਆ ਕਿ ਤੁਸੀਂ ਦੋਵੇਂ ਚੰਗੇ ਦੋਸਤ ਵੀ ਹੋ। ਤੁਸੀਂ ਦੋਵਾਂ ਨੇ ਕੁਝ ਠਾਣ ਰੱਖਿਆ ਸੀ ਕਿ ਤੂੰ ਮੇਰਾ ਰਿਕਾਰਡ ਤੋੜੇਗਾ ਅਤੇ ਮੈਂ ਤੇਰਾ ਰਿਕਾਰਡ ਤੋੜ ਦਿਆਂਗਾ। ਕੀ ਅਨਿਮੇਸ਼, ਤੁਸੀਂ ਦੱਸੋ।
1: ਸਰ ਜੀ, ਪਹਿਲਾ ਰਿਕਾਰਡ 10.18 ਦਾ ਸੀ ਜੋ ਕਿ ਮੇਰਾ ਹੀ ਸੀ, ਅਤੇ ਉਸ ਨੂੰ ਗੁਰਿੰਦਰ ਵੀਰ ਭਾਈ ਨੇ ਸੈਮੀਫਾਈਨਲ ਵਿੱਚ ਤੋੜ ਦਿੱਤਾ 10.17 ਕਰਕੇ, ਅਤੇ ਮੈਂ ਫਿਰ ਉਸ ਨੂੰ ਸੈਮੀਫਾਈਨਲ 2 ਵਿੱਚ 10.15 ਕਰਕੇ ਤੋੜ ਦਿੱਤਾ। ਤਾਂ ਉਸ ਵੇਲੇ ਜਦੋਂ ਮੇਰਾ ਸੈਮੀਫਾਈਨਲ ਹੋਇਆ ਤਾਂ ਅਸੀਂ ਦੋਵੇਂ ਹੀ ਖੁਸ਼ ਸੀ ਕਿ ਹਾਂ ਚਲੋ ਠੀਕ ਹੈ ਕਿ ਅੱਜ ਰਿਕਾਰਡ ਟੁੱਟਿਆ ਹੈ ਅਤੇ ਚਲੋ ਅਸੀਂ ਦੋਵਾਂ ਨੇ ਤੋੜਿਆ ਇੰਜ, ਕਿਉਂਕਿ ਉਸ ਵੇਲੇ ਕੰਪੀਟੀਸ਼ਨ ਵਿੱਚ ਰਾਈਵੈਲਰੀ ਰਹਿੰਦੀ ਹੈ। ਪਰ ਅਸੀਂ ਦੋਵਾਂ ਨੇ ਠਾਣ ਕੇ ਰੱਖਿਆ ਸੀ ਪਹਿਲਾਂ ਤੋਂ ਹੀ, ਉਸ ਕਰਕੇ ਪਹਿਲਾਂ ਅਸੀਂ ਲੋਕ ਸਾਊਦੀ ਅਰੇਬੀਆ ਵੀ ਗਏ ਸੀ ਕੰਪੀਟੀਸ਼ਨ ਦੇ ਲਈ। ਉੱਥੇ ਵੀ ਅਸੀਂ ਦੋਵੇਂ ਰੂਮਮੇਟ ਸੀ, ਅਸੀਂ ਦੋਵੇਂ ਉੱਥੇ ਵੀ ਗੱਲ ਕਰਦੇ ਸੀ ਕਿ ਇੰਡੀਆ ਦੇ ਸਪ੍ਰਿੰਟਿੰਗ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਸਾਡੇ ਹੀ ਹੱਥਾਂ ਵਿੱਚ ਹੈ ਉਹ ਚੀਜ਼, ਅਸੀਂ ਜੋ ਕਰਾਂਗੇ ਉਹੀ ਬਾਕੀਆਂ ਨੂੰ ਮੋਟੀਵੇਟ ਕਰੇਗਾ।
0: ਗੁਰਿੰਦਰ ਵੀਰ, ਕੀ ਕਹਿਣਾ ਚਾਹੋਗੇ?
2: ਅਸੀਂ ਦੋਵਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਦੋਵੇਂ ਚੰਗਾ ਦੌੜਾਂਗੇ। ਕਦੇ ਵੀ ਸਰ ਇੱਕ ਦੂਸਰੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇੱਕ ਦੂਸਰੇ ਨਾਲ ਖੜ੍ਹੇ ਹੁੰਦੇ ਹਾਂ। ਜਿਵੇਂ ਹੁਣੇ ਰਿਕਾਰਡ ਕਰਨ ਤੋਂ ਪਹਿਲਾਂ ਜਦੋਂ ਮੈਂ ਰਿਕਾਰਡ ਕੀਤਾ, ਫਿਰ ਅਨੀਮੇਸ਼ ਨੇ ਕੀਤਾ, ਜਦੋਂ ਅਸੀਂ ਵਾਰਮ ਅਪ ਕਰ ਰਹੇ ਸੀ ਤਾਂ ਮੈਂ ਅਨੀਮੇਸ਼ ਨੂੰ ਦੱਸ ਰਿਹਾ ਸੀ ਕਿ ਅਨੀਮੇਸ਼ ਉਹ ਬਲਾਕ ਸਹੀ ਹੈ, ਉਸ 'ਤੇ ਜਾ ਕੇ ਬੈਠ, ਉੱਥੇ ਸਟਰਾਈਡ ਕਰ ਲੈ, ਅਸੀਂ ਵਾਰਮ ਅਪ ਇੱਥੇ ਕਰਾਂਗੇ, ਇੱਥੇ ਵਾਰਮ ਅਪ ਸਹੀ ਹੋਏਗਾ। ਇੱਕ ਦੂਸਰੇ ਦੀ ਹੈਲਪ ਕਰਦੇ ਹਾਂ ਤਾਂ ਦੂਸਰਾ ਵੀ ਇੰਪਰੂਵ ਕਰਦਾ ਹੈ, ਅਸੀਂ ਵੀ ਇੰਪਰੂਵ ਕਰਦੇ ਹਾਂ ਤਾਂ ਦੋਸਤੀ ਵੀ ਚਾਹੀਦੀ ਹੈ। ਸਰ ਸਰ ਅਸੀਂ ਗਰਾਊਂਡ ਤੋਂ ਬਾਹਰ ਹਾਂ, ਕੰਪੀਟੀਸ਼ਨ ਤੋਂ ਬਾਹਰ ਹਾਂ ਤਾਂ ਅਸੀਂ ਦੋਸਤ ਹਾਂ। ਜਦੋਂ ਅਸੀਂ ਗਰਾਊਂਡ ਵਿੱਚ ਚਲੇ ਜਾਂਦੇ ਹਾਂ ਤਾਂ ਇੱਕ ਦੂਸਰੇ ਦੇ ਕੰਪੀਟੀਟਰ ਹੋ ਜਾਂਦੇ ਹਾਂ। ਇਹ ਹੁੰਦਾ ਹੈ ਕਿ ਮੈਂ ਇਸ ਵਿੱਚ ਤੇਜ਼ ਦੌੜਾਂਗਾ, ਮੈਂ ਇਸ ਵਿੱਚ ਤੇਜ਼ ਦੌੜਾਂਗਾ।
0: ਦੇਖੋ, ਤੁਸੀਂ ਲੋਕਾਂ ਨੇ ਜੋ ਮੁਕਾਬਲਾ ਕੀਤਾ ਹੈ ਨਾ, ਉਹ ਦੇਸ਼ ਦਾ ਮਾਣ ਵਧਾਉਣ ਲਈ ਕੀਤਾ ਹੈ, ਦੇਸ਼ ਨੂੰ ਭਵਿੱਖ ਵਿੱਚ ਇਸ ਜਗ੍ਹਾ 'ਤੇ ਪਹੁੰਚਾਉਣ ਲਈ ਕੀਤਾ ਹੈ, ਅਤੇ ਇੱਕ ਪੋਜ਼ਿਟਿਵ ਸਪਿਰਿਟ ਨਾਲ ਕੀਤਾ ਹੈ। ਮੈਂ ਮੰਨਦਾ ਕਿ ਤੁਹਾਡੀ ਇਹ ਜੋ ਸਪੋਰਟਸਮੈਨ ਸਪਿਰਿਟ ਹੈ, ਖੇਡਣਾ ਵੀ ਹੈ, ਇੱਕ ਦੂਸਰੇ ਨੂੰ ਚੁਣੌਤੀ ਵੀ ਦੇਣੀ ਹੈ, ਅਤੇ ਫਿਰ ਅੱਗੇ ਨਿਕਲਣ ਲਈ ਯਤਨ ਕਰਨਾ, ਅਤੇ ਫਿਰ ਅੱਗੇ ਜਾਣ ਦੇ ਲਈ ਇੱਕ ਦੂਜੇ ਦੀ ਮਦਦ ਕਰਨੀ ਹੈ। ਇਹ ਅਨੋਖਾ ਕੰਮ ਕੀਤਾ ਹੈ ਤੁਸੀਂ ਲੋਕਾਂ ਨੇ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ, ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਅਤੇ ਤੁਸੀਂ ਦੇਸ਼ ਦਾ ਨਾਮ ਵੀ ਰੌਸ਼ਨ ਕਰੋਗੇ, ਮੈਨੂੰ ਪੂਰਾ ਵਿਸ਼ਵਾਸ ਹੈ। ਤੁਸੀਂ ਇੰਜ ਹੀ ਮਿਹਨਤ ਕਰਦੇ ਰਹੋ, ਬਹੁਤ ਤਰੱਕੀ ਹੋਏਗੀ। ਬਹੁਤ ਬਹੁਤ ਸ਼ੁਭਕਾਮਨਾਵਾਂ ਮੇਰੀਆਂ।
1: ਸ਼ੁਕਰੀਆ ਸਰ, ਸ਼ੁਕਰੀਆ ਤੁਹਾਡਾ,
0: ਬਹੁਤ ਬਹੁਤ ਧੰਨਵਾਦ। ਮੇਰੇ ਪਿਆਰੇ ਦੇਸ਼ ਵਾਸੀਓ, ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤ ਗਰਮੀ ਪੈ ਰਹੀ ਹੈ, ਤੇਜ਼ ਧੁੱਪ, ਗਰਮ ਹਵਾਵਾਂ, ਅਜਿਹੇ ਮੌਸਮ ਵਿੱਚ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਂਦੇ ਰਹੋ, ਧੁੱਪ ਵਿੱਚ ਜੇਕਰ ਨਿਕਲਣਾ ਵੀ ਪਵੇ ਤਾਂ ਥੋੜ੍ਹਾ ਸੰਭਲ ਕੇ ਨਿਕਲੋ। ਇਸ ਦਿਸ਼ਾ ਵਿੱਚ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੇ ਜੋ ਗਾਈਡਲਾਈਨਸ ਜਾਰੀ ਕੀਤੀਆਂ ਨੇ, ਉਹ ਵੀ ਭੁੱਲਣੀਆਂ ਨਹੀਂ। ਸਾਥੀਓ, ਸਾਡੇ ਇੱਥੇ ਗਰਮੀ ਨਾਲ ਲੜਨ ਦਾ ਤਰੀਕਾ ਕਈ ਵਾਰ ਰਸੋਈ ਵਿੱਚੋਂ ਵੀ ਮਿਲਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਜਿਉਂ ਜਿਉਂ ਗਰਮੀ ਵੱਧਦੀ ਹੈ ਤਿਉਂ ਤਿਉਂ ਘਰ ਵਿੱਚ ਰਸੋਈ ਦਾ ਸਵਾਦ ਬਦਲ ਜਾਂਦਾ ਹੈ, ਰਸੋਈ ਦਾ ਪ੍ਰਕਾਰ ਬਦਲ ਜਾਂਦਾ ਹੈ। ਕਿਤੇ ਘੜੇ ਦਾ ਪਾਣੀ ਨਿਕਲ ਆਉਂਦਾ ਹੈ, ਕਿਤੇ ਦਹੀਂ ਜੰਮਣ ਲੱਗਦਾ ਹੈ, ਕਿਤੇ ਕੱਚੇ ਅੰਬ ਉੱਬਣ ਲੱਗਦੇ ਨੇ, ਅਤੇ ਫਿਰ ਸ਼ੁਰੂ ਹੁੰਦਾ ਪੀਣ ਵਾਲੀਆਂ ਦੇਸੀ ਚੀਜ਼ਾਂ ਦਾ ਦੌਰ। ਪੀਣ ਵਾਲੀਆਂ ਦੇਸੀ ਚੀਜ਼ਾਂ ਤੋਂ ਤੁਸੀਂ ਵੀ ਜਾਣੋਗੇ। ਜੇਕਰ ਤੁਸੀਂ ਉੱਤਰ ਭਾਰਤ ਵਿੱਚ ਜਾਓਗੇ ਤਾਂ ਕਾਫੀ ਥਾਵਾਂ 'ਤੇ ਤੁਹਾਨੂੰ ਮਿਲੇਗਾ ਅੰਬ ਪੰਨਾ, ਕੱਚੇ ਅੰਬ ਦਾ ਸਵਾਦ, ਅਤੇ ਗਰਮੀ ਤੋਂ ਰਾਹਤ ਵੀ। ਪੰਜਾਬ ਹਰਿਆਣਾ ਜਾਓ ਤਾਂ ਲੱਸੀ ਮਿਲ ਜਾਏਗੀ, ਵੱਡੇ ਗਲਾਸ ਵਾਲੀ ਲੱਸੀ। ਰਾਜਸਥਾਨ, ਗੁਜਰਾਤ ਵਿੱਚ ਲੱਸੀ ਜਿਵੇਂ ਹਰ ਖਾਣੇ ਦੀ ਸਾਥੀ ਬਣ ਜਾਂਦੀ ਹੈ, ਅਤੇ ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੱਤੂ ਦਾ ਸ਼ਰਬਤ, ਉਸ ਦੀ ਤਾਂ ਗੱਲ ਹੀ ਕੀ ਹੈ। ਪੇਟ ਵੀ ਭਰੇ, ਤਾਕਤ ਵੀ ਦਏ। ਕੋਂਕਣ ਅਤੇ ਗੋਆ ਵਿੱਚ ਕੋਕਮ ਸ਼ਰਬਤ, ਸੌਲ ਕੜੀ। ਦੱਖਣੀ ਭਾਰਤ ਵਿੱਚ ਪਾਨਕਮ, ਨੀਰ ਮੋਰ। ਸੰਭਾਰਮ ਅਤੇ ਉੜੀਸ਼ਾ ਵਿੱਚ ਬੇਲ ਪੰਨਾ। ਉਹ ਸਿਰਫ ਪੀਣ ਵਾਲੀ ਚੀਜ਼ ਨਹੀਂ, ਭਾਰਤ ਦੇ ਵੱਖ ਵੱਖ ਖੇਤਰਾਂ ਦੀ ਪਰੰਪਰਾ ਦਾ ਹਿੱਸਾ ਹੈ, ਅਤੇ ਇਸ ਵਿੱਚ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਝਲਕ ਵੀ ਮਿਲਦੀ ਹੈ। ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ, ਇਹਨਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੀ ਆਪਣੀ ਰਸੋਈ ਵਿੱਚੋਂ ਨਿਕਲੀਆਂ ਨੇ, ਸਾਡੇ ਖੇਤਾਂ ਵਿੱਚੋਂ ਨਿਕਲੀਆਂ ਨੇ। ਕੋਈ ਵੱਡੀ ਬ੍ਰਾਂਡਿੰਗ ਨਹੀਂ, ਪਰ ਪੀੜ੍ਹੀਆਂ ਦਾ ਤਜਰਬਾ ਉਹਨਾਂ ਵਿੱਚ ਸਮਾਇਆ ਹੋਇਆ। ਤੁਸੀਂ ਵੀ ਗਰਮੀ ਦੇ ਦੌਰਾਨ ਅਜਿਹੀਆਂ ਦੇਸੀ ਚੀਜ਼ਾਂ ਦਾ ਖੂਬ ਆਨੰਦ ਲਓ। ਸਾਥੀਓ, ਗਰਮੀ ਆਉਂਦਿਆਂ ਹੀ ਇੱਕ ਹੋਰ ਚਰਚਾ ਹਰ ਘਰ ਵਿੱਚ ਸ਼ੁਰੂ ਹੋ ਜਾਂਦੀ ਹੈ, ਅਤੇ ਉਹ ਹੈ ਅੰਬ। ਅੰਬ ਚਰਚਾ ਦਾ ਵਿਸ਼ਾ ਹੁੰਦਾ ਹੈ। ਭਾਰਤ ਵਿੱਚ ਸ਼ਾਇਦ ਹੀ ਕੋਈ ਘਰ ਹੋਏਗਾ ਜਿੱਥੇ ਗਰਮੀਆਂ 'ਚ ਅੰਬ ਦੀ ਗੱਲ

ਹੁੰਦੀ ਹੋਵੇ। ਹਰ ਇਲਾਕੇ ਦਾ ਆਪਣਾ ਅੰਬ, ਆਪਣਾ ਸਵਾਦ, ਆਪਣੀ ਖੁਸ਼ਬੂ। ਮਹਾਰਾਸ਼ਟਰ ਤੇ ਕੋਂਕਣ ਦਾ ਹਾਪੁਸ, ਅਲਫਾਂਸੋ, ਗੁਜਰਾਤ ਦਾ ਕੇਸਰ, ਇਹ ਤਾਂ ਆਮਰਸ ਦੀ ਜਾਨ ਹੈ। ਉੱਤਰ ਪ੍ਰਦੇਸ਼ ਦਾ ਦੁਸ਼ਹਿਰੀ ਤੇ ਮੇਰੀ ਕਾਸ਼ੀ ਦਾ ਲੰਗੜਾ। ਉਂਜ ਲੰਗੜੇ ਅੰਬ ਦੀ ਇੱਕ ਖਾਸ ਗੱਲ ਹੁੰਦੀ ਹੈ, ਪੱਕਣ ਤੋਂ ਬਾਅਦ ਵੀ ਉਸ ਦਾ ਰੰਗ ਹਰਾ ਹੀ ਰਹਿੰਦਾ ਹੈ। ਬਿਹਾਰ ਦਾ ਜਰਦਾਲੂ, ਜਿਸ ਦੀ ਖੁਸ਼ਬੂ ਦੂਰੋਂ ਹੀ ਪਛਾਣੀ ਜਾਵੇ। ਚੌਸਾ, ਮਾਲਦਾ, ਹਰ ਨਾਮ ਦੇ ਨਾਲ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਦੱਖਣੀ ਭਾਰਤ ਜਾਓ ਤਾਂ ਬੰਗਨਪੱਲੀ, ਤੋਤਾਪੁਰੀ, ਨੀਲਮ, ਮਲਗੋਵਾ, ਬੰਗਾਲ ਦਾ ਹਿਮਸਾਗਰ, ਓਡੀਸ਼ਾ ਤੇ ਆਂਧਰਾ ਪ੍ਰਦੇਸ਼ ਦਾ ਸੁਵਰਣ ਰੇਖਾ। ਯਾਨੀ ਬਦਲਦਾ ਹੈ ਅੰਬ ਦਾ ਰੰਗ ਰੂਪ ਤੇ ਉਸਦਾ ਸਵਾਦ ਵੀ ਬਦਲ ਜਾਂਦਾ ਹੈ। ਸਾਥੀਓ, ਅੰਬ ਦੀ ਇਹ ਯਾਤਰਾ ਹੁਣ ਪਿੰਡ ਤੋਂ ਗਲੋਬਲ ਮਾਰਕੀਟ ਤੱਕ ਵੀ ਪਹੁੰਚ ਰਹੀ ਹੈ। ਅੱਜ ਮਨ ਕੀ ਬਾਤ ਦੇ ਮਾਧਿਅਮ ਨਾਲ ਮੈਂ ਅੰਬ ਦੀ ਪੈਦਾਵਾਰ ਨਾਲ ਜੁੜੇ ਆਪਣੇ ਕਿਸਾਨ ਭੈਣ ਭਰਾਵਾਂ ਦੀ ਸ਼ਲਾਘਾ ਕਰਾਂਗਾ। ਤੁਸੀਂ ਦੇਸ਼ ਦੀ ਖੇਤੀ ਅਰਥ ਵਿਵਸਥਾ ਦੇ ਲਈ ਆਮ ਕਿਸਾਨ ਨਹੀਂ, ਬਹੁਤ ਖਾਸ ਹੋ, ਇੰਝ ਹੀ ਛਾਏ ਰਹੋ। ਸਾਥੀਓ, ਗਰਮੀ ਦੇ ਦਿਨਾਂ ਵਿੱਚ ਵੈਸੇ ਤਾਂ ਸਕੂਲਾਂ ਦੀਆਂ ਛੁੱਟੀਆਂ ਹੁੰਦੀਆਂ ਨੇ, ਲੇਕਿਨ ਮੈਂ ਇੱਕ ਅਜਿਹੀ ਕਲਾਸ ਦੀ ਗੱਲ ਕਰਾਂਗਾ ਜਿਸ ਵਿੱਚ ਤੁਹਾਡਾ ਦਾਖਲ ਹੋਣ ਨੂੰ ਮਨ ਕਰਾਏਗਾ। ਸਾਥੀਓ, ਇੱਕ ਸਥਿਤੀ ਦੀ ਕਲਪਨਾ ਕਰੋ, ਇੱਕ ਅਜਿਹਾ ਸਕੂਲ ਜਿੱਥੇ ਬੱਚੇ ਵੀ ਆਉਂਦੇ ਹੋਣ, ਨੌਜਵਾਨ ਵੀ ਤੇ ਬਜ਼ੁਰਗ ਵੀ, ਜਿੱਥੇ ਕੋਈ ਫੀਸ ਨਾ ਹੋਵੇ, ਕੋਈ ਵੱਡੀ ਬਿਲਡਿੰਗ ਨਾ ਹੋਵੇ, ਕੋਈ ਕਲਾਸਰੂਮ ਵੀ ਨਾ ਹੋਵੇ, ਤੇ ਸਭ ਤੋਂ ਰੋਚਕ ਗੱਲ, ਉੱਥੇ ਕਲਾਸ ਨਦੀ ਵਿੱਚ ਲੱਗਦੀ ਹੋਵੇ। ਸਾਥੀਓ, ਇਹ ਕੋਈ ਕਹਾਣੀ ਨਹੀਂ, ਇਹ ਇੱਕ ਸੱਚਾ ਯਤਨ ਹੈ। ਕੇਰਲਮ ਦੇ ਅਲੂਵਾ ਵਿੱਚ ਸਾਜੀ ਵਲਾ ਸ਼ੇਰਿਲ ਜੀ ਅਜਿਹਾ ਇੱਕ ਸਵਿਮਿੰਗ ਕਲੱਬ ਚਲਾ ਰਹੇ ਨੇ। ਹੁਣ ਤੱਕ 15,000 ਤੋਂ ਜ਼ਿਆਦਾ ਲੋਕ ਉੱਥੇ ਤੈਰਨਾ ਸਿੱਖ ਚੁੱਕੇ ਨੇ। ਸਾਜੀ ਜੀ ਨੇ ਦਿਵਿਆਂਗ ਬੱਚਿਆਂ ਨੂੰ ਵੀ ਸਵਿਮਿੰਗ ਸਿਖਾਈ ਹੈ। ਇਸ ਯਤਨ ਦੇ ਪਿੱਛੇ ਇੱਕ ਪੀੜਾ ਵੀ ਲੁਕੀ ਹੈ। ਕੁਝ ਸਾਲ ਪਹਿਲਾਂ ਇੱਕ ਕਿਸ਼ਤੀ ਹਾਦਸੇ ਵਿੱਚ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਉਸ ਘਟਨਾ ਨੇ ਸਾਜੀ ਜੀ ਨੂੰ ਅੰਦਰ ਤੱਕ ਝੰਜੋੜ ਦਿੱਤਾ। ਉਹਨਾਂ ਨੇ ਸੋਚਿਆ, ਜੇਕਰ ਬੱਚਿਆਂ ਨੂੰ ਤੈਰਨਾ ਆਉਂਦਾ ਹੁੰਦਾ ਤਾਂ ਸ਼ਾਇਦ ਕਈ ਜਾਨਾਂ ਬਚ ਜਾਂਦੀਆਂ। ਬਸ ਇੱਥੋਂ ਸ਼ੁਰੂ ਹੋਈ ਉਹਨਾਂ ਦੀ ਇਹ ਮੁਹਿੰਮ। ਸਾਥੀਓ, ਸਾਜੀ ਵਲਾ ਸ਼ੇਰਿਲ ਜੀ ਦਾ ਜੀਵਨ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੰਦਾ ਹੈ। ਸੇਵਾ ਕਰਨ ਲਈ ਬਹੁਤ ਵੱਡੇ ਸਾਧਨ ਜ਼ਰੂਰੀ ਨਹੀਂ ਹੁੰਦੇ, ਜ਼ਰੂਰੀ ਹੁੰਦਾ ਹੈ ਇੱਕ ਚੰਗਾ ਇਰਾਦਾ ਤੇ ਲਗਾਤਾਰ ਕੀਤਾ ਗਿਆ ਯਤਨ। ਇਹਨਾਂ ਦੇ ਹੀ ਦਮ ਤੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਬੀਤੇ ਦਿਨੀ ਮੈਨੂੰ ਯੂਰਪ ਦੇ ਨੀਦਰਲੈਂਡ ਜਾਣ ਦਾ ਮੌਕਾ ਮਿਲਿਆ। ਉੱਥੇ ਮੈਂ ਕਈ ਮੀਟਿੰਗਾਂ ਵਿੱਚ ਸ਼ਾਮਿਲ ਹੋਇਆ। ਇਸੇ ਦੌਰਾਨ ਇੱਕ ਅਜਿਹਾ ਪਲ ਆਇਆ ਜਿਸ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਨੀਦਰਲੈਂਡ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ 'ਚ ਚੋਲਾ ਕਾਲ ਦੀਆਂ ਪ੍ਰਾਚੀਨ ਤਾਂਬੇ ਦੀਆਂ ਪੱਟੀਆਂ ਭਾਰਤ ਨੂੰ ਵਾਪਸ ਸੌਂਪੀਆਂ ਗਈਆਂ। ਉਸ ਪ੍ਰੋਗਰਾਮ 'ਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਮੈਨੂੰ ਦੇਸ਼ ਵਿਦੇਸ਼ ਤੋਂ ਲਗਾਤਾਰ ਸੁਨੇਹੇ ਮਿਲ ਰਹੇ ਨੇ। ਲੋਕ ਖੁਸ਼ੀ ਜਤਾ ਰਹੇ ਨੇ, ਮਾਣ ਪ੍ਰਗਟ ਕਰ ਰਹੇ ਨੇ। ਦੁਨੀਆ ਭਰ ਦੇ ਤਮਿਲ ਸਮੁਦਾਇ ਵਿੱਚ ਵੀ ਇਸ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਹੈ। ਸਾਥੀਓ, ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਿਗਿਆਸਾ ਵੀ ਹੈ। ਇਸ ਲਈ ਅੱਜ ਮੈਂ ਇਸ ਨਾਲ ਜੁੜੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਇਹਨਾਂ ਵਿੱਚ 21 ਵੱਡੀਆਂ ਤੇ 3 ਛੋਟੀਆਂ ਤਾਂਬੇ ਦੀਆਂ ਪੱਟੀਆਂ ਨੇ। ਇਹ ਮੁੱਖ ਰੂਪ ਵਿੱਚ ਰਾਜਾ ਰਜਿੰਦਰ ਚੋਲਾ ਪ੍ਰਥਮ ਵੱਲੋਂ ਆਪਣੇ ਪਿਤਾ ਰਾਜਾ ਰਾਜਰਾਜਾ ਚੋਲਾ ਦੇ ਇੱਕ ਵਚਨ ਨੂੰ ਪੂਰਾ ਕਰਨ ਨਾਲ ਜੁੜੀਆਂ ਨੇ। ਇਹਨਾਂ ਵਿੱਚ ਆਨਈ ਮੰਗਲਮ ਪਿੰਡ ਨੂੰ, ਇੱਕ ਬੌਧ ਵਿਹਾਰ ਨੂੰ ਦਾਨ ਦੇਣ ਦਾ ਵਰਣਨ ਹੈ। ਇਹਨਾਂ ਤਾਂਬੇ ਦੀਆਂ ਪੱਟੀਆਂ ਵਿੱਚ ਚੋਲਾ ਵੰਸ਼ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਮਿਲਦਾ ਹੈ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਚੋਲਾ ਸਾਮਰਾਜ ਦੀ ਸਮੁੰਦਰੀ ਸ਼ਕਤੀ ਕਿੰਨੀ ਮਜ਼ਬੂਤ ਸੀ। ਦੱਖਣ ਪੂਰਬ ਏਸ਼ੀਆ ਦੇ ਦੇਸ਼ਾਂ ਨਾਲ ਉਹਨਾਂ ਦੇ ਸੰਬੰਧਾਂ ਦੀ ਜਾਣਕਾਰੀ ਵੀ ਇਸ ਵਿੱਚ ਮਿਲਦੀ ਹੈ। ਚੋਲਾ ਸਾਮਰਾਜ ਦੇ ਸਮ੍ਰਿੱਧ ਇਤਿਹਾਸ ਤੇ ਸੰਸਕ੍ਰਿਤੀ ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਸਾਥੀਓ, ਸਾਡੀ ਭਾਰਤ ਸਰਕਾਰ ਵੀ ਅਜਿਹੀਆਂ ਵਡਮੁੱਲੀਆਂ ਧਰੋਹਰਾਂ ਦੀ ਸੰਭਾਲ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਕ੍ਰਮ ਵਿੱਚ ਗਿਆਨ ਭਾਰਤਮ ਅਭਿਆਨ ਦੇ ਤਹਿਤ ਛੱਤੀਸਗੜ੍ਹ ਦੇ ਮਲਹਾਰ ਵਿੱਚ ਵੀ ਇੱਕ ਮਹੱਤਵਪੂਰਨ ਖੋਜ ਹੋਈ ਹੈ। ਉੱਥੇ 3 ਦੁਰਲੱਭ ਤਾਂਬੇ ਦੀਆਂ ਪੱਟੀਆਂ ਮਿਲੀਆਂ ਨੇ। ਇਹ ਪਾਂਡੂਵੰਸ਼ੀ ਰਾਜਵੰਸ਼ ਦੇ ਮਹਾਂਰਿਸ਼ੀ ਬਾਲਾ ਅਰਜੁਨ ਦੇ ਸ਼ਾਸਨ

ਨਾਲ ਨਾਲ ਜੁੜੀਆਂ ਮੰਨੀਆਂ ਜਾ ਰਹੀਆਂ ਨੇ। ਮਾਹਿਰ ਮੰਨਦੇ ਨੇ ਕਿ ਇਹ ਸ਼ਿਲਾਲੇਖ 6ਵੀਂ-7ਵੀਂ ਸਦੀ ਦੇ ਨੇ, ਯਾਨੀ 1400-1500 ਸਾਲ ਪੁਰਾਣੀਆਂ ਤਾਂਬੇ ਦੀਆਂ ਇਹ ਪੱਟੀਆਂ ਪ੍ਰਾਚੀਨ ਬ੍ਰਾਹਮੀ ਲਿਪੀ ਅਤੇ ਪਾਲੀ ਭਾਸ਼ਾ ਵਿੱਚ ਲਿਖੀਆਂ ਗਈਆਂ ਨੇ। ਇਹਨਾਂ ਨਾਲ ਉਸ ਸਮੇਂ ਦੀ ਸ਼ਾਸਨ ਵਿਵਸਥਾ, ਧਰਮ ਸੰਸਕ੍ਰਿਤੀ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਸਾਥੀਓ, ਸਾਡੇ ਭਾਰਤੀਆਂ ਵਿੱਚ ਖਗੋਲ ਵਿਗਿਆਨ ਯਾਨੀ ਐਸਟ੍ਰੋਨੋਮੀ ਨੂੰ ਲੈ ਕੇ ਵਿਸ਼ੇਸ਼ ਆਕਰਸ਼ਣ ਰਿਹਾ। ਸਾਡੇ ਦੇਸ਼ ਵਿੱਚ ਅੱਜ ਵੀ ਸਦੀਆਂ ਪੁਰਾਣੀਆਂ ਆਬਜ਼ਰਵੇਟਰੀਜ਼ ਮੌਜੂਦ ਨੇ। ਇੱਥੇ ਅਨੋਖੀਆਂ ਮੈਥਮੈਟੀਕਲ ਡਿਸਕਵਰੀਜ਼ ਹੋਈਆਂ ਨੇ। ਨੇਵੀਗੇਸ਼ਨ ਹੋਵੇ, ਪਚਾਂਗ ਹੋਵੇ ਜਾਂ ਸਾਡੇ ਪੁਰਬ ਤਿਉਹਾਰ, ਇਹਨਾਂ ਸਾਰਿਆਂ ਦਾ ਸੰਬੰਧ ਆਕਾਸ਼ ਦੇ ਤਾਰਿਆਂ ਦੇ ਨਾਲ ਰਿਹਾ ਹੈ। ਸਾਡੇ ਇੱਥੇ ਐਸਟ੍ਰੋਨੋਮੀ ਨੇ ਹਰ ਪੀੜ੍ਹੀ ਵਿੱਚ ਜਿਗਿਆਸਾ ਪੈਦਾ ਕੀਤੀ ਹੈ, ਉਸ ਨੂੰ ਖੋਜਬੀਨ ਦੇ ਲਈ ਪ੍ਰੇਰਿਤ ਕੀਤਾ ਹੈ ਅਤੇ ਅੱਜ ਦੇ ਨੌਜਵਾਨਾਂ ਵਿੱਚ ਵੀ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਦਿਖਾਈ ਦਿੰਦਾ ਹੈ। ਅੱਜ ਕੱਲ੍ਹ ਤੁਸੀਂ ਵੀ ਵੇਖਦੇ ਹੋਵੋਗੇ, ਦੇਸ਼ ਭਰ ਵਿੱਚ ਐਸਟ੍ਰੋਨੋਮੀ ਕਲੱਬ ਹਰਮਨ ਪਿਆਰੇ ਹੋ ਰਹੇ ਨੇ। ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਸਕੂਲਾਂ ਤੋਂ ਲੈ ਕੇ ਪਾਰਕਾਂ ਤੱਕ ਇਹਨਾਂ ਦੀਆਂ ਗਤੀਵਿਧੀਆਂ ਦਿਖਾਈ ਦਿੰਦੀਆਂ ਨੇ। ਮੈਨੂੰ ਬੈਂਗਲੋਰ ਐਸਟ੍ਰੋਨੋਮੀਕਲ ਸੁਸਾਇਟੀ ਦੇ ਬਾਰੇ ਜਾਣਕਾਰੀ ਮਿਲੀ। ਉੱਥੇ ਆਬਜ਼ਰਵੇਸ਼ਨਲ ਸੈਸ਼ਨਸ ਆਯੋਜਿਤ ਕੀਤੇ ਜਾਂਦੇ ਨੇ। ਇਸ ਸੰਸਥਾ ਨੇ ਦਿਹਾਤੀ ਖੇਤਰਾਂ ਵਿੱਚ ਐਸਟ੍ਰੋਨੋਮੀ ਨੂੰ ਹਰਮਨ ਪਿਆਰਾ ਬਣਾਉਣ ਦਾ ਮਿਸ਼ਨ ਵੀ ਸ਼ੁਰੂ ਕੀਤਾ ਹੈ। ਖਗੋਲ ਮੰਡਲ ਨਾਮ ਦੀ ਇੱਕ ਟੀਮ ਨੇ 30 ਘੰਟਿਆਂ ਦਾ ਇੱਕ ਬਹੁਤ ਇਨੋਵੇਟਿਵ ਕੋਰਸ ਸ਼ੁਰੂ ਕੀਤਾ ਹੈ। ਸਾਥੀਓ, ਰਾਤ ਸਮੇਂ ਤਾਰਿਆਂ ਨੂੰ ਵੇਖਣਾ ਆਪਣੇ ਆਪ ਵਿੱਚ ਅਨੋਖਾ ਅਨੁਭਵ ਹੁੰਦਾ ਹੈ। ਐਸਟ੍ਰੋ ਕੇਰਲਾ ਨਾਮ ਦੀ ਇੱਕ ਸੰਸਥਾ ਨਾਈਟ ਆਬਜ਼ਰਵੇਸ਼ਨ ਕੈਂਪਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦੀ ਹੈ। ਇੱਥੇ ਨੌਜਵਾਨ ਸਾਥੀ ਟੈਲੀਸਕੋਪ ਬਣਾਉਣਾ ਅਤੇ ਸਟਾਰ ਮੈਪਸ ਦਾ ਇਸਤੇਮਾਲ ਕਰਨਾ ਸਿੱਖਦੇ ਨੇ। ਰਾਜਕੋਟ ਦੇ ਬਿਗ ਬੈਂਗ ਐਸਟ੍ਰੋਨੋਮੀ ਕਲੱਬ ਨੇ ਗੀਰ ਦੇ ਜੰਗਲਾਂ ਤੋਂ ਲੈ ਕੇ ਕੱਛ ਦੇ ਰਣ ਤੱਕ ਅਨੇਕਾਂ ਐਸਟ੍ਰੋਨੋਮੀ ਇਵੈਂਟਸ ਆਯੋਜਿਤ ਕੀਤੇ ਨੇ। ਜਯੋਤਿਰ ਵਿਦਿਆ ਪਰਿਸੰਸਥਾ ਵੀ ਐਸਟ੍ਰੋਨੋਮੀ ਦੀਆਂ ਸਭ ਤੋਂ ਪੁਰਾਣੀਆਂ ਸੰਸਥਾਵਾਂ ਵਿੱਚੋਂ ਇੱਕ ਹੈ। ਇੱਥੇ ਆਬਜ਼ਰਵੇਸ਼ਨਲ ਫੈਸਿਲਿਟੀਜ਼ ਦੇ ਨਾਲ ਪੁਸਤਕਾਂ, ਲਾਇਬ੍ਰੇਰੀ ਅਤੇ ਟੈਲੀਸਕੋਪ ਲਾਇਬ੍ਰੇਰੀ ਦੀ ਸਹੂਲਤ ਵੀ ਹੈ। ਮੈਂ ਆਈਸਾਕ ਦਾ ਵੀ ਜ਼ਿਕਰ ਕਰਨਾ ਚਾਹਾਂਗਾ। ਇਹ ਇੱਕ ਸਟੂਡੈਂਟ ਲੈੱਡ ਨੇਸ਼ਨਵਾਈਡ ਨੈੱਟਵਰਕ ਹੈ ਜੋ ਐਸਟ੍ਰੋਨੋਮੀ ਅਤੇ ਐਸਟ੍ਰੋਫਿਜ਼ਿਕਸ ਕਲੱਬਸ ਨੂੰ ਆਪਸ ਵਿੱਚ ਜੋੜਦਾ ਹੈ। ਸਾਥੀਓ, ਆਪਣੀ ਹੌਬੀ ਦੇ ਲਈ ਸਮਾਂ ਕੱਢਣਾ ਅਤੇ ਲਗਾਤਾਰ ਕੁਝ ਨਵਾਂ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਕਿਸੇ ਐਸਟ੍ਰੋਨੋਮੀ ਕਲੱਬ ਦੇ ਨਾਲ ਜ਼ਰੂਰ ਜੁੜਨ ਅਤੇ ਇਹਨਾਂ ਛੁੱਟੀਆਂ ਵਿੱਚ ਕਿਸੇ ਪਲੈਨੀਟੇਰੀਅਮ ਨੂੰ ਵੀ ਜ਼ਰੂਰ ਦੇਖਣ ਜਾਣ। ਸਾਥੀਓ, ਮਨ ਕੀ ਬਾਤ ਪ੍ਰੋਗਰਾਮ ਨੂੰ ਜੋ ਲੋਕ ਟੀਵੀ 'ਤੇ ਵੇਖ ਰਹੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਇੱਕ ਵੀਡੀਓ ਜ਼ਰੂਰ ਵੇਖਣ। ਇਹ ਵੀਡੀਓ ਪਿਛਲੇ ਦਿਨੀ ਬਹੁਤ ਚਰਚਾ ਵਿੱਚ ਰਿਹਾ। ਇਸ ਵਿੱਚ ਕੁਝ ਲੋਕ ਬੜੇ ਧੀਰਜ ਨਾਲ, ਬੜੀ ਸਾਵਧਾਨੀ ਨਾਲ ਇੱਕ ਗੰਗਾ ਡੋਲਫਿਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਪੂਰੇ ਯਤਨ ਵਿੱਚ ਲਗਭਗ 13 ਘੰਟੇ ਲੱਗੇ ਅਤੇ ਅਖੀਰ ਉਹ ਡੋਲਫਿਨ ਬਚ ਗਈ। ਸਾਥੀਓ, ਇਸ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਭਾਰਤ ਦੀ ਪਹਿਲੀ ਗੰਗਾ ਡੋਲਫਿਨ ਰੈਸਕਿਊ ਐਂਬੂਲੈਂਸ ਦੀ। ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ। ਉੱਥੇ ਇੱਕ ਗੰਗਾ ਡੋਲਫਿਨ ਨਹਿਰ 'ਚ ਫਸ ਗਈ ਸੀ। ਅਜਿਹੇ ਸਮੇਂ ਵਿੱਚ ਨਮਾਮੀ ਗੰਗੇ ਅਭਿਆਨ ਦੇ ਤਹਿਤ ਬਣੀ ਇਹ ਐਂਬੂਲੈਂਸ ਉਸ ਦੇ ਲਈ ਉਮੀਦ ਬਣ ਕੇ ਪਹੁੰਚੀ। ਫਿਰ ਬਹੁਤ ਸਾਵਧਾਨੀ ਨਾਲ ਉਸ ਨੂੰ ਬਾਹਰ ਕੱਢਿਆ ਗਿਆ, ਉਸ ਦੀ ਜਾਂਚ ਕੀਤੀ ਗਈ, ਉਸ ਦਾ ਇਲਾਜ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਰਾਪਤੀ ਨਦੀ ਵਿੱਚ ਛੱਡ ਦਿੱਤਾ ਗਿਆ। ਇੱਕ ਤਰ੍ਹਾਂ ਨਾਲ ਕਹੀਏ ਤਾਂ ਇੱਕ ਜੀਵਨ ਫਿਰ ਆਪਣੇ ਘਰ ਪਰਤ ਆਇਆ। ਸਾਥੀਓ, ਇਹ ਡੋਲਫਿਨ ਰੈਸਕਿਊ ਐਂਬੂਲੈਂਸ ਬਹੁਤ ਖਾਸ ਹੈ। ਇਸ ਨੂੰ ਤੁਰਦੇ ਫਿਰਦੇ ਹਸਪਤਾਲ ਦੀ ਤਰ੍ਹਾਂ ਤਿਆਰ ਕੀਤਾ ਗਿਆ। ਇਸ ਵਿੱਚ ਡੋਲਫਿਨ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਹੈ, ਆਕਸੀਜਨ ਦੀ ਸਹੂਲਤ ਹੈ, ਵਿਸ਼ੇਸ਼ ਸਟ੍ਰੈਚਰ ਹੈ, ਬਚਾਅ ਦੇ ਉਪਕਰਣ ਨੇ। ਯਾਨੀ ਜੇ ਕੋਈ ਡੋਲਫਿਨ ਜ਼ਖਮੀ ਹੋ ਜਾਏ, ਨਹਿਰ 'ਚ ਫਸ ਜਾਏ ਜਾਂ ਨਦੀ ਤੋਂ ਦੂਰ ਹੋ ਜਾਏ ਤਾਂ ਤੁਰੰਤ ਉਸ ਦੀ ਮਦਦ ਕੀਤੀ ਜਾ ਸਕਦੀ ਹੈ। ਸਾਥੀਓ, ਜਦੋਂ ਅਸੀਂ ਗੰਗਾ ਡੋਲਫਿਨ ਨੂੰ ਬਚਾਉਂਦੇ ਹਾਂ ਤਾਂ ਅਸੀਂ ਸਿਰਫ ਇੱਕ ਪ੍ਰਜਾਤੀ ਨੂੰ ਹੀ ਨਹੀਂ ਬਚਾਉਂਦੇ, ਅਸੀਂ ਗੰਗਾ ਦੀ ਜੀਵ ਵਿਭਿੰਨਤਾ ਨੂੰ ਬਚਾਉਂਦੇ ਹਾਂ, ਨਦੀ ਦੇ ਪੂਰੇ ਜੀਵਨ ਤੰਤਰ ਨੂੰ ਬਚਾਉਂਦੇ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਦਰਤ ਦੀ ਇੱਕ ਵਡਮੁੱਲੀ ਧਰੋਹਰ ਵੀ ਬਚਾਉਂਦੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ,

ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਨਦੀ, ਤਲਾਬ ਜਾਂ ਖੂਹ ਦੇ ਪਾਣੀ ਨਾਲ ਜੁੜੀਆਂ ਯਾਦਾਂ ਜ਼ਰੂਰ ਹੋਣਗੀਆਂ। ਕਿਸੇ ਨੂੰ ਤਲਾਬ ਵਿੱਚ ਤੈਰਨਾ ਯਾਦ ਹੋਏਗਾ, ਕਿਸੇ ਨੂੰ ਦੋਸਤਾਂ ਨਾਲ ਤਲਾਬ ਕਿਨਾਰੇ ਖੇਡਣਾ, ਕਿਸੇ ਨੂੰ ਉਸ ਮਿੱਟੀ ਦੀ ਖੁਸ਼ਬੂ ਯਾਦ ਹੋਏਗੀ। ਬਚਪਨ ਦੀਆਂ ਅਜਿਹੀਆਂ ਯਾਦਾਂ ਜੀਵਨ ਭਰ ਮਨ ਵਿੱਚ ਵਸੀਆਂ ਰਹਿੰਦੀਆਂ ਨੇ। ਸਾਥੀਓ, ਅਜਿਹੀਆਂ ਹੀ ਯਾਦਾਂ ਨੂੰ ਬਚਾਉਣ ਲਈ ਇੱਕ ਪ੍ਰੇਰਕ ਗਾਥਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਬਸਤੀ ਦੇ ਆਕਾਸ਼ ਗੁਪਤਾ ਆਪਣੇ ਪਿੰਡ ਦੀ ਮਨੋਰਮਾ ਨਦੀ ਨੂੰ ਵੇਖ ਕੇ ਬਹੁਤ ਦੁਖੀ ਹੁੰਦੇ ਸਨ, ਕਿਉਂਕਿ ਜਿਸ ਨਦੀ ਨੂੰ ਉਹਨਾਂ ਨੇ ਬਚਪਨ ਵਿੱਚ ਸਾਫ਼ ਅਤੇ ਜੀਵੰਤ ਵੇਖਿਆ ਸੀ, ਸਮੇਂ ਦੇ ਨਾਲ ਉਸ ਨਦੀ ਵਿੱਚ ਪਲਾਸਟਿਕ ਜਮ੍ਹਾਂ ਹੋਣ ਲੱਗਾ ਸੀ, ਗੰਦਗੀ ਵੱਧਦੀ ਜਾ ਰਹੀ ਸੀ। ਸ਼੍ਰੀਮਾਨ ਆਕਾਸ਼ ਨੇ ਤੈਅ ਕੀਤਾ ਕਿ ਉਹ ਸ਼ਿਕਾਇਤ ਨਹੀਂ ਕਰਨਗੇ, ਇੱਕ ਨਵੀਂ ਸ਼ੁਰੂਆਤ ਕਰਨਗੇ। ਸ਼ਿਕਾਇਤ ਨਹੀਂ, ਸ਼ੁਰੂਆਤ ਮੰਤਰ ਬਣ ਗਿਆ। ਉਹਨਾਂ ਨੇ ਆਪਣੇ ਦੋਸਤਾਂ ਨੂੰ ਨਾਲ ਲਿਆ। ਸਿਰਫ ਜਾਲ ਸੀ, ਬੇਲਚਾ ਸੀ, ਟੋਕਰੀ ਅਤੇ ਸਭ ਤੋਂ ਵੱਡੀ ਤਾਕਤ ਸੀ ਕੁਝ ਬਦਲਣ ਦਾ ਸੰਕਲਪ। ਇਹ ਨੌਜਵਾਨ ਨਦੀ ਵਿੱਚ ਉਤਰਦੇ ਸਨ, ਜਲ ਕੁੰਭੀ ਕੱਢਦੇ ਸਨ, ਪਲਾਸਟਿਕ ਅਤੇ ਕੂੜਾ ਬਾਹਰ ਕੱਢਦੇ ਸਨ। ਕਈ ਵਾਰ ਇੱਕ ਦਿਨ 50-60 ਕਿਲੋ ਤੱਕ ਕੂੜਾ ਨਦੀ 'ਚੋਂ ਕੱਢਿਆ ਗਿਆ। ਹੌਲੀ ਹੌਲੀ ਮਨੋਰਮਾ ਨਦੀ ਦਾ ਉਹ ਹਿੱਸਾ ਫਿਰ ਤੋਂ ਸਾਫ਼ ਦਿਸਣ ਲੱਗਾ। ਆਲੇ ਦੁਆਲੇ ਦੇ ਲੋਕਾਂ ਦਾ ਧਿਆਨ ਵੀ ਇਸ ਕੰਮ ਵੱਲ ਗਿਆ, ਲੋਕਾਂ ਵਿੱਚ ਸਵੱਛਤਾ ਨੂੰ ਲੈ ਕੇ ਜਾਗਰੂਕਤਾ ਵਧੀ। ਸਾਥੀਓ, ਅਜਿਹੀ ਹੀ ਇੱਕ ਪ੍ਰੇਰਕ ਕਹਾਣੀ ਗੋਆ ਤੋਂ ਵੀ ਸਾਹਮਣੇ ਆਈ ਹੈ। ਗੋਆ ਦੇ ਬਾਲ ਕ੍ਰਿਸ਼ਨ ਅਈਆ ਜੀ ਰਿਟਾਇਰ ਟੀਚਰ ਨੇ, ਲੇਕਿਨ ਸਮਾਜ ਦੇ ਲਈ ਕੰਮ ਕਰਨ ਦਾ ਉਹਨਾਂ ਦਾ ਉਤਸ਼ਾਹ ਅੱਜ ਵੀ ਉਂਝੀ ਹੈ। ਉਹਨਾਂ ਨੂੰ ਮੱਡੀ ਤੋਲਾਪ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਪਰੇਸ਼ਾਨ ਕਰਦੀ ਸੀ। ਉਹਨਾਂ ਨੇ ਵੀ ਇਸ ਨੂੰ ਹੱਲ ਕਰਨ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਬਾਲ ਕ੍ਰਿਸ਼ਨ ਜੀ ਨੇ ਪਾਈਪਲਾਈਨ ਵਿਛਾਉਣ ਦੇ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਕਈ ਘਰਾਂ ਤੱਕ ਪਾਣੀ ਪਹੁੰਚਿਆ, ਜਿਨ੍ਹਾਂ ਪਰਿਵਾਰਾਂ ਨੂੰ ਪਾਣੀ ਦੇ ਲਈ ਰੋਜ਼ ਸੰਘਰਸ਼ ਕਰਨਾ ਪੈਂਦਾ ਸੀ, ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡੀ ਰਾਹਤ ਬਣੀ। ਸਾਥੀਓ, ਪਿਛਲੇ ਮਹੀਨੇ ਮੈਨੂੰ ਇੱਕ ਬਹੁਤ ਚੰਗਾ ਤਜਰਬਾ ਹੋਇਆ। ਇਸ ਦਾ ਸੰਬੰਧ ਮਨ ਕੀ ਬਾਤ ਨਾਲ ਵੀ ਜੁੜਿਆ, ਇਸ ਲਈ ਅੱਜ ਮੈਂ ਇਸ ਦੀ ਚਰਚਾ ਤੁਹਾਡੇ ਨਾਲ ਕਰਨਾ ਚਾਹਾਂਗਾ। ਤਾਮਿਲਨਾਡੂ ਦੇ ਨਾਗਰਕੋਇਲ ਵਿੱਚ ਮੇਰੀ ਮੁਲਾਕਾਤ ਇੱਕ ਟੀਚਰ ਨਾਲ ਹੋਈ। ਲਗਭਗ 3 ਦਹਾਕੇ ਪਹਿਲਾਂ ਵੀ ਮੈਂ ਉਹਨਾਂ ਨੂੰ ਮਿਲਿਆ ਸੀ। ਮੈਂ ਗੱਲ ਕਰ ਰਿਹਾ ਗਿਰਿਜਾ ਅੰਮਾ ਜੀ ਦੀ। ਇਸ ਮੁਲਾਕਾਤ ਦੇ ਦੌਰਾਨ ਕੁਝ ਨੌਜਵਾਨ ਸਟੂਡੈਂਟਸ ਵੀ ਉਹਨਾਂ ਦੇ ਨਾਲ ਸਨ। ਸਾਥੀਓ, ਗਿਰਿਜਾ ਅੰਮਾ ਜੀ ਲਗਭਗ 15 ਸਕੂਲ ਚਲਾਉਂਦੇ ਨੇ। ਇਹਨਾਂ ਵਿੱਚੋਂ ਚੇਨਈ ਦਾ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਾ ਬਹੁਤ ਪ੍ਰਮੁੱਖ ਹੈ। ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਹਰ ਭਾਰਤ ਵਾਸੀ ਨੂੰ ਪ੍ਰੇਰਿਤ ਕਰਨ ਵਾਲੀ ਹੈ। ਉਹਨਾਂ ਨੇ ਮਨ ਕੀ ਬਾਤ ਤੋਂ ਪ੍ਰੇਰਣਾ ਲੈ ਕੇ ਦੇਸ਼ ਦੇ ਅਨੇਕਾਂ ਸੈਨਿਕਾਂ ਲਈ ਯੋਗਦਾਨ ਦਾ ਸੰਕਲਪ ਲਿਆ। ਇਸ ਲਈ ਉਹਨਾਂ ਨੇ ਆਪਣੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਵੀਰ ਜਵਾਨਾਂ ਦੇ ਲਈ ਹਰ ਦਿਨ 1 ਰੁਪਈਆ ਯੋਗਦਾਨ ਦੇਣ, ਯਾਨੀ ਹਰ ਸਾਲ ਵਿੱਚ ਹਰ ਵਿਦਿਆਰਥੀ ਵੱਲੋਂ 365 ਰੁਪਏ ਜਮ੍ਹਾਂ ਹੋਏ। ਇਸ ਛੋਟੇ ਛੋਟੇ ਯੋਗਦਾਨ ਨਾਲ ਲਗਭਗ 40 ਲੱਖ ਰੁਪਏ ਇਕੱਠੇ ਹੋਏ। ਗਿਰਿਜਾ ਅੰਮਾ ਜੀ ਨੇ ਇਸ ਪੂਰੀ ਰਕਮ ਦਾ ਚੈੱਕ ਮੈਨੂੰ ਸੌਂਪਿਆ। ਉਹਨਾਂ ਨਾਲ ਗੱਲਬਾਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਂ ਭਾਰਤੀ ਦੇ ਪ੍ਰਤੀ ਉਹਨਾਂ ਦਾ ਸਮਰਪਣ ਕਿੰਨਾ ਡੂੰਘਾ ਹੈ। ਪਿਛਲੇ ਸਾਲ ਹੀ ਚੇਨਈ ਦੇ ਪਹਿਲੇ ਹਿੰਦੂ ਵਿਦਿਆਲਾ ਨੇ ਆਪਣੇ 50 ਸਾਲ ਪੂਰੇ ਕੀਤੇ ਨੇ। ਦੇਸ਼ ਦੀ ਸਿੱਖਿਆ ਅਤੇ ਸੰਸਕ੍ਰਿਤਿਕ ਮਾਣ ਨੂੰ ਅੱਗੇ ਵਧਾਉਣ ਵਿੱਚ ਇਸ ਸਕੂਲ ਨੈੱਟਵਰਕ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਉਹਨਾਂ ਵਿਦਿਆਰਥੀਆਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣੇ ਵੀਰ ਸੈਨਿਕਾਂ ਦੇ ਲਈ ਯੋਗਦਾਨ ਦਿੱਤਾ। ਸਾਥੀਓ, ਭਾਰਤ ਦੇ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ ਕੁਝ ਅਜਿਹਾ ਹੋ ਰਿਹਾ ਹੈ ਜੋ ਸਾਨੂੰ ਪ੍ਰੇਰਣਾ ਦਿੰਦਾ ਹੈ। ਕਈ ਵਾਰ ਇਹਨਾਂ ਯਤਨਾਂ ਦੀ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਜਦੋਂ ਅਸੀਂ ਇਹਨਾਂ ਨੂੰ ਜਾਣਦੇ ਹਾਂ ਤਾਂ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਦੇਸ਼ ਆਪਣੇ ਲੋਕਾਂ ਦੀ ਸ਼ਕਤੀ ਨਾਲ ਅੱਗੇ ਵੱਧ ਰਿਹਾ ਹੈ। ਮੇਰੀ ਤੁਹਾਨੂੰ ਬੇਨਤੀ ਹੈ, ਆਪਣੇ ਆਲੇ ਦੁਆਲੇ ਅਜਿਹੇ ਯਤਨਾਂ ਨੂੰ ਜ਼ਰੂਰ ਵੇਖੋ। ਜੋ ਲੋਕ ਸਮਾਜ ਦੇ ਲਈ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਪਛਾਣੋ, ਉਹਨਾਂ ਦੀ ਸ਼ਲਾਘਾ ਕਰੋ, ਉਹਨਾਂ ਤੋਂ ਸਿੱਖੋ ਅਤੇ ਹੋ ਸਕੇ ਤਾਂ ਖੁਦ ਵੀ ਕਿਸੇ ਚੰਗੇ ਕੰਮ ਨਾਲ ਜੁੜੋ। ਅਗਲੇ ਮਹੀਨੇ ਮਨ ਕੀ ਬਾਤ ਵਿੱਚ ਕੁਝ ਹੋਰ ਪ੍ਰੇਰਕ ਗਾਥਾਵਾਂ ਦੇ ਨਾਲ ਮੈਂ ਫੇਰ ਤੁਹਾਡੇ ਨਾਲ

ਬਿਲਕੁਲ ਨਹੀਂ ਡੋਲਣਾ, ਤੁਸੀਂ ਕਦੇ ਵੀ ਨਹੀਂ ਡੋਲਣਾ, ਹਮੇਸ਼ਾ ਹੀ ਤੁਸੀਂ ਅੱਗੇ ਵਧਣਾ ਔਰ ਪੋਜ਼ਿਟਿਵਿਟੀ ਦੇ ਨਾਲ ਵਧਣਾ। ਜਦੋਂ ਤੁਸੀਂ ਆਪਣੇ ਅੰਦਰ ਸਕਾਰਾਤਮਕ ਸੋਚ ਲੈ ਕੇ ਆਓਗੇ, ਉੱਠ ਕੇ ਆਪਣੇ ਵੱਡਿਆਂ ਦਾ ਸਤਿਕਾਰ ਕਰੋਗੇ, ਇੱਦਾਂ ਦੀਆਂ ਆਦਤਾਂ ਨੂੰ ਅਪਣਾਓਗੇ, ਤਾਂ ਡੈਫੀਨੇਟਲੀ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਨਹੀਂ ਡੋਲੋਗੇ ਔਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਤੁਹਾਨੂੰ ਸਫਲਤਾ ਮਿਲੇਗੀ। ਦੋਸਤੋ,

0: ਜਿਹੜੀ ਆ ਵਰਡ ਹੁੰਦਾ ਨਾ ਦੋਸਤੋ, ਇਹ ਦੋਸਤੋ ਦੋਸਤੋ ਸਿਰਫ ਕਹਿਣ ਵਾਲੀ ਗੱਲ ਨਹੀਂ ਹੁੰਦੀ, ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਨੂੰ ਆਪਣਾ ਦੋਸਤ ਬਣਾਓ। ਜੇ ਤੁਸੀਂ ਪੇਰੈਂਟਸ ਨੂੰ ਦੋਸਤ ਬਣਾ ਲਿਆ, ਉਸ ਤੋਂ ਬਾਅਦ ਆਪਣੇ ਟੀਚਰ ਸਾਹਿਬਾਨ ਨੂੰ ਆਪਣਾ ਦੋਸਤ ਬਣਾਓ, ਉਹ ਤੁਹਾਨੂੰ ਕਦੇ ਵੀ ਡੋਲਣ ਨਹੀਂ ਦੇਣਗੇ, ਹਮੇਸ਼ਾ ਅੱਗੇ ਹੀ ਵਧਣ ਦੇਣਗੇ, ਔਰ ਉਹ ਤੁਹਾਡੀ ਜਿਹੜੀ ਸੋਚ ਹੈ ਉਹਨੂੰ ਵੀ ਅਗਾਂਹ ਵਧੂਗੀ ਕਰਨਗੇ।
1: ਲਓ ਜੀ, ਪਿਆਰੇ ਬੱਚਿਆਂ ਦਾ ਮਨਪਸੰਦ ਵਾਲਾ ਪ੍ਰੋਗਰਾਮ ਬਾਲ ਜਗਤ ਚੱਲਦਾ ਪਿਆ, ਔਰ ਬਾਲ ਜਗਤ ਦੇ ਵਿੱਚ ਹੁਣ ਜਿਹੜੀ ਵਾਰੀ ਹੈ ਨਾ, ਉਹ ਹੈ ਜੀ ਪਿਆਰੇ ਬੱਚਿਆਂ ਦੀਆਂ ਖੂਬਸੂਰਤ ਵਾਲੀਆਂ ਹਾਜ਼ਰੀਆਂ ਦੀ। ਸੋ ਨੰਨੀ ਕਲਮ ਦਾ ਸਿਲਸਿਲਾ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ। ਆਂਚਲ ਭਾਰਗਵ ਨੇ ਜਿਹੜੀ ਸਾਨੂੰ ਇੱਕ ਖੂਬਸੂਰਤ ਜਿਹੀ ਆਪਣੀ ਆਵਾਜ਼ ਦੇ ਵਿੱਚ ਰਿਕਾਰਡਿੰਗ ਕਰਕੇ ਭੇਜੀ ਹੈ, ਅਤੇ ਉਹ ਕਹਿੰਦੀ ਹੈ ਕਿ ਮੈਂ ਇਸ ਰਚਨਾ ਦੇ ਰਾਹੀਂ, ਇਸ ਪਰਫਾਰਮੈਂਸ ਦੇ ਰਾਹੀਂ ਇਹ ਦੱਸਾਂਗੀ ਕਿ ਇਹ ਜਿਹੜੀਆਂ ਛੁੱਟੀਆਂ ਨੇ ਨਾ, ਇਹਨਾਂ ਨੂੰ ਸਾਰਥਕ ਕਿਵੇਂ ਬਣਾਇਆ ਜਾ ਸਕਦਾ।
0: ਸੁਣਦੇ ਆ ਫਿਰ।
2: ਮਾਈ ਨੇਮ ਇਜ਼ ਆਂਚਲ ਭਾਰਗਵ, ਆਈ ਐਮ ਗੋਇੰਗ ਟੂ ਸਪੀਕ ਔਨ ਦਾ ਟੋਪਿਕ ਸਮਰ ਵੈਕੇਸ਼ਨ। ਸਮਰ ਵੈਕੇਸ਼ਨ ਇਜ਼ ਦਾ ਮੋਸਟ ਹੈਪੀਐਸਟ ਪੀਰੀਅਡ ਇਨ ਅ ਸਟੂਡੈਂਟਸ ਲਾਈਫ। ਦਿਸ ਇਜ਼ ਦੀ ਟਾਈਮ ਵੈਨ ਵੀ ਸਟੂਡੈਂਟਸ ਡੂ ਨੋਟ ਹੈਵ ਐਨੀ ਪ੍ਰੈਸ਼ਰ ਆਫ ਦਾ ਸਟੱਡੀਜ਼, ਵੀ ਕੈਨ ਅਟੀਲਾਈਜ਼। ਮਾਈ ਸਮਰ ਵੈਕੇਸ਼ਨ ਵਾਜ਼ ਅ ਬਿਗ fun and I enjoyed every moment of it. I went to my grandparents' place in Shri Rampur village for the last summer vacation. In their days I have attended dancing, painting, singing classes in the vacation. I felt very happy on my last summer vacation.
1: ਲਓ ਜੀ ਪਿਆਰੇ ਬੱਚਿਓ, ਆਂਚਲ ਭਾਰਗਵ ਨੇ ਬੜੇ ਖੂਬਸੂਰਤ ਆਪਣੇ ਵਿਚਾਰ ਪੇਸ਼ ਕਰ ਦਿੱਤੇ ਨੇ ਗਰਮੀਆਂ ਦੀਆਂ ਛੁੱਟੀਆਂ ਦੇ। ਔਰ ਪਿਆਰੇ ਬੱਚਿਓ, ਤੁਸੀਂ ਇਹਨਾਂ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਮਸਤੀ ਜ਼ਰੂਰ ਕਰਨੀ ਹੈ, ਪਰ ਆਪਣਾ ਹੋਮਵਰਕ ਨਾ ਨਾਲੇ ਨਾਲ ਪਹਿਲੇ ਦਿਨ ਤੋਂ ਸ਼ੁਰੂ ਕਰ ਲੈਣਾ, ਤਾਂ ਜੋ ਅਖੀਰਲੇ ਦਿਨਾਂ ਦੇ ਵਿੱਚ ਪ੍ਰੋਬਲਮ ਨਾ ਆਵੇ। ਔਰ ਇੱਕ ਗੱਲ ਹਰਪ੍ਰੀਤ, ਹੋਰ ਪਿਆਰੇ ਬੱਚਿਆਂ ਨੂੰ ਰਿਕੁਐਸਟ ਕਰ ਦਈਏ। ਦੇਖੋ ਸਾਡੀ ਗੱਲ ਮੰਨ ਲੈਂਦੇ ਨੇ ਪਿਆਰੇ ਬੱਚੇ, ਉਹਨਾਂ ਨੂੰ ਪਤਾ ਕਿ ਜਦੋਂ ਰੇਡੀਓ ਤੋਂ ਕੋਈ ਗੱਲ ਆਉਂਦੀ ਹੈ ਨਾ, ਤੇ ਮੰਨ ਲੈਣੀ ਚਾਹੀਦੀ ਆ, ਉਹਦਾ ਅਸਰ ਹੋ ਜਾਂਦਾ ਪਿਆਰੇ ਬੱਚਿਆਂ ਤੇ। ਔਰ ਪਿਆਰੇ ਬੱਚੇ, ਉਹ ਗਰਮੀ ਪੈਂਦੀ ਹੈ, ਔਰ ਗਰਮੀ ਤੋਂ ਬਚਣ ਦੇ ਲਈ ਤੁਸੀਂ ਜਿਹੜੀਆਂ ਨੈਚੁਰਲ ਵਾਟਰ ਬੋਡੀਜ਼ ਨੇ ਜਾਂ ਜਿਹੜੀਆਂ ਡੂੰਘੀਆਂ ਪਾਣੀ ਦੀਆਂ ਜਗ੍ਹਾਵਾਂ ਨੇ, ਉੱਥੇ ਤੈਰਾਕੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਜੇ ਜਾਣਾ ਹੈ ਤਾਂ ਕਿਸੇ ਬਾਕਾਇਦਾ ਜਿੱਥੇ ਕੋਈ ਟ੍ਰੇਨਰ ਹੈ ਸਵਿਮਿੰਗ ਦਾ, ਸਵਿਮਿੰਗ ਪੂਲ ਹੈ, ਔਰ ਉੱਥੇ ਵਾਕਈ ਬਹੁਤ ਸਾਰੇ ਇੰਸਟ੍ਰਕਟਰ ਹੈਗੇ ਨੇ ਜਿਹੜੇ ਤੁਹਾਡੀ ਦੇਖ ਰੇਖ ਕਰ ਸਕਦੇ ਨੇ, ਅਤੇ ਉੱਥੇ ਜਾ ਕੇ ਤੁਸੀਂ ਸਵਿਮ ਕਰ ਸਕਦੇ ਹੋ ਜਾਂ ਸਵਿਮਿੰਗ ਸਿੱਖ ਸਕਦੇ ਹੋ। ਅਦਰਵਾਈਜ਼ ਤੁਸੀਂ ਕਿਸੇ ਵੀ ਪਾਣੀ ਵਾਲੇ ਤਲਾਅ ਦੇ ਵਿੱਚ, ਪਾਣੀ ਵਾਲੇ ਕਿਸੇ ਵੀ ਐਸੀ ਜਗ੍ਹਾ ਦੇ ਉੱਤੇ ਆਪੇ ਇਕੱਲੇ ਚੋਰੀ ਚੋਰੀ ਘਰਦਿਆਂ ਤੋਂ ਜਾਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਨੀ।
0: ਔਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਮਰ ਵੀਕੇਸ਼ਨ ਦਾ ਹੋਰ ਲਾਹਾ ਲੈਣਾ ਚਾਹੁੰਦੇ ਹੋ, ਤਾਂ ਉਹ ਕੈਂਪਸ ਕਾਫੀ ਜਗ੍ਹਾ ਤੇ ਲੱਗੇ ਜਾਂਦੇ ਨੇ। ਤੁਸੀਂ ਆਪਣੇ ਪੇਰੈਂਟਸ ਨਾਲ ਡਿਸਕਸ ਕਰੋ ਕਿ ਅਸੀਂ ਵੀ ਕੈਂਪ ਲਗਾਉਣਾ ਚਾਹੁੰਦੇ ਹਾਂ, ਕੈਂਪ ਦੇ ਵਿੱਚ ਕਿਹੜੀਆਂ ਐਕਟੀਵਿਟੀਜ਼ ਨੇ, ਉਹ ਤੁਹਾਡੇ ਲਈ ਫਾਇਦੇਮੰਦ ਹੈ ਵੀ ਹੈ ਕਿ ਨਹੀਂ, ਇਹਦਾ ਸਾਰੇ ਚੰਗੇ ਤਰੀਕੇ ਦੇ ਨਾਲ ਅਨਾਲਿਸਿਸ ਕਰਕੇ ਫਿਰ ਡਿਸੀਜ਼ਨ ਲਓ, ਔਰ ਸਮਰ ਵੀਕੇਸ਼ਨਸ ਨੂੰ ਵਧੀਆ ਤਰੀਕੇ ਦੇ ਨਾਲ ਇੰਜੋਏ ਕਰੋ। ਹੁਣ ਤੁਸੀਂ ਸਾਰੇ ਹੋਰ ਇੰਜੋਏ ਕਰੋਗੇ ਕਿਉਂਕਿ ਅਭਿਨਵ ਆਪਣੀ ਪਰਫਾਰਮੈਂਸ ਲੈ ਕੇ ਹਾਜ਼ਰ ਹੋਣ ਲੱਗਾ, ਤਾਂ ਸੁਣਦੇ ਹਾਂ ਅਭਿਨਵ ਦੀ ਇਹ ਪਰਫਾਰਮੈਂਸ।
3: ਨਮਸਤੇ ਮਿੱਤਰੋ, ਮੇਰਾ ਨਾਮ ਅਭਿਨਵ ਹੈ, ਮੈਂ ਤੀਸਰੀ ਕਕਸ਼ਾ ਕਾ ਛਾਤਰ ਹੂੰ। ਸਾਥੀਓ, ਮੈਂ ਗਾਮ ਕੋਨਾ ਜ਼ਿਲ੍ਹਾ ਕਾਂਗੜਾ ਕਾ ਰਹਿਨੇ ਵਾਲਾ ਹੂੰ। ਮੈਂ ਆਜ ਆਪਕੋ ਏਕ ਕਵਿਤਾ ਸੁਣਾਨਾ ਚਾਹਤਾ ਹੂੰ, ਜਿਸਕਾ ਸ਼ੀਰਸ਼ਕ ਹੈ ਹਮ ਅਨੇਕ ਕਿੰਤੂਏ ਹੈ, ਕਈ ਪ੍ਰਦੇਸ਼ ਕੇ ਕਿੰਤੂ ਏਕ ਦੇਸ਼ ਕੇ, ਵਿਭਿੰਨ ਰੂਪ ਰੰਗ ਹੈ ਭਾਰਤ ਕੇ।

0: ਸਾਈਕਲ ਸਸਤਾ ਅਤੇ ਸਾਂਭਣ ਵਿੱਚ ਬਹੁਤ ਆਸਾਨ ਹੈ। ਇਸ ਵਿੱਚ ਤੇਲ ਦਾ ਕੋਈ ਖਰਚਾ ਨਹੀਂ ਆਉਂਦਾ। ਭੀੜ ਵਾਲੇ ਸ਼ਹਿਰ ਵਿੱਚ ਇਹ ਸਾਨੂੰ ਜਾਮ ਤੋਂ ਵੀ ਬਚਾਉਂਦਾ ਹੈ। ਪੰਜਾਬ ਦਾ ਲੁਧਿਆਣਾ ਸ਼ਹਿਰ ਪੂਰੇ ਭਾਰਤ ਵਿੱਚ ਸਾਈਕਲ ਸਿਟੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇੱਥੇ ਦੇਸ਼ ਦੇ ਜ਼ਿਆਦਾਤਰ ਸਾਈਕਲ ਬਣਦੇ ਹਨ। ਅੰਤ ਵਿੱਚ ਮੈਂ ਇਹ ਕਹਾਂਗੀ ਕਿ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਈਕਲ ਜ਼ਰੂਰ ਚਲਾਉਣੀ ਚਾਹੀਦੀ ਹੈ। ਧੰਨਵਾਦ।
1: ਵਾਹ ਜੀ ਵਾਹ ਪ੍ਰਭਲੀਨ ਚਾਗੇ, ਤੁਸੀਂ ਬਹੁਤ ਹੀ ਵਧੀਆ ਵਿਸ਼ੇ ਨੂੰ ਚੁਣਿਆ ਤੁਸੀਂ। ਔਰ ਵਾਕਈ ਸਾਈਕਲ ਇੱਦਾਂ ਦੀ ਚੀਜ਼ ਹੈ ਕਿ ਜੇ ਅਸੀਂ ਚਲਾਈਏ ਤਾਂ ਉਹਦੇ ਤਾਂ ਬਹੁਤ ਬਹੁਤ ਬਹੁਤ ਫਾਇਦੇ ਨੇ। ਔਰ ਪ੍ਰਭਲੀਨ, ਤੁਹਾਡੇ ਬੋਲਣ ਦਾ ਅੰਦਾਜ਼ ਵੀ ਬਹੁਤ ਵਧੀਆ ਸੀਗਾ। ਉਮੀਦ ਕਰਦੇ ਹਾਂ ਤੁਸੀਂ ਇਸੇ ਤਰੀਕੇ ਦੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਰਹੋਗੇ ਔਰ ਵਧੀਆ ਵਧੀਆ ਰਿਕਾਰਡਿੰਗਸ, ਵਧੀਆ ਵਧੀਆ ਵਿਸ਼ੇ 'ਤੇ ਸਾਨੂੰ ਕਰਕੇ ਭੇਜਦੇ ਰਹੋਗੇ, ਅਤੇ ਇੱਦਾਂ ਹੀ ਹੋਰ ਬੱਚੇ ਵੀ ਸਾਡੇ ਨਾਲ ਰਿਸ਼ਤਾ ਕਾਇਮ ਰੱਖਣਗੇ। ਜਿਹੜਾ ਬੱਚਾ ਅੱਜ ਸਭ ਤੋਂ ਪਹਿਲੀ ਵਾਰ ਬਾਲਜਗਤ ਸੁਣਦਾ ਪਿਆ, ਉਹਨੂੰ ਤਾਂ ਜ਼ਰੂਰ ਲੱਗਦਾ ਹੋਏਗਾ ਕਿ ਹੋ ਮੈਂ ਵੀ ਬੋਲ ਸਕਦਾ ਸੀਗਾ। ਅਤੇ ਬੱਚੇ ਇੰਤਜ਼ਾਰ ਨਹੀਂ ਕਰਨਾ, ਜ਼ਰੂਰ ਬੋਲ ਸਕਦੇ ਹੋ ਤੁਸੀਂ। ਤੁਸੀਂ ਤਾਂ ਆਪਣੇ ਘਰ ਬੈਠੇ ਹੀ ਬੋਲਣਾ, ਤੁਹਾਨੂੰ ਟੈਨਸ਼ਨ ਥੋੜ੍ਹੇ ਹੈ, ਸਿਰਫ ਵਾਤਾਵਰਣ ਨੂੰ ਸਹੀ ਬਣਾ ਲੈਣਾ, ਪੱਖਾ ਬੰਦ ਕਰਕੇ, ਕਿੱਧਰੋਂ ਵੀ ਬਾਹਰੋਂ ਅੰਦਰੋਂ ਕੋਈ ਆਵਾਜ਼ ਨਾ ਆਉਂਦੀ ਹੋਵੇ। ਫੋਨ ਨੂੰ ਵੀ ਜਿਹਨੂੰ ਕਹਿੰਦੇ ਨਾ ਏਅਰਪਲੇਨ ਮੋਡ 'ਤੇ ਲਗਾ ਕੇ ਰਿਕਾਰਡਿੰਗ ਕਰਨੀ ਹੈ, ਕੋਈ ਵਿਚਕਾਰ ਟੂ ਟੂ ਨਾ ਹੋ ਜਾਵੇ। ਤਾਂ ਇੱਦਾਂ ਦਾ ਮਾਹੌਲ ਕਰਕੇ ਆਪਣੀਆਂ ਰਿਕਾਰਡਿੰਗ ਸਾਨੂੰ ਭੇਜੋ, ਅਸੀਂ ਜ਼ਰੂਰ ਤੁਹਾਡੀਆਂ ਰਿਕਾਰਡਿੰਗ ਇੱਥੇ ਪਲੇ ਕਰਾਂਗੇ। ਔਰ ਉਸ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਸੁਣੋਗੇ ਨਾ ਤਾਂ ਬਹੁਤ ਜ਼ਿਆਦਾ ਕੌਨਫੀਡੈਂਸ ਵੱਧਦਾ ਤੁਹਾਡਾ।
2: ਸੋ ਪਿਆਰੇ ਬੱਚਿਆਂ ਦਾ ਸਿਲਸਿਲਾ ਚੱਲਦਾ ਪਿਆ ਜੀ ਬਾਲ ਜਗਤ ਦੇ ਵਿੱਚ, ਔਰ ਬਹੁਤ ਸਾਰੀਆਂ ਸਾਨੂੰ ਰਿਕਾਰਡਿੰਗ ਕਰਕੇ ਭੇਜਦੇ ਨੇ ਬੱਚੇ। ਔਰ ਇੱਕ ਰਿਕਾਰਡਿੰਗ ਹੋਰ ਹਰਪ੍ਰੀਤ ਸਾਨੂੰ ਕਾਂਗੜੇ ਤੋਂ ਆਈ ਹੈ ਔਰ ਬਾਣੀ ਨੇ ਭੇਜੀ ਹੈ। ਔਰ ਆਓ ਜੀ ਹੁਣ ਸੁਣਦੇ ਹਾਂ ਬਾਣੀ ਦੀ ਇਹ ਖੂਬਸੂਰਤ ਜੀ ਆਵਾਜ਼ ਵਾਲੀ ਉਸਦੀ ਇਹ ਪਰਫਾਰਮੈਂਸ।
3: नमस्ते मित्रों, मेरा नाम बानी है। मैं गांव भोला जिला कांगड़ा की रहने वाली हूँ। दोस्तों, मैं आज आपको एक कविता सुनाना चाहती हूँ जिसका शीर्षक है भारत। भारत तू है हमको प्यारा, तू है सब देशों से न्यारा। मुकुट हिमालय तेरा सुंदर, धोता तेरे चरण समुंदर। गंगा यमुना की है धारा, जिनसे है पवित्र जग सारा। अन्न फूल फल जल हैं प्यारे, तुझ में रतन जवाहर न्यारे। राम कृष्ण से अंतर्यामी, तेरे सभी पुत्र है नामी। हम सदैव तेरे गुण गाएं, सब विधि तेरा सुयस बनाए। जय हिंद।
2: ਲਓ ਜੀ, ਜਿਨ੍ਹਾਂ ਵੀ ਬੱਚਿਆਂ ਨੇ ਅੱਜ ਸਾਨੂੰ ਖੂਬਸੂਰਤ ਵਾਲੀਆਂ ਰਿਕਾਰਡਿੰਗ ਕਰਕੇ ਭੇਜੀਆਂ ਨੇ ਉਹਨਾਂ ਦਾ ਫੇਰ ਤੋਂ ਅਸੀਂ ਧੰਨਵਾਦ ਕਰਦੇ ਹਾਂ। ਔਰ ਪਿਆਰੇ ਬੱਚਿਓ, ਇਹ ਵਾਲੀ ਜਿਹੜੀ ਆਦਤ ਹੈ ਬਣਾ ਕੇ ਰੱਖਣੀ ਹੈ। ਔਰ ਬਾਲ ਜਗਤ ਹਰ ਐਤਵਾਰ ਨੂੰ 12:05 'ਤੇ ਆਉਂਦਾ ਹੈ ਮੀਡੀਅਮ ਵੇਵ 343.6 ਮੀਟਰ 'ਤੇ। ਔਰ ਹੁਣ ਲਓ ਜੀ ਪਿਆਰੇ ਬੱਚਿਆਂ ਨੂੰ ਲੈ ਕੇ ਚੱਲਦੇ ਹਾਂ ਇੱਕ ਖੂਬਸੂਰਤ ਜਿਹੇ ਗਰੁੱਪ ਸੌਂਗ ਦੇ ਵੱਲ।

0: बहुत ही वधिया, बहुत वधिया, बहुत वधिया कोऑर्डिनेशन, बहुत वधिया इफेक्ट, और क्रेडिट सारा जाता टीचर्स नू। बच्चों तुहानू तो जाता ही जाता, पर टीचर्स दे क्रेडिट नू असी इग्नोर नहीं कर सकते। टीचर्स ने बड़े वधिया तरीके दे नाल तुहानू ए सिखाया, और वो झलकदा आ, सब पता चलता आ। तो बच्चों ऐसे तरीके दे नाल ही सानू अपनी जड़ी रिकॉर्डिंग्स है भेजते रहो। तो हुण एक होर बच्चा जिन्हें अपनी रिकॉर्डिंग सानू भेजी है, चलते हैं उहदी रिकॉर्डिंग वाल, तो सुनते हैं वह बच्चा की कह रहा है।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਰੀਨ ਕੌਰ ਹੈ ਅਤੇ ਮੈਂ 7ਵੀਂ ਜਮਾਤ ਦੀ ਵਿਦਿਆਰਥਣ ਹਾਂ। ਅੱਜ ਮੈਂ ਇੱਕ ਅਜਿਹੇ ਵਿਸ਼ੇ ਬਾਰੇ ਗੱਲ ਕਰਨ ਜਾ ਰਹੀ ਹਾਂ ਜੋ ਸਿਰਫ ਇੱਕ ਦੇਸ਼ ਜਾਂ ਇੱਕ ਇਲਾਕੇ ਦੀ ਨਹੀਂ, ਸਗੋਂ ਪੂਰੀ ਦੁਨੀਆ ਦੀ ਚਿੰਤਾ ਬਣ ਚੁੱਕਾ ਹੈ। ਇਸ ਵਿਸ਼ੇ ਦਾ ਨਾਮ ਹੈ ਗਲੋਬਲ ਵਾਰਮਿੰਗ। ਕਦੇ ਸੋਚਿਆ ਹੈ ਕਿ ਗਰਮੀਆਂ ਹਰ ਸਾਲ ਪਹਿਲਾਂ ਨਾਲੋਂ ਵੱਧ ਤਪਦੀਆਂ ਕਿਉਂ ਮਹਿਸੂਸ ਹੁੰਦੀਆਂ ਹਨ? ਮੀਂਹ ਕਦੇ ਬਹੁਤ ਜ਼ਿਆਦਾ ਅਤੇ ਕਦੇ ਬਿਲਕੁਲ ਘੱਟ ਕਿਉਂ ਪੈਂਦਾ ਹੈ? ਕੁਦਰਤ ਦਾ ਸੰਤੁਲਨ ਕਿਉਂ ਬਦਲ ਰਿਹਾ ਹੈ? ਇਹਨਾਂ ਸਾਰੇ ਸਵਾਲਾਂ ਦਾ ਇੱਕ ਵੱਡਾ ਕਾਰਨ ਹੈ ਗਲੋਬਲ ਵਾਰਮਿੰਗ। ਗਲੋਬਲ ਵਾਰਮਿੰਗ ਦਾ ਅਰਥ ਹੈ ਧਰਤੀ ਦੇ ਤਾਪਮਾਨ ਦਾ ਲਗਾਤਾਰ ਵਧਣਾ। ਕਾਰਖਾਨਿਆਂ ਅਤੇ ਵਾਹਨਾਂ ਤੋਂ ਨਿਕਲਣ ਵਾਲੀਆਂ ਗੈਸਾਂ, ਜੰਗਲਾਂ ਦੀ ਕਟਾਈ ਅਤੇ ਵੱਧਦਾ ਪ੍ਰਦੂਸ਼ਣ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੇ ਹਨ। ਇਸ ਦੇ ਨਤੀਜੇ ਸਾਡੇ ਸਾਹਮਣੇ ਹਨ। ਬਰਫੀਲੇ ਪਹਾੜ ਤੇਜ਼ੀ ਨਾਲ ਪਿਘਲਦੇ ਜਾ ਰਹੇ ਹਨ। ਸਮੁੰਦਰਾਂ ਦਾ ਪੱਥਰ ਵੱਧ ਰਿਹਾ ਹੈ। ਹੜ੍ਹ, ਸੁੱਕਾ ਅਤੇ ਤੂਫਾਨ ਵਰਗੀਆਂ ਕੁਦਰਤੀ ਆਫਤਾਂ ਵੱਧਦੀਆਂ ਜਾ ਰਹੀਆਂ ਹਨ। ਇਸ ਦਾ ਅਸਰ ਸਿਰਫ ਮਨੁੱਖਾਂ 'ਤੇ ਹੀ ਨਹੀਂ, ਸਗੋਂ ਪਸ਼ੂ, ਪੰਛੀਆਂ ਅਤੇ ਪੌਦਿਆਂ 'ਤੇ ਵੀ ਪੈ ਰਿਹਾ ਹੈ। ਪਰ ਕੀ ਅਸੀਂ ਸਿਰਫ ਚਿੰਤਾ ਕਰਦੇ ਰਹੀਏ? ਨਹੀਂ, ਸਾਨੂੰ ਕਾਰਵਾਈ ਵੀ ਕਰਨੀ ਪਵੇਗੀ। ਅਸੀਂ ਵੱਧ ਤੋਂ ਵੱਧ ਰੁੱਖ ਲਗਾ ਸਕਦੇ ਹਾਂ, ਪਾਣੀ ਅਤੇ ਬਿਜਲੀ ਦੀ ਬਚਤ ਕਰ ਸਕਦੇ ਹਾਂ, ਪਲਾਸਟਿਕ ਦੀ ਵਰਤੋਂ ਘਟਾ ਸਕਦੇ ਹਾਂ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ। ਭਾਵੇਂ ਇਹ ਕਦਮ ਛੋਟੇ ਲੱਗਣ, ਪਰ ਜਦੋਂ ਲੱਖਾਂ ਲੋਕ ਇਹਨਾਂ ਨੂੰ ਅਪਣਾਉਣਗੇ ਤਾਂ ਵੱਡਾ ਬਦਲਾਅ ਆ ਸਕਦਾ ਹੈ। ਦੋਸਤੋ, ਧਰਤੀ ਸਾਡੀ ਸਿਰਫ ਜਾਇਦਾਦ ਨਹੀਂ, ਸਾਡੀ ਜ਼ਿੰਮੇਵਾਰੀ ਵੀ ਹੈ। ਅਸੀਂ ਆਪਣੇ ਲਈ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਸੁਰੱਖਿਅਤ ਅਤੇ ਸੁੰਦਰ ਭਵਿੱਖ ਵੰਡਣਾ ਹੈ। ਆਓ ਅੱਜ ਇਹ ਸੰਕਲਪ ਕਰੀਏ ਕਿ ਅਸੀਂ ਕੁਦਰਤ ਦੀ ਰੱਖਿਆ ਕਰਾਂਗੇ, ਪ੍ਰਦੂਸ਼ਣ ਨੂੰ ਘਟਾਉਣ ਵਿੱਚ ਆਪਣਾ ਯੋਗਦਾਨ ਪਾਵਾਂਗੇ ਅਤੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ। ਕਿਉਂਕਿ ਜਦੋਂ ਧਰਤੀ ਮੁਸਕਰਾਵੇ ਤਦ ਹੀ ਸਾਡਾ ਭਵਿੱਖ ਵੀ ਮੁਸਕਰਾਵੇਗਾ। ਧੰਨਵਾਦ ਜੀ।
2: ਧੰਨਵਾਦ ਅਮਰੀਨ ਕੌਰ ਦਾ ਵੀ, ਜਿਹਨੇ ਇੰਨੇ ਖੂਬਸੂਰਤ ਵਿਸ਼ੇ ਨੂੰ ਛੋਹ ਕੇ ਇੱਕ ਖੂਬਸੂਰਤ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਔਰ ਪਿਆਰੇ ਬੱਚੇ, ਵਾਕਈ ਗਲੋਬਲ ਵਾਰਮਿੰਗ ਬੜੀ ਤੇਜ਼ੀ ਦੇ ਨਾਲ ਪੈਰ ਪਸਾਰਦੀ ਪਈ ਹੈ, ਔਰ ਇਹਦੇ ਵਿੱਚ ਬਹੁਤ ਸਾਰਾ ਕਸੂਰ ਹਰਪ੍ਰੀਤ ਜੀ ਸਾਡਾ ਵੀ ਹੈ। ਕਿਉਂਕਿ ਹੁੰਦਾ ਕੀ ਹੈ ਕਿ ਅਸੀਂ ਪਹਿਲੀ ਗੱਲ ਤੇ ਬੂਟੇ ਲਾਉਂਦੇ ਨਹੀਂ, ਹੈ ਨਾ। ਜੇ ਲਾ ਹੀ ਦਿੱਤੇ ਕਿਸੇ ਆਂਢੀ ਗਵਾਂਢੀ ਨੇ ਤੇ ਫੇਰ ਅਸੀਂ ਪਤਾ ਕੀ ਕਹਿੰਦੇ ਆ ਜੀ, ਇਹਦੇ ਪੱਤੇ ਡਿੱਗਦੇ ਆ, ਇਹਦੇ ਫੁੱਲ ਡਿੱਗ ਪਏ ਆ, ਗੰਦ ਪੈ ਗਿਆ, ਇਹਨੂੰ ਕਟਵਾ ਦਿਓ। ਪਿਆਰੇ ਬੱਚਿਓ, ਇਹ ਜਿਹੜੇ ਬੂਟੇ ਨੇ, ਜੇ ਸਾਡੇ ਵਿਹੜਿਆਂ ਦੇ ਵਿੱਚ ਫੁੱਲਾਂ ਦੀ ਵਰਖਾ ਕਰਦੇ ਨੇ, ਖੂਬਸੂਰਤ ਜਿਹੀਆਂ ਤੁਹਾਨੂੰ ਛਾਵਾਂ ਦਿੰਦੇ ਨੇ, ਇੰਨੀ ਕੁ ਮੇਨਟੀਨੈਂਸ ਤਾਂ ਅਸੀਂ ਕਰ ਹੀ ਸਕਦੇ ਹਾਂ ਆਪਣੇ ਆਲੇ ਦੁਆਲੇ ਦੀ, ਕਿ ਉਸ ਪੱਤਿਆਂ ਨੂੰ, ਉਸ ਫੁੱਲਾਂ ਨੂੰ ਇਕੱਠਾ ਕਰਕੇ ਕਿਸੇ ਬੋਰੀ ਦੇ ਵਿੱਚ ਪਾ ਲਈਏ, ਔਰ ਉਹ ਵੀ ਖਾਦ ਦਾ ਰੂਪ ਧਾਰਨ ਕਰ ਲੈਂਦੇ ਨੇ ਪਿਆਰੇ ਬੱਚਿਓ। ਸੋ ਗਲੋਬਲ ਵਾਰਮਿੰਗ ਦੀ ਅਸੀਂ ਗੱਲ ਸਾਰੇ ਕਰਦੇ ਹਾਂ ਪਿਆਰੇ ਬੱਚਿਓ, ਪਰ ਕਦੀ ਅਸੀਂ ਬੂਟੇ ਲਗਾਉਣ ਦੇ ਲਈ ਪਹਿਲ ਨਹੀਂ ਕਰਦੇ। ਅਸੀਂ ਆਪਣੇ ਘਰਾਂ ਦੇ ਵਿੱਚ ਬਹੁਤ ਲਿਮਿਟਿਡ ਐਡੀਸ਼ਨ ਦੇ ਵਿੱਚ

0: ਲਗਾਉਂਦੇ ਹਾਂ, ਕਿਤੇ ਸਾਡਾ ਫਰੰਟ ਨਾ ਖਰਾਬ ਹੋ ਜਾਏ, ਕਿਤੇ ਸਾਨੂੰ ਇਹਦੀ ਮੇਨਟੇਨੈਂਸ ਨਾ ਕਰਨੀ ਪਵੇ। ਸੋ ਪਿਆਰੇ ਬੱਚਿਓ, ਜੇ ਆਉਣ ਵਾਲੇ ਫਿਊਚਰ ਨੂੰ ਅਸੀਂ ਸੁਰੱਖਿਅਤ ਕਰਨਾ ਚਾਹੁੰਦੇ ਹਾਂ ਨਾ, ਤਾਂ ਆਪਣੇ ਵਾਤਾਵਰਣ ਦਾ ਸਾਨੂੰ ਬਹੁਤ ਸ਼ਿੱਦਤ ਦੇ ਨਾਲ, ਬਹੁਤ ਤਨ ਦਿਲੀ ਦੇ ਨਾਲ ਧਿਆਨ ਰੱਖਣ ਦੀ ਲੋੜ ਪੈਣੀ ਹੈ।
1: ਇੱਥੇ ਬੱਚਿਓ, ਮੈਨੂੰ ਤਾਂ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਤੁਸੀਂ ਜਿਹੜੇ ਬਾਲ ਜਗਤ ਨਾਲ ਜੁੜੇ ਹੋਏ ਹੋ, ਤੁਸੀਂ ਜ਼ਰੂਰ ਬੂਟੇ ਵੀ ਲਗਾਉਂਦੇ ਹੋ, ਉਹਨਾਂ ਦੀ ਚੰਗੀ ਤਰ੍ਹਾਂ ਮੇਨਟੇਨੈਂਸ ਵੀ ਕਰਦੇ ਹੋ, ਉਹਨਾਂ ਦਾ ਧਿਆਨ ਰੱਖਦੇ ਹੋ, ਉਹਨਾਂ ਨਾਲ ਪਿਆਰ ਕਰਦੇ ਹੋ, ਉਹਨਾਂ ਨਾਲ ਦੋਸਤੀ ਕੀਤੀ ਹੋਈ ਹੈ ਤੁਸੀਂ। ਔਰ ਵੈਸੇ ਜਦੋਂ ਵੀ ਤੁਸੀਂ ਬੂਟਿਆਂ ਨੂੰ ਪਾਣੀ ਦਿਓ ਨਾ, ਉਦੋਂ ਜੇ ਤੁਸੀਂ ਥੋੜ੍ਹਾ ਥੋੜ੍ਹਾ ਬੂਟਿਆਂ ਨਾਲ ਗੱਲਾਂ ਕਰ ਲਓ ਨਾ, ਓ ਹੋ ਹੋ ਤੁਹਾਨੂੰ ਇੰਨਾ ਆਨੰਦ ਆਏਗਾ ਨਾ, ਉਹ ਇੱਕ ਅਲੱਗ ਹੀ ਤੁਹਾਨੂੰ ਮਜ਼ਾ ਦਏਗਾ, ਉਹ ਵਾਲੀ ਫੀਲ ਮਜ਼ਾ ਦਏਗੀ, ਔਰ ਤੁਹਾਨੂੰ ਪੱਕਾ ਪਤਾ ਚੱਲੇਗਾ ਕਿ ਹਾਂਜੀ, ਅਸੀਂ ਇਕੱਲੇ ਨਹੀਂ ਹਾਂ, ਇਹ ਬੂਟੇ ਸਾਡੇ ਪੱਕੇ ਸਾਥੀ ਨੇ। ਅਤੇ ਹੁਣ ਇੱਕ ਹੋਰ ਸਾਥੀ ਜਿਹਨੇ ਸਾਨੂੰ ਆਪਣੀ ਰਿਕਾਰਡਿੰਗ ਭੇਜੀ ਹੈ, ਕਿਉਂ ਨਾ ਅਸੀਂ ਉਹਦੀ ਪਰਫਾਰਮੈਂਸ ਸੁਣੀਏ, ਔਰ ਫਿਰ ਉਸ ਤੋਂ ਬਾਅਦ ਵਾਹ ਵਾਹ ਕਰੀਏ।
2: ਸਤਿ ਸ਼੍ਰੀ ਅਕਾਲ ਜੀ, ਅੱਜ ਮੈਂ ਵਿਸ਼ਵ ਵਾਤਾਵਰਣ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ। ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਕੁਦਰਤ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਹੈ। ਵਾਤਾਵਰਣ ਸਾਨੂੰ ਸਾਫ਼ ਹਵਾ, ਪਾਣੀ, ਭੋਜਨ ਅਤੇ ਜੀਵਨ ਲਈ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਦਾ ਹੈ। ਇਸ ਲਈ ਇਸ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅੱਜ ਦੇ ਸਮੇਂ ਵਿੱਚ ਵੱਧਦਾ ਪ੍ਰਦੂਸ਼ਣ, ਰੁੱਖਾਂ ਦੀ ਕਟਾਈ, ਪਲਾਸਟਿਕ ਦੀ ਅਤੀ ਵਰਤੋਂ ਅਤੇ ਗਲੋਬਲ ਵਾਰਮਿੰਗ ਵਰਗੀਆਂ ਸਮੱਸਿਆਵਾਂ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਾ ਰਹੀਆਂ ਹਨ। ਕਾਰਖਾਨਿਆਂ ਅਤੇ ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਜਦਕਿ ਦਰਿਆਵਾਂ ਅਤੇ ਝੀਲਾਂ ਵਿੱਚ ਸੁੱਟਿਆ ਜਾਣ ਵਾਲਾ ਕੂੜਾ ਪਾਣੀ ਨੂੰ ਗੰਦਾ ਕਰ ਰਿਹਾ ਹੈ। ਜੇਕਰ ਅਸੀਂ ਅੱਜ ਤੋਂ ਹੀ ਸਾਵਧਾਨ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਪਾਣੀ ਅਤੇ ਬਿਜਲੀ ਦੀ ਬਚਤ ਕਰਨੀ ਚਾਹੀਦੀ ਹੈ ਅਤੇ ਪਲਾਸਟਿਕ ਦੀ ਵਰਤੋਂ ਘਟਾਉਣੀ ਚਾਹੀਦੀ ਹੈ। ਸਾਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਹੈ ਅਤੇ ਹੋਰਾਂ ਨੂੰ ਵੀ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਧੰਨਵਾਦ।
0: ਧੰਨਵਾਦ ਪਿਆਰੇ ਬੱਚਿਓ, ਜਦੋਂ ਵੀ ਤੁਸੀਂ ਰਿਕਾਰਡਿੰਗ ਕਰਦੇ ਹੋ ਨਾ ਤਾਂ ਆਪਣਾ ਨਾਮ ਜ਼ਰੂਰ ਦੱਸ ਦਿਓ, ਤਾਂ ਕਿ ਅਸੀਂ ਉਹਨੂੰ ਇੱਕ ਵਾਰੀ ਫੇਰ ਤੋਂ ਅਨਾਊਂਸ ਕਰ ਸਕੀਏ ਕਿ ਇਸ ਬੱਚੇ ਨੇ ਇਹ ਵਾਲੀ ਪਰਫਾਰਮੈਂਸ ਰਿਕਾਰਡ ਕਰਕੇ ਭੇਜੀ ਹੈ। ਅਤੇ ਲਓ ਜੀ ਪਿਆਰੇ ਬੱਚਿਓ, ਬਾਲ ਜਗਤ ਪ੍ਰੋਗਰਾਮ ਚੱਲਦਾ ਪਿਆ ਹੈ, ਔਰ ਬਾਲ ਜਗਤ ਦੇ ਵਿੱਚ ਜਿੱਥੇ ਪਿਆਰੇ ਬੱਚੇ ਹਾਜ਼ਰੀਆਂ ਲਗਵਾਉਂਦੇ ਨੇ, ਉੱਥੇ ਬਹੁਤ ਵਾਰੀ ਸਾਡੇ ਇਸ ਵਿਹੜੇ ਦੇ ਵਿੱਚ ਮਹਿਮਾਨ ਵੀ ਆਉਂਦੇ ਨੇ। ਔਰ ਮਹਿਮਾਨ ਅੱਜ ਕਿਹੜੇ ਨੇ ਪਿਆਰੇ ਬੱਚਿਓ? ਉਹੀ ਜਿਹੜੇ ਪਿਛਲੇ ਹਫ਼ਤੇ ਵੀ ਤੁਹਾਨੂੰ ਕਹਾਣੀ ਸੁਣਾ ਕੇ ਗਏ ਸੀ, ਔਰ ਅੱਜ ਉਹ ਤੁਹਾਨੂੰ ਇੱਕ ਕਵਿਤਾ ਕਹਾਣੀ ਸੁਣਾਉਣਗੇ। ਸੋ ਪਿਆਰੇ ਬੱਚੇ ਜਾਣ ਹੀ ਗਏ ਹੋਣਗੇ, ਔਰ ਜਿਹੜੇ ਅੱਜ ਨਵਾਂ ਸੁਣਦੇ ਪਏ ਨੇ ਉਹਨਾਂ ਨੂੰ ਦੱਸ ਦਈਏ ਕਿ ਬਾਜ ਸਿੰਘ ਮਹਿਲੀਆ ਹੁਰਾ ਨੇ ਆਪਣੀ ਆਵਾਜ਼ ਦੇ ਵਿੱਚ ਸਾਡੇ ਕੋਲ ਰਿਕਾਰਡਿੰਗ ਕਰਵਾਈ ਹੈ, ਔਰ ਇੱਕ ਕਾਵਿ ਰੂਪ ਦੇ ਵਿੱਚ ਤੁਹਾਨੂੰ ਕਹਾਣੀ ਸੁਣਾਉਣ ਲੱਗੇ ਨੇ। ਆਓ ਮਿਲ ਜੁਲ ਕੇ ਸੁਣਦੇ ਹਾਂ ਬਾਜ ਸਿੰਘ ਮਹਿਲੀਆ ਹੁਰਾਂ ਦੀ ਆਵਾਜ਼ ਵਿੱਚ ਇਹ ਕਾਵਿ ਕਹਾਣੀ।
3: ਬੱਚੋ, ਮੈਂ ਆਪ ਜੀ ਨੂੰ ਇੱਕ ਕਾਵਿ ਕਹਾਣੀ ਸੁਣਾ ਰਿਹਾ ਹਾਂ। ਹਿੰਮਤੀ ਕਾਂ। ਇੱਕ ਵਾਰ ਸੀ ਪੈ ਗਿਆ ਕਾਲ, ਭੁੱਖ ਨਾਲ ਕਾਂ ਹੋਇਆ ਬੇਹਾਲ। ਬਹੁਤ ਪਾਲਿਆ, ਮਿਲੀ ਨਾ ਰੋਟੀ, ਨਾ ਥਿਆਈ ਕੋਈ ਮਾਸ ਦੀ ਬੋਟੀ। ਐ ਪਰ ਉਸਨਾ ਹਿੰਮਤ ਹਾਰੀ, ਇੱਕ ਪਿੰਡ ਵੱਲ ਉਸ ਭਰੀ ਉਡਾਰੀ। ਜਾ ਬੈਠਾ ਇੱਕ ਘਰ ਦੇ ਬਨੇਰੇ, ਨਜ਼ਰ ਘੁਮਾਈ ਉਸ ਚਾਰ ਚਫੇਰੇ। ਭੁੱਖ ਨਾਲ ਦਿਲ ਨੂੰ ਪੈਂਦੇ ਘੇਰ, ਡਿੱਠੀ ਰੋਟੀਆਂ ਭਰੀ ਚੰਗੇਰ। ਚਮਕ ਅੱਖਾਂ 'ਚ ਗਈ ਝੱਟ ਆ, ਇੱਕ ਰੋਟੀ ਉਸ ਲਈ ਉਠਾ। ਰੱਬ ਦਾ ਲਖਸ ਸ਼ੁਕਰ ਮਨਾਇਆ, ਮਾਰ ਉਡਾਰੀ ਪਿੰਡੋਂ ਬਾਹਰ ਆਇਆ। ਸੁੰਨੀ ਜਿਹੀ ਇੱਕ ਵੇਖੀ ਥਾਂ, ਪਸ਼ੂ ਪਰਿੰਦਾ ਉੱਥੇ ਕੋਈ ਨਾ। ਬਹਿ ਕੇ ਲੱਗਾ ਜਦ ਰੋਟੀ ਖਾਣ, ਪਲ ਵਿੱਚ ਹੋ ਗਿਆ ਪਰੇਸ਼ਾਨ। ਆਈ ਚਮਕ ਅੱਖਾਂ 'ਚ ਮੁੱਕੀ, ਰੋਟੀ ਸੀ ਲੱਕੜ ਵਾਂਗ ਸੁੱਕੀ। ਰੱਖ ਜੇਰਾ ਸੋਚਿਆ ਵਾਰ ਕਈ, ਇੱਕ ਜੁਗਤ ਉਹਦੇ ਖਾਨੇ ਪਈ। ਵੇਖਿਆ ਨੇੜੇ ਉਸਨੇ ਇੱਕ ਛੱਪੜ, ਚੁੱਕ ਰੋਟੀ ਗਿਆ ਉੱਥੇ ਅੱਪੜ। ਪਾਣੀ ਵਿੱਚ ਉਸ ਰੋਟੀ ਡਬੋਈ, ਸੁੱਕੀ ਰੋਟੀ ਨਰਮ ਸੀ ਹੋਈ। ਖਾ ਰੋਟੀ ਉਸ ਭੁੱਖ ਮਿਟਾਈ, ਉੱਡਿਆ ਘਰ ਨੂੰ ਵਾਂਗ ਹਵਾਈ। ਮੁਸੀਬਤ ਵੇਲੇ ਨਾ ਜੋ ਘਬਰਾਵਣ, ਜ਼ਿੰਦਗੀ ਵਿੱਚ ਉਹ ਸਫਲਤਾ ਪਾਵਣ। ਕਾਂਸੀ ਅਕਲ ਹਿੰਮਤ ਜੁਟਾਈ, ਤਾਂਹੀਓ ਮੁਸ਼ਕਲ ਹੱਲ ਹੋ ਪਾਈ। ਕਾਂਸੀ ਅਕਲ ਹਿੰਮਤ ਜੁਟਾਈ, ਤਾਂਹੀਓ ਮੁਸ਼ਕਲ ਹੱਲ ਹੋ ਪਾਈ। ਧੰਨਵਾਦ।
1: ਦੇਖੋ ਬੱਚਿਓ, ਮੁਸ਼ਕਲ ਤਾਂ ਹੱਲ ਹੋ ਹੀ ਜਾਂਦੀ ਹੈ, ਉਸ ਵੇਲੇ ਥੋੜ੍ਹੀ ਜਿਹੀ ਪੇਸ਼ੈਂਸ ਰੱਖਣ ਦੀ ਜ਼ਰੂਰਤ ਪੈਂਦੀ ਹੈ। ਔਰ ਰੋਟੀ ਸਬਜ਼ੀ ਦਾ ਕਦੇ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ, ਇਹ ਵੀ ਬਾਜ ਸਿੰਘ ਹੋਰਾਂ ਦੀ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਹਮੇਸ਼ਾ ਹੀ ਸਤਿਕਾਰ ਕਰੋ, ਰੱਬ ਜੀ ਤੁਹਾਨੂੰ ਰੋਟੀ ਦੇ ਰਿਹਾ ਅਤੇ ਉਹਨੂੰ ਜ਼ਰੂਰ ਖਾਓ, ਉਹਦਾ ਵੀ ਕਦੇ ਨਿਰਾਦਰ ਨਾ ਕਰੋ। ਔਰ ਕੋਸ਼ਿਸ਼ ਕਰੋ ਕਿ ਮੰਮੀ ਉਹਨਾਂ ਨੂੰ

0: ਉਹ ਕਿ ਮੰਮੀ ਤੁਹਾਨੂੰ ਜਿੰਨੀ ਭੁੱਖ ਲੱਗੀ ਹੈ ਨਾ, ਮੰਮੀ ਨੂੰ ਕਹੋ ਕਿ ਮੈਨੂੰ ਓਨੀ ਹੀ ਸਬਜ਼ੀ ਪਾ ਕੇ ਦਿਓ। ਕਦੇ ਵੀ ਸਬਜ਼ੀ ਵੀ ਵੇਸਟ ਨਹੀਂ ਕਰਨੀ ਚਾਹੀਦੀ, ਥੋੜ੍ਹੀ ਥੋੜ੍ਹੀ ਪਾ ਲਓ, ਜਿੱਦਾਂ ਜਿੱਦਾਂ ਤੁਹਾਨੂੰ ਚਾਹੀਦੀ ਉੱਦਾਂ ਉੱਦਾਂ ਸਰਵਿੰਗ ਕਰੀ ਚੱਲੋ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਨਿੱਕੇ ਨਿੱਕੇ ਮੈਨਰਸ ਨੇ, ਉਮੀਦ ਤਾਂ ਕਰਦੇ ਹਾਂ ਕਿ ਤੁਹਾਨੂੰ ਪਤਾ ਹੋਏਗਾ। ਪਰ ਜਿਹੜੇ ਬੱਚੇ ਕਾਲ ਕਰ ਜਾਂਦੇ ਆ ਨਾ, ਅੱਛਾ ਨਹੀਂ ਕਰਦੇ। ਤੋ ਇਹ ਸਮਰ ਵੀਕੇਸ਼ਨਸ ਦੇ ਵਿੱਚ ਇਹੀ ਆਦਤ ਸ਼ੁਰੂ ਕਰ ਲਓ, ਆਪਣੇ ਮੰਮੀ ਦੇ ਨਾਲ ਰਸੋਈ 'ਚ ਥੋੜ੍ਹਾ ਸਮੇਂ ਬਿਤਾਓ, ਔਰ ਨਿੱਕੀਆਂ ਨਿੱਕੀਆਂ ਚੀਜ਼ਾਂ, ਰੋਟੀ ਲਗਾਉਣੀ, ਕਿਸ ਤਰੀਕੇ ਦੇ ਨਾਲ ਸਰਵਿੰਗ ਕਰਨੀ ਹੈ, ਆਪਣੀ ਰੋਟੀ ਆਪੇ ਪਾਉਣੀ, ਆ ਨਿੱਕੀਆਂ ਚੀਜ਼ਾਂ ਦੀ ਜਾਂਚ ਸਿੱਖੋ, ਬੜਾ ਹੀ ਆਨੰਦ ਆਏਗਾ ਤੁਹਾਨੂੰ।
1: ਸੋ ਪਿਆਰੇ ਬੱਚਿਓ, ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਇਹੀ ਮਿਲਿਆ ਹੈ ਕਿ ਸਾਨੂੰ ਕਦੇ ਵੀ ਅੰਨ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਔਰ ਉਹਨੂੰ ਵੇਸਟ 'ਤੇ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਔਰ ਹਰਪ੍ਰੀਤ, ਦੁਨੀਆ ਦੇ ਉੱਤੇ ਕਹਿੰਦੇ ਆ ਕਿ ਬਹੁਤ ਸਾਰਾ ਜਿਹੜਾ ਇਹ ਫੂਡ ਹੈ ਨਾ, ਖਾਣ ਵਾਲਾ ਭੋਜਨ ਪਦਾਰਥ ਹੈ, ਇਹਦੀ ਵੇਸਟੇਜ ਅਸੀਂ ਇਨਸਾਨ ਬਹੁਤ ਸਾਰੀ ਕਰਦੇ ਹਾਂ। ਔਰ ਇਹ ਜਿਹੜਾ ਪਿਆਰੇ ਬੱਚੇ ਅੰਨ ਹੈ ਨਾ, ਇਹਨੂੰ ਉਗਾਉਣ ਦੇ ਲਈ ਬਹੁਤ ਸਾਰੀ ਮਿਹਨਤ ਲੱਗਦੀ ਹੈ ਔਰ ਸਾਨੂੰ ਕੁਦਰਤ ਨੇ ਲਿਮਿਟਿਡ ਰਿਸੋਰਸਿਸ ਦੇ ਵਿੱਚ ਇਹ ਅੰਨ ਦਿੱਤਾ ਹੈ। ਸੋ ਇਹਦਾ ਨਿਰਾਦਰ ਤਾਂ ਅਸੀਂ ਬਿਲਕੁਲ ਨਹੀਂ ਕਰਨਾ, ਸਗੋਂ ਇਹਨੂੰ ਬਚਾ ਕੇ ਰੱਖਣਾ ਹੈ ਤਾਂ ਜੋ ਹਰ ਕਿਸੇ ਦੇ ਮੂੰਹ ਦੇ ਵਿੱਚ ਇਹ ਰੋਟੀ ਜਾ ਸਕੇ।
0: ਸੁਖਦੀਪ ਵੀਰ ਜੀ, ਹੁਣ ਹੋਰ ਵੀ ਬੜੀਆਂ ਚੀਜ਼ਾਂ ਨੇ ਜਿਹਦਾ ਅਸੀਂ ਸਤਿਕਾਰ ਕਰਨਾ ਹੈ, ਉਹ ਹੈ ਨੌਲੇਜ। ਜਦੋਂ ਨੌਲੇਜ ਸਾਨੂੰ ਮਿਲਦੀ ਹੈ ਨਾ ਕਿਸੇ ਵੀ ਚੀਜ਼ ਦੀ, ਉਹ ਸਾਡੇ ਅੰਦਰ ਬਹੁਤ ਜ਼ਿਆਦਾ ਵਾਧਾ ਕਰਦੀ ਹੈ। ਅਤੇ ਸਿਲਸਿਲਾ ਸ਼ੁਰੂ ਕਰਦੇ ਹਾਂ ਹੁਣ ਅਸੀਂ ਆਪਣੇ ਨੌਲੇਜ ਟਾਈਮ ਦਾ। ਅਤੇ ਅੱਜ 31 ਮਈ ਦਾ ਜਿਹੜਾ ਦਿਨ ਹੈ, ਬੜਾ ਖਾਸ ਦਿਨ ਹੈ, ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਨਾਂ ਨਾਲ ਇਹ ਜਾਣਿਆ ਜਾਂਦਾ। ਔਰ ਪਰਪਸ ਇਹਦਾ ਇਹੀ ਹੈ ਕਿ ਜਿਹੜੀ ਤੰਬਾਕੂ ਵਰਗੀ ਐਡੀ ਭੈੜੀ ਆਦਤ ਹੈ, ਜੋ ਲੋਕਾਂ ਨੂੰ, ਕਾਫੀ ਲੋਕਾਂ ਨੂੰ ਲੱਗੀ ਹੋਈ ਹੈ, ਉਹ ਬਹੁਤ ਮਾੜੀ ਹੈ, ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ, ਉਹਨਾਂ ਨੂੰ ਅਵੋਇਡ ਕਰੋ ਤਾਂ ਬੈਟਰ ਹੈ।
1: ਔਰ ਬਹੁਤ ਵਾਰੀ ਇਹ ਵੀ ਦੇਖਿਆ ਜਾਂਦਾ ਹਰਪ੍ਰੀਤ ਜੀ ਕਿ ਛੋਟੇ ਛੋਟੇ ਬੱਚੇ ਵੀ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਇਸ ਦੇ ਲਈ ਇਹ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ। ਪਿਆਰੇ ਬੱਚਿਓ, ਤੰਬਾਕੂ ਦਾ ਇਸਤੇਮਾਲ ਜੋ ਵੀ ਕਰਦਾ ਹੈ ਉਹਨੂੰ ਬਹੁਤ ਵੱਡੀ ਭਿਅੰਕਰ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਔਰ ਡਾਕਟਰ ਇਹ ਦੱਸਦੇ ਵੀ ਨੇ ਕਿ ਤੰਬਾਕੂ ਖਾਣ ਵਾਲੇ ਬੰਦਿਆਂ ਨੂੰ ਕੈਂਸਰ ਹੋਣ ਦਾ ਖਤਰਾ ਬਹੁਤ ਜ਼ਿਆਦਾ ਹਾਈ ਰਿਸਕ 'ਤੇ ਹੁੰਦਾ ਹੈ। ਉਹਨਾਂ ਦੇ ਲੰਗਸ ਖਰਾਬ ਹੋ ਸਕਦੇ ਨੇ, ਹੋਰ ਬਾਡੀ ਦੇ ਔਰਗਨ ਖਰਾਬ ਹੋ ਸਕਦੇ ਨੇ। ਇਸ ਕਰਕੇ ਜੇ ਤੁਹਾਡੇ ਆਲੇ ਦੁਆਲੇ ਕੋਈ ਵੀ ਵੱਡਾ ਜਾਂ ਛੋਟਾ ਬੰਦਾ ਇਸ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਉਹਨੂੰ ਜਾਗਰੂਕ ਜ਼ਰੂਰ ਕਰਨਾ ਹੈ, ਤੁਸੀਂ ਇਸ ਚੀਜ਼ ਤੋਂ ਉਹਨਾਂ ਨੂੰ ਵਰਜਣਾ ਜ਼ਰੂਰ ਹੈ।
0: ਐਸੀ ਕਰਕੇ ਤਾਂ ਦਿਨ ਮਨਾਏ ਜਾਂਦੇ ਨੇ ਤਾਂ ਕਿ ਜਾਗਰੂਕਤਾ ਜ਼ਿਆਦਾ ਤੋਂ ਜ਼ਿਆਦਾ ਪੈਦਾ ਕੀਤੀ ਜਾ ਸਕੇ। ਔਰ ਹਰ ਜਿਹੜਾ ਇੱਦਾਂ ਦਾ ਕੋਈ ਦਿਨ ਹੁੰਦਾ, ਇੱਕ ਥੀਮ ਲੈ ਕੇ ਆਉਂਦਾ। 2026 ਦੇ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਦਾ ਜਿਹੜਾ ਥੀਮ ਹੈ, ਉਹ ਹੈ ਕਿ ਵਿਸ਼ਵ ਵਿਆਪੀ ਮੁਹਿੰਮ, ਅਪੀਲ ਨੂੰ ਉਜਾਗਰ ਕਰਨਾ, ਨਿਕੋਟਿਨ ਅਤੇ ਤੰਬਾਕੂ ਦੀ ਲੱਤ ਦਾ ਮੁਕਾਬਲਾ ਕਰਨਾ। ਅਤੇ ਅੱਗੇ ਵੱਧਦੇ ਹਾਂ ਜੀ, ਅਗਲੇ ਮਹੀਨੇ ਵੱਲ, ਜੂਨ ਵੱਲ। ਤਾਂ 1 ਜੂਨ, ਵਾਹ ਜੀ ਵਾਹ, ਬੜਾ ਹੀ ਪਿਆਰਾ ਦਿਨ ਹੈਗਾ ਜੀ, ਮੰਮੀ ਪਾਪਾ ਦਾ ਦਿਨ ਹੈ, ਗਲੋਬਲ ਡੇ ਆਫ ਪੇਰੈਂਟਸ। ਮਤਲਬ ਤੁਸੀਂ ਨਾਮ ਤੋਂ ਹੀ ਸੋਚ ਸਕਦੇ ਹੋ ਕਿ ਕਿੰਨਾ ਪਿਆਰਾ ਦਿਨ ਹੈ, ਤੁਹਾਡੇ ਮੰਮੀ ਪਾਪਾ ਨਾਲ ਜੁੜਿਆ ਹੋਇਆ ਦਿਨ ਹੈ। ਕਿ ਗਲੋਬਲ ਮਾਪਿਆਂ ਦਾ ਦਿਵਸ ਹਰ ਸਾਲ 1 ਜੂਨ ਨੂੰ ਮਨਾਇਆ ਜਾਂਦਾ ਹੈ। 2026 ਦੇ ਵਿੱਚ ਸੋਮਵਾਰ ਨੂੰ ਜਿੱਦਾਂ 1 ਜੂਨ ਹੈ, ਉਸ ਦਿਨ ਆਏਗਾ। ਔਰ ਇਹਦਾ ਵੀ ਇੱਕ ਥੀਮ ਹੈ ਜੀ, ਮਾਪਿਆਂ ਲਈ ਇਕੱਠੇ ਹੋ ਕੇ। ਇਸ ਦਿਨ ਦੇ ਵਿੱਚ ਇੱਕ ਅੰਤਰਰਾਸ਼ਟਰੀ ਲੈਵਲ 'ਤੇ ਸਮਾਰੋਹ ਹੁੰਦਾ, ਦੁਨੀਆ ਭਰ ਦੇ ਸਾਰੇ ਮਾਪੇ ਔਰ ਉਹ ਜਿਹੜੇ ਲੋਕ ਬੱਚਿਆਂ ਦੀ ਦੇਖਭਾਲ ਕਰਦੇ ਨੇ, ਨੈਨੀਜ਼ ਕਹਿੰਦੇ ਆ ਆਪਾਂ ਜਿਨ੍ਹਾਂ ਨੂੰ, ਹੈ ਨਾ, ਉਹਨਾਂ ਦੀ ਜਿਹੜੀ ਨਿਰਸਵਾਰਥ ਸੇਵਾ ਹੈ ਜੀ,
1: ਜੀ
0: ਹੈ ਨਾ, ਆਪਣੇ ਬੱਚਿਆਂ ਨੂੰ ਪਾਲਣਾ ਇਹ ਕੋਈ ਕੰਮ ਨਹੀਂ ਹੈ, ਇਹ ਉਹਨਾਂ ਦਾ ਫਰਜ਼ ਹੈ ਕਹਿ ਲਓ, ਜਾਂ ਜੋ ਵੀ ਕਰਦੇ ਨੇ ਪੇਰੈਂਟਸ ਤੁਹਾਡੇ ਲਈ ਕਰਦੇ ਨੇ। ਅਤੇ ਫਿਰ ਤੁਸੀਂ ਦੇਖ ਲਓ ਤੁਹਾਡਾ ਕਿੰਨਾ ਜ਼ਿਆਦਾ ਤੁਹਾਡੀ ਰਿਸਪੋਂਸੀਬਿਲਟੀ ਬਣ ਜਾਂਦੀ ਹੈ ਉਹਨਾਂ ਨੂੰ ਥੈਂਕਸ ਕਹਿਣ ਦੀ, ਉਹਨਾਂ ਦਾ ਕਹਿਣਾ ਮੰਨਣ ਦੀ।
1: ਤੇ ਲਓ ਜੀ ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ, ਗੱਲ ਕਰੀਏ 1 ਜੂਨ ਦੀ, ਤਾਂ 1 ਜੂਨ ਦਾ ਜਿਹੜਾ ਦਿਨ ਹੈ ਕਈਆਂ ਦੇ ਵਾਸਤੇ ਤੇ ਹਰਪ੍ਰੀਤ ਜੀ ਬਹੁਤ ਫੇਵਰੇਟ ਵਾਲਾ ਹੈ ਔਰ ਕਈ ਇਹਨੂੰ ਦੇਖ ਕੇ ਨਾ ਬੜਾ ਨੱਕ ਚੜਾਉਣਗੇ, ਮੈਂ ਨਹੀਂ ਪੀਣਾ, ਮੈਨੂੰ ਨਹੀਂ ਚੰਗਾ ਲੱਗਦਾ, ਇਹਦੇ ਵਿੱਚ ਮਲਾਈ ਹੈ, ਇਹ ਠੀਕ ਨਹੀਂ ਹੈ। ਔਰ ਪਿਆਰੇ ਬੱਚਿਓ, 1 ਜੂਨ ਦਾ ਦਿਨ ਵਰਲਡ ਮਿਲਕ ਡੇ ਵਜੋਂ ਮਨਾਇਆ ਜਾਂਦਾ ਔਰ ਮਿਲਕ ਦੇ ਵਿੱਚ ਬਹੁਤ ਸਾਰੇ ਗੁਣਕਾਰੀ ਤੱਤ ਹੁੰਦੇ ਨੇ ਜਿਹੜੇ ਸਾਡੀ ਸਿਹਤ ਨੂੰ ਸਿਹਤਯਾਬ ਵੀ ਰੱਖਦੇ ਨੇ ਔਰ ਦੁੱਧ ਪੀ ਕੇ ਤੁਸੀਂ ਹੈਲਦੀ ਹੋ ਸਕਦੇ ਹੋ, ਤਗੜੇ ਹੋ ਸਕਦੇ ਹੋ ਔਰ ਤੁਹਾਡੀ ਹਾਈਟ ਦੇ ਵਿੱਚ ਵੀ ਵਾਧਾ ਹੋਏਗਾ, ਤੁਹਾਡਾ ਨਿਊਟ੍ਰੀਸ਼ਨ ਵੈਲਿਊ ਵੀ ਵਧੇਗਾ। ਸੋ 1 ਗਲਾਸ ਦੁੱਧ ਦਾ ਤੁਸੀਂ ਹਰ ਰੋਜ਼ ਪੀਣਾ ਹੀ ਪੀਣਾ, ਜੇ 2 ਪੀ ਸਕਦੇ ਹੋ ਤਾਂ ਹੋਰ ਵੀ ਗੁੱਡ ਵਾਲੀ ਗੱਲ ਹੈ। ਔਰ ਪਿਆਰੇ ਬੱਚਿਓ, ਆਪਣੀ ਸਿਹਤ ਦਾ ਖਿਆਲ ਤੁਸੀਂ ਆਪ ਹੀ ਰੱਖਣਾ ਹੈ।
0: 2026 'ਚ ਵਿਸ਼ਵ ਦੁੱਧ ਦਿਵਸ ਦਾ ਜਿਹੜਾ ਥੀਮ ਹੈ, ਉਹ ਹੈ ਮਹਿਲਾ ਕਿਸਾਨਾਂ ਦਾ ਜਸ਼ਨ।

0: ਜੋ ਡੇਅਰੀ ਫਾਰਮਿੰਗ, ਟਿਕਾਊ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਦੇ ਵਿੱਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦਾ ਆ।
1: ਜੀ
0: ਤਾਂ ਦੇਖ ਲਓ ਜੀ, ਦਿਨ ਕਿੰਨਾ ਵਧੀਆ ਆ, ਤੁਹਾਡੇ ਸਵਾਦ ਵਾਲਾ ਦਿਨ ਹੈ।
1: ਔਰ ਗੱਲ ਕਰੀਏ 3 ਜੂਨ ਦੀ, ਤਾਂ 3 ਜੂਨ ਦਾ ਦਿਨ ਬੱਚਿਆਂ ਦੇ ਲਈ ਵੀ ਬੜਾ ਚੰਗੇ ਵਾਲਾ ਵੈ, ਬੜਾ ਖੁਸ਼ੀ ਵਾਲਾ ਏ, ਔਰ ਮੇਰੇ ਲਈ ਤਾਂ ਬਹੁਤ ਹੀ ਕਹਿ ਲਓ ਕਿ ਫੇਵਰੇਟ ਵਾਲਾ ਦਿਨ ਹੈ, ਕਿਉਂਕਿ 3 ਤਰੀਕ ਦਾ ਜਿਹੜਾ ਦਿਨ ਹੈ ਨਾ ਹਰਪ੍ਰੀਤ, ਉਹ ਹੈ ਜੀ ਵਰਲਡ ਬਾਈਸਾਈਕਲ ਡੇ। ਔਰ ਪਿਆਰੇ ਬੱਚੇ ਕੀ ਕਰਦੇ ਨੇ ਕਿ ਸਾਈਕਲ 'ਤੇ ਬੜੇ ਚਾਅ ਨਾਲ ਲੈਂਦੇ ਨੇ, ਫਿਰ ਪਤਾ ਕੀ ਕਰਦੇ ਨੇ, ਹਫ਼ਤਾ ਮਹੀਨਾ ਕੁ ਉਹਨੂੰ ਚਲਾਉਂਦੇ ਨੇ, ਔਰ ਫਿਰ ਟਰਾਈ ਕਰਦੇ ਨੇ ਕਿ ਉਹ ਆਪਣੇ ਪਾਪਾ ਦਾ ਕੋਈ 2-ਵੀਲਰ ਚਲਾਉਣ ਦੀ ਕੋਸ਼ਿਸ਼ ਕਰਨ, ਉਹਦੇ 'ਤੇ ਸਕੂਲ ਜਾਣ ਦੀ ਕੋਸ਼ਿਸ਼ ਕਰਨ। ਪਿਆਰੇ ਬੱਚਿਓ, ਇਹ ਗੱਲ ਤਾਂ ਬਿਲਕੁਲ ਗਲਤ ਹੈ। ਸੋ ਵਰਲਡ ਬਾਈਸਾਈਕਲ ਡੇ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਤੁਸੀਂ ਸਾਈਕਲ ਚਲਾਓ, ਤੁਹਾਡੀ ਉਮਰ ਸਾਈਕਲ ਚਲਾਉਣ ਦੀ ਹੈ, ਔਰ ਇਹਦੇ ਨਾਲ ਹੋਏਗਾ ਕੀ, ਇੱਕ ਤਾਂ ਤੁਹਾਡੀ ਐਕਸਰਸਾਈਜ਼ ਹੋਏਗੀ, ਇੱਕ ਤੁਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰੋਗੇ, ਕਿਉਂਕਿ 2-ਵੀਲਰ ਚਲਾਉਣਾ ਅੰਡਰ ਏਜ ਬੱਚਿਆਂ ਲਈ ਬਿਲਕੁਲ ਗੈਰ ਕਾਨੂੰਨੀ ਹੈ, ਔਰ ਉਹਨਾਂ ਦੇ ਪੇਰੈਂਟਸ ਵਾਸਤੇ ਵੀ ਇਹ ਮੁਸੀਬਤ ਵਾਲਾ ਕੰਮ ਹੋ ਸਕਦਾ ਹੈ।
0: ਤੁਸੀਂ ਖੁਦ ਰਿਕਾਰਡਿੰਗ ਕਰਕੇ ਵੀ ਭੇਜਿਆ, ਅੱਜ ਹੀ ਅਸੀਂ ਪ੍ਰੋਗਰਾਮ ਦੇ ਵਿੱਚ ਇੱਕ ਬੱਚੇ ਦੇ ਵਿਊਜ਼ ਤੁਹਾਡੇ ਨਾਲ ਸਾਂਝੇ ਕੀਤੇ ਨੇ, ਜਿਹਨੇ ਸਾਈਕਲ ਦੀ ਮਹੱਤਤਾ ਬਾਰੇ ਸਾਡੇ ਨਾਲ ਸਾਂਝ ਪਾਈ ਸੀ।
1: ਜੀ,
0: ਅਤੇ ਥੀਮ ਦੱਸਣਾ ਮੇਰਾ ਫਰਜ਼ ਬਣਦਾ ਹੈ ਕਿ ਇਸ ਦਿਨ ਦਾ ਜਿਹੜਾ ਥੀਮ ਹੈ ਉਹ ਹੈ ਇੱਕ ਹਰੇ ਭਵਿੱਖ ਲਈ ਸਾਈਕਲਿੰਗ, ਜੋ ਪ੍ਰਦੂਸ਼ਣ ਨੂੰ ਘਟਾਉਣ ਦੇ ਵਿੱਚ, ਜਲਵਾਯੂ ਦਾ ਸੰਕਟ ਦਾ ਜਿਹੜਾ ਇੰਨਾ ਜ਼ਿਆਦਾ ਹੋ ਰਿਹਾ ਉਹਦਾ ਮੁਕਾਬਲਾ ਕਰਨ ਦੇ ਵਿੱਚ ਸਾਈਕਲ ਦੀ ਭੂਮਿਕਾ ਨੂੰ ਉਜਾਗਰ ਕਰਨਾ ਹੈ। ਤੇ ਬੱਚਿਓ, ਅੱਗੇ ਵਧਦੇ ਆ 4 ਜੂਨ ਵੱਲ।
1: ਜੀ,
0: 4 ਜੂਨ ਦਾ ਦਿਨ ਥੋੜਾ ਜਿਹਾ ਮਨ ਨੂੰ ਉਦਾਸ ਕਰਨ ਵਾਲਾ ਦਿਨ ਹੈ। ਉਹ ਇਹ ਹੈਗਾ ਕਿ ਦੇਖੋ, ਜਦੋਂ ਵੀ ਕਦੇ ਕਿਸੇ ਜਗ੍ਹਾ ਤੇ ਲੜਾਈ ਹੁੰਦੀ ਹੈ, ਹਿੰਸਾ ਹੁੰਦੀ ਹੈ, ਤਾਂ ਬਹੁਤ ਸਾਰਾ ਉਹਦੇ ਇਫੈਕਟਸ ਹੁੰਦੇ ਨੇ, ਤੇ ਉਹ ਜਿਹੜੇ ਹਮਲਾ ਹੁੰਦਾ, ਉਸ ਹਮਲੇ ਦੇ ਸ਼ਿਕਾਰ ਮਾਸੂਮ ਬੱਚਿਆਂ ਦਾ ਅੰਤਰਰਾਸ਼ਟਰੀ ਦਿਵਸ ਹੈ 4 ਜੂਨ ਨੂੰ। ਜਿਹੜੇ ਬੱਚੇ ਇੱਦਾਂ ਕਿਸੇ ਹਮਲੇ ਦਾ ਸ਼ਿਕਾਰ ਹੋ ਜਾਂਦੇ ਨੇ, ਕਿਸੇ ਅਗਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ, ਵਿਕਟਮ ਬਣ ਜਾਂਦੇ ਨੇ, ਉਹਨਾਂ ਦੇ ਵੀ ਹੱਕ ਹੁੰਦੇ ਨੇ, ਉਹਨਾਂ ਨੂੰ ਅਸੀਂ ਇੱਦਾਂ ਹੀ ਇਗਨੋਰ ਨਹੀਂ ਕਰ ਸਕਦੇ। ਉਹ ਵੀ ਇੱਕ ਤਰੀਕੇ ਦੀ ਇੰਪੋਰਟੈਂਸ ਭਾਲਦੇ ਨੇ, ਔਰ ਸਾਡਾ ਫਰਜ਼ ਬਣਦਾ, ਵੈਸੇ ਤਾਂ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਲੜਾਈ ਕਰੀਏ ਹੀ ਨਾ, ਪਰ ਜੇ ਲੜਾਈ ਹੋ ਗਈ ਉਹਦੇ ਵਿੱਚ ਬੱਚਿਆਂ ਨੂੰ ਇਗਨੋਰ ਨਾ ਕਰੀਏ। ਅਤੇ ਤੁਹਾਡਾ ਬੱਚਿਓ, ਆਪ ਦਾ ਵੀ ਫਰਜ਼ ਬਣਦਾ ਕਿ ਤੁਹਾਨੂੰ ਅਗਰ ਇੱਦਾਂ ਲੱਗ ਰਿਹਾ ਕਿ ਤੁਸੀਂ ਕਿਸੇ ਜਗ੍ਹਾ 'ਤੇ,
1: ਹੋਰ ਜਿਹੜੇ ਵੈਲਵਿਸ਼ਰ ਨੇ ਤੁਹਾਡੀ ਪ੍ਰੋਟੈਕਸ਼ਨ ਦੇ ਲਈ ਅੱਗੇ ਹੋ ਕੇ ਕਦਮ ਵਧਾਉਂਦੇ ਨੇ,
0: ਤੁਸੀਂ ਗੱਲ ਕਰੋ।

0: ਹੋਰ ਜਿਹੜੇ ਵੈਲਵਿਸ਼ਰ ਨੇ ਤੁਹਾਡੀ ਪ੍ਰੋਟੈਕਸ਼ਨ ਦੇ ਲਈ ਅੱਗੇ ਹੋ ਕੇ ਕਦਮ ਵਧਾਉਂਦੇ ਨੇ।
1: ਤੁਸੀਂ ਗੱਲ ਕਰੋਗੇ ਨਾ ਤੇ ਉਹਦਾ ਸੋਲੂਸ਼ਨ ਜ਼ਰੂਰ ਨਿਕਲੇਗਾ,
0: ਜੀ।
1: ਚਾਹੇ ਉਹ ਸਰੀਰਕ ਤੌਰ ਤੇ ਤੁਹਾਡੇ ਨਾਲ ਕਿਸੇ ਤਰੀਕੇ ਦੀ ਜ਼ਿਆਦਤੀ ਹੋਈ ਹੋਵੇ, ਚਾਹੇ ਉਹ ਭਾਵਨਾਤਮਕ ਤੌਰ ਤੇ ਹੋਈ ਹੋਵੇ, ਮਾਨਸਿਕ ਤੌਰ ਤੇ ਹੋਈ ਹੋਵੇ, ਉਹ ਜਿਹੜਾ ਸ਼ੋਸ਼ਣ ਹੈ ਉਹ ਜੇ ਹੋਇਆ ਤੇ ਉਹਨੂੰ ਦੱਸੋ, ਕੋਈ ਤੁਹਾਡੀ ਗਲਤੀ ਨਹੀਂ ਸੀਗੀ ਉਹਦੇ ਵਿੱਚ। ਸਭ ਤੋਂ ਮੇਜਰ ਗੱਲ ਇਹ ਹੈਗੀ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਗਲਤ ਨਹੀਂ ਹੋ,
0: ਜੀ,
1: ਤੁਹਾਡੇ ਨਾਲ ਗਲਤ ਹੋਇਆ। ਤਾਂ ਇਸ ਚੀਜ਼ ਬਾਰੇ ਅਵੇਅਰ ਹੋਵੋਗੇ ਤੇ ਡੈਫੀਨੇਟਲੀ ਤੁਸੀਂ ਸਕਸੈਸ ਹਾਸਲ ਕਰੋਗੇ, ਆਪਣੇ ਅੰਦਰ ਕੌਨਫੀਡੈਂਸ ਲੈ ਕੇ ਆਓਗੇ ਔਰ ਜਿੱਤੋਗੇ ਹੀ ਜਿੱਤੋਗੇ, ਉਸ ਪ੍ਰੋਬਲਮ ਤੋਂ ਨਜਿੱਠੋਗੇ ਹੀ ਨਜਿੱਠੋਗੇ।
0: ਸੋ ਪਿਆਰੇ ਬੱਚਿਆਂ ਦਾ ਪ੍ਰੋਗਰਾਮ ਚੱਲਦਾ ਪਿਆ ਜੀ ਬਾਲ ਜਗਤ, ਔਰ ਬਾਲ ਜਗਤ ਦੇ ਵਿੱਚ ਸਿਲਸਿਲਾ ਚੱਲਦਾ ਪਿਆ ਹੈ ਨੌਲੇਜ ਟਾਈਮ ਦਾ, ਔਰ ਇੱਕ ਤੋਂ ਬਾਅਦ ਇੱਕ ਅਸੀਂ ਉਹਨਾਂ ਦੇ ਨਾਲ ਉਹ ਸਪੈਸ਼ਲ ਵਾਲਾ ਦਿਨ ਸਾਂਝਾ ਕਰਦੇ ਪਏ ਹਾਂ ਜਿਹੜਾ ਅਸੀਂ ਆਪਣੇ ਆਲੇ ਦੁਆਲੇ ਨੂੰ ਵਧੀਆ ਬਣਾਉਣ ਦੇ ਲਈ ਦੁਨੀਆ ਭਰ ਦੇ ਵਿੱਚ ਮਨਾਉਂਦੇ ਹਾਂ। ਔਰ ਗੱਲ ਕਰੀਏ 5 ਜੂਨ ਦੀ, ਤਾਂ 5 ਜੂਨ ਦਾ ਦਿਨ ਜਿਹੜਾ ਹੈ ਬੱਚਿਓ ਉਹ ਐਨਵਾਇਰਮੈਂਟ ਡੇ ਵਜੋਂ ਮਨਾਇਆ ਜਾਂਦਾ, ਯਾਨੀ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ। ਔਰ ਇਸ ਐਨਵਾਇਰਮੈਂਟ ਨੂੰ ਸਾਂਭ ਕੇ ਰੱਖਣ ਦੀ ਜ਼ਿੰਮੇਵਾਰੀ ਪਿਆਰੇ ਬੱਚਿਓ ਸਾਡੀ ਹੈ। ਔਰ ਸਾਨੂੰ ਵਾਤਾਵਰਣ ਕਦੋਂ ਚੁੱਭਦਾ ਹੈ, ਸਾਨੂੰ ਵਾਤਾਵਰਣ ਦਾ ਚੇਤਾ ਕਦੋਂ ਆਉਂਦਾ, ਜਦੋਂ ਸਾਡੇ ਘਰ ਤੱਕ ਗਰਮੀ ਆਉਂਦੀ ਹੈ, ਪ੍ਰਦੂਸ਼ਣ ਆਉਂਦਾ, ਫਿਰ ਸਾਨੂੰ ਲੱਗਦਾ ਕਿ ਹਾਂ ਇਹਨੂੰ ਸਾਂਭ ਕੇ ਰੱਖਣਾ ਚਾਹੀਦਾ। ਸਾਡਾ ਪਾਣੀ ਦੂਸ਼ਿਤ ਹੋ ਜਾਂਦਾ, ਸਾਡੀ ਹਵਾ ਦੂਸ਼ਿਤ ਹੋ ਜਾਂਦੀ ਹੈ, ਔਰ ਸਾਡਾ ਸਾਹ ਲੈਣਾ ਮੁਹਾਲ ਹੋ ਜਾਂਦਾ। ਔਰ ਸਾਨੂੰ ਵਾਤਾਵਰਣ ਪ੍ਰੇਮੀ ਇਸੇ ਕਰਕੇ ਕਹਿੰਦੇ ਨੇ ਕਿ ਆਪਣੇ ਵਾਤਾਵਰਣ ਨੂੰ ਅਸੀਂ ਆਪ ਹੀ ਸੰਭਾਲ ਸਕਦੇ ਹਾਂ, ਇਹ ਨਹੀਂ ਕਿ ਰੀਸਮ ਰੀਸੀ ਅਸੀਂ ਵੱਧ ਤੋਂ ਵੱਧ ਪ੍ਰਦੂਸ਼ਣ ਕਰੀਏ। ਔਰ ਪ੍ਰਦੂਸ਼ਣ ਨਾਲ ਕੀ ਹੋਏਗਾ, ਅਖੀਰ ਸਾਡੇ ਹੀ ਫੇਫੜੇ ਸਾਹ ਲੈਣ ਦੇ ਲਈ ਔਖੇ ਹੋ ਜਾਣਗੇ, ਪੀਣ ਵਾਲਾ ਪਾਣੀ ਗੰਧਲਾ ਹੋ ਜਾਏਗਾ। ਸੋ ਪਿਆਰੇ ਬੱਚਿਓ ਗੱਲ ਇਹੀ ਹੈ ਕਿ ਘਰ ਦੇ ਕੋਨੇ ਕੋਨੇ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ, ਗਲੀ ਦੇ ਵਿੱਚ, ਮੁਹੱਲੇ ਦੇ ਵਿੱਚ ਪੋਲਿਊਸ਼ਨ ਨੂੰ ਘਟਾਈਏ, ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਈਏ, ਔਰ ਵੱਧ ਤੋਂ ਵੱਧ ਦਰਖਤ ਲਗਾਈਏ ਜਿਹੜੇ ਇਸ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਵਿੱਚ, ਪ੍ਰਦੂਸ਼ਣ ਨੂੰ ਘਟਾਉਣ ਦੇ ਵਿੱਚ ਬੜਾ ਵਡਮੁੱਲਾ ਯੋਗਦਾਨ ਪਾਉਂਦੇ ਜੇ।
1: ਔਰ ਜਿੱਦਾਂ ਅਸੀਂ ਥੀਮ ਦੀ ਵੀ ਗੱਲ ਕਰੀ ਜਾ ਰਹੇ ਹਾਂ ਨਾਲ ਨਾਲ ਕਿ ਹਰ ਦਿਨ ਇੱਕ ਥੀਮ ਨੂੰ ਲੈ ਕੇ ਆਉਂਦਾ, ਕਿਉਂਕਿ ਹਰ ਸਾਲ ਮਨਾ ਰਹੇ ਹਾਂ, ਹਰ ਸਾਲ ਅਸੀਂ ਜਾਗਰੂਕਤਾ ਫੈਲਾ ਰਹੇ ਹਾਂ ਕਿ ਦਿਨ ਨੂੰ ਕਿੱਦਾਂ ਸੰਭਾਲਣਾ, ਕਿੱਦਾਂ ਉਹਦੀ ਜਾਗਰੂਕਤਾ ਫੈਲਾਉਣੀ ਹੈ। ਤਾਂ ਇਹ ਸਾਲ ਵਿਸ਼ਵ ਵਾਤਾਵਰਣ ਦਿਵਸ ਦਾ ਜਿਹੜਾ ਮੰਤਵ ਹੈ ਉਹ ਹੈ ਇੰਸਪਾਇਰਡ ਬਾਏ ਨੇਚਰ ਫੋਰ ਕਲਾਈਮੇਟ ਫੋਰ ਆਰ ਫਿਊਚਰ, ਸਾਡੇ ਵਾਤਾਵਰਣ ਲਈ ਅਤੇ ਸਾਡੇ ਫਿਊਚਰ ਲਈ ਅਸੀਂ ਕਿਸ ਤਰੀਕੇ ਦੇ ਨਾਲ ਇਹ ਉਪਰਾਲਾ ਕਰ ਸਕਦੇ ਹਾਂ ਕਿ ਸਾਡਾ ਆਲਾ ਦੁਆਲਾ ਸਾਫ਼ ਰਹੇ। ਸਾਨੂੰ ਪਤਾ ਤਾਂ ਬਹੁਤ ਕੁਝ ਹੈ, ਸ਼ੁਰੂਆਤ ਤੁਸੀਂ ਕਰਨੀ ਹੈ, ਚਾਹੇ ਉਹ ਤੁਸੀਂ ਆਪਣੇ ਘਰ ਤੋਂ ਕਰੋ, ਚਾਹੇ ਆਪਣੇ ਕਮਰੇ ਤੋਂ ਕਰੋ, ਅਤੇ ਫਿਰ ਤੁਸੀਂ ਵਿਹੜੇ 'ਚ ਆਓ, ਅਤੇ ਫਿਰ ਤੁਸੀਂ ਬਾਹਰ ਆਪਣੀ ਗਲੀ 'ਚ ਆਓ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਕਰੋ, ਸਮਰ ਵੀਕੇਸ਼ਨ ਹੈ, ਇਹੀ ਕੰਮ ਸਹੀ ਵਧੀਆ, ਨਾਲੇ ਜਿਹਨੂੰ ਕਹਿੰਦੇ ਆ ਕਿ ਤੁਸੀਂ ਬਿਜ਼ੀ ਵੀ ਰਹੋਗੇ ਔਰ ਡੈਫੀਨੇਟਲੀ ਮਜ਼ਾ ਤਾਂ ਤੁਹਾਨੂੰ ਆਏਗਾ ਹੀ ਆਏਗਾ, ਤੁਹਾਨੂੰ ਇੱਕ ਅਲੱਗ ਕੌਨਫੀਡੈਂਸ ਆਏਗਾ ਕਿ ਅੱਜ ਮੈਂ ਸਫਾਈ ਕੀਤੀ ਹੈ।
0: ਸੋ ਪਿਆਰੇ ਬੱਚਿਓ ਗੱਲਾਂ ਬਾਤਾਂ ਕਰਦੇ, ਮਨੋਰੰਜਨ ਜਾਣਕਾਰੀ ਦੀ ਸਾਂਝ ਪਾਉਂਦਿਆਂ ਅਸੀਂ ਉਸ ਮੁਕਾਮ 'ਤੇ ਆ ਗਏ ਹਾਂ ਕਿ ਤੁਹਾਡੇ ਨਾਲ ਆਪਣਾ ਨੰਬਰ ਸ਼ੇਅਰ ਕਰ ਦਈਏ ਜਾਣ ਤੋਂ ਪਹਿਲਾਂ। ਸੋ ਸਾਡਾ ਨੰਬਰ ਪਿਆਰੇ ਬੱਚਿਓ ਨੋਟ ਕਰ ਲਓ ਜੀ, ਫੋਨ 'ਤੇ ਕਰਨਾ ਫੋਨ 'ਤੇ ਕਰ ਲਓ, ਕਾਪੀ ਪੈੱਨ 'ਤੇ ਕਰਨਾ ਕਾਪੀ ਪੈੱਨ 'ਤੇ ਕਰ ਲਓ। ਸੋ ਨੰਬਰ ਹੈ ਜੀ 8288 4 87 17 99,
1: 8284851789।
0: ਸੋ ਇਸ ਨੰਬਰ ਦੇ ਉੱਤੇ ਸਾਨੂੰ ਤੁਹਾਡੀਆਂ ਰਿਕਾਰਡਿੰਗ ਦਾ ਰਹੇਗਾ ਇੰਤਜ਼ਾਰ। ਹੁਣ ਹਰਪ੍ਰੀਤ ਔਰ ਸੁਖਦੀਪ ਨੂੰ ਦਿਓ ਇਜਾਜ਼ਤ ਇਸ ਵਾਅਦੇ ਦੇ ਨਾਲ ਕਿ ਅਗਲੇ ਹਫ਼ਤੇ ਇਸੇ ਟਾਈਮ ਇਸੇ ਫ੍ਰੀਕੁਐਂਸੀ ਦੇ ਉੱਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਜੈ।

0: ਹੁਣੇ ਨੰਨੇ ਮੁੰਨੇ ਬੱਚੇ ਆਪਣਾ ਪ੍ਰੋਗਰਾਮ ਸੁਣ ਰਹੇ ਸੀ ਬਾਲ ਜਗਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਮੀਤ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਦਿਨਾਂ ਦੇ ਵਿੱਚ ਤੇਜ਼ ਗਰਮੀ ਦੌਰਾਨ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਆਕਾਸ਼ਵਾਣੀ 'ਤੇ ਆਪਣੇ ਮਨ ਦੀ ਬਾਤ ਪ੍ਰੋਗਰਾਮ ਵਿੱਚ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਘਰੋਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਵੱਧ ਤੋਂ ਵੱਧ ਪਾਣੀ ਪੀਣ ਅਤੇ ਸੂਰਜ ਤੋਂ ਬਚਾਅ ਕਰਨ ਲਈ ਸੁਰੱਖਿਆ ਮਾਪਦੰਡ ਅਪਣਾਉਣ ਦੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਪੰਨਾ, ਲੱਸੀ, ਸੱਤੂ, ਸ਼ਰਬਤ, ਬੇਲਪੰਨਾ ਅਤੇ ਸ਼ਰਬਤ ਪੀਣਾ ਗਰਮੀ ਤੋਂ ਰਾਹਤ ਪਾਉਣ ਲਈ ਲਾਭਦਾਇਕ ਹੈ। ਉਹਨਾਂ ਨੇ ਕਿਹਾ ਕਿ ਇਹ ਪੀਣ ਵਾਲੇ ਪਦਾਰਥ ਏਕ ਭਾਰਤ ਸ਼੍ਰੇਸ਼ਠ ਭਾਰਤੀ ਭਾਵਨਾ ਨੂੰ ਦਰਸਾਉਂਦੇ ਨੇ ਅਤੇ ਪੀੜ੍ਹੀਆਂ ਦੇ ਤਜਰਬਿਆਂ ਨੂੰ ਦਰਸਾਉਂਦੇ ਨੇ।
1: ਇਸ ਸਮੇਂ ਦੇਸ਼ ਕੇ ਜ਼ਿਆਦਾਤਰ ਹਿੱਸੋਂ ਮੈਂ ਬਹੁਤ ਗਰਮੀ ਪੜ ਰਹੀ ਹੈ। ਤੇਜ਼ ਧੂਪ, ਗਰਮ ਹਵਾਏਂ, ਐਸੇ ਮੌਸਮ ਮੈਂ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਤੇ ਰਹੀਏ, ਧੂਪ ਮੈਂ ਅਗਰ ਨਿਕਲਣਾ ਹੀ ਪੜੇ ਤੋ ਥੋੜਾ ਸੰਭਲ ਕਰ ਨਿਕਲੇ। ਇਸ ਦਿਸ਼ਾ ਮੈਂ ਸਰਕਾਰ ਕੀ ਭਿੰਨ ਭਿੰਨ ਡਿਪਾਰਟਮੈਂਟਸ ਨੇ ਜੋ ਗਾਈਡਲਾਈਨ ਜਾਰੀ ਕੀ ਹੈ ਵੋ ਵੀ ਭੁਲੀਏਗਾ ਨਹੀਂ।
0: ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਜ਼ਿਲ੍ਹਾ ਪੱਧਰੀ ਕੰਪਲੈਕਸ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਕੋਰ ਕਮੇਟੀ ਦੇ ਜ਼ਿਲ੍ਹਾ ਦਫ਼ਤਰ ਖੋਲ੍ਹੇ ਜਾਣਗੇ। ਇਸ ਸੰਬੰਧੀ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਦਫ਼ਤਰ ਖੋਲ੍ਹਣ ਲਈ ਜਗ੍ਹਾ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਮੈਂਬਰ ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਛੰਟੀ ਨੇ ਲੁਧਿਆਣਾ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਗਰੂਕਤਾ ਸਮਾਗਮ ਦੌਰਾਨ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਇਹ ਪਹਿਲ ਪੰਜਾਬ ਨੂੰ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣਾਉਂਦੀ ਹੈ ਜਿੱਥੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਰਗੁਜ਼ਾਰੀ ਦਾ ਜ਼ਿਲ੍ਹਾ ਪੱਧਰ 'ਤੇ ਵਿਸਥਾਰ ਕੀਤਾ ਜਾਏਗਾ। ਇਸ ਕਦਮ ਨਾਲ ਆਮ ਲੋਕਾਂ ਨੂੰ ਆਪਣੇ ਅਧਿਕਾਰਾਂ ਲਈ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਦਫ਼ਤਰ ਤੱਕ ਜਾਣ ਦੀ ਲੋੜ ਨਹੀਂ।

0: ਪਏਗੀ, ਸਗੋਂ ਉਹ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਆਪਣੀਆਂ ਸ਼ਿਕਾਇਤਾਂ ਇਸ ਕੋਰ ਕਮੇਟੀ ਦੇ ਦਫ਼ਤਰ ਵਿੱਚ ਦਰਜ ਕਰਵਾ ਸਕਣਗੇ। ਉਹਨਾਂ ਨੇ ਕਿਹਾ ਹੈ ਕਿ ਕਮਿਸ਼ਨ ਦੀ ਕਾਰਜ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਲੋਕ ਕੇਂਦਰਿਤ ਬਣਾਇਆ ਜਾਏਗਾ। ਸ਼ਿਕਾਇਤਾਂ ਦੀ ਸੁਣਵਾਈ ਸਮੇਂ ਸਿਰ ਹੋਏਗੀ ਅਤੇ ਹਰ ਮਸਲੇ ਨੂੰ ਸੰਵੇਦਨਸ਼ੀਲਤਾ ਨਾਲ ਦੇਖਿਆ ਜਾਏਗਾ। ਉਹਨਾਂ ਨੇ ਕਿਹਾ ਕਿ ਖਾਸ ਤੌਰ 'ਤੇ ਮਹਿਲਾਵਾਂ ਅਤੇ ਬੱਚਿਆਂ, ਬਜ਼ੁਰਗਾਂ ਅਤੇ ਮਜ਼ਦੂਰ ਵਰਗ ਦੇ ਪਿਛੜੇ ਵਰਗਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਿਸ਼ੇਸ਼ ਧਿਆਨ ਦਿੱਤਾ ਜਾਏਗਾ। ਜਲੰਧਰ ਦੇ ਵਸਨੀਕ ਇੱਕ ਆਰਟੀ ਕਾਰਕੁਨ ਸਿਮਰਨਜੀਤ ਸਿੰਘ ਦੇ ਕੱਲ੍ਹ ਚਿਹੜੂ ਵਿਖੇ ਹੋਏ ਕਤਲ ਮਾਮਲੇ ਦੇ ਵਿੱਚ ਕਪੂਰਥਲਾ ਪੁਲਿਸ ਨੇ ਮੁਲਜ਼ਮ ਨੂੰ ਕੱਲ੍ਹ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਇੱਕ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ ਨੇ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਹੈ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਪਛਾਣ ਸ਼ਰਨਜੀਤ ਸਿੰਘ ਉਰਫ ਟਵਿੰਕਲ ਵਾਸੀ ਤਿਲਕ ਨਗਰ ਜਲੰਧਰ ਵਜੋਂ ਹੋਈ ਹੈ। ਉਹਨਾਂ ਦੱਸਿਆ ਹੈ ਕਿ ਮੁਲਜ਼ਮ ਮ੍ਰਿਤਕ ਦੇ ਸਕੇ ਮਾਮੇ ਦਾ ਲੜਕਾ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਦਾ ਮ੍ਰਿਤਕ ਸਿਮਰਨਜੀਤ ਸਿੰਘ ਨਾਲ ਪੈਸੇ ਨੂੰ ਲੈ ਕੇ ਝਗੜਾ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੋਪਰੇਟਰੀ ਇੰਸਟੀਚਿਊਟ SES ਨਗਰ ਦੇ 5 ਸਾਬਕਾ ਕੈਡਿਟ ਪੁਣੇ ਦੇ ਖੜਕਵਾਲਸਵਾਲਾ ਸਥਿਤ ਵਕਾਰੀ ਕੌਮੀ ਰੱਖਿਆ ਅਕੈਡਮੀ NDA ਤੋਂ ਗ੍ਰੈਜੂਏਟ ਹੋਏ ਨੇ। ਚੀਫ ਆਫ ਆਰਮੀ ਸਟਾਫ ਜਨਰਲ ਉਪੇਂਦਰ ਦਿਵੇਦੀ ਵੱਲੋਂ 150ਵੇਂ NDA ਕੋਰਸ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ ਗਿਆ। 5 ਕੈਡਟਾਂ ਵਿੱਚ ਸੰਗਰੂਰ ਦੇ ਜਸਕੀਰਤ ਸਿੰਘ, ਜਲੰਧਰ ਦੇ ਮਨਜੋਤ ਸਿੰਘ ਵਾਲੀਆ ਅਤੇ ਧਰੁਵ ਭੰਡਾਰੀ, ਪਟਿਆਲਾ ਦੇ ਹਰਸ਼ਦੀਪ ਸਿੰਘ ਅਤੇ ਮੋਹਾਲੀ ਦੇ ਪਾਰਥ ਕਵੀ ਸ਼ਾਮਲ ਹਨ। ਇਹ ਕੈਡਟ ਹੁਣ ਆਪਣੀਆਂ ਸੰਬੰਧਿਤ ਸਰਵਿਸ ਟ੍ਰੇਨਿੰਗ ਅਕੈਡਮੀ ਵਿੱਚ ਜੁਆਇਨ ਕਰਨਗੇ, ਜਿੱਥੋਂ ਅਗਲੇ ਸਾਲ ਦੌਰਾਨ ਉਹ ਭਾਰਤੀ ਹਥਿਆਰਬੰਦ ਸਿਨੇਮਾ ਵਿੱਚ ਕਮਿਸ਼ਨਡ ਅਫਸਰ ਬਣ ਜਾਣਗੇ। ਕੈਡਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ, ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਇਹਨਾਂ ਨੌਜਵਾਨਾਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਹਨਾਂ ਨੌਜਵਾਨਾਂ ਦੀ ਸਫਲਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦੇਸ਼ ਦੀ ਰੱਖਿਆ ਸੇਵਾਵਾਂ ਵਾਸਤੇ ਸਾਡੇ ਨੌਜਵਾਨਾਂ ਨੂੰ ਤਿਆਰ ਕਰਨ ਦੀ ਪਹਿਲਕਦਮੀ ਦਾ ਪ੍ਰਤੱਖ ਪ੍ਰਮਾਣ ਹੈ। ਜ਼ਿਲ੍ਹਾ ਬਠਿੰਡਾ ਵਿੱਚ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦਾ ਜਾਇਜ਼ਾ ਲੈਣ ਲਈ ਕੱਲ੍ਹ ਪੰਜਾਬ ਦੇ ਸੈਂਸਸ ਆਪਰੇਸ਼ਨ ਦੇ ਡਾਇਰੈਕਟਰ ਡਾਕਟਰ ਨਵਜੋਤ ਖੋਸਾ IAS ਦੀ ਪ੍ਰਧਾਨਗੀ ਹੇਠ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, IAS ਅਤੇ ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ, PCS ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਸੰਬੰਧਿਤ ਅਧਿਕਾਰੀਆਂ, ਚਾਰਜ ਅਫਸਰਾਂ ਅਤੇ ਮਰਦਮਸ਼ੁਮਾਰੀ ਦੇ ਕੰਮ ਨਾਲ ਜੁੜੇ ਕਰਮਚਾਰੀ ਨੇ ਹਿੱਸਾ ਲਿਆ। ਸਮੀਖਿਆ ਦੌਰਾਨ ਡਾਇਰੈਕਟਰ ਨੇ ਪਹਿਲੇ ਪੜਾਅ ਦੇ ਮਰਦਮਸ਼ੁਮਾਰੀ ਆਪਰੇਸ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸ਼ਲਾਘਾਯੋਗ ਕਾਰਜਕਾਰੀ ਲਈ ਚਾਰਜ ਅਫਸਰਾਂ ਅਤੇ ਫੀਲਡ ਸਟਾਫ ਦੀਆਂ ਸੁਹਿਰਦ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਕਿ ਮਰਦਮਸ਼ੁਮਾਰੀ ਦੀਆਂ ਰਹਿੰਦੀਆਂ ਗਤੀਵਿਧੀਆਂ ਜੂਨ 2026 ਦੇ ਦੂਜੇ ਹਫ਼ਤੇ ਤੋਂ ਪਹਿਲਾਂ ਮੁਕੰਮਲ ਕਰ ਲਈਆਂ ਜਾਣ। ਅੱਜ ਗੁਰਦਾਸਪੁਰ ਵਿਖੇ 4 ਜੈਕ ਰਾਈਫਲ ਦੇ ਸਾਬਕਾ ਸੈਨਿਕਾਂ ਵੱਲੋਂ ਅੱਜ ਰੇਜਿੰਗ ਡੇ ਬੜੇ ਉਤਸ਼ਾਹ ਨਾਲ ਅਤੇ ਮਾਣ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਸਾਬਕਾ ਸੈਨਿਕਾਂ ਦਾ ਇੱਕ ਵਿਸ਼ੇਸ਼ ਇਕੱਠ ਰੱਖਿਆ ਗਿਆ, ਜਿਸ ਵਿੱਚ ਯੂਨਿਟ ਦੇ ਸਾਬਕਾ ਅਧਿਕਾਰੀਆਂ ਅਤੇ ਜਵਾਨਾਂ ਨੇ ਭਾਗ ਲਿਆ। ਸਾਬਕਾ ਸੈਨਿਕਾਂ ਨੇ ਦੱਸਿਆ ਕਿ ਉਹਨਾਂ ਦੀ ਯੂਨਿਟ 30 ਮਈ 1837 ਨੂੰ ਸਥਾਪਿਤ ਹੋਈ ਸੀ ਅਤੇ ਇਹ ਯੂਨਿਟ ਜੰਮੂ ਕਸ਼ਮੀਰ ਆਰਮੀ ਅਤੇ ਬਾਅਦ ਵਿੱਚ ਜੰਮੂ ਕਸ਼ਮੀਰ ਰਾਈਫਲ ਦੇ ਨਾਂ ਨਾਲ ਮਸ਼ਹੂਰ ਹੋਈ। ਉਹਨਾਂ ਦੱਸਿਆ ਕਿ ਮੰਤਰਾਲੇ ਡੇ ਦੇ ਮੌਕੇ ਵੀ ਰੈਜੀਡੈਂਟ ਮੋਹਰੀ ਰਹੀ ਸਾਬਕਾ ਸੈਨਿਕਾਂ ਨੇ ਯਾਦ ਕੀਤਾ ਕਿ ਉਹਨਾਂ ਦਾ ਮੁੱਖ ਉਦੇਸ਼ ਬਾਰਡਰ 'ਤੇ ਦੇਸ਼ ਦੀ ਰੱਖਿਆ ਕਰਨਾ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @ AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।
4: ਨਵੀਂ ਕਾਰ ਜਿੱਤਣ ਦਾ ਮੌਕਾ,
5: ਵਾਓ, ਮੈਂ ਪਾਪਾ ਨੂੰ ਸਰਪ੍ਰਾਈਜ਼ ਦੇਵਾਂਗੀ।
4: ਬਸ ਥੋੜੀ ਜਿਹੀ ਡਿਟੇਲ ਭਰਨੀ ਹੈ।
6: ਰੁਕ ਜਾ ਮੂਰਖ,
7: ਕੀ ਅਜਿਹੇ ਪਾਪ-ਅਪਸ ਤੋਂ ਸਾਵਧਾਨ ਰਹੋ। ਸਕੈਮਰਸ ਨਿੱਜੀ ਵੇਰਵਿਆਂ ਦੀ ਦੁਰਵਰਤੋਂ ਕਰ ਸਕਦੇ ਹਨ।
4: ਓ,
6: ਤੂੰ ਸਮਝ ਗਈ ਨਾ? ਠੰਡ ਰੱਖ।
4: ਪਰ ਕਾਰ ਜਿੱਤ ਜਾਂਦੇ ਤਾਂ ਪਾਪਾ ਹੋਮਵਰਕ ਨਹੀਂ ਕਰਾਂਦੇ।
7: RBI ਕਹਿੰਦਾ ਹੈ ਸਮਾਰਟ ਬਣੋ,
4: ਕੂਲ ਰਹੋ।

ਫੌਜੀ ਵੀਰੋ ਜੈ ਹਿੰਦ। ਦੇਸ਼ ਦੀਆਂ ਸਰਹੱਦਾਂ ਤੇ ਹਰ ਮੌਸਮ ਹਰ ਹਾਲਾਤ ਵਿੱਚ ਡਟ ਕੇ ਖੜੇ ਸਾਡੇ ਬਹਾਦਰ ਜਵਾਨਾਂ ਨੂੰ ਸਾਡਾ ਦਿਲੋਂ ਸਲਾਮ। ਤੁਸੀਂ ਹੋ ਤਾਂ ਅਸੀਂ ਸੁਰੱਖਿਅਤ ਹਾਂ, ਤੁਸੀਂ ਹੋ ਤਾਂ ਸਾਡਾ ਤਿਰੰਗਾ ਸ਼ਾਨ ਨਾਲ ਲਹਿਰਾ ਰਿਹਾ ਹੈ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੇ ਸਿਰਫ ਤੁਹਾਡੇ ਨਾਮ। ਜੀ ਹਾਂ, ਰੋਜ਼ ਇਸ ਵੇਲੇ ਅਸੀਂ ਹਾਜ਼ਰ ਹੋ ਜਾਂਦੇ ਹਾਂ ਇਹ ਪ੍ਰੋਗਰਾਮ ਲੈ ਕੇ, ਜਿਸਦਾ ਨਾਮ ਹੈ ਫੌਜੀ ਵੀਰਾਂ ਲਈ। ਅਸੀਂ ਆਸ ਕਰਦੇ ਹਾਂ ਕਿ ਇਹ ਗੀਤ ਤੁਹਾਨੂੰ ਆਪਣੇ ਘਰ ਪਰਿਵਾਰ ਅਤੇ ਆਪਣੇ ਲੋਕਾਂ ਦੇ ਪਿਆਰ ਦਾ ਅਹਿਸਾਸ ਕਰਵਾਉਣਗੇ। ਉਹ ਗੀਤ ਜਿਨ੍ਹਾਂ ਦੇ ਵਿੱਚ ਕੁਝ ਸੰਦੇਸ਼ੇ ਨੇ, ਜਿਨ੍ਹਾਂ ਦੇ ਵਿੱਚ ਕੁਝ ਕਹਿਣ ਦੀ ਗੱਲ ਹੈ। ਲਓ ਜੀ, ਫਿਰ ਸੋਨੂ ਨਿਗਮ, ਰੂਪ ਕੁਮਾਰ ਰਾਠੌੜ ਹੋਣਾ ਦੀ ਆਵਾਜ਼ ਦੇ ਵਿੱਚ ਬਾਰਡਰ ਫਿਲਮ ਦਾ ਇਹ ਗੀਤ, ਜਿਹੜਾ ਸਾਨੂੰ ਕਹਿੰਦਾ ਹੈ ਸਾਡੇ ਫੌਜੀਆਂ ਦੇ ਹਾਲ ਚਾਲ ਕੀ ਨੇ। ਤੇ ਬਿਲਕੁਲ ਤੁਹਾਡਾ ਆਪਣੇ ਘਰ ਪਰਿਵਾਰ ਨੂੰ, ਜਿਹੜੇ ਉਹਨਾਂ ਦੇ ਸੁਨੇਹੇ ਹੁੰਦੇ ਨੇ, ਉਹਨਾਂ ਨੂੰ ਪਾ ਕੇ ਕਿਵੇਂ ਦਾ ਹੁੰਦਾ ਹੈ ਹਾਲ ਚਾਲ, ਇਹ ਵੀ ਬਿਆਨ ਕਰਦੇ ਨੇ।

ਮਾਦੀ ਉਡੀਕ ਤੇ ਮਾਦੀ ਪਿਆਰ ਦੇ ਨਾਲ ਭਰਿਆ ਹੋਇਆ ਇਹ ਗੀਤ, ਫਿਕਰ ਵਾਲਾ ਗੀਤ। ਅਤੇ ਲਓ ਜੀ, ਦੂਰ ਹੋ ਕੇ ਵੀ ਦਿਲ ਦਿਆਂ ਰਿਸ਼ਤਿਆਂ ਦੀ ਗੱਲ ਕਰਦਾ ਇਹ ਅਗਲਾ ਗੀਤ ਫੌਜੀ ਵੀਰੋ, ਆਓ ਸੁਣਦੇ ਹਾਂ ਕੀ ਦੀ ਆਵਾਜ਼ ਦੇ ਵਿੱਚ।

ਉਹਨਾਂ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਹਥਿਆਰਬੰਦ ਬਲ ਸਮਰਪਣ, ਸਨਮਾਨ ਅਤੇ ਪੇਸ਼ੇਵਾਰਾਨਾ ਢੰਗ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣਗੇ। ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਅੱਜ ਸਮੁੰਦਰੀ ਫੌਜ ਦੇ 27ਵੇਂ ਮੁਖੀ ਵਜੋਂ ਕਾਰਜਭਾਰ ਸੰਭਾਲ ਲਿਆ ਏ। ਉਹਨਾਂ ਨੇ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਦੀ ਥਾਂ ਲਈ ਏ। ਐਡਮਿਰਲ ਸਵਾਮੀਨਾਥਨ ਨੇ ਦੱਸਿਆ ਕਿ ਚੁਣੌਤੀਪੂਰਨ ਅਤੇ ਬੇਯਕੀਨੀ ਦੇ ਬਾਵਜੂਦ ਸਮੁੰਦਰੀ ਫੌਜ ਸਰਗਰਮ ਤੌਰ 'ਤੇ ਤਾਇਨਾਤ ਏ। ਉਹਨਾਂ ਕਿਹਾ ਕਿ ਸਮੁੰਦਰੀ ਫੌਜ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਏ ਅਤੇ ਇਸ ਨੂੰ ਸਭ ਤੋਂ ਉੱਚੇ ਪੱਧਰ ਦੀ ਯੁੱਧ ਸਮਰੱਥਾ ਨਾਲ ਲੈਸ ਕੀਤਾ ਜਾਏਗਾ। ਇਸ ਮੌਕੇ ਅਹੁਦਾ ਛੱਡ ਰਹੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਕਿਹਾ ਕਿ ਦੇਸ਼ ਦੀ ਸਮੁੰਦਰੀ ਫੌਜ ਦੀ ਅਗਵਾਈ ਕਰਨਾ ਉਹਨਾਂ ਲਈ ਮਾਣ ਵਾਲੀ ਗੱਲ ਰਹੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਈਂਧਨ ਉੱਤੇ ਬਰਾਮਦੀ ਮਹਿਸੂਲ 'ਚ ਸੋਧ ਕੀਤੀ ਏ। ਇਸ ਕਦਮ ਦਾ ਮਕਸਦ ਪੱਛਮੀ ਏਸ਼ੀਆ ਸੰਕਟ ਤੋਂ ਪੈਦਾ ਹੋਈ ਅਨਿਸ਼ਚਿਤਤਾ ਦਰਮਿਆਨ ਪੈਟਰੋਲੀਅਮ ਉਤਪਾਦਾਂ ਦੀ ਲੋੜੀਂਦੀ ਘਰੇਲੂ ਉਪਲਬਧਤਾ ਨੂੰ ਯਕੀਨੀ ਬਣਾਉਣਾ ਏ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ਦੀ ਬਰਾਮਦ ਉੱਤੇ ਪ੍ਰਤੀ ਲੀਟਰ 1.5 ਰੁਪਏ ਡਿਊਟੀ ਲੱਗੇਗੀ, ਜਦੋਂ ਕਿ ਡੀਜ਼ਲ ਦੀ ਬਰਾਮਦ ਉੱਤੇ 13.5 ਰੁਪਏ ਪ੍ਰਤੀ ਲੀਟਰ ਡਿਊਟੀ ਤੈਅ ਕੀਤੀ ਗਈ ਏ। ਹਵਾਈ ਈਂਧਨ ਉੱਤੇ ਬਰਾਮਦੀ ਮਹਿਸੂਲ 9.5 ਰੁਪਏ ਪ੍ਰਤੀ ਲੀਟਰ ਹੋਏਗਾ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਬਰਾਮਦੀ ਮਹਿਸੂਲ, ਜਿਸ ਵਿੱਚ ਖਾਸ ਵਾਧੂ ਆਬਕਾਰੀ ਡਿਊਟੀ ਅਤੇ ਸੜਕ 'ਤੇ ਬੁਨਿਆਦੀ ਢਾਂਚਾ ਸੈੱਸ ਸ਼ਾਮਲ ਨੇ, ਇਸ ਸਾਲ 27 ਮਾਰਚ ਨੂੰ ਲਾਗੂ ਕੀਤੇ ਗਏ ਸਨ ਅਤੇ ਕੱਚੇ ਤੇਲ, ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ ਦੀਆਂ ਔਸਤ ਕੌਮਾਂਤਰੀ ਕੀਮਤਾਂ ਦੇ ਆਧਾਰ 'ਤੇ ਹਰ ਪੰਦਰਵਾੜੇ ਇਹਨਾਂ ਦੀ ਸਮੀਖਿਆ ਕੀਤੀ ਜਾਂਦੀ ਏ। ਹਾਲਾਂਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਘਰੇਲੂ ਖਪਤ ਲਈ ਪੈਟਰੋਲ ਅਤੇ ਡੀਜ਼ਲ ਉੱਤੇ ਮੌਜੂਦਾ ਆਬਕਾਰੀ ਮਹਿਸੂਲ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਮਾਤਾ ਅਹਿਲਿਆ ਬਾਈ ਹੋਲਕਰ ਦੀ ਜਨਮ ਵਰ੍ਹੇਗੰਢ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਉਹਨਾਂ ਕਿਹਾ ਕਿ ਦੇਸ਼ ਅਹਿਲਿਆ ਬਾਈ ਹੋਲਕਰ ਨੂੰ ਉਹਨਾਂ ਦੀ ਵਿਲੱਖਣ ਸੂਝਬੂਝ, ਦਇਆ ਭਾਵਨਾ ਅਤੇ ਲੋਕ ਭਲਾਈ ਪ੍ਰਤੀ ਅਤੁੱਟ ਸਮਰਪਣ ਲਈ ਹਮੇਸ਼ਾ ਯਾਦ ਰੱਖੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਹਿਲਿਆ ਬਾਈ ਹੋਲਕਰ ਦਾ ਜੀਵਨ ਸੁਸ਼ਾਸਨ, ਦੇਸ਼ ਭਗਤੀ ਅਤੇ ਸੱਭਿਆਚਾਰਕ ਵਿਰਾਸਤ ਦੇ ਮਾਣ ਦਾ ਪ੍ਰੇਰਣਾਦਾਇਕ ਅਹਿਸਾਸ ਏ। ਉਹਨਾਂ ਨੇ ਹਮੇਸ਼ਾ ਹਿੰਮਤ, ਦ੍ਰਿੜਤਾ ਅਤੇ ਫਰਜ਼ ਨਿਭਾਉਣ ਦੀ ਭਾਵਨਾ ਨਾਲ ਅਗਵਾਈ ਕੀਤੀ ਸੀ। ਦੱਖਣੀ ਦਿੱਲੀ ਦੇ ਸਾਕੇਤ ਮੈਟਰੋ ਸਟੇਸ਼ਨ ਨੇੜੇ ਕੱਲ੍ਹ ਸ਼ਾਮ 4 ਮੰਜ਼ਿਲਾ ਵਪਾਰਕ ਇਮਾਰਤ ਢਹਿ ਜਾਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਏ। ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਏਮਸ ਮੁਤਾਬਕ 11 ਪੀੜਤਾਂ ਨੂੰ ਜੈ ਪ੍ਰਕਾਸ਼ ਨਾਰਾਇਣ ਅਪੈਕਸ ਟਰੋਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ ਸੀ। ਇਹਨਾਂ ਵਿੱਚੋਂ 3 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਏ ਅਤੇ 5 ਮਰੀਜ਼ਾਂ ਦੀ ਹਾਲਤ ਸਥਿਰ ਏ। 3 ਵਿਅਕਤੀਆਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਏ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਹੈ ਕਿ ਅਜਿਹੀਆਂ ਸਾਰੀਆਂ ਅਣਅਧਿਕਾਰਤ ਇਮਾਰਤਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਇਸ ਮਹੀਨੇ ਦੀ 29 ਤਰੀਕ ਨੂੰ ਦੇਸ਼ ਵਿੱਚ 15,000 ਛੱਤਾਂ ਉੱਤੇ ਸੋਲਰ ਪੈਨਲ ਲਗਾਏ ਗਏ ਸਨ। ਇਹ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ 1 ਦਿਨ 'ਚ ਸੋਲਰ ਪੈਨਲ ਲਗਾਉਣ ਦਾ ਰਿਕਾਰਡ ਏ। ਸਭ ਤੋਂ ਵੱਧ ਪੈਨਲ ਮਹਾਰਾਸ਼ਟਰ 'ਚ ਲਗਾਏ ਗਏ ਅਤੇ ਗੁਜਰਾਤ ਤੋਂ ਬਾਅਦ ਮਹਾਰਾਸ਼ਟਰ ਦੇਸ਼ ਦਾ ਦੂਜਾ ਸੂਬਾ ਬਣ ਗਿਆ ਏ ਜਿੱਥੇ ਹੁਣ ਤੱਕ 6 ਲੱਖ ਤੋਂ ਵੱਧ ਛੱਤਾਂ ਉੱਤੇ ਸੋਲਰ ਪੈਨਲ ਲਗਾਏ ਜਾ ਚੁੱਕੇ ਨੇ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਏ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਏ, ਜਿਸ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਏ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਏ। IPL ਕ੍ਰਿਕਟ ਦੇ ਫਾਈਨਲ 'ਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਅਖੀਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਾਸ਼ਵਾਣੀ ਉੱਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਗੰਭੀਰ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਨੇ ਅੱਜ ਦੇਸ਼ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਅਤੇ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਸਮੁੰਦਰੀ ਫੌਜ ਦੇ ਅਗਲੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਏ। ਕੇਂਦਰ ਸਰਕਾਰ ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ ਉੱਤੇ ਬਰਾਮਦੀ ਮਹਿਸੂਲ 'ਚ ਸੋਧ ਕੀਤੀ ਏ ਅਤੇ IPL ਕ੍ਰਿਕਟ ਦੇ ਫਾਈਨਲ 'ਚ ਅੱਜ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ।

ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ ਤੱਕ ਸ਼ਾਮੀ 7:00 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਨਮਸਕਾਰ।

0: ਫੌਜੀ ਵੀਰੋ, ਪ੍ਰੋਗਰਾਮ ਤੁਹਾਡਾ ਆਪਣਾ ਅਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੇ ਵਿੱਚ ਇੱਕ ਛੋਟੇ ਜਿਹੇ ਅੰਤਰਾਲ ਦਾ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਇਸ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਫੌਜੀ ਵੀਰੋ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਆਊਟ ਸੁਣਦੇ ਹਾਂ ਮੇਜਰ ਸਾਹਿਬ ਫਿਲਮ ਦੇ ਵਿੱਚੋਂ, ਉਦਿਤ ਨਾਰਾਇਣ ਅਤੇ ਅਨੁਰਾਧਾ ਪੋਡਵਾਲ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ।

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਮਿੱਤਰ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਆਪਣੇ ਪਿਤਾ ਮਹਿਤਾ ਕਾਲੂ ਜੀ ਤੋਂ 20 ਰੁਪਏ ਲੈ ਕੇ ਸੱਚਾ ਸੌਦਾ ਕਰਨ ਵਾਸਤੇ ਜਾ ਰਹੇ ਹਨ। ਉਸ ਵੇਲੇ ਦਾ ਜ਼ਿਕਰ ਢਾਡੀ ਜਥਾ ਐਂ ਪੇਸ਼ ਕਰਦਾ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਦਾਸੀਆਂ ਤੇ ਗਏ ਹੋਏ ਹਨ, ਪਿੱਛੋਂ ਭੈਣ ਨਾਨਕੀ ਆਪਣੇ ਵੀਰ ਨੂੰ ਯਾਦ ਕਰ ਕਰਕੇ ਔਸੀਆਂ ਪਾਉਂਦੀ ਹੈ। ਉਸ ਵੇਲੇ ਦਾ ਜ਼ਿਕਰ ਢਾਡੀ ਜਥਾ ਇਉਂ ਕਰਦਾ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਵੇਲੇ ਜਦੋਂ ਪਟਨਾ ਸ਼ਹਿਰ ਦੇ ਵਿੱਚ ਪਹੁੰਚੇ ਤਾਂ ਭਾਈ ਮਰਦਾਨੇ ਜੀ ਨੂੰ ਹੀਰਾ ਦੇ ਕੇ ਪਟਨੇ ਸ਼ਹਿਰ ਵੱਲ ਨੂੰ ਤੋਰਿਆ। ਮਰਦਾਨਾ ਜੀ ਹੀਰਾ ਲੈ ਕੇ ਸਾਲਸਰਾਏ ਜੌਹਰੀ ਦੀ ਦੁਕਾਨ ਦੇ ਉੱਤੇ ਗਏ ਤਾਂ ਸਾਲਸਰਾਏ ਨੇ ਇਸ ਹੀਰੇ ਦਾ ਮੁੱਲ ਨਾ ਦੇ ਸਕਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਮੈਂ ਇਸ ਗੁਰੂ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਤਾਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਾਲਸਰਾਏ ਜੌਹਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਤਾਂ ਗੁਰੂ ਜੀ ਨੇ ਸਾਲਸਰਾਏ ਨੂੰ ਕਹਿਣਾ ਕੀਤਾ ਕਿ ਭਾਈ ਤੇਰੇ ਕੋਲ ਇਸ ਹੀਰੇ ਦੇ ਨਾਲੋਂ

ਕੀਮਤੀ ਇੱਕ ਹੀਰਾ ਹੈ ਤਾਂ ਪਾਤਸ਼ਾਹ ਜੀ ਨੇ ਉਸ ਨੂੰ ਸਮਝਾਉਣਾ ਕੀਤਾ, ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਤਰ੍ਹਾਂ ਸਾਲਸਰਾਏ ਜੌਹਰੀ ਨੂੰ ਸਮਝਾਉਂਦੇ ਹਨ, ਉਸ ਵਕਤ ਦਾ ਜ਼ਿਕਰ ਢਾਡੀ ਜਥਾ ਐਂ ਪੇਸ਼ ਕਰਦਾ ਹੈ।

0: ਹੁਣੇ ਤੁਸੀਂ ਸੁਣਿਆ ਪ੍ਰਸੰਗ ਗੁਰੂ ਨਾਨਕ ਦੇਵ ਜੀ ਨਿਰੰਜਨ ਸਿੰਘ ਨੂਰ ਅਤੇ ਉਹਨਾਂ ਦੇ ਸਾਥੀਆਂ ਪਾਸੋਂ। ਜੀ ਹਾਂ, ਇਸ ਢਾਡੀ ਜਥੇ ਨੇ ਇਹ ਪੇਸ਼ ਕੀਤਾ। ਆਓ ਹੁਣ ਸੁਣਦੇ ਹਾਂ ਸ਼ਹੀਦੀ ਸਾਕਾ, ਸ਼ਹੀਦ ਭਗਤ ਸਿੰਘ ਜੀ, ਨਿਰੰਜਨ ਸਿੰਘ ਨੂਰ ਢਾਡੀ ਅਤੇ ਉਹਨਾਂ ਦੀ ਪਾਰਟੀ ਪਾਸੋਂ।
1: ਸਾਂਦਲਵਾਰ ਦੀ ਧਰਤੀ, ਮਰਦਾਂ ਦੀ ਜੂ, ਸ਼ਾਹ ਸਵਾਰਾਂ ਦਾ ਪਿੜ ਹੈ। ਪਿੰਡ ਬੰਗਾ ਬੜੀ ਮਹਾਨਤਾ ਰੱਖਦਾ ਹੈ। ਇੱਕ ਅਣਖੀਲੇ ਦੇਸ਼ ਭਗਤ ਨੇ ਜਨਮ ਲਿਆ, ਜਿਸ ਦਾ ਨਾਮ ਮਾਪਿਆਂ ਨੇ ਭਗਤ ਸਿੰਘ ਰੱਖਿਆ। ਭਗਤ ਸਿੰਘ ਦਾ ਬਚਪਨ ਬੀਤਿਆ, ਜਵਾਨੀ ਵਿੱਚ ਪੈਰ ਰੱਖਦਿਆਂ ਹੀ ਉਸ ਸਮੇਂ ਦੇਸ਼ ਵਿੱਚ ਨਾਮ ਮਿਲਵਰਤਨ ਦੀ ਲਹਿਰ ਜ਼ੋਰਾਂ 'ਤੇ ਸੀ। ਲਾਲਾ ਲਾਜਪਤ ਰਾਏ ਦੀ ਸ਼ਹੀਦੀ ਦਾ ਬਦਲਾ ਸਾਂਡਰਸ ਨੂੰ ਮਾਰ ਕੇ ਲਿਆ ਗਿਆ। ਦੇਸ਼ ਭਗਤ ਪਹੁੰਚੇ ਨੇ ਝਾਂਸੀ, ਤਾਰਾ ਚੰਦ ਪੰਜਾਬ ਤੋਂ ਝਾਂਸੀ ਪਹੁੰਚਿਆ। ਤਾਰਾ ਚੰਦ ਨੇ ਦੱਸਿਆ ਕਿ ਕੌਂਸਲ ਵਿੱਚ ਇੰਪੀਰੀਅਲ ਪਬਲਿਕ ਸੇਫਟੀ ਬਿੱਲ ਪਾਸ ਹੋਣਾ ਹੈ, ਜਿਸ ਨਾਲ ਦੇਸ਼ ਭਗਤਾਂ 'ਤੇ ਸਖਤੀ ਕੀਤੀ ਜਾਵੇਗੀ। ਦੇਸ਼ ਭਗਤਾਂ ਨੇ ਮਤਾ ਪਾਸ ਕੀਤਾ ਕਿ ਬਿੱਲ ਪਾਸ ਹੋਣ ਸਮੇਂ ਬੰਬ ਸੁੱਟਿਆ ਜਾਵੇ। ਸਰਦਾਰ ਭਗਤ ਸਿੰਘ ਅਤੇ ਭੱਟ ਕੇਸ਼ਵਰ ਦੱਤ ਨਵੀਂ ਦਿੱਲੀ ਕੌਂਸਲ ਹਾਲ ਵਿੱਚ ਪਹੁੰਚ ਗਏ। ਜਦੋਂ ਪ੍ਰਧਾਨ ਨੇ ਸੇਫਟੀ ਬਿੱਲ ਪਾਸ ਹੋਣ ਦਾ ਐਲਾਨ ਕੀਤਾ ਤਾਂ ਭਗਤ ਸਿੰਘ ਨੇ ਧਾੜ ਦੇ ਕੇ ਇੱਕ ਬੰਬ ਸੁੱਟਿਆ। ਕੁਝ ਇਸ਼ਤਿਹਾਰ ਵੀ ਸੁੱਟੇ ਗਏ। ਹਾਲ ਵਿੱਚ ਧੂੰਆਂ ਤਾਰ ਹੋ ਗਿਆ, ਰੌਲਾ ਰੱਪਾ ਅਤੇ ਸ਼ੋਰ ਸ਼ਰਾਬਾ ਮੱਚ ਗਿਆ। ਇੰਨੇ ਚਿਰ ਨੂੰ ਪੁਲਿਸ ਅੰਦਰ ਆ ਗਈ। ਭਗਤ ਸਿੰਘ ਅਤੇ ਸਾਥੀ ਭਟਕੇਸ਼ਵਰ ਦੱਤ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਵਾਂ ਵੀਰਾਂ ਨੇ ਉੱਚੀ ਆਵਾਜ਼ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਰਿਆਂ ਦੇ ਨਾਲ ਗੂੰਜਾਂ ਐਂ ਪਾਈਆਂ ਜੀ।

ਹੁਣੇ ਤੁਸੀਂ ਸਾਕਾ ਸ਼ਹੀਦ ਭਗਤ ਸਿੰਘ ਜੀ ਸੁਣ ਰਹੇ ਸੀ, ਨਿਰੰਜਨ ਸਿੰਘ ਨੂਰ ਢਾਡੀ ਅਤੇ ਉਹਨਾਂ ਦੀ ਪਾਰਟੀ ਦੇ ਪਾਸੋਂ। ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਰੰਗਲੀ ਧਰਤੀ ਹੁਣ ਇੱਥੇ ਹੀ ਖਤਮ ਹੁੰਦਾ ਹੈ। ਅੱਜ ਦੀ ਰੰਗਲੀ ਧਰਤੀ ਪ੍ਰੋਗਰਾਮ ਦੇ ਢਾਡੀ ਜਥਾ ਕਲਾਕਾਰ ਨਿਰੰਜਨ ਸਿੰਘ ਨੂਰ ਅਤੇ ਉਹਨਾਂ ਦੀ ਪਾਰਟੀ ਰਹੀ। ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਮੁਕੰਮਲ ਹੁੰਦਾ ਹੈ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵਜਣ ਵਾਲੇ ਨੇ। ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੋ ਰਹੇ ਨੇ। ਅਗਲੀ ਸਭਾ ਦੇ ਪ੍ਰੋਗਰਾਮਾਂ ਦੇ ਨਾਲ ਠੀਕ 4 ਵਜੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।

ਵਾਹ ਜੀ ਵਾਹ, ਸ਼ੁਰੂ ਤੋਂ ਹੀ ਪੂਰਾ ਮਾਹੌਲ ਬਣ ਗਿਆ। ਕੁਛ ਗੀਤ ਐਸੇ ਹੁੰਦੇ ਨੇ ਜਿਹੜੇ ਸੁਣਦੇ ਹੀ ਦਿਲ ਖੁਸ਼ ਹੋ ਜਾਂਦਾ। ਰੇਡੀਓ ਦੀ ਵੀ ਇਹੀ ਖੂਬਸੂਰਤੀ ਹੈ ਦੋਸਤੋ, ਇਹ ਥੱਕਿਆ ਹੋਇਆ ਦਿਨ ਵੀ ਹੱਸਦਾ ਬਣਾ ਦਿੰਦਾ। ਛੋਟੀ ਛੋਟੀ ਖੁਸ਼ੀਆਂ ਸੰਭਾਲ ਕੇ ਰੱਖਿਆ ਕਰੋ, ਇਹ ਬਾਅਦ 'ਚ ਸੋਹਣੀਆਂ ਯਾਦਾਂ ਬਣਦੀਆਂ ਨੇ। ਚਲੋ ਹੁਣ ਵੇਲਾ ਹੋ ਗਿਆ ਜੀ ਅੱਜ ਦੀ ਪਹਿਲੀ ਚਿੱਠੀ ਦੇਖਣ ਦਾ। ਜੀ ਅੱਜ ਦੀ ਪਹਿਲੀ ਚਿੱਠੀ ਸਾਨੂੰ ਆਈ ਹੈ ਪਟੇਲ ਨਗਰ ਮਲੋੜ ਤੋਂ। ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜ਼ੂ, ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨਾ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੇ ਬੀ ਰਾਓ, ਪੁਰਾਣੀ ਮੰਡੀ ਮੁੱਲਾਪੁਰ ਤੋਂ ਰਜੇਸ਼ ਜੈਨ, ਆਕਾਸ਼ ਜੈਨ, ਗੌਤਮ, ਅਰੁਣ ਜੈਨ, ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਨ ਸਿੰਘ, ਨਿਸ਼ਾਨ ਸਿੰਘ, ਸੀਰਤ ਕੌਰ, ਕੀਰਤ ਕੌਰ ਅਤੇ ਦਾਦੀ ਜੀ ਜਸਵੰਤ ਕੌਰ। ਆਓ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ 'ਤੇ ਅਗਲਾ ਗੀਤ ਸਰਬਜੀਤ।

ਦੋਸਤੋ, ਜ਼ਿੰਦਗੀ ਦੀ ਦੌੜ ਵਿੱਚ ਅਸੀਂ ਅਕਸਰ ਬਹੁਤ ਕੁਝ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰੀ ਸਭ ਤੋਂ ਵੱਡੀ ਖੁਸ਼ੀ ਆਪਣੇ ਲੋਕਾਂ ਲਈ ਥੋੜ੍ਹਾ ਸਮਾਂ ਕੱਢਣ ਵਿੱਚ ਹੁੰਦੀ ਹੈ। ਵੇਲਾ ਹੱਥੋਂ ਨਿਕਲ ਜਾਵੇ ਤਾਂ ਮੁੜ ਕੇ ਨਹੀਂ ਆਉਂਦਾ, ਇਸ ਲਈ ਹਰ ਪਲ ਨੂੰ ਮੁਸਕਰਾ ਕੇ ਜੀ ਲਿਆ ਕਰੋ। ਚਲੋ ਜੀ, ਚੱਲਦੇ ਹਾਂ ਅਗਲੀ ਚਿੱਠੀ ਵੱਲ। ਸਾਨੂੰ ਆਈ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਪੰਜਾਬ ਤੋਂ ਵਿਨੋਦਪੁਰੀ, ਰੰਜੂ, ਅਸ਼ੋਕ, ਸੁਸ਼ੀਲ, ਬੀਕੇਪੁਰੀ, ਅਨੀਤਾ, ਮਮਤਾ, ਮੇਘਾ ਅਤੇ ਪੂਜਾਪੁਰੀ। ਮੁਕਤਸਰ ਤੋਂ ਬੱਬੂ ਸਿੰਘ, ਬਲਜਿੰਦਰ, ਰਵਨੀਤ, ਨਿਸ਼ੂ। ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ, ਮਨੀਸ਼। ਅਤੇ ਆਓ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ 'ਤੇ ਅਗਲਾ ਗੀਤ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਚਿੱਠੀਆਂ ਮਿੱਠੀਆਂ। ਬਹੁਤ ਹੀ ਵਧੀਆ ਗੀਤ ਸੀ, ਕਿੰਨੀ ਸੋਹਣੀ ਰਵਾਨੀ ਹੈ ਇਸ ਗੀਤ 'ਚ, ਬਿਲਕੁਲ ਵਗਦੇ ਪਾਣੀ ਵਰਗੀ। ਰੁਕਣਾ ਨਹੀਂ ਕਦੇ ਰਾਹਾਂ 'ਚ, ਵਗਦੇ ਪਾਣੀ ਵਰਗੇ ਚੱਲਦੇ ਰਹੋ। ਅਤੇ ਅਸੀਂ ਵੀ ਚੱਲਦੇ ਹਾਂ ਅਗਲੀ ਚਿੱਠੀ ਵੱਲ। ਅਗਲੀ ਚਿੱਠੀ ਆਈ ਹੈ ਸਾਨੂੰ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਤੋਂ, ਸੀਤਾ ਰਾਮ, ਗੁਰਪ੍ਰੀਤ ਸੁੱਖਾ, ਸਰਪੰਚ ਬਰਾੜ ਮੋਟਰਾਂ ਵਾਲਾ ਰੂਪ, ਪਿੰਡ ਬਲਦ ਖੁਰਦ ਭਵਾਨੀਗੜ੍ਹ ਸੰਗਰੂਰ ਤੋਂ ਅਸ਼ਵਨੀ, ਵਿਨੋਦ, ਪੂਜਾ, ਪ੍ਰਿਅੰਕਾ, ਫਰੈਂਡਸ ਕਲੋਨੀ ਤੋਂ ਗੁਰਵਿੰਦਰ ਸਿੰਘ, ਇੰਦਰਜੀਤ ਕੌਰ, ਬੋਬੀ, ਮਨਮੀਤ, ਮਨਵਿੰਦਰ ਸਿੰਘ। ਇਹਨਾਂ ਸਭ ਦੀ ਫਰਮਾਇਸ਼ 'ਤੇ ਸੁਣਦਿਆਂ ਅਗਲਾ ਗੀਤ, ਨਿਮਰਤ ਖਹਿਰਾ ਦੀ ਆਵਾਜ਼।

ਦੋਸਤੋ, ਕਈ ਵਾਰੀ ਕੁਝ ਸਵਾਲਾਂ ਦੇ ਜਵਾਬ ਸਾਡੇ ਕੋਲ ਨਹੀਂ ਹੁੰਦੇ, ਪਰ ਫਿਰ ਵੀ ਦਿਲ ਉਹਨਾਂ ਬਾਰੇ ਸੋਚਦਾ ਰਹਿੰਦਾ। ਹਰ ਗੱਲ ਦਾ ਜਵਾਬ ਲੱਭਣਾ ਜ਼ਰੂਰੀ ਨਹੀਂ ਹੁੰਦਾ, ਕੁਝ ਅਹਿਸਾਸ ਸਿਰਫ ਮਹਿਸੂਸ ਕੀਤੇ ਜਾਂਦੇ ਨੇ। ਸਾਡਾ ਵੇਲਾ ਹੋ ਗਿਆ ਅਗਲੀ ਚਿੱਠੀ ਦਾ ਜੀ। ਅਗਲੀ ਚਿੱਠੀ ਆਈ ਹੈ ਸਾਨੂੰ ਆਦਰਸ਼ ਨਗਰ ਮਲੋੜ ਤੋਂ। ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ, ਚੌਧਰੀ ਮਾਰਕੀਟ ਅਬੋਹਰ ਰੋਡ ਤੋਂ ਕਪਤਾਨ ਸਿੰਘ, ਸ਼ਮਸ਼ੇਰ ਸਿੰਘ, ਪਰਮਿੰਦਰ, ਗਿੱਦੜਬਾਹਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਮਨਜੀਤ ਅਤੇ ਪ੍ਰਵੀਨ, ਮਲੋੜ ਤੋਂ ਪਰਮਜੀਤ ਕੌਰ ਗਿੱਲ, ਗੈਵੀ, ਅਮਨਦੀਪ, ਸਰਬਜੋਤ, ਅਵਿਤੇਜ। ਆਓ ਸੁਣਦੇ ਹਾਂ ਨਾ ਸਭ ਦੀ ਫਰਮਾਇਸ਼ 'ਤੇ ਅਗਲਾ ਗੀਤ।

ਦੋਸਤੋ, ਜੰਨਤ ਦੂਰ ਨਹੀਂ ਹੁੰਦੀ, ਕਈ ਵਾਰੀ ਆਪਣੇ ਲੋਕਾਂ ਵਿੱਚ ਹੀ ਸਾਡੀ ਜੰਨਤ ਹੁੰਦੀ ਹੈ। ਆਪਣਿਆਂ ਦੀ ਕਦਰ ਕਰਿਆ ਕਰੋ, ਇਹੀ ਜ਼ਿੰਦਗੀ ਦੀ ਅਸਲ ਖੁਸ਼ੀ ਹੈ। ਅਗਲੀ ਫਰਮਾਇਸ਼ ਆਈ ਹੈ ਸਾਨੂੰ ਜੀ ਗੁਰੂ ਗੋਬਿੰਦ ਸਿੰਘ ਨਗਰ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਤੁਪਿੰਦਰ, ਵਰਿੰਦਰ, ਸਿਮਰਨ, ਏਕਮ ਅਤੇ ਦਮਨ, ਪਿੰਡ ਕੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ, ਮਲਕੀਤ ਸਿੰਘ, ਗੁਰਸ਼ਬਦ, ਗੁਰਵਿੰਦਰ, ਗੁਰਮੀਤ, ਨਰਿੰਦਰ, ਜਗਤਾਰ, ਸੁਖਮਨ। ਆਓ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ 'ਤੇ ਅਗਲਾ ਗੀਤ।

ਵਾਹ ਜੀ ਵਾਹ ਦੋਸਤੋ, ਕਿੰਨਾ ਸੋਹਣਾ ਅਤੇ ਸਕੂਨ ਭਰਿਆ ਗੀਤ ਸੀ। ਕੁਛ ਗੀਤ ਦਿਲ ਨੂੰ ਸ਼ਾਂਤ ਕਰ ਜਾਂਦੇ ਨੇ, ਅਤੇ ਰੇਡੀਓ ਦੀ ਵੀ ਇਹੀ ਖੂਬਸੂਰਤੀ ਹੈ ਦੋਸਤੋ, ਕਦੇ ਮਸਤੀ ਦੇ ਰੰਗ ਅਤੇ ਕਦੇ ਨਰਮ ਜਿਹੇ ਅਹਿਸਾਸ। ਹਰ ਗੀਤ ਕੋਈ ਨਾ ਕੋਈ ਗੱਲ ਕਹਿ ਜਾਂਦਾ ਹੈ, ਬਸ ਸੁਣਨ ਵਾਲਾ ਦਿਲ ਚਾਹੀਦਾ। ਚਲੋ ਵੱਧਦੇ ਹਾਂ ਅਗਲੀ ਪਿਆਰੀ ਜੀ ਚਿੱਠੀ ਵੱਲ, ਜੋ ਸਾਨੂੰ ਆਈ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਰੰਜੂ, ਅਸ਼ੋਕ, ਸੁਸ਼ੀਲ, ਬੀਕੇਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਰਮਾ ਮੰਡੀ ਤੋਂ ਰਮਾ ਮਲਿਕ, ਕੁਨਾਲ, ਨਿਧੀ, ਹਰੀਸ਼, ਸਤੀਸ਼, ਰਕੇਸ਼, ਏਕਤਾ, ਮੋਡਲ ਟਾਊਨ ਤੋਂ ਗਗਨ, ਪੂਜਾ, ਗੁੰਜਨ, ਅੰਜੂ, ਲੱਕੀ, ਤਾਨੀਆ, ਅਨੂ, ਪੂਨਮ, ਆਰਤੀ, ਪ੍ਰਿਆ। ਆਓ ਸੁਣਦੇ ਹਾਂ ਨਾ ਸਭ ਦੀ ਫਰਮਾਇਸ਼ 'ਤੇ ਅਗਲਾ ਗੀਤ।

ਦੋਸਤੋ, ਹੱਸਦੇ ਗਾਉਂਦੇ ਅੱਜ ਦਾ ਇਹ ਸੋਹਣਾ ਸਫ਼ਰ ਹੁਣ ਇੱਥੇ ਠਹਿਰਦਾ ਹੈ। ਗੀਤ ਭਾਵੇਂ ਮੁੱਕ ਜਾਣ ਪਰ ਉਹਨਾਂ ਦੀ ਮਿਠਾਸ ਦਿਲਾਂ 'ਚ ਰਹਿ ਜਾਂਦੀ ਹੈ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 4 ਵੱਜ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਹਾਡੀ ਚਿੱਠੀਆਂ, ਤੁਹਾਡੇ ਪਿਆਰ ਨੇ, ਤੁਹਾਡਾ ਸਾਥ ਇੱਦਾਂ ਹੀ ਸਾਡੇ ਨਾਲ ਬਣਿਆ ਰਹੇ। ਮੈਂ ਸੀ ਤੁਹਾਡੀ ਆਪਣੀ ਦੋਸਤ ਚੇਤਨਾ, ਫਿਰ ਮਿਲਾਂਗੇ।

0: ਪ੍ਰੋਗਰਾਮ ਸਿਰਜਣਾ 'ਚ ਆਪ ਸਭ ਦਾ ਸਵਾਗਤ। ਮੈਂ ਹਾਂ ਪ੍ਰਭਜੋਤ। ਅੱਜ ਅਸੀਂ ਪੰਜਾਬੀ ਸਾਹਿਤ ਜਗਤ ਦੇ ਨਾਮਵਰ ਕਵੀ ਗੁਰਤੇਜ ਕੁਹਾਰਵਾਲਾ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਇਹਨਾਂ ਨਾਲ ਗੱਲਾਂ ਬਾਤਾਂ ਰਾਹੀਂ ਸਾਂਝ ਪਾ ਰਹੇ ਨੇ ਸੁਖਜਿੰਦਰ ਸਿੰਘ।
1: ਦੋਸਤੋ, ਤੁਹਾਡਾ ਸਵਾਗਤ ਹੈ ਸਿਰਜਣਾ ਪ੍ਰੋਗਰਾਮ ਦੇ ਵਿੱਚ। ਅਸੀਂ ਆਕਾਸ਼ਵਾਣੀ ਜਲੰਧਰ ਤੋਂ ਸਾਹਿਤਕਾਰਾਂ ਨਾਲ ਮੁਲਾਕਾਤਾਂ ਦੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਇੱਥੇ ਪੰਜਾਬੀ ਗਜ਼ਲ ਦੇ ਇੱਕ ਵੱਡੇ ਸ਼ਾਇਰ ਦੇ ਨਾਲ ਰੂਬਰੂ ਹੋਵਾਂਗੇ। ਮੈਂ ਅੱਜ ਤੁਹਾਡੇ ਕੋਲ ਉਸ ਸ਼ਾਇਰ ਨੂੰ ਲੈ ਕੇ ਆਇਆ ਹਾਂ ਜੋ ਲਿਖਦਾ ਹੈ ਕਿ ਤਪਾਇਆ ਦਿਲ ਨੂੰ, ਲਫ਼ਜ਼ਾਂ ਨੂੰ ਲਾਲ ਕਰ ਦਿੱਤਾ, ਅਸੀਂ ਵੀ ਆਪਣਾ ਬਣਦਾ ਕਮਾਲ ਕਰ ਦਿੱਤਾ। ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸਾਡੇ ਪੰਜਾਬੀ ਦੇ ਮਾਇਨਾਜ਼ ਗਜ਼ਲਕਾਰ ਜਿਹਨੂੰ ਸੁਰਜੀਤ ਪਾਤਰ ਹੁਣੀ ਲਤੀਫ ਤਰੀਨ ਗਜ਼ਲਕਾਰ ਆਖਦੇ ਨੇ। ਗੁਰਤੇਜ ਜੀ, ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਸਿਰਜਣਾ ਦੇ ਵਿੱਚ। ਜੀ ਆਇਆਂ ਨੂੰ
2: ਬਹੁਤ ਸ਼ੁਕਰੀਆ ਸੁਖਜਿੰਦਰ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਆਕਾਸ਼ਵਾਣੀ ਜਲੰਧਰ ਦੇ ਮਾਧਿਅਮ ਰਾਹੀਂ ਸੁਣਨ ਵਾਲਿਆਂ ਨਾਲ ਕਵਿਤਾ ਬਾਰੇ ਜਾਂ ਕਵਿਤਾ ਵਰਗੀਆਂ ਕੁਝ ਗੱਲਾਂ ਕੀਤੀਆਂ ਜਾਣ।
1: ਜੀ, ਅਸੀਂ ਇੱਥੇ ਇਸੇ ਕਵਿਤਾ ਬਾਰੇ, ਕਵਿਤਾ ਵਰਗੀਆਂ ਗੱਲਾਂ ਕਰਨ ਲਈ ਇਕੱਠੇ ਹੋਏ ਹਾਂ, ਅਤੇ ਅਸੀਂ ਉਹਨਾਂ ਗੱਲਾਂ ਤੋਂ ਪਹਿਲਾਂ ਤੁਹਾਡੇ ਅੰਦਰ ਦੀਆਂ ਗੱਲਾਂ ਨੂੰ ਸੁਣਨਾ ਚਾਹਾਂਗੇ ਕਿ ਗੁਰਤੇਜ ਕੁਹਾਰ ਵਾਲਾ ਬਣਨ ਤੱਕ ਦੀ ਜਿਹੜੀ ਇੱਕ ਸਿਰਜਣ ਪ੍ਰਕਿਰਿਆ ਆ, ਉਸ ਪ੍ਰਕਿਰਿਆ 'ਚੋਂ ਕਿਵੇਂ ਲੰਘਦਾ ਆ? ਤੁਹਾਡੇ ਪਿੰਡ ਦਾ ਨਾਮ ਕੁਹਾਰ ਵਾਲਾ ਆ, ਉਹ ਤੁਹਾਡਾ ਤਖੱਲਸ ਕਿਵੇਂ ਬਣ ਜਾਂਦਾ ਆ?
2: ਅਸਲ ਵਿੱਚ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਮੇਰੀ ਉਮਰ ਕੋਈ ਲਗਭਗ 18-19 ਸਾਲ ਦੀ ਸੀ ਜਦੋਂ ਮੈਂ ਪਹਿਲੀਆਂ ਕੁਝ ਚੀਜ਼ਾਂ ਲਿਖਣੀਆਂ ਸ਼ੁਰੂ ਕੀਤੀਆਂ। ਜਦੋਂ ਮੈਂ ਗੁਰੂ ਤੇਗ ਬਹਾਦਰਗੜ੍ਹ ਰੋਡੇ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕਰ ਰਿਹਾ ਸੀ
1: ਜੀ,
2: ਤਾਂ ਉੱਥੇ ਆਲੇ ਦੁਆਲੇ ਇੱਕ ਇਸ ਤਰ੍ਹਾਂ ਦਾ

0: ਮਾਹੌਲ ਸੀ ਜਿਹਦੇ ਵਿੱਚੋਂ ਮੇਰੀ ਜਿਹੜੀ ਸ਼ਾਇਰੀ ਹੈ ਇਹਦੇ ਬੀਜ ਫੁੱਟਣੇ ਸ਼ੁਰੂ ਹੋਏ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਕੋਈ 2 ਸਾਲ ਪਹਿਲਾਂ ਤੱਕ ਜਦੋਂ ਮੈਂ 10ਵੀਂ ਜਮਾਤ ਪਾਸ ਕੀਤੀ ਸੀ ਉਸ ਸਮੇਂ ਤੱਕ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਮੈਂ ਆਉਣ ਵਾਲੇ ਸਮੇਂ ਦੇ ਅੰਦਰ ਕਵੀ ਬਣ ਸਕਦਾ। ਔਰ ਇਹ ਸਾਰੇ ਇੱਕ ਅਨੁਭਵ 'ਚੋਂ ਮੈਂ ਇਹ ਵੀ ਗੱਲ ਨਿਖਰ ਕੇ ਸਾਹਮਣੇ ਆਉਂਦੀ ਹੈ, ਸ਼ਾਇਦ ਕੋਈ ਇੱਕ ਸਮਾਂ ਹੁੰਦਾ, ਕੁਛ ਇਸ ਤਰ੍ਹਾਂ ਦੇ ਹਾਲਾਤ ਹੁੰਦੇ, ਕੁਛ ਤੁਹਾਡੇ 'ਤੇ ਪ੍ਰਭਾਵ ਪਏ ਹੁੰਦੇ ਚੀਜ਼ਾਂ ਦੇ ਕਿ ਤੁਸੀਂ ਕਲਾ ਵਾਲੇ ਪਾਸੇ ਜਾਂ ਕਿਸੇ ਪਾਸੇ ਵੀ ਮੁੜ ਸਕਦੇ ਹਾਂ। ਇਹ ਸ਼ਾਇਦ ਤੁਸੀਂ ਪਹਿਲਾਂ ਨਹੀਂ ਇਸ ਨੂੰ ਓਨਾ ਅਗੇਤਾ ਨਹੀਂ ਦੇਖ ਸਕਦੇ। ਤਾਂ ਇਸ ਤਰ੍ਹਾਂ ਮੇਰੀ ਜਿਹੜੀ ਕਵਿਤਾ ਤਕਰੀਬਨ ਉਹ 18-19 ਸਾਲ ਦੀ ਉਮਰ ਵਿੱਚ ਪੈਦਾ ਹੋਈ ਅਤੇ ਉਸ ਸਮੇਂ ਮੇਰਾ ਮਨ ਸੀ ਕਿ ਮੈਂ ਆਪਣੇ ਪਿੰਡ ਰਾਹੀਂ ਜਾਂ ਇਸ ਤਰ੍ਹਾਂ ਇੱਕ ਮਸ਼ਹੂਰ ਕਵਿਤਾਕਾਰ ਵੀ ਬਣ ਸਕਾਂ। ਅਤੇ ਫਿਰ ਆਪਣੇ ਪਿੰਡ ਦਾ ਨਾਮ ਮੈਂ ਆਪਣੇ ਤਖੱਲਸ ਵਜੋਂ ਇਹਦੇ ਨਾਮ ਨਾਲ ਜੋੜ ਲਿਆ। ਤੋ ਇਸ ਤਰ੍ਹਾਂ ਇੱਕ ਬਹੁਤ ਕਹਿ ਲਓ ਇੱਕ ਅਣਭੋਲ ਜਿਹੀ ਯਾਤਰਾ ਸੀ ਜਿਹਦੇ ਵਿੱਚ ਗੁਰਤੇਜ ਸਿੰਘ ਗੁਰਤੇਜ ਕੁਹਾਰ ਵਾਲਾ ਬਣ ਕੇ ਸ਼ਾਇਰੀ ਦੇ ਪਿੜ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਪੈ ਗਿਆ
1: ਜੀ। ਤਾਂ ਉਹ ਰੋਡੇ ਕਾਲਜ ਜਾਣ ਦੇ ਕੀ ਸੰਦਰਭ ਸਨ ਜਦੋਂ ਗੱਲ 'ਚੋਂ ਗੱਲ ਨਿਕਲੀ ਹੈ ਕਿ ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਜਾਣਾ ਜਾਂ ਉਹ ਕੀ ਉਹ ਤੁਹਾਡੀਆਂ ਅੰਦਰ ਪਹਿਲਾਂ ਹੀ ਪਏ ਹੋਏ ਸੀ ਇਹੋ ਜਿਹੇ ਇੰਜੀਨੀਅਰ ਬਣਨ ਦੇ ਕੋਈ ਸੁਪਨੇ?
0: ਨਹੀਂ ਸੁਖਜਿੰਦਰੋ, ਅਸਲ ਵਿੱਚ ਜਿਸ ਪੀੜ੍ਹੀ ਨਾਲ ਮੈਂ ਸੰਬੰਧ ਰੱਖਦਾ ਉਸ ਸਮੇਂ ਜੀ ਤੁਹਾਡੇ ਕਰੀਅਰ ਬਾਰੇ, ਤੁਹਾਡੇ ਆਉਣ ਵਾਲੇ ਸਫ਼ਰਾਂ ਬਾਰੇ ਤੁਹਾਡੇ ਮਾਪੇ ਫੈਸਲਾ ਕਰਦੇ ਸੀ। ਤੋ ਇੰਜੀਨੀਅਰਿੰਗ ਦੀ ਜਿਹੜੀ ਪੜ੍ਹਾਈ ਸੀ ਉਹਦੀ ਵਿੱਚ ਬਿਲਕੁਲ ਮੇਰੀ ਚੋਣ ਨਹੀਂ ਸੀ, ਮੈਂ ਮਾਪਿਆਂ ਦੀ ਕਹੇ ਅਨੁਸਾਰ ਇਸ ਕੋਰਸ ਵਿੱਚ ਦਾਖਲ ਹੋਇਆ। ਅਤੇ ਉਸ ਕੋਰਸ ਨਾਲ ਫਿਰ ਮੇਰੀ ਬਹੁਤ ਕਸ਼ਮਕਸ਼ ਹੋਈ, ਬਹੁਤ ਸਾਰੇ ਮਤਲਬ ਮੇਰਾ ਵਕਤ ਵੀ ਜ਼ਿਆਦਾ ਲੱਗਾ, ਜਿਹੜਾ 3 ਸਾਲ ਦਾ ਡਿਪਲੋਮਾ ਸੀ ਉਹ ਮੈਂ ਸ਼ਾਇਦ ਫਿਰ 4.5 ਸਾਲ ਦੇ ਵਿੱਚ ਪੂਰਾ ਕੀਤਾ। ਪਰ ਉਸ ਇੱਕ ਔਖੇ ਵਕਤ ਨੇ ਇੱਕ ਮੈਂ ਉਹਨੂੰ ਅਸਫਲਤਾਵਾਂ ਦਾ ਸਮਾਂ ਵੀ ਮੰਨਦਾ ਕਿ ਪੜ੍ਹਾਈ ਦੇ ਲਿਹਾਜ਼ ਨਾਲ, ਹਾਲਾਂਕਿ ਆਰਟਸ ਵਿੱਚ ਮੈਂ ਇੱਕ ਚੰਗੇ ਦਿਮਾਗ ਵਾਲਾ ਜਾਂ ਇੱਕ ਚੰਗੇ ਟਰੈਕ ਰਿਕਾਰਡ ਵਾਲਾ ਵਿਦਿਆਰਥੀ ਰਿਹਾ, ਪਰ ਇੰਜੀਨੀਅਰਿੰਗ ਦੇ ਅੰਦਰ ਮੈਂ ਉਹਨਾਂ ਸਾਲਾਂ ਨੂੰ ਆਪਣੀ ਫੇਲੀਅਰ ਦੇ ਸਾਲ ਮੰਨਦਾ। ਪਰ ਉਸ ਸਮੇਂ ਨੇ, ਉਸ ਅਰਸੇ ਨੇ ਮੈਨੂੰ ਇੱਕ ਇਹ ਜ਼ਰੂਰ ਰਸਤਾ ਦਿੱਤਾ ਕਿ ਸ਼ਾਇਦ ਕਵਿਤਾ ਦੀ ਉਂਗਲ ਫੜ ਕੇ ਮੈਂ ਉਸ ਕਿਸਮ ਦੇ ਜਿਹੜਾ ਇੱਕ ਅਣਦੱਸਿਆ ਸੰਤਾਪ ਸੀ ਉਸ ਔਖੀ ਪੜ੍ਹਾਈ ਦਾ, ਇੰਜੀਨੀਅਰਿੰਗ ਦੀ ਜਿਹੜੀ ਮੈਨੂੰ ਕਰਨੀ ਪੈ ਰਹੀ ਸੀ, ਉਸ ਵਿੱਚੋਂ ਨਿਕਲਣ ਦਾ ਸ਼ਾਇਦ ਇੱਕੋ ਇੱਕ ਰਸਤਾ ਸੀ। ਤਾਂ ਇਸ ਤਰ੍ਹਾਂ ਜਿਹੜਾ ਇੰਜੀਨੀਅਰਿੰਗ ਕਾਲਜ ਵੱਲ ਆਉਣਾ ਜਾਂ ਇਸ ਇੰਜੀਨੀਅਰਿੰਗ ਦੇ ਕੋਰਸ ਵਿੱਚ ਦਾਖਲਾ ਲੈਣਾ, ਇਹਦੇ ਵਿੱਚ ਮੇਰੀ ਕਤਈ ਮਰਜ਼ੀ ਸ਼ਾਮਿਲ ਨਹੀਂ ਸੀ ਅਤੇ ਮੈਂ ਉਹਦੇ ਨਾਲ ਬਹੁਤ ਸਾਰਾ ਮੈਨੂੰ ਘੁਲਣਾ ਪਿਆ ਉਸ ਪੜ੍ਹਾਈ ਨੂੰ ਪੂਰਾ ਕਰਨ ਲਈ।
1: ਤੁਹਾਡਾ ਮਤਲਬ ਹੈ ਕਿ ਤੁਹਾਨੂੰ ਕਵਿਤਾ ਵੱਲ ਪਲਾਇਨ ਕਰਨ ਲਈ ਉਸ ਔਖੇ ਸਮੇਂ ਨੇ, ਉਸ ਫੇਲੂਅਰ ਨੇ ਇੱਕ ਰਾਸਤਾ ਦਿੱਤਾ ਕਵਿਤਾ ਵੱਲ
0: ਕਹਿ ਸਕਦੇ ਹਾਂ? ਬਹੁਤ ਮੈਂ ਇਹਦੇ ਬਾਰੇ ਇੰਨਾ ਸ਼ੋਰ ਨਹੀਂ ਕਹਿ ਸਕਦਾ ਕਿ ਇਸ ਤਰ੍ਹਾਂ, ਪਰ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਕਿ ਸ਼ਾਇਦ ਇਹ ਵੀ ਕੁਛ ਕਾਰਨ ਰਹੇ ਹੋਣਗੇ ਕਿ ਕਵਿਤਾ ਦੀ ਫਿਰ ਪੈਦਾਵਾਰ ਉਸ ਮੁਕਾਮ ਉੱਤੇ ਮੇਰੇ ਅੰਦਰ ਪੈਦਾ ਹੋਣ ਦੀ ਮੈਂ ਮਹਿਸੂਸ ਕੀਤੀ।
1: ਇੱਕ ਕਿਸ਼ੋਰ ਅਵਸਥਾ ਦਾ ਮੁੰਡਾ ਜਿਹੜਾ ਜਵਾਨ ਹੋਣ ਦੀ ਦਹਿਲੀਜ਼ 'ਤੇ ਜਾ ਰਿਹਾ ਹੈ, ਉਹਦੇ ਕੋਲ ਉਸ ਸਮੇਂ ਕਿਹੜੇ ਕਵੀ ਆ ਰਹੇ ਸਨ ਜਿਹੜੇ ਉਸਨੂੰ ਕਵਿਤਾ ਦੀ ਉਂਗਲ ਫੜਾਉਂਦੇ ਹੈ? ਮਤਲਬ
0: ਉਸ ਸਮੇਂ ਜਿਹੜੇ ਪਹਿਲੇ 2 ਕਵੀਆਂ ਨੂੰ ਮੈਂ ਚੰਗੀ ਤਰ੍ਹਾਂ ਪੜ੍ਹਿਆ ਜਾਂ ਜਿਨ੍ਹਾਂ ਦਾ ਮੇਰੇ 'ਤੇ ਅਸਰ ਵੀ ਰਿਹਾ ਕਾਫੀ ਸਾਰਾ, ਉਹ ਸੀ ਡਾਕਟਰ ਜਗਤਾਰ ਔਰ ਸੁਰਜੀਤ ਪਾਤਰ
1: ਜੀ।
0: ਅਤੇ ਹਾਲਾਂਕਿ ਸਾਡੀ ਉਮਰ ਦੇ ਅੰਦਰ ਜਾਂ ਸਾਡੀ ਪੀੜ੍ਹੀ ਤੱਕ ਇਹ ਕਿਹਾ ਜਾਂਦਾ ਸੀ ਕਿ ਜਿਹੜੀਆਂ ਪਹਿਲੀਆਂ ਤੁਹਾਡੀਆਂ ਕਵਿਤਾਵਾਂ ਜਾਂ ਜਿਹੜਾ ਵੀ ਨਵਾਂ ਕਵੀ ਉੱਭਰਦਾ ਉਹ ਸ਼ਿਵ ਕੁਮਾਰ ਬਟਾਲਵੀ ਦੇ ਅਸਰ ਥੱਲੇ ਪੈਦਾ ਹੁੰਦਾ ਜਾਂ ਉਸ ਕਿਸਮ ਦੇ ਅਨੁਭਵਾਂ ਵਿੱਚ ਉਹਦੀ ਕਵਿਤਾ ਪੈਦਾ ਹੁੰਦੀ ਹੈ। ਤਾਂ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਉਸ ਸਮੇਂ ਤੱਕ ਬਹੁਤ ਧਿਆਨ ਨਾਲ ਨਹੀਂ ਪੜ੍ਹਿਆ ਸੀ, ਮੈਂ ਬਾਅਦ ਵਿੱਚ ਜਾ ਕੇ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਿਆ। ਅਤੇ ਪਹਿਲੇ ਜਿਹੜੇ ਮੇਰੇ 'ਤੇ ਅਸਰ ਸੀ ਉਹ ਡਾਕਟਰ ਜਗਤਾਰ ਔਰ ਸੁਰਜੀਤ ਪਾਤਰ ਦੀ ਕਵਿਤਾ ਨੇ, ਜਿਹੜੀ ਕਿ ਖਾਸ ਤੌਰ 'ਤੇ ਗਜ਼ਲਕਾਰੀ ਦੇ ਰੂਪ ਵਿੱਚ ਸੀ, ਉਸ ਨੇ ਮੇਰੇ ਉੱਤੇ ਅਸਰ ਪਾਏ।
1: ਤਾਂ ਇਹਦਾ ਭਾਵ ਇਹ ਹੈ ਕਿ ਤੁਸੀਂ ਸੁੱਤੇ ਸਿੱਧ ਹੀ ਗਜ਼ਲ ਦੀ ਦੁਨੀਆ ਵਿੱਚ ਆ ਗਏ?
0: ਇਸ ਤਰ੍ਹਾਂ ਹੀ ਇਹਦਾ ਅਸੀਂ ਇੱਕ ਸਿੱਟਾ ਕੱਢ ਸਕਦੇ ਹਾਂ, ਕਿਉਂਕਿ ਜਿਹੜੇ ਸ਼ਾਇਰਾਂ ਦੀ ਲਿਖਤ ਦਾ ਮੇਰੇ ਉੱਤੇ ਅਸਰ ਪਿਆ ਪਹਿਲੇ ਤੌਰ 'ਤੇ ਉਹ ਦੋਨੇ ਗਜ਼ਲ ਲਿਖ ਰਹੇ ਸੀ ਮੁੱਖ ਤੌਰ 'ਤੇ। ਜਗਤਾਰ ਦੀ ਜਿਵੇਂ ਕਿਤਾਬ ਸੀ ਸ਼ੀਸ਼ੇ ਦਾ ਜੰਗਲ, ਉਹਨਾਂ ਦਿਨਾਂ 'ਚ ਆਈ, ਫਿਰ ਸੁਰਜੀਤ ਪਾਤਰ ਹੋਰਾਂ ਦੀ ਹਵਾ ਵਿੱਚ ਲਿਖੇ ਹਰਫ ਨਾਂ ਦੀ ਕਿਤਾਬ ਬਹੁਤ ਚਰਚਿਤ ਕਿਤਾਬ ਹੋਈ। ਤਾਂ ਇਹਨਾਂ 2 ਕਿਤਾਬਾਂ ਨੇ ਜਿਹੜੀ ਸ਼ਾਇਰੀ ਸੀ ਉਹ ਜਦੋਂ ਮੇਰੇ 'ਤੇ ਅਸਰਅੰਦਾਜ਼ ਹੋਈ ਤਾਂ ਸ਼ਾਇਦ ਅਚੇਤ ਤੌਰ 'ਤੇ ਉਹਦਾ ਰੂਪ ਵੀ ਮੇਰੇ ਅੰਦਰ ਖੁਣ ਗਿਆ, ਪੈਦਾ ਹੋ ਗਿਆ। ਤਾਂ ਇਸ ਕਰਕੇ ਮੈਂ ਜਿਹੜੀਆਂ ਫਿਰ ਪਹਿਲੀਆਂ ਚੀਜ਼ਾਂ ਉਹ ਛੰਦਬੰਦ ਤਰੀਕੇ ਵਾਲੀਆਂ, ਹਾਲਾਂਕਿ ਉਸ ਸਮੇਂ ਖੁੱਲ੍ਹੀ ਕਵਿਤਾ ਵੀ ਮੌਜੂਦ ਰਹੀ ਆਲੇ ਦੁਆਲੇ, ਜਿਹਨੂੰ ਮੈਂ ਬਾਅਦ ਵਿੱਚ ਜਾ ਕੇ ਦੇਖਿਆ ਹਾਂ ਪਾਸ਼ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ। ਤਾਂ ਪਰ ਇਸ ਤਰ੍ਹਾਂ ਸ਼ਾਇਦ ਫਿਰ ਉਹ ਅਚੇਤ ਤੌਰ 'ਤੇ ਮੈਂ ਜਿਹੜਾ ਰੂਪ ਦਾ ਅਸਰ ਵੀ ਲੈ ਲਿਆ ਜਿਹੜੇ ਸ਼ਾਇਰਾਂ ਦੀ ਸ਼ਾਇਰੀ ਨੇ ਮੈਨੂੰ ਪਹਿਲੇ ਤੌਰ 'ਤੇ ਪ੍ਰਭਾਵਿਤ ਕੀਤਾ ਜਾਂ ਟੁੰਬਿਆ।
1: ਗੁਰਤੇਜ ਜੀ, ਇਹ ਦੌਰ 70ਵਿਆਂ ਦੇ ਅੰਤ ਦਾ ਹੈ ਕਿ 80ਵਿਆਂ ਦੇ ਅੰਤ ਦਾ, ਜਦੋਂ ਤੁਸੀਂ ਇਹ ਇਸ ਦੌਰ ਦੀਆਂ ਗੱਲਾਂ ਜਿਹੜੀਆਂ ਕਰ ਰਹੇ ਹੋ?
0: ਇਹ ਤਕਰੀਬਨ 1976 ਤੋਂ ਲੈ ਕੇ ਫਿਰ 82 ਤੱਕ ਦਾ ਸਮਾਂ ਇਹ ਸੰਬੰਧ, ਇਸ ਸਮੇਂ ਦੌਰਾਨ ਇਹ ਸਾਰੀਆਂ ਚੀਜ਼ਾਂ ਪਨਪੀਆਂ।

0: ਬਣੀਆਂ ਵਿਗਸੀਆਂ ਅਤੇ ਇਸੇ ਸਮੇਂ ਦੌਰਾਨ ਹੀ ਮੇਰੀਆਂ ਪਹਿਲੀਆਂ ਜਿਹੜੀਆਂ ਕੁਛ ਕਵਿਤਾਵਾਂ ਉਹ ਕਾਗਜ਼ ਉੱਤੇ ਆਈਆਂ।
1: ਇਸ ਸਮੇਂ ਦੌਰਾਨ ਪਾਸ਼ ਦਾ ਕਤਲ ਵੀ ਹੁੰਦਾ ਆ ਥੋੜ੍ਹੇ ਦੇਰ ਬਾਅਦ, ਜਾਂ ਉਸ ਸਮੇਂ ਇੱਕ ਤਰ੍ਹਾਂ ਦੀ ਇੱਕ ਹਨੇਰੀ ਵੀ ਆਉਂਦੀ ਹੈ ਪੰਜਾਬ ਦੇ ਵਿੱਚ, ਜਿਵੇਂ ਕਿਸੇ ਕਿਸ਼ੋਰ ਅਵਸਥਾ ਦੇ ਵਿੱਚ ਇੱਕ ਸਟਰੋਮਸ ਐਂਡ ਸਟ੍ਰਾਈਫ ਦਾ ਸਮਾਂ ਹੁੰਦਾ, ਇਹੋ ਜਿਹਾ ਸਮਾਂ ਸੀਗਾ। ਤੁਸੀਂ ਕਵਿਤਾ ਦੀ ਉਦੋਂ ਬਾਂਹ ਫੜੀ।
0: ਬਿਲਕੁਲ ਬਿਲਕੁਲ।
1: ਅਤੇ ਤੁਸੀਂ ਇੱਕ ਸ਼ੇਰ ਲਿਖਦੇ ਹੋ ਕਿ ਹਜ਼ਾਰ ਸ਼ਾਇਰ ਸਨ ਸਾਡੇ ਵਕਤਾਂ ਦੇ, ਪਰ ਕਿਸੇ ਕਿਸੇ ਸ਼ਾਇਰੀ ਕੀਤੀ। ਸ਼ਾਇਰੀ ਕਰਨ ਦੇ ਕੀ ਅਰਥ ਸਨ? ਉਹ ਕਿਹੜੀ ਸ਼ਾਇਰੀ ਸੀ ਜਿਹੜੀ ਕਿਸੇ ਕਿਸੇ ਕੀਤੀ? ਸ਼ਾਇਰ ਤਾਂ ਹਜ਼ਾਰ ਸਨ।
0: ਇਹ ਕਿਸ ਤਰ੍ਹਾਂ ਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਕੋਈ ਕਵਿਤਾਕਾਰੀ ਬਾਰੇ ਜਾਂ ਕਵਿਤਾ ਬਾਰੇ ਜਾਂ ਇਸ ਤਰ੍ਹਾਂ ਦੀ ਸਮੁੱਚੀ ਆਰਟ ਬਾਰੇ ਇੱਕ ਸਟੇਟਮੈਂਟ ਦਿੰਦੇ, ਬਹੁਤ ਸਾਰੇ ਕਵੀ ਇਸ ਤਰ੍ਹਾਂ ਦੀਆਂ ਸਤਰਾਂ ਲਿਖਦੇ ਨੇ, ਤਾਂ ਮੇਰਾ ਉੱਥੇ ਮੰਨਣਾ ਸੀ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਇੱਕ ਕਲਾ ਦੇ ਦੌਰ ਵਿੱਚ ਮੌਜੂਦ ਹੁੰਦੇ, ਉਹ ਆਪਣਾ ਕੰਮ ਕਰ ਰਹੇ ਹੁੰਦੇ, ਸ਼ਾਇਰੀ ਵੀ ਕਰ ਰਹੇ ਹੁੰਦੇ, ਕਵੀ ਲੋਕ ਹੁੰਦੇ, ਪਰ ਸਾਰੀ ਦੀ ਸਾਰੀ ਜਿਹੜੀ ਸ਼ਾਇਰੀ ਉਹ ਬਹੁਤ ਉੱਚ ਪਾਏ ਦੀ ਨਹੀਂ ਹੁੰਦੀ। ਮੇਰੀਆਂ ਆਪਣੀਆਂ ਪਸੰਦਾਂ ਨਾਪਸੰਦਾਂ ਉਹਦੇ ਸ਼ਾਮਿਲ ਹੋਣਗੀਆਂ। ਇਸ ਤਰ੍ਹਾਂ ਮੈਂ ਮਤਲਬ ਜਿਹੜੀ ਇੱਕ ਸਾਦੇ ਅਭਿਆਸ ਦੀ ਸ਼ਾਇਰੀ ਹੈ ਉਹਨੂੰ ਸ਼ਾਇਦ ਫਿਰ ਮੈਂ ਕਿਹਾ ਕਿ ਹਜ਼ਾਰ ਲੋਕ ਸਨ ਸ਼ਾਇਰ ਸਾਡੇ ਵਕਤਾਂ ਦੇ, ਕਿਸੇ ਕਿਸੇ ਨੇ ਪਰ ਉਹਨਾਂ 'ਚੋਂ ਸ਼ਾਇਰੀ ਕੀਤੀ। ਅਤੇ ਇੱਥੇ ਇੱਕ ਤਰੀਕੇ ਨਾਲ ਵਿਅੰਗਾਤਮਕ ਤੌਰ 'ਤੇ ਇਹ ਗੱਲ ਰਮਜ਼ ਵਾਲੀ ਕਰਨ ਦੀ ਕੋਸ਼ਿਸ਼ ਕੀਤੀ ਕਿ ਬੇਸ਼ੱਕ ਅਭਿਆਸੀ ਤੌਰ 'ਤੇ ਬਹੁਤ ਲੋਕ ਕਵਿਤਾ ਲਿਖ ਰਹੇ ਹੋਣ, ਪਰ ਉਹਨਾਂ 'ਚੋਂ ਵਿਰਲੇ ਲੋਕਾਂ ਨੂੰ ਹੀ ਸੱਚੇ ਕਵੀ ਬਣਨ ਦਾ ਦਰਜਾ ਮਿਲਦਾ
1: ਜੀ। ਅਤੇ ਗੁੱਤੇ ਜੀ, ਗਜ਼ਲ ਇੱਕ ਬੰਦੇਜੀ ਕਾਵਿ ਹੈ, ਬਹੁਤ ਬੰਧਨਾਂ ਦੇ ਵਿੱਚ ਲਿਖਿਆ ਜਾਣ ਵਾਲਾ। ਅਸੀਂ ਜਾਣਦੇ ਹਾਂ ਇੱਕ ਡਿਸਕਸ਼ਨ ਚੱਲਦੀ ਹੈ ਬੈਰਾਂ ਦੀ, ਇਹਨਾਂ ਸਾਰੇ ਦੇ ਵਿੱਚ ਤੁਹਾਡੇ ਕੋਲ ਬੈਰ ਪਹਿਲੋਂ ਆਉਂਦੇ ਆ ਕਿ ਗਜ਼ਲ ਪਹਿਲੋਂ ਆਉਂਦੀ ਹੈ?
0: ਇਹ ਬੜਾ ਦਿਲਚਸਪ ਸਵਾਲ ਹੈ ਸੁਖਜਿੰਦਰ ਜੀ, ਕਿ ਮੈਂ ਜਿਹੜੀ ਸਿਨਫ ਦੇ ਵਿੱਚ ਲਿਖਦਾ ਇਹਦਾ ਇੱਕ ਬਹੁਤ ਕਰੜੇ ਨੇਮ ਵਾਲਾ ਕਾਵਿ ਸ਼ਾਸਤਰੀ ਗਰੁੱਪ ਹੈ ਜਿਹਦੀ ਬਹੁਤ ਸਾਰੀ ਟ੍ਰੇਨਿੰਗ ਵੀ ਜ਼ਰੂਰੀ ਮੰਨੀ ਜਾਂਦੀ ਹੈ, ਬਹੁਤ ਸਾਰੇ ਸਿਖਾਉਣ ਵਾਲੇ ਗਜ਼ਲ ਸਕੂਲ ਵੀ ਮੌਜੂਦ ਰਹੇ। ਜਿਸ ਸਮੇਂ ਦੀ ਆਪਾਂ ਦੌਰ ਦੀ ਗੱਲ ਕਰ ਰਹੇ ਹਾਂ, ਉਸ ਸਮੇਂ ਕੁਝ ਰੋਜ਼ਾਨਾ ਅਖਬਾਰਾਂ ਦੇ ਅੰਦਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੂਲਿੰਗ ਵਾਲੀਆਂ ਲਿਖਤਾਂ ਆਉਂਦੀਆਂ ਸੀ ਗਜ਼ਲ ਨੂੰ ਲੈ ਕੇ, ਤਾਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਅਸਰ ਅੰਦਾਜ਼ ਤਾਂ ਹੁੰਦੀਆਂ, ਪਰ ਮੈਂ ਗਜ਼ਲ ਦੀ ਜਿਹੜੀ ਉਸ ਕਿਸਮ ਦੀ ਟ੍ਰੇਨਿੰਗ ਹੈ ਜਿਹੜੀ ਉਹਦੇ ਰੂਪ ਦੀ ਉਹ ਹਾਸਲ ਨਹੀਂ ਕੀਤੀ। ਉਹ ਮੈਂ ਚੀਜ਼ਾਂ ਨੂੰ ਪੜ੍ਹਦਿਆਂ ਪੜ੍ਹਦਿਆਂ ਜਿਹੜਾ ਇੱਕ ਸੰਗੀਤ ਤੁਹਾਡੇ ਅੰਦਰ ਕਿਸੇ ਵੀ ਲੈ ਕਿਸੇ ਵੀ ਯੋਨਰ ਦੀ ਜਾਂ ਕਵਿਤਾ ਦੀ ਤੁਹਾਡੇ ਅੰਦਰ ਬੈਠ ਜਾਂਦੀ ਹੈ, ਉਸ ਤਰੀਕੇ ਨਾਲ ਉਹ ਮੈਂ ਬਹੁਤ ਦਾਅਵਾ ਨਹੀਂ ਕਰਦਾ ਕਿ ਮੈਂ ਬਹੁਤ ਸਾਰੀਆਂ ਬਹਿਰਾਂ ਨੂੰ ਤਕਨੀਕੀ ਤੌਰ 'ਤੇ ਜਾਣਦਾ ਜਾਂ ਉਹਨਾਂ ਵਿੱਚ ਮੈਂ ਲਿਖਦਾ। ਮੈਂ ਸ਼ਾਇਦ ਬਹੁਤ ਥੋੜ੍ਹੀਆਂ ਬਹਿਰਾਂ ਦੇ ਵਿੱਚ ਹੀ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਜਿਨ੍ਹਾਂ ਦੇ ਸੰਗੀਤ ਨਾਲ ਮੈਂ ਚੰਗੀ ਤਰ੍ਹਾਂ ਆਪਣੇ ਅੰਦਰੋਂ ਆਤਮਸਾਤ ਹੋਇਆ ਮਹਿਸੂਸ ਕਰਦਾ। ਤਾਂ ਇਸ ਤਰ੍ਹਾਂ ਲਿਖਣ ਵਿੱਚ ਜਦੋਂ ਮੈਂ ਆਉਂਦਾ ਤਾਂ ਫਿਰ ਇੱਕ ਲੈ ਦੇ ਰੂਪ 'ਚ ਜਿਹੜੀਆਂ ਸਤਰਾਂ ਆਉਂਦੀਆਂ ਨੇ ਉਹਨਾਂ ਦੀ ਇੱਕ ਬਹਿਰ ਵੀ ਬਣਦੀ ਹੈ ਮੇਰੇ ਅੱਗੇ। ਉਚੇਚੇ ਤੌਰ 'ਤੇ ਨਹੀਂ ਹੁੰਦਾ ਕਿ ਮੈਂ ਫਲਾਣੀ ਬਹਿਰ ਦੇ ਅੰਦਰ ਗਜ਼ਲ ਲਿਖ ਰਿਹਾ, ਤਾਂ ਇਸ ਤਰ੍ਹਾਂ ਜਿਹੜਾ ਇੱਕ ਕੁਦਰਤੀ ਤੌਰ 'ਤੇ ਵਾਕ ਆਉਂਦਾ ਜਿਹਨੂੰ ਮਿਸਰਾ ਕਹਿ ਸਕਦੇ ਹਾਂ ਉਹ ਮੇਰੇ ਅੰਦਰ ਆਉਂਦਾ ਜਾਂ ਉਹ ਫਿਰ ਕਾਗਜ਼ ਉੱਤੇ ਉਤਰਦਾ, ਅਤੇ ਉਹ ਕਿਹੜੀ ਬਹਿਰ ਵਿੱਚ ਬਣਦਾ ਉਹ ਸ਼ਾਇਦ ਫਿਰ ਬਾਅਦ ਵਿੱਚ ਉਹਦੀ ਸ਼ਨਾਖਤ ਹੁੰਦੀ ਹੈ ਕਿ ਇਹ ਵਾਕ ਹੈ ਜਿਹੜਾ ਇਹ ਕਿਹੜੀ ਬਹਿਰ ਦਾ ਵਾਕ ਬਣ ਗਿਆ।
1: ਇਹਦਾ ਅਰਥ ਤੁਸੀਂ ਇਹ ਵੀ ਕਿਤੇ ਨਾ ਕਿਤੇ ਕਰ ਰਹੇ ਹੋ ਕਿ ਅਸਲ ਦੇ ਵਿੱਚ ਬਹਿਰ ਵੀ ਇੱਕ ਕੁਦਰਤੀ ਸੰਗੀਤ ਹੀ,
0: ਬਿਲਕੁਲ,
1: ਮਤਲਬ ਉਹ ਮਿਸਰਾ ਜੋ ਬਣ ਰਿਹਾ ਉਹ ਸਾਡੇ ਮਨ ਦੇ ਅੰਦਰ ਪਏ ਸੰਗੀਤਾਂ ਦਾ ਜਿਹੜਾ ਆ ਤਰਜਮਾ। ਇਹੋ ਜਿਹੀ ਗੱਲ ਪਾਤਰ ਹੋਣੀ ਵੀ ਇੱਕ ਥਾਂ ਤੇ ਕਹਿੰਦੇ ਆ ਕਿ ਮੈਂ ਬਹਿਰ ਚ ਹੋ ਗਿਆ ਜਦੋਂ ਤਾਂ ਫਿਰ ਮੈਨੂੰ ਬਹਿਰਾਂ ਦੀ ਜ਼ਰੂਰਤ ਨਹੀਂ ਰਹੀ।
0: ਬਿਲਕੁਲ,
1: ਮੈਨੂੰ ਲੱਗਦਾ ਕਿ ਨਵੇਂ ਸ਼ਾਇਰਾਂ ਵਾਸਤੇ ਇੱਕ ਅੱਛਾ ਸੁਨੇਹਾ ਹੋਏਗਾ ਕਿ ਅਸੀਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਸਿੱਖ ਰਹੇ ਹਾਂ। ਇਹ ਵੀ ਨਹੀਂ ਹੈ ਕਿ ਸਿੱਖਣਾ ਨਹੀਂ ਚਾਹੀਦਾ, ਪਰ ਉਸਦੀ ਸਿਖਲਾਈ ਕਿਸ ਤਰ੍ਹਾਂ ਆਤਮਸਾਤ ਕੀਤੀ ਜਾਂਦੀ ਹੈ ਉਹ ਵਧੇਰੇ ਜ਼ਰੂਰੀ ਹੈ। ਗੁਰਤੇਜ ਹੋਣਾ ਵਾਸਤੇ ਕਵੀ ਹੋਣ ਦੇ ਕੀ ਅਰਥ ਹੈ?
0: ਕਵਿਤਾ ਲਿਖਣੀ ਆਪਣੇ ਆਪ 'ਚ ਇੱਕ ਤਰੀਕੇ ਨਾਲ ਆਪਣੇ ਆਪ ਨਾਲ ਆਤਮਸਾਤ, ਆਪਣੇ ਆਪ ਨਾਲ ਇੱਕ ਸੁਰ ਹੋਣ, ਅਤੇ ਆਪਣੇ ਅੰਦਰ ਬਹੁਤ ਗਹਿਰੇ ਪਏ ਹੋਏ ਬੰਦੇ ਨੂੰ ਜਾਂ ਉਸ ਬੰਦਿਆਈ ਦੀ ਆਖਰੀ ਸੀਮਾ ਤੱਕ ਜਾਣ ਦਾ ਜਾਂ ਤਹਿ ਤੱਕ ਜਾਣ ਦਾ ਇੱਕ ਤਰੀਕੇ ਨਾਲ ਯਤਨ ਹੈ ਮੇਰੇ ਲਈ। ਕਵਿਤਾ ਮੈਨੂੰ ਬਹੁਤ ਸਾਰੀਆਂ ਸੂਖਮ ਜ਼ਿੰਦਗੀ ਦੀਆਂ ਤੈਹਾਂ ਨਾਲ, ਜ਼ਿੰਦਗੀ ਦੀਆਂ ਬਹੁਤ ਸਾਰੀਆਂ ਬਰੀਕ ਖੁਸ਼ੀਆਂ ਨਾਲ, ਜ਼ਿੰਦਗੀ ਦੇ ਬਹੁਤ ਸਾਰੇ ਅਣਦੱਸੇ ਦੁੱਖਾਂ ਨਾਲ ਮਿਲਾਉਂਦੀ ਹੈ, ਚਾਹੇ ਮੈਂ ਕਿਸੇ ਦੀ ਕਵਿਤਾ ਪੜ੍ਹ ਰਿਹਾ ਹੋਵਾਂ ਚਾਹੇ ਮੈਂ ਆਪ ਕਵਿਤਾ ਲਿਖ ਰਿਹਾ ਹੋਵਾਂ। ਤਾਂ ਇਸ ਤਰ੍ਹਾਂ ਕਵਿਤਾ ਮੇਰੇ ਲਈ ਬਹੁਤ ਹੀ ਇੱਕ ਤਰ੍ਹਾਂ ਸੱਚੇ ਹੋਣ ਦਾ, ਸੂਖਮ ਹੋਣ ਦਾ ਅਤੇ ਬਹੁਤ ਗਹਿਰੇ ਹੋਣ ਦਾ ਇੱਕ ਮੁਕਾਮ ਹੁੰਦੀ ਹੈ ਜਿਹੜਾ ਕਿ ਭਾਸ਼ਾ ਦੇ ਰਾਹੀਂ ਮੇਰੇ ਆਲੇ ਦੁਆਲੇ ਬਣਦਾ। ਤਾਂ ਇਉਂ ਕਵਿਤਾ ਨੂੰ ਮੈਂ ਮਤਲਬ ਭਾਸ਼ਾ ਦਾ ਇੱਕ ਸਭ ਤੋਂ ਹੁਸੀਨ ਰੂਪ ਮੰਨਦਾ ਕਿ ਜਿਹੜੀ ਭਾਸ਼ਾ ਤੁਹਾਡੇ ਆਲੇ ਦੁਆਲੇ ਹੁੰਦੀ ਹੈ, ਜਿਹਦੇ ਰਾਹੀਂ ਤੁਸੀਂ ਬੋਲਚਾਲ ਵਿੱਚ ਆਮ ਗੱਲਾਂ ਆਮ ਜ਼ਿੰਦਗੀ ਜਿਉਂਦੇ ਹੋ, ਉਹ ਜਦੋਂ ਜ਼ਿੰਦਗੀ ਕਿਸੇ ਵੀ ਪਲ ਉੱਤੇ ਬਹੁਤ ਖੂਬਸੂਰਤ ਛਿਣਾਂ 'ਚੋਂ ਗੁਜ਼ਰਦੀ ਹੈ
1: ਜੀ,
0: ਤਾਂ ਉਹਦਾ ਜਿਹੜਾ ਸਭ ਤੋਂ ਖੂਬਸੂਰਤ ਪ੍ਰਗਟਾਵਾ ਉਹ ਸ਼ਾਇਦ ਕਵਿਤਾ ਰਾਹੀਂ ਹੁੰਦਾ।
1: ਤੁਹਾਡੀਆਂ ਗਜ਼ਲਾਂ ਦੇ ਵਿੱਚ ਕਈ ਥਾਵਾਂ 'ਤੇ ਬੰਦੇ ਅੰਦਰ ਬੰਦੇ ਹੋਣ ਦੀਆਂ ਗੱਲਾਂ ਜਿਹੜੀਆਂ ਉਹ ਮਿਲਦੀਆਂ ਆ। ਇਹ ਬੰਦੇ ਅੰਦਰ ਬੰਦੇ ਹੋਣਾ

0: ਤੇ ਕੀ ਕਵੀ ਦੇ ਅੰਦਰ ਬੰਦੇ ਓਬਵੀਅਸਲੀ ਜ਼ਿਆਦਾ ਹੋਣਗੇ ਦੂਜੇ ਨਾਲੋਂ ਸ਼ਾਇਦ, ਕਿਉਂਕਿ ਉਹ ਕਈ ਲੋਕਾਂ ਦਾ ਦਰਦ ਮਹਿਸੂਸ ਕਰਦਿਆਂ ਕਵਿਤਾ ਦੇ ਅੰਦਰੋਂ ਲੰਘਦਾ ਆ। ਕੀ ਕਵੀ ਦੇ ਅੰਦਰ ਕਵੀ ਵੀ ਬਹੁਤ ਸਾਰੇ ਹੁੰਦੇ ਆ ਕਿ ਕਵੀ ਇੱਕ ਹੀ ਹੁੰਦਾ ਆ?
1: ਮੇਰਾ ਖਿਆਲ ਕਵੀ ਤਾਂ ਸ਼ਾਇਦ ਇੱਕੋ ਹੀ ਬੰਦਾ ਹੁੰਦਾ, ਉਹ ਬੰਦੇ ਦੇ ਰੂਪ ਬਦਲ ਸਕਦੇ ਨੇ। ਜਦੋਂ ਤੁਸੀਂ ਸ਼ੁਰੂਆਤੀ ਤੌਰ 'ਤੇ ਕਵਿਤਾ ਲਿਖਦੇ ਹਾਂ ਅਤੇ ਤੁਹਾਡੇ ਅੰਦਰਲਾ ਕਵੀ ਸ਼ਾਇਦ ਅਜੇ ਸਿੱਖ ਰਿਹਾ ਹੁੰਦਾ, ਜਦੋਂ ਤੁਸੀਂ ਥੋੜ੍ਹਾ ਜਿਹਾ ਅੱਗੇ ਜਾਂਦੇ ਹੋ, ਤੁਸੀਂ ਥੋੜ੍ਹਾ ਜਿਹਾ ਸੰਭਲੇ ਹੋਏ ਪੱਕੇ ਰਸਤੇ ਵੱਲ ਤੁਰਨ ਵਾਲੇ ਕਵੀ ਬਣ ਜਾਂਦੇ ਹੋ। ਜੇ ਤੁਸੀਂ ਬਹੁਤ ਇੱਕ ਉਮਰ ਦੇ ਅਤੇ ਅਭਿਆਸ 'ਚੋਂ ਅਤੇ ਇੱਕ ਲੰਬੇ ਸਫ਼ਰ 'ਚੋਂ ਕੋਈ ਅਬੂਰ ਹਾਸਲ ਕਰ ਲਿਆ ਤਾਂ ਸ਼ਾਇਦ ਤੁਸੀਂ ਮਹੱਤਵਪੂਰਨ ਅਤੇ ਚੰਗੇ ਕਵੀ ਵੀ ਬਣ ਜਾਂਦੇ ਹੋ। ਤਾਂ ਇਸ ਤਰ੍ਹਾਂ ਕਵੀ ਵਾਲਾ ਜਿਹੜਾ ਆਪਾ, ਉਹ ਤਾਂ ਕਵੀ ਦੇ ਅੰਦਰ ਇੱਕ ਹੀ ਹੁੰਦਾ, ਉਹਦੇ ਅੰਦਰ ਬੰਦੇ ਬਹੁਤ ਸਾਰੇ ਹੁੰਦੇ ਆ ਹਮੇਸ਼ਾ ਹੀ, ਕਿਉਂਕਿ ਜਿਵੇਂ ਅਸੀਂ ਜਿਸ ਕਿਸਮ ਦੀ ਕਵਿਤਾ ਦੇ ਇੱਕ ਲੰਮੇ ਸਫ਼ਰ 'ਚੋਂ ਗੁਜ਼ਰੇ ਹਾਂ ਹੁਣ ਤੱਕ, ਜਿਹੜੀ ਆਧੁਨਿਕ ਕਵਿਤਾ ਨੇ ਸਾਨੂੰ ਸਿਖਾਇਆ ਜਾਂ ਹੋਰ ਸਾਰੇ ਫਲਸਫੇ ਸਾਡੇ ਆਲੇ ਦੁਆਲੇ ਫਿਰਦੇ ਆ, ਕਿ ਬੰਦੇ ਦੇ ਅੰਦਰ ਬਹੁਤ ਸਾਰੇ ਬੰਦੇ ਵੱਸਦੇ ਹੁੰਦੇ ਆ।
0: ਜੀ,
1: ਜਿਵੇਂ ਮੇਰਾ ਸ਼ੇਰ ਜਿਹਦੇ ਵੱਲ ਸ਼ਾਇਦ ਤੁਸੀਂ ਇਸ਼ਾਰਾ ਕੀਤਾ ਕਿ
0: ਇਰਸ਼ਾਦ,
1: ਹਰ ਇੱਕ ਬੰਦੇ ਦੇ ਅੰਦਰ ਦੋ ਜਣੇ ਤਕਰਾਰ ਕਰਦੇ ਨੇ, ਜੇ ਇੱਕ ਦੀਵਾਰ ਬਣਦਾ ਹੈ ਤਾਂ ਇੱਕ ਬੂਹਾ ਬਣਾਉਂਦਾ ਹੈ, ਇਸ ਤਰ੍ਹਾਂ ਦੀ ਗੱਲਬਾਤ। ਤਾਂ ਇਸ ਤਰ੍ਹਾਂ ਜਦੋਂ ਸਾਨੂੰ ਨਵਾਂ ਜਿਹੜਾ ਸਾਹਿਤ ਆ ਜਾਂ ਫਲਸਫੇ ਦੱਸਦੇ ਕਿ ਬੰਦੇ ਦੇ ਜਿਹੜੀ ਬਾਹਰਲੀ ਦੁਨੀਆ ਜਿਹੜੀ ਸਾਨੂੰ ਦਿਸਦੀ ਹੈ ਉਹਦੀ ਥਾਂ 'ਤੇ ਬੰਦੇ ਦੇ ਅੰਦਰ ਇੱਕ ਅਣਦਿਸਦੀ ਸੂਖਮ ਦੁਨੀਆ ਵੀ ਉਨੀ ਮਹੱਤਵਪੂਰਨ ਅਤੇ ਵਧੀਆ, ਅਤੇ ਜਿਹੜਾ ਨਵਾਂ ਸਾਹਿਤ ਹੈ ਉਹ ਉਸ ਨਵੇਂ ਸੂਖਮ ਬੰਦੇ, ਛੁਪੇ ਹੋਏ ਬੰਦੇ ਦੇ ਅੰਦਰ ਕਿੰਨੀਆਂ ਸਾਰੀਆਂ ਤਹਿਾਂ ਵਾਲੇ ਬੰਦੇ ਨੇ, ਉਹਨਾਂ ਦੀ ਤਲਾਸ਼ ਵੱਲ ਜ਼ਿਆਦਾ ਰੁੱਝਿਆ ਰਹਿੰਦਾ। ਅਤੇ ਮੇਰਾ ਰੁਝਾਨ ਵੀ ਲਗਭਗ ਇਸ ਤਰ੍ਹਾਂ ਦਾ ਕਿ ਮੈਂ ਆਪਣੀ ਕਵਿਤਾ ਦੇ ਅੰਦਰ ਜਿਹੜੇ ਬੰਦੇ ਦੇ ਮਨੋਵਿਗਿਆਨ ਦੇ ਦ੍ਰਿਸ਼ ਨੇ ਜਾਂ ਮਨੋਵਿਗਿਆਨ ਦੇ ਉਹਦੇ ਧਰਾਤਲ ਨੇ, ਉਹਨਾਂ ਨੂੰ ਮੈਂ ਫੜਨ ਦੀ ਥੋੜ੍ਹੀ ਬਹੁਤੀ ਕੋਸ਼ਿਸ਼ ਕਰਦਾ।
0: ਦ੍ਰਿਸ਼ ਦੀ ਗੱਲ ਕਰਦੇ ਹੋ ਤੁਸੀਂ, ਆਪਦੀ ਕਿਤਾਬ ਦੀ ਭੂਮਿਕਾ 'ਚ ਆਪ ਹੀ ਇੱਕ ਥਾਂ ਆਖਦੇ ਹੋ ਕਿ ਕਵਿਤਾ ਲਿਖਣਾ ਫੋਟੋ ਖਿੱਚਣ ਵਾਂਗ ਹੁੰਦਾ, ਉਹ ਸਾਰਾ ਕੁਛ ਉੱਥੇ ਪਹਿਲੋਂ ਪਿਆ ਆ, ਸਿਰਫ ਉਹ ਧੁੱਪ, ਰੋਸ਼ਨੀ, ਛਾਂ, ਉਹ ਸਾਰੇ ਨੇ ਰਲ ਕੇ ਉਸ ਫੋਟੋ ਨੂੰ ਬਣਾਉਣਾ ਹੁੰਦਾ ਅਤੇ ਕੈਮਰਾ ਉੱਥੇ ਪਹੁੰਚਿਆ ਹੁੰਦਾ। ਇਸੇ ਤਰ੍ਹਾਂ ਕਵਿਤਾ ਤੁਸੀਂ ਕਹਿੰਦੇ ਹੋ ਕਿ ਸਾਰਾ ਕੁਛ ਪਿਆ ਆ, ਪਰ ਫਿਰ ਵੀ ਇੱਕ ਉਹਦੇ ਵਿੱਚ ਕਵੀ ਦੀ ਸ਼ਮੂਲੀਅਤ ਕਿੱਥੇ ਹੈ, ਉਹਦੇ ਸੰਵੇਦਨਾ ਕਿੱਥੇ ਪਈ ਹੋਈ ਹੈ? ਕਿਉਂਕਿ ਫੋਟੋ ਤਾਂ ਉਹ ਸਾਰਿਆਂ ਕੋਲ ਹੀ ਪਈ ਹੈ, ਹਰੇਕ ਦੇ ਕੋਲ ਉਸ ਤਰ੍ਹਾਂ ਦਾ ਦੁੱਖ ਆ ਰਿਹਾ ਹੈ, ਹਰੇਕ ਬੰਦਾ ਮਹਿਸੂਸ ਕਰ ਸਕਦਾ ਸ਼ਾਇਦ।
1: ਇਹਨੂੰ ਜਾਵੇਦ ਅਖਤਰ ਹੋਰਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਦੱਸਿਆ। ਜਿਵੇਂ ਬਹੁਤ ਵਾਰੀ ਇਹ ਮੰਨਿਆ ਜਾਂਦਾ ਕਿ ਕਵਿਤਾ ਸ਼ਾਇਦ ਇਲਹਾਮ ਦੀ ਚੀਜ਼ ਹੈ, ਇਹ ਕਵਿਤਾ ਕੋਈ ਆਕਾਸ਼ ਵਿੱਚੋਂ ਬੰਦੇ ਕੋਲ ਆਉਂਦੀ ਹੈ।
0: ਜੀ ਜੀ,
1: ਤਾਂ ਜਾਵੇਦ ਅਖਤਰ ਹੋਰੀ ਕਹਿੰਦੇ ਫਿਰ ਤੁਸੀਂ ਉਸ ਭਾਸ਼ਾ ਵਿੱਚ ਹੀ ਕਿਉਂ ਕਵਿਤਾ ਲਿਖਦੇ ਹੋ ਜਿਹੜੀ ਭਾਸ਼ਾ ਤੁਸੀਂ ਜਾਣਦੇ ਹੋ?
0: ਜੀ,
1: ਤੁਸੀਂ ਕਿਸੇ ਐਸੀ ਭਾਸ਼ਾ ਵਿੱਚ ਕਵਿਤਾ ਕਿਉਂ ਨਹੀਂ ਲਿਖ ਦਿੰਦੇ ਜਿਹੜੀ ਭਾਸ਼ਾ ਤੁਹਾਨੂੰ ਨਹੀਂ ਆਉਂਦੀ?
0: ਜੀ,
1: ਤਾਂ ਇਹਦਾ ਜਿਹੜਾ ਇੱਕ ਸਿੱਧਾ ਅਰਥ ਬਣਦਾ ਕਿ ਭਾਸ਼ਾ ਤੁਹਾਡੇ ਅੰਦਰ ਇੱਕ ਸੰਸਾਰ ਪੈਦਾ ਕਰਦੀ ਹੈ ਜਿਹਦੇ ਵਿੱਚੋਂ ਕਵਿਤਾ ਵੀ ਪੈਦਾ ਹੁੰਦੀ ਹੈ। ਭਾਸ਼ਾ ਰਾਹੀਂ ਤੁਸੀਂ ਦੁਨੀਆ ਨੂੰ ਦ੍ਰਿਸ਼ਾਂ ਵਿੱਚ ਬਦਲਦੇ ਹੋਏ ਦੇਖਦੇ ਹੋ, ਭਾਸ਼ਾ ਰਾਹੀਂ ਤੁਸੀਂ ਦੁਨੀਆ ਦੇ ਦ੍ਰਿਸ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ। ਕਿਉਂਕਿ ਕਲਾਕਾਰ ਜਿਹੜਾ ਹਮੇਸ਼ਾ ਉਹ ਇਸ ਲਈ ਧਰਤੀ 'ਤੇ ਪੈਦਾ ਹੁੰਦਾ ਕਿ ਅਜੇ ਬਹੁਤ ਸਾਰਾ ਕੁਛ ਧਰਤੀ ਉੱਤੇ ਠੀਕ ਕਰਨ ਵਾਲਾ, ਅਤੇ ਉਹਨੂੰ ਆਪਣੀ ਕਲਾ ਰਾਹੀਂ ਥੋੜ੍ਹਾ ਥੋੜ੍ਹਾ ਠੀਕ ਕਰਕੇ ਉਹਦੇ ਉੱਤੇ ਕੋਈ ਨੁਕਤਾਚੀਨੀ ਕਰਦਾ, ਉਹਦੇ ਵਿੱਚ ਕੋਈ ਵਾਧਾ ਘਾਟਾ ਕਰਦਾ। ਤਾਂ ਇਸ ਤਰੀਕੇ ਨਾਲ ਜਿਹੜਾ ਭਾਸ਼ਾ ਅਤੇ ਕਲਪਨਾ ਦਾ ਇੱਕ ਸੰਸਾਰ ਹੈ, ਇਹ ਤੁਹਾਡੀ ਸਾਰੀ ਦੀ ਸਾਰੀ ਉਸ ਗੱਲਬਾਤ ਨੂੰ ਜਾਂ ਤੁਹਾਡੀ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਵੀ ਜ਼ਰੀਆ ਬਣਦਾ ਅਤੇ ਤੁਹਾਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇੱਕ ਰਸਤਾ ਵੀ ਦਿੰਦਾ।
0: ਅਸੀਂ ਮੁਲਾਕਾਤ ਦੇ ਵਿੱਚ ਰੰਗ ਭਰਦੇ ਹਾਂ, ਤੁਹਾਡੀ ਇੱਕ ਕੋਈ ਤਾਜ਼ਾ ਲਿਖੀ ਗਜ਼ਲ ਸੁਣਨੀ ਚਾਹਾਂਗੇ ਅਸੀਂ।
1: ਹਾਂ, ਮੈਂ ਇੱਕ ਗਜ਼ਲ ਤੁਹਾਡੀ ਖਿਦਮਤ 'ਚ ਪੜ੍ਹਦਾ ਕਿ ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ।
0: ਵਾਹ, ਜਦ ਭਰਮ,
1: ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ।
0: ਜੀ ਜੀ,
1: ਕੀ ਹੈ ਜੇ ਮੇਰੇ ਪੈਰ ਵੀ ਥਾਂ ਸਿਰ ਨਹੀਂ।
0: ਵਾਹ ਵਾਹ ਗੁਰਤੇਜ ਦੀ ਮੁਕਰਰ।
1: ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ, ਕੀ ਹੈ ਜੇ ਮੇਰੇ ਪੈਰ ਵੀ ਥਾਂ ਸਿਰ ਨਹੀਂ ਰਹੇ। ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ, ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ, ਇੱਕ ਥਾਂ 'ਤੇ ਆਪਾਂ ਵੀ ਤਾਂ ਬਹੁਤ ਚਿਰ ਨਹੀਂ ਰਹੇ।
0: ਵਾਹ, ਬਹੁਤ ਅੱਛੇ।
1: ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ, ਇੱਕ ਥਾਂ 'ਤੇ ਆਪਾਂ ਵੀ ਤਾਂ ਬਹੁਤ ਚਿਰ ਨਹੀਂ ਰਹੇ। ਕੁਝ ਇਸ ਕਰਕੇ ਵੀ ਤਾਂ ਹਨੇਰੇ ਨੇ ਸੰਘਣੇ।
0: ਜੀ,
1: ਕੁਝ ਇਸ ਕਰਕੇ ਵੀ ਤਾਂ ਹਨੇਰੇ ਨੇ ਸੰਘਣੇ, ਦੀਵੇ ਹੀ ਜਗਣ ਵਾਲਿਆਂ ਦੀ ਧਿਰ ਨਹੀਂ
0: ਰਹੇ। ਬਹੁਤ ਅੱਛੇ, ਬਹੁਤ ਕਮਾਲ ਦੀ ਤਸ਼ਬੀਹ ਹੈ ਗੁਰਤੇਜ ਜੀ, ਬਹੁਤ ਅੱਛੇ।
1: ਔਰ ਇਹਦੇ ਵਿੱਚ ਇੱਕ ਸ਼ੇਰ ਸੀ ਕਿ ਧਰਤੀ 'ਚ ਗਲੀਆਂ ਕਰਦਿਆਂ ਦੇ ਕੁੰਡ ਮੁੜ ਗਏ।
0: ਵਾਹ,
1: ਧਰਤੀ 'ਚ ਗਲੀਆਂ ਕਰਦਿਆਂ ਦੇ ਕੁੰਡ ਮੁੜ ਗਏ, ਅੰਬਰ ਨੂੰ ਟਾਕੀ ਲਾਉਂਦਿਆਂ ਦੇ ਸਿਰ
0: ਨਹੀਂ ਰਹੇ। ਵਾਹ, ਬਹੁਤ ਅੱਛੇ।
1: ਧਰਤੀ 'ਚ ਗਲੀਆਂ ਕਰਦਿਆਂ ਦੇ ਕੁੰਡ ਮੁੜ ਗਏ, ਅੰਬਰ ਨੂੰ ਟਾਕੀ ਲਾਉਂਦਿਆਂ ਦੇ ਸਿਰ ਨਹੀਂ
0: ਰਹੇ।
1: ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ, ਕੀ ਹੈ ਜੇ ਮੇਰੇ ਪੈਰ ਵੀ ਥਾਂ ਸਿਰ ਨਹੀਂ ਰਹੇ।
0: ਬਹੁਤ ਅੱਛੇ, ਬਹੁਤ ਸ਼ੁਕਰੀਆ ਗੁਰਤੇਜ ਜੀ। ਇਸ

0: ਗਜ਼ਲ ਨੂੰ ਸੁਣਦਿਆਂ ਮੈਂ ਬਹੁਤ ਸਾਰੇ ਪੁਰਾਣੇ ਸ਼ਬਦਾਂ ਨੂੰ ਉਹਨਾਂ ਦੀ ਦੁਬਾਰਾ ਨਵੀਂ ਪਰਿਭਾਸ਼ਾ ਰਾਹੀਂ ਲੰਘਦਿਆਂ ਵੇਖ ਰਿਹਾ ਹਾਂ। ਤੁਸੀਂ ਆਪ ਕਿਹਾ ਕਿ ਤੁਹਾਡੇ ਕੋਲ ਪਾਤਰ ਅਤੇ ਜਗਤਾਰ ਹੋਣਾ ਦੀ ਇੱਕ ਪਰੰਪਰਾ ਸੀ, ਪਰ ਜਦੋਂ ਤੁਹਾਡੀ ਸਮੁੱਚੀ ਗਜ਼ਲ ਪੜ੍ਹਦਿਆਂ ਮੈਂ ਨਿੱਜੀ ਤੌਰ 'ਤੇ ਇਹ ਮਹਿਸੂਸ ਕਰਦਾ ਵਾਂ ਕਿ ਉਸ ਪਰੰਪਰਾ ਤੋਂ ਅੱਗੇ ਦਾ ਅਤੇ ਕੁਝ ਹਟਵਾਂ ਜੇ ਪੰਜਾਬੀ 'ਚ ਕਿਸੇ ਨੇ ਲਿਖਿਆ ਤਾਂ ਉਹ ਗੁਰਤੇਜ ਕੁਹਾਰ ਵਾਲਾ ਆ। ਗੁਰਤੇਜ ਹੋਣਾ ਨੂੰ ਇਹ ਇਸ ਲਈ ਸੁਚੇਤ ਹੋਣਾ ਪਿਆ ਕਿ ਇਹ ਉਹਨਾਂ ਦੀ ਸੰਵੇਦਨਾ ਸੀ ਕਿ ਉਹ, ਕਿਉਂਕਿ ਤੁਹਾਡੇ ਹਰ ਵਾਰ ਜਦ ਵੀ ਮੈਂ ਦੇਖਦਾ ਤੁਹਾਡੇ ਬਿੰਬ ਹੈ ਉਹ ਇੱਕ ਪ੍ਰੋਸੈਸ 'ਚ ਹੁੰਦੇ ਆ। ਸ਼ਬਦ ਇੱਕ ਖਾਸ ਤਰ੍ਹਾਂ ਦੇ ਸੰਦਰਭਾਂ ਵਿੱਚੋਂ ਲੰਘਦੇ ਆ, ਪਾਠਕ ਦੀ ਸਪੇਸ ਬਣਦੀ ਹੈ ਅਤੇ ਇਹੀ ਸ਼ਾਇਦ ਬੰਦੇ ਨੂੰ ਵੱਡਾ ਕਵੀ ਬਣਾਉਂਦੇ ਆ ਜਾਂ ਕੋਈ ਨਵੀਂ ਪਰੰਪਰਾ ਦਾ ਕਵੀ। ਤੁਸੀਂ ਇਹ ਦੱਸੋ ਕਿ ਇਸ ਤਰ੍ਹਾਂ ਤੁਸੀਂ ਸੁਚੇਤ ਰੂਪ ਨਾਲ ਕੀਤਾ ਕਿ
1: ਅਸਲ 'ਚ ਸੁਖਜਿੰਦਰ ਜਿਹੜੀ ਕਵਿਤਾ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਹੁੰਦੀ ਹੈ ਮੇਰੇ ਲਿਹਾਜ਼ ਨਾਲ ਉਹ ਉਹਦੀ ਕਾਵ ਭਾਸ਼ਾ ਹੁੰਦੀ ਹੈ
0: ਜੀ,
1: ਅਤੇ ਹਰ ਕਵੀ ਆਪਣੀ ਇੱਕ ਕਵਿਤਾ ਦਾ ਲਹਿਜਾ ਆਪਣੀ ਇੱਕ ਭਾਸ਼ਾ ਸਿਰਜਦਾ
0: ਜੀ।
1: ਜਿਵੇਂ ਗਜ਼ਲ ਦੀ ਵੀ ਇੱਕ ਆਪਣੀ ਬੁਨਿਆਦੀ ਰਿਦਮ ਹੈ, ਉਹਦਾ ਆਪਣਾ ਇੱਕ ਚੌਕਟਾ, ਇੱਕ ਸੰਸਾਰ ਹੈ
0: ਜੀ,
1: ਪਰ ਉਹਦੇ ਅੰਦਰ ਕਵੀ ਦੇ ਕਰਨ ਵਾਲਾ ਜਾਂ ਗਜ਼ਲਕਾਰ ਦੇ ਕਰਨ ਵਾਲਾ ਨਵਾਂ ਕੁਛ ਤਾਂ ਹੀ ਸੰਭਾਵਨਾ ਬਣਦੀ ਹੈ ਜੇ ਉਹ ਕੋਈ ਨਵੇਂ ਭਾਸ਼ਾਈ ਮੁਹਾਵਰੇ ਦੀ ਕੋਈ ਸਿਰਜਣਾ ਕਰ ਰਿਹਾ ਹੋਵੇ ਜਾਂ ਕਰ ਸਕੇ
0: ਜੀ।
1: ਜਦੋਂ ਮੈਂ ਸ਼ੁਰੂਆਤੀ ਤੌਰ 'ਤੇ ਸੁਰਜੀਤ ਪਾਤਰ ਜਾਂ ਡਾਕਟਰ ਜਗਤਾਰ ਹੋਰਾਂ ਦੇ ਅਸਰ ਥੱਲੇ ਲਿਖਣਾ ਸ਼ੁਰੂ ਕੀਤਾ ਤਾਂ ਹੌਲੀ ਹੌਲੀ ਜਦੋਂ ਤੁਸੀਂ ਫਿਰ ਆਪਣੇ ਇੱਕ ਅਭਿਆਸ ਵਿੱਚ ਪੈਂਦੇ ਹੋ ਅਤੇ ਤੁਸੀਂ ਇਹ ਵੀ ਜ਼ਰਾ ਸੁਚੇਤ ਹੁੰਦੇ ਹੋ ਕਿ ਤੁਹਾਡੀ ਆਪਣੀ ਕਵਿਤਾ ਦਾ ਕੋਈ ਖਾਸ ਤਰ੍ਹਾਂ ਦਾ ਜਾਂ ਇੱਕ ਵੱਖਰਾ ਜਾਂ ਨਵੇਕਲਾ ਲਹਿਜਾ ਬਣ ਸਕੇ, ਮੁਹਾਵਰਾ ਬਣ ਸਕੇ, ਤਾਂ ਫਿਰ ਤੁਸੀਂ ਉਹਦੇ ਅੰਦਰ ਕੋਈ ਨਾ ਕੋਈ ਭਾਸ਼ਾਈ ਪਰਿਵਰਤਨ, ਤਬਦੀਲੀਆਂ ਕਰਦੇ ਰਹਿੰਦੇ ਹੋ। ਅਤੇ ਦੂਜੀ ਗੱਲ ਜਿਹੜੀ ਮੈਨੂੰ ਜ਼ਾਤੀ ਤੌਰ 'ਤੇ ਲੱਗਦੀ ਹੈ ਕਿ ਸਾਡੀ ਜਿਹੜੀ ਬਹੁਤ ਸਾਰੀ ਗਜ਼ਲ ਐਸੀ ਰਹੀ ਜਿਹਦੇ ਅੰਦਰ ਬਹੁਤ ਇੱਕ ਪਰੰਪਰਕ ਕਿਸਮ ਦੇ ਬਿੰਬਾਵਲੀ ਰਹੀ, ਉਹਦੇ ਅੰਦਰ ਪਰੰਪਰਕ ਕਿਸਮ ਦਾ ਸੰਸਾਰ ਹੀ ਮਿਲਦਾ ਰਿਹਾ, ਜਿਵੇਂ ਅਸੀਂ ਮਤਲਬ ਜਿਹੜੀ ਉਰਦੂ ਵਾਲੀ ਗਜ਼ਲ ਤੋਂ ਬਾਅਦ ਸਾਡੇ ਕੋਲ ਆਉਂਦਾ ਰਿਹਾ,
0: ਜਿਹੜੀਆਂ
1: ਬਾਇਨਰੀਜ਼ ਰਹੀਆਂ। ਹਾਂ, ਇਹ ਤੁਸੀਂ ਉਸ ਤੋਂ ਅਗਲੀ ਗੱਲ ਕਰ ਰਹੇ ਹੋ ਤਾਂ ਮਤਲਬ ਜਿਹੜਾ ਇੱਕ ਉਹਦਾ ਇੱਕ ਸਾਰਾ ਸੰਸਾਰ ਵੀ ਰਿਹਾ,
0: ਉਹੀ ਰਿਹਾ
1: ਪਿਆਲਾ
0: ਸ਼ਰਬਤ
1: ਪਰ ਮੇਰੀ ਜਿਹੜੀ ਇੱਕ ਹੁਣ ਕੋਸ਼ਿਸ਼ ਇਹ ਹੈ ਕਿ ਜਿਹੜਾ ਬਹੁਤ ਇੱਕ ਕਿਸਮ ਦਾ ਠੇਠ ਪੰਜਾਬੀ ਦਾ, ਜਿਹੜਾ ਪੰਜਾਬੀ ਦਾ ਸਾਡਾ ਆਪਣਾ ਭਾਸ਼ਾ ਦਾ ਅਨੁਭਵ ਹੈ, ਉਹ ਵੀ ਮੇਰੀ ਕਵਿਤਾ ਦੇ ਅੰਦਰ ਆਵੇ। ਅਤੇ ਜਿਵੇਂ ਜਿਵੇਂ ਪੰਜਾਬੀ ਦਾ ਸਾਡਾ ਬੰਦਾ ਬਦਲ ਲਿਆ, ਪੰਜਾਬੀ ਮਾਨਸ ਬਦਲ ਲਿਆ, ਉਹਦੇ ਅੰਦਰਲੀ ਦੁਨੀਆ ਦਾ ਵੀ ਦਖਲ ਮੇਰੀ ਕਵਿਤਾ ਦੇ ਅੰਦਰ ਆ ਸਕੇ। ਕੁਝ ਥਾਵਾਂ 'ਤੇ ਮੈਂ ਇਹਨੂੰ ਨਵਾਂਪਨ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ, ਕਿਤੇ ਨਹੀਂ ਵੀ ਹੁੰਦਾ, ਕਿਉਂਕਿ ਜਿਹੜਾ ਹਰ ਇੱਕ ਲਿਖਤ ਹੁੰਦੀ ਹੈ ਜਾਂ ਕਲਾ ਦਾ ਕੋਈ ਵੀ ਇੱਕ ਸਟ੍ਰੋਕ ਹੁੰਦਾ ਜਾਂ ਵਾਕ ਹੁੰਦਾ ਉਹ ਹਰ ਨਵੀਂ ਛਾਲ ਵਾਂਗ ਹੁੰਦਾ, ਕਿਤੇ ਉਹ ਕਾਮਯਾਬ ਹੁੰਦੀ ਹੈ, ਕਿਤੇ ਉੱਚੀ ਹੋ ਜਾਂਦੀ ਹੈ, ਕਿਤੇ ਨੀਵੀਂ ਰਹਿ ਜਾਂਦੀ ਹੈ। ਤਾਂ ਇਸ ਤਰੀਕੇ ਨਾਲ ਇਹ ਮੈਂ ਸੁਚੇਤ ਤੌਰ 'ਤੇ ਇੱਕ ਤਰ੍ਹਾਂ ਆਪਣੇ ਆਪ ਨੂੰ ਇਸ ਮੁਹਾਵਰੇ ਵਿੱਚ ਢਾਲਿਆ ਕਿ ਮੇਰੀ ਕਵਿਤਾ ਦੇ ਅੰਦਰ, ਮੇਰੀ ਗਜ਼ਲ ਦੇ ਅੰਦਰ ਕੁਛ ਨਵੇਂ ਅੰਦਾਜ਼ ਵਿੱਚ ਜਿਹੜਾ ਟ੍ਰੀਟਮੈਂਟ ਹੈ ਉਹ ਭਾਸ਼ਾ ਦਾ ਜਾਂ ਚੀਜ਼ਾਂ ਦਾ ਆਉਂਦਾ ਰਹੇ।
0: ਇਹਦੇ ਵਿੱਚ ਗੁਰਤੇਜ ਜੀ ਤੁਸੀਂ ਟ੍ਰੀਟਮੈਂਟ ਦੀ ਗੱਲ ਕਰਦੇ ਹੋ, ਪੰਜਾਬੀਪਨ ਲੈ ਕੇ ਆਉਣਾ ਗਜ਼ਲ ਦੇ ਵਿੱਚ
1: ਜੀ,
0: ਅਤੇ ਤੁਹਾਡੀ ਕਵਿਤਾ ਦੇ ਵਿੱਚ, ਗਜ਼ਲ ਦੇ ਵਿੱਚ ਮੁਹੱਬਤ ਬੜੀ ਉੱਭਰਵੇਂ ਸੁਰ ਵਿੱਚ ਬੇਸ਼ੁਮਾਰ ਰੰਗਾਂ ਰਾਹੀਂ ਆਉਂਦੀ ਹੈ। ਤੁਸੀਂ ਆਖਦੇ ਹੋ ਕਿ ਇੱਕ ਚਿਹਰੇ ਨੂੰ ਮੇਰੇ ਲਫ਼ਜ਼ਾਂ ਤੋਂ ਓਹਲੇ ਕਰੀ ਰੱਖੀ, ਕਿਤੇ ਮਿਲੇ ਨਫ਼ਰਤ ਅੰਬਰ ਤੋਂ ਉੱਚੀ, ਸਮੁੰਦਰ ਜੇਠ ਗਹਿਰਾ ਪਿਆਰ ਹੋਵੇ ਅਤੇ ਦਰਦ ਵੀ ਕੋਈ ਹੰਢਣ ਸਾਰ ਮੰਗਦੇ ਹੋ ਤੁਸੀਂ
1: ਜੀ।
0: ਮੁਹੱਬਤ ਦੇ ਇੰਨੇ ਤਰ੍ਹਾਂ ਦੇ ਪ੍ਰਿਜ਼ਮ 'ਚੋਂ ਨਿਕਲਣਾ ਅਤੇ ਉਸਦੀ ਡੀਲਿੰਗ ਜਿਸ ਤਰ੍ਹਾਂ ਤੁਸੀਂ ਆਪਦੀ ਕਵਿਤਾ 'ਚ ਕਰਦੇ ਹੋ, ਇਸ ਨਵੇਕਲੇਪਣ ਦੇ ਕੋਈ ਔਰਗੈਨਿਕ ਹੰਢਾਏ ਹੋਏ ਪਲਾਂ ਦੇ ਵਿੱਚੋਂ ਨਿਕਲਦੀਆਂ ਕਿ ਮੁਹੱਬਤ ਨੂੰ ਆਤਮਸਾਤ ਹੀ ਕੀਤਾ ਜਾ ਸਕਦਾ?
1: ਸੁਖਜਿੰਦਰ, ਜਿਹੜਾ ਮੁਹੱਬਤ ਹੈ ਇਹ ਕਵਿਤਾ ਦਾ ਬਹੁਤ ਇੱਕ ਮਨਪਸੰਦ ਵਿਸ਼ਾ,
0: ਹਾਂਜੀ, ਉੱਭਰਵਾਂ
1: ਅਤੇ ਮਨਪਸੰਦ ਵਿਸ਼ਾ ਰਿਹਾ ਸਾਰੀਆਂ ਭਾਸ਼ਾਵਾਂ ਦੇ ਅੰਦਰ
0: ਜੀ।
1: ਭੁੱਖ ਤੋਂ ਬਾਅਦ ਸ਼ਾਇਦ ਮੁਹੱਬਤ ਇੱਕ ਐਸਾ ਵਿਸ਼ਾ ਜਿਹੜਾ ਬਹੁਤ ਸਾਰੇ ਕਵੀਆਂ ਦੀ ਕਵਿਤਾ ਦੇ ਵਿੱਚ ਵਾਰ ਵਾਰ ਆਉਂਦਾ ਹੈ
0: ਜੀ,
1: ਪਰ ਕਵਿਤਾ ਦੇ ਅੰਦਰ ਜਿਹੜਾ ਮੁਹੱਬਤ ਦਾ ਜ਼ਿਕਰ ਹੈ ਜਾਂ ਮੇਰੀ ਕਵਿਤਾ ਦੇ ਅੰਦਰ ਉਹਦੀ ਮੈਂ ਇੱਕ ਤਰ੍ਹਾਂ ਦੀ ਗਰੋਥ ਉਹਨੂੰ ਦੇਖਣੀ ਚਾਹੁੰਦਾ ਕਿ ਫਰਜ਼ ਕਰੋ ਜਿਹੜਾ 20 ਸਾਲ ਦਾ ਨੌਜਵਾਨ ਮੁਹੱਬਤ ਵਿੱਚ ਪੈ ਕੇ ਕਵਿਤਾ ਲਿਖਣੀ ਸ਼ੁਰੂ ਕਰਦਾ, ਉਹਦੇ ਅਨੁਭਵ ਹੋਰ ਤਰ੍ਹਾਂ ਦੇ ਨੇ, ਉਹਦੀ ਕਵਿਤਾ ਦਾ ਜਿਹੜਾ ਰੂਪ ਰੰਗ ਹੈ ਉਹ ਭਾਵ ਵਾਲਾ ਹੋਏਗਾ।
0: ਹਾਂਜੀ ਹਾਂਜੀ।
1: ਅਤੇ ਹੌਲੀ ਹੌਲੀ ਜਦੋਂ ਫਿਰ ਇੱਕ ਵੱਡੀ ਉਮਰ ਦਾ ਕਵੀ ਮੁਹੱਬਤ ਦੇ ਅਨੁਭਵ ਨੂੰ ਪੇਸ਼ ਕਰਦਾ ਤਾਂ ਉਹਦੇ ਵਿੱਚ ਸ਼ਾਇਦ ਫਿਰ ਜਿਹੜਾ ਹਿਜਰ ਦਾ ਵੈਰਾਗ ਦਾ ਅੰਸ਼ ਹੈ ਉਹ ਉਸ ਤੋਂ ਕਿਤੇ ਜ਼ਿਆਦਾ ਭਾਰਾ ਹੋਣਾ ਸ਼ੁਰੂ ਹੋ ਜਾਂਦਾ, ਉਹਦੇ ਅੰਦਰ ਜਿਹੜਾ ਇੱਕ ਉਹ ਹੇਰਵਾ ਉਹ ਪੈਸ਼ਨ ਹੈ ਉਹ ਥੋੜ੍ਹਾ ਜਿਹਾ ਇੱਕ ਜਿਹਨੂੰ ਸਬਲਾਈਮਡ ਰੂਪ ਅਸੀਂ ਕਹਿੰਦੇ ਹਾਂ ਉਹਦੇ ਅੰਦਰ ਆ ਜਾਂਦਾ। ਤਾਂ ਇਸ ਤਰ੍ਹਾਂ ਜਿਹੜੀ ਮੇਰੀ ਕਵਿਤਾ ਦੇ ਅੰਦਰ ਪ੍ਰੇਮ ਦਾ ਅਨੁਭਵ ਹੈ ਉਹ ਵੀ ਆਪਣੇ ਬਦਲਦੇ ਹੋਏ ਪਾਂ ਵਿੱਚੋਂ, ਜਿਸ ਜਿਸ ਕਿਸਮ ਦੇ ਅਨੁਭਵ ਵਿੱਚੋਂ ਮੈਂ ਗੁਜ਼ਰਦਾ ਮੁਹੱਬਤ ਨੂੰ ਲੈ ਕੇ, ਚਾਹੇ ਇਸ ਨੂੰ ਤੁਸੀਂ ਨਿੱਜੀ ਅਨੁਭਵ

0: ਕਹਿ ਸਕਦੇ ਹੋ, ਚਾਹੇ ਤੁਸੀਂ ਦੁਨੀਆਂ ਦੇ ਵਿੱਚ ਦੇਖਿਆ ਅਨੁਭਵ ਕਰ ਸਕਦੇ ਹੋ, ਕਿਉਂਕਿ ਕਵੀ ਦੇ ਵਿੱਚ ਜਿਹੜਾ ਅਨੁਭਵ ਦਾ ਅਸਲ ਮਾਨਾ ਹੁੰਦਾ ਕਿ ਉਹਦੀ ਕਵਿਤਾ ਦੇ ਅੰਦਰ ਕਿਸ ਤਰ੍ਹਾਂ ਹੁੰਦਾ। ਜਿਵੇਂ ਮੁਨੱਵਰ ਰਾਣਾ ਹੋਰੀ ਕਹਿੰਦੇ ਕਿ ਦੁੱਖ ਕਿਸੀ ਕਾ ਵੀ ਹੋ ਛਲਕ ਉੱਠਤੀ ਹੈ ਆਂਖੇ ਮੇਰੀ, ਸਾਰੀ ਮਿੱਟੀ ਇਸੀ ਤਾਲਾਬ ਮੇ ਆ ਜਾਤੀ
1: ਹੈ।
0: ਤਾਂ ਕਵੀ ਦੇ ਵਿੱਚ ਨਿੱਜੀ ਅਨੁਭਵ ਜਾਂ ਦੁਨਿਆਵੀ ਅਨੁਭਵ ਦਾ ਕੋਈ ਮਾਨਾ ਨਹੀਂ ਰਹਿੰਦਾ, ਉਹਦਾ ਜਿਹੜਾ ਸਾਰਾ ਅਨੁਭਵ ਹੈ ਕਿ ਉਹ ਕਵਿਤਾ ਦੇ ਅੰਦਰ ਕੀ ਸ਼ਕਲ ਲੈ ਕੇ ਆਉਂਦਾ,
1: ਜੀਵੀ ਗਈ ਜ਼ਿੰਦਗੀ ਦੇ ਵਿੱਚੋਂ ਨਿਕਲਦਾ,
0: ਹਾਂ ਉਹ ਅਸਲੀ ਕਿੰਨਾ ਲੱਗਦਾ ਪੜ੍ਹਨ ਵਾਲੇ ਨੂੰ।
1: ਹਾਂਜੀ,
0: ਇਸ ਗੱਲ ਉੱਤੇ
1: ਤੁਹਾਡੀ ਉਹ ਇੱਕ ਗਜ਼ਲ ਦਾ ਸ਼ੁਰੂਆਤ ਹੁੰਦੀ ਹੈ ਕਿ ਉਹ ਬਰਫ਼ ਵੀ ਪੱਥਰ ਤਰ੍ਹਾਂ ਹੁੰਦੀ ਹੈ
0: ਪਾਣੀ ਹੋਣ ਤੋਂ,
1: ਉਹ ਮੁਹੱਬਤ ਦਾ ਮੈਨੂੰ ਇੱਕ ਨਵਾਂ ਰੂਪ ਉਹਦੇ 'ਚੋਂ ਦਿਖਾਈ ਦਿੱਤਾ, ਪੱਥਰ ਤੋਂ ਪਾਣੀ ਤੱਕ ਜਾਣਾ, ਮੈਨੂੰ ਉਹਦੇ 'ਚੋਂ ਵੀ ਮੁਹੱਬਤ ਲੱਭਦੀ ਇੱਕ ਪਾਠਕ।
0: ਉਹ ਅਸਲ ਤੁਸੀਂ ਜਿਸ ਵੀ ਮਨੋਵਸਥਾ 'ਚ ਪੜ੍ਹ ਰਹੇ ਹੁੰਦੇ ਆ,
1: ਹਾਂਜੀ,
0: ਤੁਸੀਂ ਆਪਣੀ ਵੀ ਇੱਕ ਦੁਨੀਆ ਲੈ ਕੇ ਉਸ ਸ਼ੇਰ ਜਾਂ ਵਾਕ ਕੋਲ ਜਾ ਰਹੇ ਹੁੰਦੇ, ਕਵਿਤਾ ਦੇ ਅੰਦਰ ਜਾ ਰਹੇ ਹੁੰਦੇ ਆ। ਤਾਂ ਇਸ ਤਰ੍ਹਾਂ ਜ਼ਰੂਰੀ ਨਹੀਂ ਕਿ ਕਵੀ ਨੇ ਉਸ ਰੰਗ ਦੀ ਗੱਲ ਕੀਤੀ ਹੋਵੇ ਜਿਹੜਾ ਉਸ ਰੰਗ ਵਿੱਚੋਂ ਤੁਸੀਂ ਪੜ੍ਹਨ ਵਾਲੇ ਨਿਕਲ ਲਿਆ। ਮੈਂ ਬਹੁਤ ਵਾਰੀ ਇਸ ਗੱਲ ਦਾ ਵੀ ਕਾਇਲ ਹਾਂ ਕਿ ਪੜ੍ਹਨ ਵਾਲਾ ਕਵੀ ਦੇ ਦਿੱਤੇ ਹੋਏ ਅਰਥ ਨਾਲੋਂ ਜਾਂ ਉਹਦੇ ਰੰਗ ਨਾਲੋਂ ਇੱਕ ਵੱਡਾ ਰੰਗ ਕਵਿਤਾ ਦੇ ਅੰਦਰ ਅਨੁਭਵ ਕਰਦਾ। ਇਸ ਨਾਲ ਕਵਿਤਾ ਵੀ ਵੱਡੀ ਹੁੰਦੀ ਹੈ ਔਰ ਇਸ ਨਾਲ ਜਿਹੜੀ ਪੜ੍ਹਨ ਵਾਲੇ ਦੀ ਪਾਰਟੀਸਪੇਸ਼ਨ ਹੈ ਕਵਿਤਾ ਦੇ ਸਾਰੇ ਸੰਸਾਰ ਅੰਦਰ ਉਹ ਵੀ ਬਹੁਤ ਹੋਰ ਮਜ਼ਬੂਤ ਅਤੇ ਦ੍ਰਿੜ ਹੁੰਦੀ ਹੈ।
1: ਗੁਰਤੇਜ ਜੀ, ਸਮਾਂ ਲੰਘ ਰਿਹਾ ਸਾਡੇ ਹੱਥੋਂ
0: ਜੀ,
1: ਮੈਂ ਤੁਹਾਡੇ ਕੋਲੋਂ ਦੋ ਬਹੁਤ ਪਿਆਰੀਆਂ ਗਜ਼ਲਾਂ ਸੁਣਨੀਆਂ ਚਾਹਾਂਗਾ ਪਹਿਲਾਂ, ਫਿਰ ਇੱਕ ਸਵਾਲ।
0: ਅੱਛਾ ਚਲੋ, ਮੈਂ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਪਣਾ।
1: ਜੀ ਇਰਸ਼ਾਦ,
0: ਕਿ ਸਫ਼ਰਨਾਮੇ ਤਰ੍ਹਾਂ ਆਪਣਾ ਵਹਾ ਪੜ੍ਹਨਾ ਵੀ ਬਣਦਾ ਹੈ।
1: ਜੀ ਵਾਹ।
0: ਸਫ਼ਰਨਾਮੇ ਤਰ੍ਹਾਂ ਆਪਣਾ ਵਹਾ ਪੜ੍ਹਨਾ ਵੀ ਬਣਦਾ ਹੈ, ਮੇਰਾ ਵਗਣਾ ਤਾਂ ਹੈ ਲਾਜ਼ਿਮ ਕਿਤੇ ਖੜਨਾ ਵੀ ਬਣਦਾ ਹੈ।
1: ਬਹੁਤ ਅੱਛੇ, ਬਹੁਤ ਅੱਛੇ।
0: ਸਫ਼ਰਨਾਮੇ ਤਰ੍ਹਾਂ ਆਪਣਾ ਵਹਾ ਪੜ੍ਹਨਾ ਵੀ ਬਣਦਾ ਹੈ, ਮੇਰਾ ਵਗਣਾ ਤਾਂ ਹੈ ਲਾਜ਼ਿਮ ਕਿਤੇ ਖੜਨਾ ਵੀ ਬਣਦਾ ਹੈ। ਸਫ਼ੇ ਵੀ ਬੋਲਦੇ ਨੇ ਸਿਰਫ ਅੱਖਰ ਹੀ ਨਹੀਂ ਕਹਿੰਦੇ।
1: ਵਾਹ ਕਮਾਲ, ਬਹੁਤ ਅੱਛੇ।
0: ਸਫ਼ੇ ਵੀ ਬੋਲਦੇ ਨੇ ਸਿਰਫ ਅੱਖਰ ਹੀ ਨਹੀਂ ਕਹਿੰਦੇ, ਮੈਂ ਜਿਸ ਨੂੰ ਲਿਖ ਰਿਹਾ ਹਾਂ ਉਸ ਨੂੰ ਪੜ੍ਹਨਾ ਵੀ ਬਣਦਾ ਹੈ।
1: ਵਾਹ ਜੀ, ਮੈਂ ਜਿਸ ਨੂੰ
0: ਲਿਖ ਰਿਹਾ ਹਾਂ ਉਸ ਨੂੰ ਪੜ੍ਹਨਾ ਵੀ ਬਣਦਾ ਹੈ। ਔਰ ਗੁਆਈ ਜਾ ਰਹੇ ਹਾਂ ਉਮਰ ਮਿੱਟੀ ਗੁੰਦਿਆਂ ਆਪਣੀ, ਜੇ ਕੁਝ ਬਣਨਾ ਕਿਸੇ ਦੇ ਚੱਕ ਤੇ ਚੜ੍ਹਨਾ ਵੀ ਬਣਦਾ ਹੈ।
1: ਬਹੁਤ ਅੱਛਾ।
0: ਔਰ ਇਹਦੇ ਵਿੱਚ ਇੱਕ ਸ਼ੇਰ ਸੀ ਜਿਹੜਾ ਮੈਨੂੰ ਆਪ ਨੂੰ ਵੀ ਚੰਗਾ ਲੱਗਦਾ, ਪਸੰਦ ਹੈ, ਕਿ ਮਰੇ ਹਾਂ ਰਾਤ ਦੇ ਹੱਥੋਂ ਅਸੀਂ ਪੂਰਬ ਲਈ ਲੜਦੇ, ਮਰੇ ਹਾਂ ਰਾਤ ਦੇ ਹੱਥੋਂ ਅਸੀਂ ਪੂਰਬ ਲਈ ਲੜਦੇ, ਕਿਸੇ ਸੂਰਜ ਦਾ ਸਾਡੇ ਮਾਣ ਵਿੱਚ ਚੜ੍ਹਨਾ ਵੀ ਬਣਦਾ ਹੈ। ਸਫ਼ਰਨਾਮੇ ਤਰ੍ਹਾਂ ਆਪਣਾ ਵਹਾ ਪੜ੍ਹਨਾ ਵੀ ਬਣਦਾ ਹੈ, ਮੇਰਾ ਵਗਣਾ ਤਾਂ ਹੈ ਲਾਜ਼ਿਮ ਕਿਤੇ ਖੜ੍ਹਨਾ ਵੀ ਬਣਦਾ ਹੈ।
1: ਗੁਰਤੇਜ ਜੀ, ਇਸੇ ਤੋਂ ਇੱਕ ਸਵਾਲ ਉੱਠਦਾ ਆ, ਤੁਸੀਂ ਇੱਕ ਥਾਂ 'ਤੇ ਕਹਿੰਦੇ ਹੋ ਕਿ ਮੈਂ ਜੋ ਜਿਸ ਨੂੰ ਲਿਖ ਰਿਹਾ ਹਾਂ ਉਸਨੂੰ ਪੜ੍ਹਨਾ ਵੀ ਬਣਦਾ ਹੈ।
0: ਜੀ,
1: ਇੱਕ ਸ਼ੇਰ ਵਿੱਚ ਤੁਸੀਂ ਆਖਦੇ ਹੋ ਕਵੀਆ ਕੀ ਕਵਿਤਾ ਤੋਂ ਬਾਰਾ ਕੀਤਾ, ਤਾਂ ਕਵੀ ਦੇ ਉੱਤੇ ਤੁਸੀਂ ਉਸਦੀ ਭੂਮਿਕਾ, ਕਵਿਤਾ ਤੋਂ ਬਾਹਰੀ ਭੂਮਿਕਾ ਕਿਹੜੀ ਚਾਹੁੰਦੇ ਹੋ?
0: ਇਹ ਬਹੁਤ ਇੱਕ ਤਰ੍ਹਾਂ ਦਾ ਚਿਰਸ ਦੀ ਵੀ ਸਵਾਲ ਹੈ ਸਾਡੇ ਸਾਹਮਣੇ, ਕਿ ਕਵਿਤਾ ਨੇ ਸਿਰਫ ਇੱਕ ਕਲਾ ਦਾ ਰੂਪ ਹੀ ਹੁੰਦੀ ਹੈ, ਕਵਿਤਾ ਹੀ ਹੁੰਦੀ ਹੈ, ਜਾਂ ਇਹਨੇ ਕੁਛ ਕਰਨਾ ਵੀ ਹੁੰਦਾ, ਸਵਾਰਨਾ ਵੀ ਹੁੰਦਾ? ਬਹੁਤ ਵਾਰੀ ਇਹਦਾ ਇਹ ਵੀ ਜਵਾਬ ਹੈ ਕਿ ਕਵਿਤਾ ਨੇ ਸਿਰਫ ਲਿਖਣ ਤੋਂ ਬਿਨਾਂ ਕੁਛ ਨਹੀਂ ਕਰਨਾ ਹੁੰਦਾ, ਕਵਿਤਾ ਕਵਿਤਾ ਹੀ ਹੁੰਦੀ ਹੈ। ਪਰ ਮੇਰਾ ਥੋੜ੍ਹਾ ਮੰਨਣਾ ਇਹ ਹੈ ਕਿ ਕਵੀ ਇੱਕ ਸਮਾਜਿਕ ਬੰਦਾ ਹੋਣ ਦੇ ਨਾਤੇ ਸਮਾਜ ਵਿੱਚ ਵੀ ਉਹਦਾ ਵਿਚਰਨਾ, ਉਹਦੀ ਜਗ੍ਹਾ, ਉਹਦੀ ਕੋਈ ਭੂਮਿਕਾ ਬਣਦੀ ਹੈ, ਜੇ ਉਹ ਕਰ ਸਕੇ ਤਾਂ। ਕਿਉਂਕਿ ਇਹ ਕਵਿਤਾ ਦਾ ਇੱਕ ਸ਼ੇਰ ਹੈ, ਇਸ਼ਾਰਤਨ ਇਹ ਗੱਲ ਹੈ, ਅਤੇ ਜੇ ਕਵੀ ਕਵਿਤਾ ਦੇ ਵਿੱਚ ਵੀ ਚੰਗਾ ਹੁੰਦਾ ਹੋਇਆ ਬਾਹਰਲੀ ਦੁਨੀਆ ਵਿੱਚ ਵੀ ਚੰਗਾ ਹੋ ਜਾਏ, ਤਾਂ ਇਹਦੇ ਨਾਲ ਫਿਰ ਪੜ੍ਹਨ ਸੁਣਨ ਵਾਲਿਆਂ ਦਾ ਕਵਿਤਾ ਵਿੱਚ ਭਰੋਸਾ ਜ਼ਿਆਦਾ ਵੱਧ ਸਕਦਾ।
1: ਗੁਰਤੇਜ ਜੀ, ਜਿਵੇਂ ਭਾਈ ਵੀਰ ਸਿੰਘ ਹੁਣੀ ਕਹਿੰਦੇ ਆ
0: ਜੀ,
1: ਇਹ ਮੁਲਾਕਾਤ ਦੁਬਾਰਾ ਫਿਰ ਹੋਏਗੀ
0: ਜੀ,
1: ਬਹੁਤ ਸਾਰੀਆਂ ਗੱਲਾਂ ਅਜੇ ਵੀ ਸਾਡੇ ਕੋਲ ਨੇ
0: ਜੀ,
1: ਫਿਰ ਕਿਤੇ ਮਿਲਾਂਗੇ, ਤਾਂ ਦੋ ਸ਼ੇਰਾਂ ਦੇ ਨਾਲ ਅਸੀਂ ਅੰਤ ਕਰਾਂਗੇ।
0: ਚਲੋ, ਮੈਂ ਦੋ ਸ਼ੇਰ ਆਖਰ ਵਿੱਚ
1: ਹਾਂਜੀ
0: ਸਾਰੇ ਸੁਣਨ ਵਾਲਿਆਂ ਦੇ ਮਾਣ ਵਿੱਚ ਪੜ੍ਹਦਾ, ਕਿ ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ।
1: ਜੀ ਵਾਹ।
0: ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ।
2: ਮੁਲਾਕਾਤ ਕਰ ਰਹੇ ਸਨ ਸੁਖਜਿੰਦਰ ਸਿੰਘ। ਇਸ ਦੇ ਨਾਲ ਹੀ ਸਿਰਜਣਾ ਦਾ ਇਹ ਅੰਕ ਇੱਥੇ ਮੁਕਦਾ ਏ, ਅਗਲਾ ਅੰਕ ਲੈ ਕੇ ਫਿਰ ਹਾਜ਼ਰ ਹੋਵਾਂਗੇ। ਨਮਸਕਾਰ। ਸੀ ਅੱਜ ਦਾ ਪ੍ਰੋਗਰਾਮ ਸਿਰਜਣਾ। ਸ਼ਾਮ ਦੇ 4:30 ਹੋਏ ਨੇ, ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 5:30 ਹੋਏ ਨੇ। ਆਓ ਹੁਣ ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ ਪ੍ਰੋਗਰਾਮ।

0: ਪਾਤਸ਼ਾਹ ਜੀ ਫਰਮਾਉਂਦੇ ਹਨ, ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਅਨ ਦਿਨ ਫਿਰੋਂ ਤਿਸ ਵਿਛੈ ਵੈਰਾਗੀ, ਭਾਵ ਜਿਹੜਾ ਵਡਭਾਗੀ ਸੰਤ ਗੁਰੂ ਦਾ ਪਿਆਰਾ ਮੈਨੂੰ ਪਰਮਾਤਮਾ ਦੀਆਂ ਸਿਫਤ ਸਲਾਹਾਂ ਦੀਆਂ ਗੱਲਾਂ ਸੁਣਾਉਂਦਾ ਰਹੇ, ਮੈਂ ਹਰ ਵੇਲੇ ਉਸਦੇ ਪਿੱਛੇ ਪ੍ਰੇਮ ਵਿੱਚ ਕਮਲੀ ਹੋਈ ਫਿਰਦੀ ਰਹਾਂ। ਇਸ ਸਿਧਾਂਤ ਦੀ ਵਿਆਖਿਆ ਕਰਦਿਆਂ ਹੋਇਆਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਬਹੁਤ ਪਿਆਰਾ ਬਚਨ ਕੀਤਾ ਹੈ, ਸਾਨੂੰ ਜੀਵਾਂ ਨੂੰ ਸਮਝਾਇਆ ਹੈ ਅਤੇ ਬਚਨ ਹਨ, ਹਰ ਦਰਸ਼ਨ ਕਉ ਮੇਰਾ ਮਨ ਬਹੁਤ ਤ੍ਰਿਪਤੈ, ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ, ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਪੂਰਬ ਜਨਮ ਅੰਕਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਪਹਿਲੇ ਜਨਮ ਵਿੱਚ ਕੀਤੇ ਹੋਏ ਭਲੇ ਕਰਮਾਂ ਦੇ ਸੰਸਕਾਰਾਂ ਦੇ ਅੰਕਰ ਜਿਸ ਜੀਵ ਇਸਤਰੀ ਦੇ ਪ੍ਰਗਟ ਹੋ ਜਾਂਦੇ ਹਨ, ਉਸ ਨੂੰ ਉਹ ਸਰਬ ਵਿਆਪਕ ਪ੍ਰਭੂ ਮਿਲ ਪੈਂਦਾ ਹੈ, ਜੋ ਸਾਰੇ ਜੀਵਾਂ ਵਿੱਚ ਬੈਠਾ ਸਭ ਰਸ ਮਾਨਣ ਵਾਲਾ ਹੈ, ਜੋ ਰਸਾਂ ਤੋਂ ਨਿਰਲੇਪ ਹੈ। ਜਿਸ ਜੀਵ ਨੇ ਭਲੇ ਕਰਮਾਂ ਕਰਕੇ ਪ੍ਰਭੂ ਪ੍ਰਾਪਤੀ ਲਈ ਉੱਦਮ ਕੀਤਾ, ਉਸ ਨੂੰ ਮਿਲਾਪ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਸ ਪਰਮਾਤਮਾ ਨੂੰ ਸਭ ਵਿੱਚ ਇੱਕ ਰਸ ਵਿਆਪਕ ਬਿਆਨ ਕੀਤਾ ਹੈ। ਸੰਸਾਰ ਦੀ ਮੋਹ ਮਾਇਆ ਦੇ ਪ੍ਰਭਾਵ ਤੋਂ ਉਹ ਪ੍ਰਭੂ ਨਿਰਲੇਪ ਹੈ। ਰਾਗ ਆਸਾ ਵਿੱਚ ਪੰਚਮ ਪਾਤਸ਼ਾਹ ਜੀ ਦਾ ਬਹੁਤ ਪਿਆਰਾ ਉਪਦੇਸ਼ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਜਹ ਦੇਖੋ ਤਹ ਸੰਗ ਏਕੋ ਰਵ ਰਹਿਆ, ਘਟ ਘਟ ਵਾਸੀ ਆਪ ਵਿਰਲੈ ਕਿਨੇ ਲਹਿਆ, ਜਲ ਥਲ ਮਹੀਅਲ ਪੂਰ ਪੂਰਨ ਕੀਟ ਹਸਤ ਸਮਾਨਿਆ, ਆਦ ਅੰਤੇ ਮੱਧ ਸੋਈ ਗੁਰ ਪ੍ਰਸਾਦੀ ਜਾਣਿਆ। ਅੰਮ੍ਰਿਤ ਬਚਨ ਹਨ। ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਗੁਰੂ ਨਾਨਕ ਦੇਵ ਜੀ ਦਾਸਾ ਭਾਵ ਦੇ ਵਿੱਚ ਫਰਮਾਨ ਕਰਦੇ ਹਨ ਕਿ ਪਰਮਾਤਮਾ ਨੂੰ ਮਿਲਦਿਆਂ ਹੀ ਉਹ ਜੀਵ ਇਸਤਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ। ਉਹ ਅਨੇਕਾਂ ਜਨਮਾਂ ਤੋਂ ਮਾਇਆ ਦੇ ਮੋਹ ਵਿੱਚ ਸੁੱਤੀ ਜਾਗ ਪੈਂਦੀ ਹੈ। ਜਿਸ ਤਰ੍ਹਾਂ ਕਿਸੇ ਕਮਰੇ ਵਿੱਚ ਲੰਮੇ ਸਮੇਂ ਤੋਂ ਹਨੇਰਾ ਹੋਵੇ, ਪਰ ਜਦੋਂ ਉਸ ਕਮਰੇ ਵਿੱਚ ਪ੍ਰਕਾਸ਼ ਦਾ ਪ੍ਰਬੰਧ ਕਰ ਦਿੰਦੇ ਹਾਂ ਤਾਂ ਸਾਰਾ ਕਮਰਾ ਪ੍ਰਕਾਸ਼ਮਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਅਗਿਆਨਤਾ ਦੇ ਹਨੇਰੇ ਨੂੰ ਗੁਰੂ ਦਾ ਸ਼ਬਦ ਦੂਰ ਕਰਕੇ ਹਿਰਦੇ ਘਰ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ। ਇਸ ਪ੍ਰਥਾਏ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਹੁਤ ਹੀ ਪਿਆਰਾ ਫਰਮਾਨ ਦਿੱਤਾ ਹੈ। ਸਤਿਗੁਰੂ ਜੀ ਬਚਨ ਕਰਦੇ ਹਨ, ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ, ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ। ਭਾਵ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾ ਲਈ, ਉਹ ਆਤਮ ਜੀਵਨ ਦੇਣ ਵਾਲੇ ਹਰ ਨਾਮ ਵਿੱਚ ਲੀਨ ਹੋ ਜਾਂਦਾ ਹੈ। ਜਿਸ ਮਨੁੱਖ ਨੇ ਆਪਣੇ ਅੰਦਰ ਗੁਰੂ ਦਾ ਗਿਆਨ ਚੰਗੀ ਤਰ੍ਹਾਂ ਰੋਸ਼ਨ ਕਰ ਲਿਆ, ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ।
1: ਪ੍ਰਭ ਮਿਲਬੇ ਕਹੋ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹਿ ਕਰੋ ਬੇਨਤੀ, ਕੋ ਸੰਤ ਮਿਲੈ ਬਡਭਾਗੀ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਪਰਮਜੀਤ ਸਿੰਘ ਹੋਰਾਂ। ਕਿਰਪਾ ਦੇ ਖਜ਼ਾਨੇ ਪ੍ਰਭੂ ਨਾਲ ਪ੍ਰੀਤ ਸਥਾਪਿਤ ਕਰਨੀ ਹਰ ਕੋਈ ਲੋਚਦਾ ਹੈ। ਇਹ ਪ੍ਰਾਪਤੀ ਸੰਤ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਹੁੰਦੀ ਹੈ, ਕਿਉਂਕਿ ਸਾਧ ਸੰਗਤ ਅਸਥਾਨ

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਗੁਰਬਾਣੀ ਵਿਚਾਰ ਪ੍ਰੋਗਰਾਮ, ਸ਼ਾਮ ਦੇ 6 ਵੱਜ ਰਹੇ ਨੇ। ਸਾਡੇ ਦਿੱਲੀ ਕੇਂਦਰ ਤੋਂ ਕੁਝ ਹੀ ਪਲਾਂ ਸੁਣੋਗੇ ਹਿੰਦੀ ਸਮਾਚਾਰ।

6:30 ਦਿਹਾਤੀ ਪ੍ਰੋਗਰਾਮ ਹੋਏਗਾ ਜਿਸ ਦੇ ਵਿੱਚ ਕੰਮ ਦੀਆਂ ਗੱਲਾਂ ਹੋਣਗੀਆਂ। ਸੋਹਣੀ ਮੱਕੀ ਦੀ ਕਾਸ਼ਤ, ਸੰਗੀਤ ਰੂਪਕ ਅਤੇ ਕੱਲ੍ਹ ਦੇ ਪ੍ਰੋਗਰਾਮਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਅਤੇ ਮੌਸਮ ਦੇ ਹਾਲ ਦੀ ਵੀ। ਸੱਤ ਵੱਜ ਕੇ 40 ਮਿੰਟ 'ਤੇ ਪ੍ਰੋਗਰਾਮ ਹੋਏਗਾ ਵਗਦੇ ਪਾਣੀ। ਕਵਿਤਾ ਪਾਠ ਕਰਨਗੇ ਵੀਰਪਾਲ ਕੌਰ। ਅੱਠ ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ, ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਹੋਏਗਾ। ਅੱਠ ਵੱਜ ਕੇ 45 ਮਿੰਟ 'ਤੇ ਸਮਾਚਾਰ ਸੰਧਿਆ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣਗੇ। 9 ਵਜੇ ਨਿਊਜ਼ ਐਟ 9, 9:15 'ਤੇ ਸਪੋਟ ਲਾਈਟ ਹੋਏਗਾ। ਸਾਢੇ 9 ਵਜੇ ਅਨੁਗੂੰਜ ਪ੍ਰੋਗਰਾਮ ਹੋਏਗਾ। 10 ਵਜੇ ਦਿੱਲੀ ਕੇਂਦਰ ਤੋਂ ਰਵੀਵਾਸਰੀ ਅਖਿਲ ਭਾਰਤੀ ਸੰਗੀਤ ਸਭਾ ਹੋਏਗੀ। 11 ਵਜੇ ਹਿੰਦੀ ਸਮਾਚਾਰ ਦਿੱਲੀ ਕੇਂਦਰ ਤੋਂ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਹੋਣਗੇ। 8:00 ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਇੱਕ ਵਿਸ਼ੇਸ਼ ਸੂਚਨਾ। ਰੋਜ਼ਾਨਾ ਸ਼ਾਮ 7:30 ਵਜੇ ਪ੍ਰਸਾਰਿਤ ਹੋਣ ਵਾਲਾ ਖ਼ਬਰਾਂ ਦਾ ਬੁਲੇਟਿਨ 1 ਜੂਨ ਤੋਂ ਲੈ ਕੇ 21 ਜੂਨ ਤੱਕ ਸ਼ਾਮ 7 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਸੂਚਨਾ ਸਮਾਪਤ ਹੋਈ।

0: ਇਹ ਕਹਾਣੀ ਹੈ ਇੱਕ ਫੋਟੋਗ੍ਰਾਫਰ ਅਤੇ ਉਹਦੇ ਅੰਤਰਮਨ ਦੀ। ਬਹੁਤ ਵਧੀਆ, ਵੈਲ ਡਨ। ਬਿਜ਼ਨਸ ਲੋਨ ਅਪਰੂਵ ਹੋਇਆ, ਹੁਣ ਹੋਵੇਗਾ ਵੱਡਾ ਸਟੂਡੀਓ, ਨਵਾਂ ਕੈਮਰਾ, ਨਵੀਆਂ ਲਾਈਟਾਂ, ਲੱਗੇ ਹੱਥ ਨਵੀਂ ਕਾਰ ਵੀ ਲੈ ਲੈ ਉਸੇ ਲੋਨ ਨਾਲ। ਨਾ, ਲੋਨ ਲਏ ਗਏ ਕੰਮ ਲਈ ਹੀ ਵਰਤੋ, ਸਮੇਂ ਤੇ ਕਿਸ਼ਤਾਂ ਦਾ ਭੁਗਤਾਨ ਕਰੋ, ਕ੍ਰੈਡਿਟ ਸਕੋਰ ਵਧਾਓ ਅਤੇ ਅਗਲਾ ਲੋਨ ਆਸਾਨੀ ਨਾਲ ਪ੍ਰਾਪਤ ਕਰੋ। ਕਾਰ ਨਹੀਂ ਤਾਂ ਮੇਰੀ ਫੋਟੋ ਹੀ ਲੈ ਲੈ। ਤੁਸੀਂ ਕੌਣ?
1: RBI ਕਹਿੰਦਾ ਹੈ
0: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ। ਇਹ ਕਹਾਣੀ ਹੈ ਇੱਕ ਫੋਟੋਗ੍ਰਾਫਰ ਅਤੇ ਉਹਦੇ ਅੰਤਰਮਨ ਦੀ। ਬਹੁਤ ਵਧੀਆ, ਵੈਲ ਡਨ। ਬਿਜ਼ਨਸ ਲੋਨ ਅਪਰੂਵ ਹੋਇਆ, ਹੁਣ ਹੋਵੇਗਾ ਵੱਡਾ ਸਟੂਡੀਓ, ਨਵਾਂ ਕੈਮਰਾ, ਨਵੀਆਂ ਲਾਈਟਾਂ, ਲੱਗੇ ਹੱਥ ਨਵੀਂ ਕਾਰ ਵੀ ਲੈ ਲੈ ਉਸੇ ਲੋਨ ਨਾਲ। ਨਾ, ਲੋਨ ਲਏ ਗਏ ਕੰਮ ਲਈ ਹੀ ਵਰਤੋ, ਸਮੇਂ ਤੇ ਕਿਸ਼ਤਾਂ ਦਾ ਭੁਗਤਾਨ ਕਰੋ, ਕ੍ਰੈਡਿਟ ਸਕੋਰ ਵਧਾਓ ਅਤੇ ਅਗਲਾ ਲੋਨ ਆਸਾਨੀ ਨਾਲ ਪ੍ਰਾਪਤ ਕਰੋ। ਕਾਰ ਨਹੀਂ ਤਾਂ ਮੇਰੀ ਫੋਟੋ ਹੀ ਲੈ ਲੈ। ਤੁਸੀਂ ਕੌਣ?
1: RBI ਕਹਿੰਦਾ ਹੈ
0: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
2: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ

0: ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबने तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: साइबर फ्रॉड या धोखाधड़ी की जानकारी लिए 1930 हेल्पलाइन नंबर डायल करो या www.cybercrime.gov.in ते शिकायत दर्ज करवाओ।
5: एक विशेष सूचना, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov।
6: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:20 ਹੋਣ ਜਾ ਰਹੇ ਨੇ। ਕੁਝ ਪਲਾਂ 'ਚ ਸੁਣਦੇ ਹਾਂ ਪ੍ਰਾਦੇਸ਼ਿਕ ਖ਼ਬਰਾਂ।

0: मेरा एक जिद्दी गुआंढी है, पूरी कॉलोनी ने सोलर पैनल लगा लेने, पर ओ मन्ननु तैयार ही नहीं सी कि सचमुच बिल जीरो आ सकता है। मैं क्या पुत्र, नाम ही है पीएम सूर्य घर मुफ्त बिजली योजना। फिर एक एक करके सब दा बिजली बिल जीरो आन लगा, फिर बोलिया हुण लगा ही दिना हां। पीएम सूर्य घर मुफ्त बिजली योजना जुड़न लई रजिस्टर करो pmsuryaghar.gov.in।
1: हर घर सूर्य घर।
2: एक कहानी है एक हाउसवाइफ ते ओदी अंतरात्मा दी। बिजली दा बिल, करियाना, स्कूल दी फीस, सब हो गया। बन गया बजट?
3: हाँ,
2: 5000 बच गए। ता नवी साड़ी ले लवा?
3: ना, पिछले महीने ही ता लई सी।
2: एक होर?
3: नहीं,
2: पहला बजट बनाओ, फिर छोटियां छोटियां बचतां नू बैंक च बचा के रखो, ते पैसियां नू वध दे वेखो।
3: वड्डी आई हुण जा भैणे।
4: आरबीआई कहिंदा है
2: वित्तीय समझदारी खुशहाल नारी।
5: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਅਮਨ ਦੇਵ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਮੌਜੂਦਾ ਭਿਆਨਕ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੋਟੀ ਦੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਜ ਦੀ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਮਹੱਤਵਪੂਰਨ ਸੁਧਾਰਾਂ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੇ ਹਾਲੀਆ ਵਿਵਾਦਿਤ ਬਿਆਨ 'ਤੇ ਅਫਸੋਸ ਪ੍ਰਗਟ ਕਰਦਿਆਂ ਮਾਫ਼ੀ ਮੰਗੀ ਹੈ। ਪੰਜਾਬ ਨੇ ਦੇਸ਼ ਭਰ 'ਚੋਂ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਜਨਤਕ ਸਿਹਤ ਵਿੱਚ ਇੱਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ ਅਤੇ IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਮੌਜੂਦਾ ਭਿਆਨਕ ਗਰਮੀ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਵੱਧ ਤੋਂ ਵੱਧ ਪਾਣੀ ਪੀਣ ਅਤੇ ਸੂਰਜ ਤੋਂ ਬਚਾਅ ਲਈ ਸੁਰੱਖਿਆ ਉਪਾਅ ਅਪਣਾਉਣ ਦੀ ਸਲਾਹ ਦਿੱਤੀ।
6: ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸੋਂ ਮੈਂ ਬਹੁਤ ਗਰਮੀ ਪੜ ਰਹੀ ਹੈ। ਤੇਜ਼ ਧੂਪ, ਗਰਮ ਹਵਾਏਂ, ਐਸੇ ਮੌਸਮ

0: ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਦੇਸ਼ ਵਿਆਪੀ ਵਿਆਪਕ ਸਰਵੇਖਣ ਪੰਜਾਬ ਨੂੰ ਸਾਰੇ ਰਾਜਾਂ ਵਿੱਚੋਂ ਸਪਸ਼ਟ ਤੌਰ 'ਤੇ ਸਿਖਰਲੇ ਸਥਾਨ 'ਤੇ ਸਥਾਪਿਤ ਕਰਦਿਆਂ ਵਿਸ਼ਵ ਵਿਆਪੀ ਤੰਬਾਕੂ ਵਿਰੋਧੀ ਮੁਹਿੰਮ ਲਈ ਇੱਕ ਅਸਰਦਾਰ ਖਾਕਾ ਪੇਸ਼ ਕਰਦਾ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਪੁਰਸ਼ਾਂ ਵਿੱਚ ਤੰਬਾਕੂ ਦੀ ਵਰਤੋਂ ਹੁਣ ਤੱਕ ਦੀ ਸਭ ਤੋਂ ਘੱਟ ਸਿਰਫ 13.9 ਫੀਸਦੀ ਦਰਜ ਕੀਤੀ ਗਈ ਹੈ, ਜੋ ਰਾਸ਼ਟਰੀ ਔਸਤ 36.3 ਫੀਸਦੀ ਦੇ ਅੱਧੇ ਤੋਂ ਵੀ ਘੱਟ ਹੈ। ਔਰਤਾਂ ਦੇ ਮਾਮਲੇ ਵਿੱਚ ਸਥਿਤੀ ਹੋਰ ਵੀ ਬਿਹਤਰ ਹੈ। ਪੰਜਾਬ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਤੰਬਾਕੂ ਦੀ ਵਰਤੋਂ ਸਿਰਫ 0.5 ਫੀਸਦੀ ਹੈ, ਜੋ ਕਿ ਰਾਸ਼ਟਰੀ ਔਸਤ 8.4 ਫੀਸਦੀ ਨਾਲੋਂ ਕਾਫ਼ੀ ਘੱਟ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਕਪੂਰਥਲਾ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਹਨਾਂ ਨੇ ਸ਼ੇਖਪੁਰ ਦੇ ਮਾਤਾ ਭੱਦਰ ਕਾਲੀ ਮੰਦਰ ਵਿੱਚ ਮੱਥਾ ਟੇਕਿਆ ਅਤੇ ਸੂਬੇ ਦੀ ਖੁਸ਼ਹਾਲੀ ਲਈ ਪੂਜਾ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਸੀਨੀਅਰ ਬੀਜੇਪੀ ਨੇਤਾ ਪੁਰਸ਼ੋਤਮ ਪਾਸੀ ਦੇ ਨਿਵਾਸ ਸਥਾਨ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਮੌਜੂਦਾ ਚੈਂਪੀਅਨ ਰਾਇਲ ਚੈਲੈਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮੀ ਸਾਢੇ ਸੱਤ ਵਜੇ ਸ਼ੁਰੂ ਹੋਏਗਾ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕਣ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ। ਅਗਲੇ 7 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਵਜੇ ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਪੜ੍ਹ ਕੇ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਮੌਜੂਦਾ ਭਿਆਨਕ ਗਰਮੀ ਮੌਸਮ ਦਰਮਿਆਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੋਟੀ ਦੀਆਂ ਪੁਸ਼ੀਸ਼ਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਰਾਜ ਦੀ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਮਹੱਤਵਪੂਰਨ ਸੁਧਾਰਾਂ 'ਤੇ ਖੁਸ਼ੀ ਪ੍ਰਗਟ ਕੀਤੀ।
1: ਇਹ ਕਹਾਣੀ ਹੈ ਇੱਕ ਨਰਸ ਅਤੇ ਉਹਦੇ ਅੰਤਰਮਨ ਦੀ। ਆ ਗਈ ਤਨਖਾਹ ਹੁਣ ਨਵੇਂ ਚੁੰਮਕੇ ਨਾ, ਪਹਿਲਾ ਬਚਤ ਪਹਿਲਾ ਚੁੰਮਕੇ। ਸੁਣੋ, ਹਰ ਮਹੀਨੇ ਥੋੜਾ ਬਚਾਓ, ਥੋੜਾ ਨਿਵੇਸ਼ ਕਰੋ ਅਤੇ ਕੁਝ ਐਮਰਜੈਂਸੀ ਦੇ ਲਈ ਵੀ ਬਚਾਓ, ਤਾਂ ਕਿ ਰਹੋ ਟੈਨਸ਼ਨ ਫ੍ਰੀ। ਪਰ ਚੁੰਮਕਿਆਂ ਦਾ ਕੀ? ਜਾਣਦੀ ਹੈ ਜਾਂ ਲਾਵਾਂ ਟੀਕਾ?
2: RBI ਕਹਿੰਦਾ ਹੈ
1: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।

0: ਕਿ ਰੁੜੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਵਾਲੇ ਆਜੋ।
0: ਆ ਗਏ ਜੀ ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ, ਜਿੱਦਾਂ ਆਪਾਂ ਸਾਰੇ ਸੰਧੂ ਸਾਹਿਬ ਸਮਾਜ 'ਚ ਵਿਚਰਦੇ ਹਾਂ, ਅਲੱਗ ਅਲੱਗ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਦੇ ਹੈ, ਅਲੱਗ ਅਲੱਗ ਤਰ੍ਹਾਂ ਦੇ ਵਿਕਾਰਾਂ ਦਾ ਸ਼ਿਕਾਰ ਨੇ ਲੋਕ,
0: ਹੈ
1: ਨਾ। ਅੱਜ ਜੋ ਖਾਸ ਗੱਲ ਕਰਨੀ ਹੈ ਕਿ ਅੱਜ ਜਿਹੜਾ ਦਿਹਾੜਾ ਵੀ ਆਪਾਂ ਮਨਾ ਰਹੇ ਹਾਂ ਵਿਸ਼ਵ ਭਰ ਦੇ ਵਿੱਚ, ਨੋ ਟਬੈਕੋ ਡੇ, ਤੰਬਾਕੂ ਰਹਿਤ ਦਿਹਾੜਾ। ਸੋ ਇਸ ਕਰਕੇ ਤੰਬਾਕੂ ਦੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਕਿਉਂਕਿ ਤੰਬਾਕੂ ਦਾ ਸੇਵਨ ਕਰਨ ਦੇ ਕਈ ਤਰ੍ਹਾਂ ਦੇ ਰੰਗ ਰੂਪ ਨੇ, ਇਹਦੇ
0: ਵੱਖਰੇ ਵੱਖਰੇ
1: ਵੱਖਰੇ ਵੱਖਰੇ ਢੰਗ ਤਰੀਕੇ ਆ, ਔਰ ਵੱਖਰੇ ਵੱਖਰੇ ਅੰਗਾਂ ਦਾ ਇਹ ਨੁਕਸਾਨ ਕਰਦਾ।

0: ਇਹ ਦੇਖੋ ਆਪਣਾ ਨੁਕਸਾਨ ਤਾਂ ਕਰਦਾ ਹੀ ਹੈ,
1: ਨਾਲ ਵਾਲੇ ਗੁਆਂਢੀ ਦਾ ਵੀ ਕਰਦਾ।
0: ਹਾਂ, ਪੈਸੇ ਸਮੋਕ ਕਰਨ ਦੀ ਗੱਲ ਆ ਜਾਂਦੀ ਕਿ ਤੁਸੀਂ ਜੇ ਸਿਗਰਟ ਪੀ ਰਹੇ ਹੋ ਤੇ ਨਾਲ ਵਾਲੇ ਨੂੰ ਅਸਰ ਪੈਂਦਾ ਹੀ ਆ ਜੀ ਉਹਦਾ।
1: ਸੋ ਇਸ ਕਰਕੇ ਸਮਾਜ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਹੁੰਦੀਆਂ ਨੇ, ਇਹ ਸਮਾਜਿਕ ਬੁਰਾਈਆਂ 'ਚ ਵੀ ਸ਼ਾਮਿਲ ਹੈ। ਕਿਉਂਕਿ ਜਿਹੜੀ ਚੀਜ਼ ਸਮਾਜ ਦੀ ਸਿਹਤ ਨੂੰ ਢਾਹ ਲਾਉਂਦੀ ਹੈ, ਉਹਨੂੰ ਕਿਤੇ ਨਾ ਕਿਤੇ ਖਰਾਬ ਕਰਦੀ ਹੈ, ਉਹ ਵੀ ਸਮਾਜਿਕ ਬੁਰਾਈ ਹੈ।
0: ਇੱਕ ਗੱਲ ਹੋਰ ਆ, ਦੇਖੋ ਰੋਜੇ ਰਾਮ ਜੀ, ਇਹ ਖੋਜ ਹੋ ਰਹੀ ਹੈ ਕਿ ਜਿਹੜਾ ਹੁਣ ਸਿਗਰਟ ਪੀਂਦੇ ਹਾਂ ਉਹਦੇ ਪਿੱਛੇ ਇੱਕ ਫਿਲਟਰ ਹੁੰਦਾ ਜੀ,
1: ਅੱਛਾ,
0: ਪੀ ਕੇ ਸੁੱਟ ਦਿੰਦੇ ਹਾਂ,
1: ਹਾਂ ਹਾਂ,
0: ਉਹਦੇ ਵਿੱਚ ਵੀ ਕਈ ਸਮੱਸਿਆਵਾਂ ਨੇ ਜੀ।
1: ਓਹੋ,
0: ਇਹ ਤਾਂ ਇੱਕ ਅਜੇ ਖੋਜ ਚੱਲ ਰਹੀ ਹੈਗੀ ਹੈ ਵੀ ਅਸੀਂ ਦੇਖਿਆ ਵੀ ਉਹ ਲੱਭ ਰਹੇ ਨੇ ਵੀ ਕੀ ਇਹਦੇ ਨਾਲ ਸਮਾਜ ਆਪਣੇ ਵਾਤਾਵਰਣ 'ਤੇ ਜਾਂ ਜਿਹੜਾ ਬੰਦਾ ਉਹਦੇ ਸੰਪਰਕ 'ਚ ਆਉਂਦਾ ਉਹਦੇ 'ਤੇ ਮਾੜਾ ਅਸਰ ਪੈਂਦਾ।
1: ਪੈਂਦਾ ਜੀ, ਦੇਖੋ ਇਹ
0: ਦੇਖੋ ਫਿਲਟਰ ਲੱਗਿਆ ਉਹਦੇ ਵਿੱਚ ਸਮੱਸਿਆ ਹੈਗੀ ਹੈ ਨਾ, ਕੋਈ ਚੀਜ਼ ਹੈਗੀ ਹੈ।
1: ਸੋ ਇਸ ਕਰਕੇ ਦੇਖੋ ਗੱਲ ਹੈ ਸੰਧੂ ਸਾਹਿਬ, ਜੇ ਸਮਾਜ ਦੇ ਵਿੱਚ ਇਹ ਚੀਜ਼ਾਂ ਸਾਨੂੰ ਪਤਾ ਔਰ ਲਿਖਿਆ ਵੀ ਹੁੰਦਾ ਉੱਤੇ, ਆਪਾਂ ਤੁਸੀਂ ਦੇਖ ਦਿਓ ਸਾਰੇ ਜਗ੍ਹਾ ਲਿਖਿਆ ਹੁੰਦਾ ਵੀ ਜੀ ਤੰਬਾਕੂ ਪੀਣਾ ਸਿਹਤ ਲਈ ਹਾਨੀਕਾਰਕ ਹੈ, ਉਹ ਜਿਹੜੀ ਚੀਜ਼ 'ਤੇ ਲਿਖਿਆ ਹਾਨੀਕਾਰਕ ਹੈ ਤੁਸੀਂ ਉਹਨੂੰ ਫਿਰ ਪੀ ਰਹੇ ਹੋ, ਹੈ ਕਿ ਨਹੀਂ?
0: ਬਿਲਕੁਲ।
1: ਕਿਤੇ ਨਾ ਕਿਤੇ ਤੁਹਾਡਾ ਬੁੱਧੀ ਵਿਵੇਕ, ਤੁਹਾਡੀ ਸੋਚ ਦੀ ਸਮਰੱਥਾ, ਇਹ ਕਿਤੇ ਨਾ ਕਿਤੇ ਇਹਦਾ ਮਤਲਬ ਕਮਜ਼ੋਰ ਹੈ
0: ਨਾ,
1: ਜਿਹੜਾ ਤੁਸੀਂ ਉਹਨੂੰ ਸਵੀਕਾਰ ਕਰਦੇ ਹੋ। ਸਾਨੂੰ ਗਲਤ ਦੇਖ ਕੇ ਵੀ ਉਹਨੂੰ ਸਵੀਕਾਰ ਕਰਨਾ, ਇਹ ਕਿਤੇ ਨਾ ਕਿਤੇ ਫਿਰ ਕੋਈ ਊਣਤਾ ਹੀ ਹੈ ਜਾਂ ਕੋਈ ਤੁਹਾਡੀ ਮਾਨਸਿਕ ਤੌਰ 'ਤੇ ਤੁਹਾਡੇ ਦੇ ਵਿੱਚ ਕੋਈ ਕਮਜ਼ੋਰੀ ਹੈ। ਸੋ ਇਸ ਕਰਕੇ ਆਪਾਂ ਨੇ ਇਸ ਚੀਜ਼ ਤੋਂ, ਇਸ ਲਾਣਤ ਤੋਂ ਬਚਣਾ ਹੈ। ਤੰਬਾਕੂ ਦੇ ਇਸ ਦਿਹਾੜੇ ਦੇ ਬਾਬਤ ਡਾਕਟਰ ਦੀਪਕ ਮੋਦੀ ਹੋਰਾਂ ਨਾਲ ਕੋਈ ਜਾਣਕਾਰੀਆਂ ਸਾਂਝੀਆਂ ਹੋਈਆਂ, ਆਪਾਂ ਸਾਂਝੀਆਂ ਕਰਦੇ ਹਾਂ।
2: 31 ਮਈ ਦਾ ਦਿਹਾੜਾ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ, ਪੂਰੀ ਦੁਨੀਆ ਦੇ ਵਿੱਚ ਨੋ ਟਬੈਕੋ ਡੇ ਦੇ ਤੌਰ 'ਤੇ ਮਨਾਇਆ ਜਾਂਦਾ। ਔਰ ਅੱਜ ਜਦੋਂ ਅਸੀਂ ਪੂਰੀ ਦੁਨੀਆ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਬਹੁਤ ਸਾਰੀਆਂ ਐਸੀਆਂ ਅਲਾਮਤਾਂ ਹੈ ਜਿਹੜੀਆਂ ਮਨੁੱਖੀ ਸਰੀਰ ਲਈ ਬਹੁਤ ਜ਼ਿਆਦਾ ਹੀ ਨੁਕਸਾਨਦੇਹ ਸਾਬਤ ਹੋ ਰਹੀਆਂ ਨੇ। ਔਰ ਉਹਨਾਂ 'ਚ ਤੰਬਾਕੂ ਇੱਕ ਐਸੀ ਜਿਹੜੀ ਜਿਹਨੂੰ ਅਸੀਂ ਲੱਤ ਵੀ ਕਹਿ ਸਕਦੇ ਹਾਂ ਜਾਂ ਆਦਤ ਵੀ ਕਹਿ ਸਕਦੇ ਹਾਂ ਜਾਂ ਨਸ਼ਾ ਵੀ ਕਹਿ ਸਕਦੇ ਹਾਂ, ਜਿਹੜਾ ਕਈ ਪੱਖਾਂ ਦੇ ਉੱਤੇ ਸਾਡੇ ਸਮਾਜ ਦਾ, ਸਿਹਤ ਦੇ ਪੱਖੋਂ, ਮਾਨਸਿਕ ਪੱਖੋਂ ਕਈ ਪੱਖਾਂ ਦੇ ਉੱਤੇ ਇਹਦੇ ਮਾੜੇ ਅਸਰਾਤ ਸਾਡੇ ਸਾਹਮਣੇ ਆ ਰਹੇ ਹੈ। ਇਸੇ ਕਰਕੇ ਹੀ ਦੁਨੀਆ ਭਰ ਦੇ ਵਿੱਚ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋਏ, ਇਹਦੇ ਨੁਕਸਾਨ ਨੂੰ ਵੇਖਦੇ ਹੋਏ ਇਹ ਦਿਨ ਮਨਾਇਆ ਜਾਂਦਾ ਹੈ। ਅੱਜ ਇਸੇ ਵਿਸ਼ੇ ਨੂੰ ਜਾਣਨ ਲਈ ਸਾਡੇ ਨਾਲ ਨੇ ਡਾਕਟਰ ਦੀਪਕ ਮੋਦੀ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਦੀਪਕ ਮੋਦੀ ਜੀ, ਆਕਾਸ਼ਵਾਣੀ ਦੇ ਵਿਹੜੇ ਦੇ ਵਿੱਚ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਗੱਲ ਕਿ ਬਹੁਤ ਸਾਰੇ ਲੋਕ ਜਾਣਦੇ ਵੀ ਹੈ, ਬਹੁਤ ਸਾਰੇ ਲੋਕ ਨਹੀਂ ਵੀ ਜਾਣਦੇ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਤੰਬਾਕੂ ਬਾਰੇ ਹੀ ਜਾਣਨਾ ਚਾਹਾਂਗੇ, ਕਿਉਂਕਿ ਨਸ਼ਿਆਂ ਦਾ ਪ੍ਰਚਲਨ ਅਤੇ ਬਹੁਤ ਤਰ੍ਹਾਂ ਦੇ ਨਸ਼ੇ ਜਿਹੜੇ ਹੈ ਪ੍ਰਚਲਨ ਇਹਨਾਂ ਦਾ ਚੱਲਦਾ ਪਿਆ, ਕਿਉਂਕਿ ਤੰਬਾਕੂ ਇੱਕ ਐਸਾ ਨਸ਼ਾ ਹੈ ਜਾਂ ਇੱਕ ਐਸੀ ਲੱਤ ਹੈ ਜਿਹੜਾ ਕਿ ਹਰ ਆਦਮੀ ਦੀ ਰੇਂਜ ਦੇ ਵਿੱਚ ਹੈ। ਬਹੁਤ ਸਾਰੇ ਨਸ਼ੇ ਜਾਂ ਲੱਤ ਐਸੀ ਹੈ ਜਿਹੜੇ ਆਮ ਜਨ ਸਧਾਰਨ ਦੀ ਰੇਂਜ ਤੋਂ ਬਾਹਰ ਦੇ ਨੇ, ਪਰ ਇਹ ਇੱਕ ਤੰਬਾਕੂ ਐਸੀ ਚੀਜ਼ ਹੈ ਜਿਹੜਾ ਹਰ ਜਨ ਸਧਾਰਨ ਦੀ, ਜਿੱਦਾਂ ਕਹਿ ਸਕਦੇ ਹਾਂ, ਅਪਰੋਚੇਬਲ ਜਿਹਨੂੰ ਅਸੀਂ ਕਹਿ ਸਕਦੇ ਹਾਂ। ਸੋ ਇਹ ਤੰਬਾਕੂ ਦੇ ਬਾਬਤ ਹੀ ਥੋੜ੍ਹਾ ਸਪੱਸ਼ਟ ਕਰਨਾ ਚਾਹਾਂਗੇ, ਇਹ ਹੈ ਕੀ ਚੀਜ਼ ਹੈ?
3: ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੂਰੇ ਇੰਡੀਆ 'ਚ, ਖਾਸ ਕਰ ਪੰਜਾਬ ਵਿੱਚ, ਨਸ਼ੇ ਦੀ ਵਰਤੋਂ ਬਹੁਤ ਜ਼ਿਆਦਾ ਹੈ ਅਤੇ ਤੰਬਾਕੂ ਦਾ ਸੇਵਨ ਇੱਕ ਬਹੁਤ ਹੀ ਸੀਰੀਅਸ ਅਤੇ ਚਿੰਤਾ ਦਾ ਇੱਕ ਵਿਸ਼ਾ ਹੈ ਅਤੇ ਇਸੀ ਵਰਤੋਂ ਬਹੁਤ ਜ਼ਿਆਦਾ ਹੈ ਅਤੇ ਬਹੁਤ ਵੱਡੇ ਲੈਵਲ 'ਤੇ ਹੈ। ਅਤੇ ਜਿਵੇਂ ਦੱਸਿਆ ਕਿ ਆਪਾਂ 31 ਮਈ ਹਰੇਕ ਸਾਲ ਨੋ ਟੰਬੈਕੂ ਡੇ ਰੂਪ 'ਚ ਮਨਾਉਂਦੇ ਹਾਂ। ਅਤੇ ਤੰਬਾਕੂ ਕੀ ਚੀਜ਼ ਹੈ? ਤੰਬਾਕੂ ਇੱਕ ਪਲਾਂਟ ਹੈ ਜਿਹਦਾ ਨਾਮ ਤੰਬਾਕੂਆਨਾ ਮੈਰੀਜੁਆਨਾ ਇੱਕ ਪਲਾਂਟ ਹੈ। ਉਹ ਪਲਾਂਟ ਦੇ ਜਿਹੜੇ 66 ਤਰ੍ਹਾਂ ਦੇ ਆ, ਅਲੱਗ ਅਲੱਗ ਵਰਾਇਟੀ ਹੈਗੀ ਹੈ ਅਤੇ ਉਹਨਾਂ ਵਿੱਚ ਮੇਨ ਜਿਹੜਾ ਇੱਕ ਪਲਾਂਟ ਹੈਗਾ, ਉਹ ਪਲਾਂਟ ਵਿੱਚ ਨਿਕੋਟਿਨ ਪ੍ਰੋਡਿਊਸ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਇਹ ਜਿਹੜੇ ਪਲਾਂਟ ਹੈ, ਇਹਦੇ ਪੱਤੇ ਨੂੰ ਆਪਾਂ ਸੁਕਾ ਕੇ ਫਰਮੈਂਟ ਕਰਕੇ ਇੱਕ ਤੰਬਾਕੂ ਦੇ ਰੂਪ 'ਚ ਦਿੱਤਾ ਜਾਂਦਾ ਹੈ ਅਤੇ ਤੰਬਾਕੂ ਕਈ ਤਰੀਕੇ ਨਾਲ ਲਿੱਤਾ ਜਾਂਦਾ ਹੈਗਾ। ਜਾਂ ਤਾਂ ਜਿਵੇਂ ਆਪਾਂ ਇਹਨੂੰ ਆਪਾਂ ਕਸ਼ ਲਾ ਕੇ ਜਾਂ ਮੂੰਹ ਦੇ ਰਾਹੀਂ ਖਿੱਚ ਸਕਦੇ ਹਾਂ ਇਹਨੂੰ ਜਲਾ ਕੇ, ਜਿਹਦੇ ਵਿੱਚ ਆਪਾਂ ਸਮਝ ਲਓ ਕਿ ਸਿਗਰਟ ਹੋ ਗਈ, ਬੀੜੀ ਹੋ ਗਈ, ਹੁੱਕਾ ਹੋ ਗਿਆ, ਚਿਲਮ ਹੋ ਗਿਆ, ਕਈ ਤਰ੍ਹਾਂ ਦੇ ਤਰੀਕੇ ਆ ਜਿਹਦੇ ਨਾਲ ਆਪਾਂ ਤੰਬਾਕੂ ਨੂੰ ਜਲਾ ਕੇ ਸੇਵਨ ਕਰਦੇ ਹੈਗੇ ਹਾਂ। ਜਾਂ ਫਿਰ ਤੰਬਾਕੂ ਕਈ ਬੰਦੇ ਖਾਂਦੇ ਵੀ ਹੈਗੇ ਹੈ, ਜਿਵੇਂ ਦੇਖੋ ਪਾਨ ਵਾਲਾ, ਤੰਬਾਕੂ ਵਾਲਾ ਪਾਨ ਹੋਇਆ, ਜਰਦਾ ਹੋ ਗਿਆ, ਖੈਨੀ ਹੋਈ, ਛੈਨੀ ਹੋਈ, ਠੀਕ ਹੈ, ਕਈ ਤਰ੍ਹਾਂ ਦੇ ਨਾ ਇਹ ਤੰਬਾਕੂ ਦੇ ਸੇਵਨ ਹੁੰਦਾ ਹੈਗਾ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਬੰਦੇ ਨਾ ਤੰਬਾਕੂ ਨੂੰ ਨੱਕ ਨਾਲ ਖਿੱਚਦੇ ਵੀ ਹੈਗੇ ਹੈ,
1: ਨਸਵਾਰ

0: ਸਵਾਰ ਦੇ ਵਿੱਚ ਮਿਲਾ ਕੇ ਕਾਫੀ ਕਾਮਨ ਹੈਗਾ। ਪਰ ਅੱਜ ਕੱਲ੍ਹ ਇੱਕ ਇਲੈਕਟ੍ਰੋਨਿਕ ਤੰਬਾਕੂ ਵੀ ਆ ਗਿਆ ਜਿਹਨੂੰ ਵੈਪਿੰਗ ਕਹਿੰਦੇ ਹੈਗੇ ਆ, ਉਹਦੀ ਪ੍ਰਚਲਿਤ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਹੈ।
1: ਅੱਛਾ,
0: ਜਿਹੜਾ ਇੱਕ ਬੜੀ ਚਿੰਤਾ ਦਾ ਵਿਸ਼ਾ ਹੈਗਾ, ਸਪੈਸ਼ਲ ਜਿਹੜੇ ਬੱਚੇ ਆ, ਸਕੂਲ ਦੇ ਬੱਚੇ ਹੈਗੇ ਆ, ਠੀਕ ਹੈ, ਜਿਨ੍ਹਾਂ ਵਿੱਚੋਂ ਉਹ ਲੋਕਾਂ ਨੂੰ ਸ਼ੋਅ ਨਹੀਂ ਕਰਨਾ ਚਾਹੁੰਦੇ ਹੈਗੇ, ਅਤੇ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ ਜਿਹਦੇ ਵਿੱਚ ਜੇਬ 'ਚ ਰੱਖਦੇ ਹੈਗੇ ਆ, ਜਦੋਂ ਦੇਖਿਆ ਕੋਈ ਨਹੀਂ ਹੈ ਚੁੱਪ ਕਰਕੇ ਉਹਦੇ ਕਸ਼ ਲਾਉਣੇ ਸ਼ੁਰੂ ਕਰ ਦਿੰਦੇ ਹੈਗੇ ਆ।
1: ਅੱਛਾ ਡਾਕਟਰ ਮੋਦੀ ਜੀ, ਦੇਖੋ ਇਹ ਤਾਂ ਤੁਸੀਂ ਤੰਬਾਕੂ ਦਾ ਜਿੱਦਾਂ ਓਰੀਜਨ ਦੀ ਗੱਲ ਕੀਤੀ ਹੈ ਜਾਂ ਇਹਨੂੰ ਸੇਵਨ ਕਰਨ ਦੇ ਅਲੱਗ ਅਲੱਗ ਢੰਗ ਹੈ, ਤਰੀਕੇ ਹੈ, ਪਰ ਅੱਜ ਜਦੋਂ ਆਪਾਂ ਵੱਖ ਵੱਖ ਹਿੱਸਿਆਂ ਦੀ, ਜਦੋਂ ਪੰਜਾਬ ਖਿੱਤੇ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਸਾਡੇ ਮੁਲਕ ਦੇ ਵਿੱਚ ਅਲੱਗ ਅਲੱਗ ਖਿੱਤੇ ਹੈ, ਅਤੇ ਜਦੋਂ ਤੰਬਾਕੂ ਦੀ ਗੱਲ ਦੇਖਦੇ ਹਾਂ, ਕਿਉਂਕਿ ਨਸ਼ੇ ਹੋਰ ਬਹੁਤ ਸਾਰੇ ਵੀ ਚੱਲਦੇ ਪਏ ਹੈ, ਅਤੇ ਨਸ਼ੇ ਦੇ ਵਿੱਚ ਤੰਬਾਕੂ ਜਿਹੜਾ ਹੈ, ਕੀ ਇਹ ਕੋਈ ਆਦਤ ਹੈ ਜਾਂ ਇਹਦੇ 'ਚੋਂ ਕੋਈ ਕੋਈ ਨਸ਼ਾ ਵੀ ਮਿਲਦਾ ਹੈ, ਜਿੱਦਾਂ ਕਹਿੰਦੇ ਕਿ ਵੀ ਦੇਖਾ ਦੇਖੀ, ਹਰ ਬੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦੇ 'ਚ ਹੈ ਕੀ ਆ, ਪਰ ਫਿਰ ਵੀ ਖਾਈ ਜਾਂਦੇ ਹੈ, ਕਿ ਵਾਕਈ ਇਹ ਨਸ਼ਾ ਹੈ ਜਾਂ ਇੱਕ ਸੁਭਾਅਕੇ ਤੌਰ 'ਤੇ ਇੱਕ ਆਦਤ ਹੈ ਦੇਖਾ ਦੇਖੀ ਲੱਗੀ ਹੋਈ ਹੈ।
0: ਦੇਖੋ ਜੀ, ਤੰਬਾਕੂ ਇਹਦੇ ਵਿੱਚ ਇੱਕ, ਮੈਂ ਜਿਵੇਂ ਦੱਸਿਆ, ਇੱਕ

0: ਤੇ ਨਸ਼ੇ ਦੇ ਵਿੱਚ ਤੰਬਾਕੂ ਜਿਹੜਾ ਹੈ, ਕੀ ਇਹ ਕੋਈ ਆਦਤ ਹੈ ਜਾਂ ਇਹਦੇ 'ਚੋਂ ਕੋਈ ਕੋਈ ਨਸ਼ਾ ਵੀ ਮਿਲਦਾ ਹੈ? ਜਿੱਦਾਂ ਕਹਿੰਦੇ ਕਿ ਵੀ ਦੇਖਾ ਦੇਖੀ, ਹਰ ਬੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦੇ 'ਚ ਹੈ ਕੀ ਆ, ਪਰ ਫਿਰ ਵੀ ਖਾਈ ਜਾਂਦੇ ਹੈ, ਕਿ ਵਾਕਈ ਇਹ ਨਸ਼ਾ ਹੈ ਜਾਂ ਇੱਕ ਇਹ ਸੁਭਾਅਕ ਤੌਰ 'ਤੇ ਇੱਕ ਆਦਤ ਹੈ ਦੇਖਾ ਦੇਖੀ ਲੱਗੀ ਹੋਈ ਹੈ?
1: ਦੇਖੋ ਜੀ, ਤੰਬਾਕੂ ਇਹਦੇ ਵਿੱਚ ਇੱਕ, ਮੈਂ ਜਿਵੇਂ ਦੱਸਿਆ, ਇੱਕ ਕੈਮੀਕਲ ਨਿਕਲਦਾ ਜਿਹਨੂੰ ਆਪਾਂ ਕਹਿੰਦੇ ਹਾਂ ਨਿਕੋਟਨ। ਜਿਹੜੀ ਨਿਕੋਟਨ ਹੈਗੀ ਹੈ, ਇਹ ਕੀ ਕਰਦੀ ਹੈ ਕਿ ਬੋਡੀ ਵਿੱਚ ਜਾ ਕੇ ਇਮੀਡੀਏਟ ਇਫੈਕਟ ਕਰਦੀ ਹੈ ਅਤੇ 6 ਸੈਕਿੰਡ ਵਿੱਚ ਬ੍ਰੇਨ 'ਤੇ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਹਦੇ ਨਾਲ ਬੰਦਾ ਆਪਣੇ ਆਪ ਬੜਾ ਅਲਰਟ ਫੀਲ ਕਰਦਾ ਹੈ, ਖੁਸ਼ ਮਹਿਸੂਸ ਕਰਦਾ ਹੈਗਾ, ਐਨਰਜੈਟਿਕ ਸਟਾਰਟਿੰਗ 'ਚ ਫੀਲ ਕਰਦਾ ਹੈਗਾ, ਅਤੇ ਹੌਲੀ ਹੌਲੀ ਉਹਨੂੰ ਐਸੀ ਆਦਤ ਪੈ ਜਾਂਦੀ ਹੈ। ਅਤੇ ਜਿਵੇਂ ਤੁਸੀਂ ਦੱਸਿਆ ਕਿ ਬਾਕੀ ਨਸ਼ੇ ਹੈ, ਹੀਰੋਇਨ ਹੈਗੇ ਆ ਜਾਂ ਹੋਰ ਜਿਹੜੇ ਨਸ਼ੇ ਹੈਗੇ ਆ, ਤੰਬਾਕੂ ਉਨਾ ਹੀ ਬਰਾਬਰ, ਜਾਂ ਮੈਂ ਕਹਾਂ ਉਸ ਤੋਂ ਵੀ ਭੈੜਾ ਨਸ਼ਾ ਹੈਗਾ, ਕਿਉਂਕਿ ਇਹ ਜਿਹੜਾ ਨਸ਼ਾ ਹੈਗਾ ਇਹ ਆਮ ਬੜਾ ਪ੍ਰਚਲਿਤ ਹੈਗਾ ਅਤੇ ਬਹੁਤ ਲੋਕ ਇਹਦਾ ਸੇਵਨ ਕਰ ਰਹੇ ਹੈਗੇ ਆ, ਅਤੇ ਇਸ ਕਰਕੇ ਇਹ ਜਿਹਦੇ ਬੰਦਾ ਹੌਲੀ ਹੌਲੀ ਤਾਂ ਲੱਗਦਾ ਕਿ ਮੈਂ ਸ਼ੌਂਕੇ ਲੈ ਰਿਹਾ ਹੈਗਾ, ਪਰ ਉਹਦੀ ਲੱਤ ਲੱਗ ਜਾਂਦੀ ਹੈਗੀ ਹੈ, ਉਹ ਲੱਤ ਇਹੋ ਜਿਹੀ ਭੈੜੀ ਲੱਗਦੀ ਹੈ ਕਿ ਬੰਦਾ ਇਸ ਬਿਨਾਂ ਰਹਿ ਨਹੀਂ ਪਾਉਂਦਾ ਹੈ।
0: ਅੱਛਾ ਡਾਕਟਰ ਮੋਦੀ ਜੀ, ਜਿੱਦਾਂ ਆਪਾਂ ਕਹਿੰਦੇ ਕਿ ਹਰ ਨਸ਼ੇ ਜਿਹੜੇ ਹੈ, ਨਸ਼ੇ ਤਾਂ ਮਾਰੂ ਹੈ, ਹੈ ਨਾ, ਪਰ ਉਹਨਾਂ ਦਾ ਮਾਰਨ ਦਾ ਢੰਗ ਤਰੀਕਾ ਅਲੱਗ ਅਲੱਗ ਹੈ ਨਾ। ਸਰੀਰ ਦੇ ਉੱਤੇ ਕੋਈ ਕਿਸੇ ਪਾਰਟ ਦੇ ਉੱਤੇ ਇਫੈਕਟ ਕਰਦਾ ਹੈ, ਕੋਈ ਕਿਸੇ ਪਾਰਟ ਦੇ ਉੱਤੇ ਇਫੈਕਟ ਕਰਦਾ ਹੈ, ਕੋਈ ਬ੍ਰੇਨ ਦੇ ਉੱਤੇ ਇਫੈਕਟ ਕਰਦੇ ਆ, ਕੋਈ ਲੰਗਸ ਦੇ ਉੱਤੇ ਇਫੈਕਟ ਕਰਦੇ ਹੈ, ਹੈ ਨਾ, ਅਲੱਗ ਅਲੱਗ ਤਰ੍ਹਾਂ ਨਾਲ। ਜਿਹੜਾ ਤੰਬਾਕੂ ਹੈ, ਜਿੱਦਾਂ ਕਈ ਖੂਨ ਦੇ ਵਿੱਚ ਜਾਂਦੇ ਹੈ, ਜਿੱਦਾਂ ਡਰਿੰਕ ਨੂੰ, ਜਿੱਦਾਂ ਅਲਕੋਹਲ ਨੂੰ ਕਹਿੰਦੇ ਹੈ ਕਿ ਇਹ ਸਿੱਧਾ ਬਲੱਡ ਦੇ ਵਿੱਚ ਜਾਂਦਾ ਹੈ, ਬਲੱਡ 'ਚ ਅਸਰ ਕਰਦਾ ਹੈ, ਜਿਹੜਾ ਤੰਬਾਕੂ ਹੈ ਸਰੀਰ ਦੇ ਸਭ ਤੋਂ ਪਹਿਲਾਂ ਕਿਹੜੇ ਹਿੱਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਕਿੱਥੋਂ ਦੀ ਇਹਦੀ ਜ਼ਿਆਦਾ ਪ੍ਰਭਾਵ ਪਾਉਂਦਾ ਹੈ?
1: ਦੇਖੋ, ਤੰਬਾਕੂ ਜਿਹੜਾ ਹੈਗਾ, ਜਿਹੜਾ ਆਪਾਂ ਲੈਂਦੇ ਹੈਗੇ ਹਾਂ, ਇਹਦੇ ਵਿੱਚ 7000 ਡਿਫਰੈਂਟ ਟਾਈਪ ਦੇ ਕੈਮੀਕਲ ਹੁੰਦੇ ਹੈ, ਔਰ ਇਹਨਾਂ ਕੈਮੀਕਲ ਵਿੱਚ 70 ਕੈਮੀਕਲ ਐਸੇ ਹੈ ਜਿਹੜੇ ਕਿ ਸਿੱਧਾ ਕੈਂਸਰ ਕਰਦੇ ਹੈ। ਅਤੇ ਜਿਹੜੇ ਬੰਦੇ ਤੰਬਾਕੂ ਨਹੀਂ ਵੀ ਪੀਂਦੇ ਅਤੇ ਆਸ ਪਾਸ ਬੈਠੇ ਹੁੰਦੇ ਹੈ, ਜਿਹਨੂੰ ਆਪਾਂ ਸੈਕਿੰਡ ਹੈਂਡ ਸਮੋਕਰ ਕਹਿੰਦੇ ਹੈਗੇ ਹੈ, ਜਿਹੜੇ ਬਾਕੀ ਦੂਸਰੇ ਦਾ ਧੂੰਆਂ ਲੈ ਲੈਂਦੇ ਹੈ, ਉਹਨਾਂ ਵਿੱਚ ਵੀ 5000 ਟਾਈਪ ਦੇ ਡਿਫਰੈਂਟ ਕੈਮੀਕਲ ਉਹ ਇਨਹੇਲ ਕਰਦੇ ਹੈ, ਜਿਹਦੇ ਵਿੱਚ 50 ਟਾਈਪ ਦੇ ਡਿਫਰੈਂਟ ਕੈਮੀਕਲ ਜਿਹੜੇ ਕੈਂਸਰ ਕਰਦੇ ਹੈ। ਜਿਹੜਾ ਇਸ ਦਾ ਜਿਹੜਾ ਅਸਰ ਹੈ ਬੋਡੀ ਤੋਂ ਸਿਰ ਤੋਂ ਲੈ ਕੇ ਪੈਰ ਤੱਕ ਹਰੇਕ ਅੰਗ 'ਤੇ ਹੁੰਦਾ ਹੈਗਾ, ਜਿਵੇਂ ਕਿ ਸਿਰ ਵਿੱਚ ਸਟ੍ਰੋਕ ਹੋ ਸਕਦਾ ਹੈਗਾ, ਅਧਰੰਗ ਦਾ ਦੌਰਾ ਹੋ ਸਕਦਾ ਹੈ, ਅੰਨਾਪਨ ਹੋ ਸਕਦਾ ਹੈ, ਨੱਕ ਦੀ ਸਮੈਲ ਖਤਮ ਹੋ ਸਕਦੀ ਹੈ, ਮੂੰਹ ਦਾ ਟੇਸਟ ਖਤਮ ਹੋ ਸਕਦਾ ਹੈ, ਹਾਰਟ ਅਟੈਕ ਆ ਸਕਦਾ ਹੈ, ਰੀਪ੍ਰੋਡਕਸ਼ਨ ਸਿਸਟਮ ਉਹ 'ਤੇ ਅਸਰ ਆਉਂਦਾ ਹੈ, ਮਤਲਬ ਬੱਚੇ ਪੈਦਾ ਕਰਨ ਦੀ ਕਸ਼ਮਤਾ ਘੱਟ ਜਾਂਦੀ ਹੈਗੀ ਹੈ, ਹੱਡੀਆਂ 'ਤੇ ਫ੍ਰੈਕਚਰ ਹੋ ਸਕਦਾ, ਸ਼ੂਗਰ ਹੋ ਸਕਦੀ ਹੈਗੀ ਹੈ, ਅਤੇ ਦੂਜਾ ਸਭ ਨਾਲ ਵੱਡੀ ਗੱਲ ਹੈ ਕਿ ਇਹ ਅਲੱਗ ਅਲੱਗ ਤਰ੍ਹਾਂ ਦਾ ਕੈਂਸਰ ਕਰ ਸਕਦਾ ਹੈ, ਜਿਹਦੇ ਵਿੱਚ ਫੇਫੜਾ ਕੈਂਸਰ, ਸਰਵਿਕਸ ਕੈਂਸਰ, ਕਿਡਨੀ ਕੈਂਸਰ ਬਹੁਤ ਕਾਮਨ ਹੈ, ਔਰ 90% ਜਿਹੜੇ ਫੇਫੜੇ ਕੈਂਸਰ ਹੁੰਦੇ ਹੈ ਉਹ ਤੰਬਾਕੂ ਕਰਕੇ ਹੁੰਦੇ ਹੈ।
0: ਮੂੰਹ ਦਾ ਕੈਂਸਰ ਵੀ ਇਹਦੇ ਨਾਲ ਹੋ ਜਾਂਦਾ?
1: ਮੂੰਹ ਦਾ ਕੈਂਸਰ ਬਹੁਤ ਕਾਮਨ ਹੈ। ਹੁਣ ਜਿਵੇਂ ਦੱਸਿਆ ਕਿ ਇਹਦਾ ਅਸਰ ਕਿੱਥੋਂ ਸਾਨੂੰ ਜ਼ਿਆਦਾ ਅਸਰ ਕਰਦਾ ਹੈ, ਤਾਂ ਸਭ ਨਾਲ ਪਹਿਲਾਂ ਇਹ ਅਸਰ ਦਿਮਾਗ 'ਤੇ ਕਰਦਾ ਹੈਗਾ, ਬ੍ਰੇਨ 'ਤੇ ਆਪਣੇ ਕਾਬੂ 'ਚ ਲੈ ਲੈਂਦਾ ਹੈਗਾ, ਅਤੇ ਪੇਸ਼ੈਂਟ ਉਸਦਾ ਆਦੀ ਹੋ ਜਾਂਦਾ, ਮਤਲਬ ਨਸ਼ੇ ਦਾ ਆਦੀ ਹੋ ਜਾਂਦਾ।
0: ਦੇਖੋ, ਇਹ ਗੱਲ ਹੈ ਕੁੱਲ ਮਿਲਾ ਕੇ ਤਾਂ ਵੀ ਮਾਰੂ ਹੈ, ਜੇ ਆਪਾਂ ਇਹ ਕਹੀਏ ਕਿ ਜੀ ਬਾਕੀ ਨਸ਼ਿਆਂ ਦੇ ਮੁਕਾਬਲੇ ਤੰਬਾਕੂ ਜਿਹੜਾ ਹੈ ਕੋਈ ਐਡਾ ਜ਼ਿਆਦਾ ਖਤਰਨਾਕ ਨਹੀਂ ਅਸੀਂ ਕਹਿ ਸਕਦੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਬਾਕੀਆਂ ਦੇ ਮੁਕਾਬਲੇ ਸਗੋਂ ਜ਼ਿਆਦਾ ਹੀ ਖਤਰਨਾਕ ਹੈ, ਸੋ ਇਸ ਕਰਕੇ ਇਹਨੂੰ ਕਿਸੇ ਆਪਾਂ ਕਹਿ ਰਹੇ ਕੋਈ ਸ਼੍ਰੇਣੀ ਵੰਡ ਨਹੀਂ ਕਰਨੀ, ਨਸ਼ਾ ਤਾਂ ਨਸ਼ਾ ਹੀ ਹੈ, ਇਹਨੂੰ ਕੋਈ ਸ਼੍ਰੇਣੀ ਵੰਡ ਨਹੀਂ ਹੁੰਦੀ, ਨਸ਼ਾ ਮਾਰੂ ਹੈ ਚਾਹੇ ਕੋਈ ਵੀ ਨਸ਼ਾ ਹੈ। ਅੱਛਾ ਡਾਕਟਰ ਸਾਹਿਬ, ਹੁਣ ਜਦੋਂ ਆਪਾਂ ਇਹਦੇ ਚੱਲਣ ਦੀ, ਖਾਸ ਕਰਕੇ ਜਦੋਂ ਆਪਾਂ ਆਪਣੇ ਖੇਤੀ ਖੇਤਰ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਮਾੜੀ ਚੀਜ਼ ਸਾਡੇ ਲਈ ਇਹ ਵੀ ਹੈ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਬੱਚਿਆਂ ਦੇ ਵਿੱਚ ਵੀ ਇਹਦਾ ਪ੍ਰਚਲਨ ਵੱਧ ਰਿਹਾ ਹੈ, ਅਤੇ ਇੱਥੋਂ ਤੱਕ ਕਿ ਹੁਣ ਤਾਂ ਔਰਤਾਂ ਦੇ ਵਿੱਚ ਵੀ ਪ੍ਰਚਲਨ ਜਿਹੜਾ, ਹੁਣ ਆਪਾਂ ਜੇ ਕੁੱਲ ਆਬਾਦੀ ਆਪਣੀ ਜੇ ਪੰਜਾਬ ਖਿੱਤੇ ਦੀ ਗੱਲ ਕਰੀਏ, ਕਿੰਨਾ ਕੁ ਪ੍ਰਭਾਵ ਤੁਸੀਂ ਮੰਨਦੇ ਹੋ ਕਿ ਕਿੰਨੇ ਕੁ ਫੀਸਦ ਲੋਕ ਜਿਹੜੇ ਇਹਦੀ ਮਾਰ ਹੇਠ ਨੇ?
1: ਤੁਸੀਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਭਾਰਤ ਇੱਕ ਐਸਾ ਦੇਸ਼ ਹੈ ਜਿਹਦੇ ਵਿੱਚ ਦੁਨੀਆ ਦੇ 2nd ਨੰਬਰ 'ਤੇ ਤੰਬਾਕੂ ਦੀ ਪ੍ਰੋਡਕਸ਼ਨ ਹੁੰਦੀ ਹੈ। 3.5 ਮਿਲੀਅਨ ਹੈਕਟੇਅਰ, ਮਤਲਬ 35 ਲੱਖ ਹੈਕਟੇਅਰ ਵਿੱਚ ਇਹਦੀ ਖੇਤੀ ਹੁੰਦੀ ਹੈ, ਔਰ ਹਰੇਕ ਸਾਲ 2 ਲੱਖ ਹੈਕਟੇਅਰ ਜਿਹੜੀ ਜ਼ਮੀਨ ਹੈ ਹੋਰ ਵੱਧਦੀ ਜਾ ਰਹੀ ਹੈਗੀ ਹੈ, ਇੰਨੀ ਜ਼ਮੀਨ 'ਚ ਇਹਦੀ ਖੇਤੀ ਹੋ ਰਹੀ ਹੈਗੀ ਹੈ, ਅਤੇ ਨਸ਼ਾ ਇਹਦਾ ਹਰੇਕ ਬੁੱਢੇ 'ਤੇ, ਔਰਤਾਂ 'ਤੇ, ਬੱਚਿਆਂ 'ਤੇ, ਜਵਾਨ 'ਤੇ ਇਸੇ ਆਦਿ ਹੋ ਰਹੇ ਹੈ। ਸਪੈਸ਼ਲੀ ਜਿਵੇਂ ਕਿਹਾ ਕਿ ਬੱਚੇ ਅਤੇ ਲੇਡੀਜ਼ 'ਚ ਇਹ ਅੱਜ ਕੱਲ੍ਹ ਬਹੁਤ ਵੱਧ ਰਹੀ ਹੈਗੀ ਹੈ ਚੀਜ਼, ਪਹਿਲਾਂ ਆਪਣੇ ਨਹੀਂ ਕਰਦੇ ਸੀ, ਮਤਲਬ ਲੇਡੀਜ਼ ਜ਼ਿਆਦਾ ਨਹੀਂ ਕਰਦੇ ਸੀ, ਪਰ ਇਹਦੀ ਨਸ਼ਾ ਹੁਣ ਵੱਧਦੀ ਜਾ ਰਹੀ ਹੈ।

0: ਅਤੇ ਦੋ ਇੱਕ ਨਾ ਡਾਟਾ 2008 ਦੇ ਅਨੁਸਾਰ ਭਾਰਤ ਵਿੱਚ ਕਿ ਲਗਭਗ 35% ਬੰਦੇ ਅਤੇ 22% ਜਨਾਨੀਆਂ ਤੰਬਾਕੂ ਦਾ ਨਸ਼ਾ ਕਰਦੀ ਸੀ। ਔਰ 15 ਸਾਲ ਵਿੱਚ ਜਿਹੜੀ ਇਹ ਵਰਤੋਂ ਹੈ ਲਗਭਗ 22% ਹੋਰ ਵੱਧ ਗਈ ਹੈ,
1: ਵੱਧ ਗਏ
0: ਵੱਧ ਗਈ ਹੈ, ਸਪੈਸ਼ਲੀ ਬੱਚਿਆਂ ਵਿੱਚ ਅਤੇ ਲੇਡੀਜ਼ ਵਿੱਚ। ਔਰ ਜਿਵੇਂ ਮੈਂ ਦੱਸਿਆ ਕਿ ਇਲੈਕਟ੍ਰੋਨਿਕ ਸਿਗਰਟ ਜਿਵੇਂ ਆ ਗਈ ਹੈ, ਇਲੈਕਟ੍ਰੋਨਿਕ ਸਿਗਰਟ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਅੱਗ ਨਹੀਂ ਲੱਗਦੀ ਹੈਗੀ, ਇੱਕ ਤਰ੍ਹਾਂ ਡਿਵਾਈਸ ਹੁੰਦਾ ਹੈਗਾ ਜਿਹਨੂੰ ਈ ਸਿਗਰਟ ਵੀ ਕਹਿ ਦਿੰਦੇ ਹੈਗੇ ਆ। ਉਹਦੇ ਵਿੱਚ ਇੱਕ ਚੈਂਬਰ ਵਿੱਚ ਨਿਕੋਟਿਨ ਹੁੰਦਾ ਹੈ, ਜੋ ਬੰਦਾ ਕਾਸ਼ ਖਿੱਚਦਾ ਹੈਗਾ ਤਾਂ ਇੱਕ ਨਿਕੋਟਿਨ ਸਾਹ ਦੇ ਨਾਲ ਫੇਫੜੇ ਵਿੱਚ ਜਾਂਦੀ ਹੈਗੀ ਹੈ। ਇਹ ਚੀਜ਼ ਸਕੂਲ ਦੇ ਬੱਚਿਆਂ ਵਿੱਚ ਜਾਂ ਲੇਡੀ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਹੈ। ਹੁਣ ਤਾਂ ਆਮ ਜਨਤਾ 'ਚ ਸਕੂਲ ਵਿੱਚ ਤੁਸੀਂ ਦੇਖੋਗੇ ਜਿਹੜੇ ਕਦੇ ਨਸ਼ੇ ਨਹੀਂ ਕਰਦੇ ਸੀ, ਹੁਣ ਇਹ ਚੀਜ਼ ਸ਼ੁਰੂ ਕਰਤੀ ਹੈਗੀ ਹੈ।
1: ਦੇਖੋ, ਬਹੁਤ ਜਿੱਦਾਂ ਤੁਸੀਂ ਗੰਭੀਰ ਗੱਲ ਡਾਕਟਰ ਮੋਦੀ ਜੀ ਕੀਤੀ ਹੈ ਕਿ ਬੜੀ ਗੰਭੀਰਤਾ ਦਾ ਵਿਸ਼ਾ ਹੈ, ਇਸੇ ਕਰਕੇ ਜਿਹਦਾ ਆਪਾਂ ਦਿਨ ਮਨਾ ਰਹੇ ਹਾਂ। ਅਤੇ ਜਦੋਂ ਆਪਾਂ ਦਿਨ ਮਨਾਉਂਦੇ ਹਾਂ, ਹੁਣ ਥੋੜ੍ਹਾ ਜਿਹਾ ਆਪਾਂ ਇਸ ਗੱਲ ਨੂੰ ਕਰੀਏ, ਕਿਉਂਕਿ ਚਿੰਤਾ ਕਿਸੇ ਵੀ ਜਦੋਂ ਆਪਾਂ ਵਿਸ਼ੇ ਬਾਰੇ ਚਿੰਤਾ ਤੁਰ ਹੁੰਦਾ ਸਮਾਜ, ਅਤੇ ਉਹ ਚਿੰਤਾ ਨੂੰ ਜ਼ਾਹਰ ਕਰਨ ਲਈ ਜਾਂ ਜਾਗ੍ਰਿਤ ਕਰਨ ਲਈ ਸਮਾਜ ਦੇ ਲਈ ਉਹ ਦਿਨ ਜਿਹੜਾ ਮਨਾਇਆ ਜਾਂਦਾ ਹੈ। ਕਿਉਂਕਿ ਹਰ ਵਾਰ ਜਿਹੜਾ ਹੈ ਕਿਸੇ ਵੀ ਦਿਨ ਨੂੰ ਜਦੋਂ ਮਨਾਉਂਦੇ ਹਾਂ, ਉਹਦਾ ਮੰਤਵ ਔਰ ਮਕਸਦ ਸਾਹਮਣੇ ਰੱਖਿਆ ਜਾਂਦਾ ਹੈ। ਜਦੋਂ ਆਪਾਂ 31 ਮਈ ਦਾ ਦਿਹਾੜਾ ਇਹ ਨੋ ਟਬੈਕੋ ਡੇ ਦੇ ਤੌਰ 'ਤੇ ਮਨਾਉਂਦੇ ਹਾਂ, ਇਹਦੇ ਕੋਈ ਮਕਸਦ ਵੀ ਨਿਰਧਾਰਿਤ ਕੀਤੇ ਗਏ ਹੈ? ਕਿਹੜੇ ਕਿਹੜੇ ਪੱਖਾਂ 'ਤੇ ਕੀ ਕੰਮ ਕੀਤੇ ਜਾਂਦੇ ਹੈ?
0: ਜੀ ਬਿਲਕੁਲ ਬਿਲਕੁਲ, ਜਿਹੜਾ ਆਪਾਂ 31 ਮਈ ਨੂੰ ਆਪਾਂ ਦਿਨ ਜਿਹੜਾ ਮਨਾਉਣਾ ਸ਼ੁਰੂ ਕੀਤਾ ਸੀਗਾ, 1987 ਵਿੱਚ WHO ਨੇ ਮੀਟਿੰਗ ਕੀਤੀ ਸੀ ਕਿ ਤੰਬਾਕੂ ਦੇ ਨਸ਼ੇ ਇੰਨੇ ਵਰਤੀ ਗਏ, ਇੰਨੇ ਵੱਧ ਹੋ ਰਹੀ ਹੈਗੀ ਹੈ, ਅਤੇ ਇਹਨੂੰ ਕੰਟਰੋਲ ਕਰਨ ਲਈ ਜਾਂ ਲੋਕਾਂ ਦਾ ਇਹਦਾ ਸਮਝ ਲਓ ਕਿ ਧਿਆਨ ਦੇਣ ਲਈ ਇੱਕ ਦਿਨ ਮਨਾਇਆ ਜਾਵੇ, ਅਤੇ 31 ਮਈ ਦਾ ਦਿਨ ਚੂਜ਼ ਕੀਤਾ ਗਿਆ। ਅਤੇ ਹਰੇਕ ਸਾਲ ਆਪਾਂ ਦਿਨ ਮਨਾਉਂਦੇ ਹਾਂ, ਅਤੇ ਹਰੇਕ ਸਾਲ ਇੱਕ ਥੀਮ ਰੱਖਦੇ ਹੈਗੇ ਹੈ, ਅਤੇ ਇਸ ਸਾਲ ਜਿਹੜਾ ਥੀਮ ਹੈ ਅਨਮਾਸਕਿੰਗ ਦਾ ਅਪੀਲ, ਮਤਲਬ ਕਿ ਜਿਵੇਂ ਤੰਬਾਕੂ ਦੀ ਕੰਪਨੀ ਹੈਗੀ ਹੈ, ਉਹ ਬੜੇ ਬੜੇ ਟੈਕਟਿਕਸ ਲਗਾਉਂਦੇ ਹੈ, ਤਰੀਕੇ ਲਗਾਉਂਦੇ ਆ ਕਿ ਹਰੇਕ ਹੋਰ ਜਨਤਾ ਨੂੰ ਤੰਬਾਕੂ ਵਿੱਚ ਜੋੜਿਆ ਜਾਵੇ, ਅਤੇ ਉਹ ਨਵੇਂ ਨਵੇਂ ਐਡਵਰਟਾਈਜ਼ਮੈਂਟ ਦਿੰਦੀ ਹੈ ਜਾਂ ਨਵੇਂ ਨਵੇਂ ਇਨਸੈਂਟਿਵ ਦਿੰਦੀ ਹੈਗੀ ਹੈ। ਅਤੇ ਇਸ ਸਾਲ ਦਾ ਥੀਮ ਇਹੀ ਹੈ ਕਿ ਆਪਾਂ ਇਸ ਉਹਨਾਂ ਦੀ ਜਿਹੜੀ ਇਹ ਟੈਕਟਿਕਸ ਹੈ ਉਹਨੂੰ ਸਮਝੀਏ, ਅਤੇ ਲੋਕਾਂ ਨੂੰ ਜਾਗਰਿਤ ਕਰੀਏ ਕਿ ਕਿਵੇਂ ਆਪਾਂ ਇਸ ਨੂੰ ਬਚਾ ਸਕੀਏ। ਅਤੇ ਸੈਕਿੰਡ ਇਹ ਦਿਨ ਦੇ ਮਨਾਉਣ ਦਾ ਇਹ ਪਰਪਜ਼ ਹੈ ਕਿ ਜਿਹੜੀ ਤੰਬਾਕੂ ਦੀ ਖੇਤੀ ਹੋ ਰਹੀ ਹੈਗੀ ਹੈ, ਪ੍ਰੋਡਕਸ਼ਨ ਹੋ ਰਹੀ ਹੈਗੀ ਹੈ, ਉਹਦੀ ਸਪਲਾਈ ਹੋ ਰਹੀ ਹੈ, ਉਹ ਕਿਵੇਂ ਘਟਾਈ ਜਾਵੇ, ਅਤੇ ਗੌਰਮੈਂਟ ਨੂੰ ਕਿਵੇਂ ਸੁਝਾਵ ਦਿੱਤੇ ਜਾਣ ਕਿ ਇਹ ਗੌਰਮੈਂਟ ਇਸੇ ਕੰਟਰੋਲ ਕਰੇ, ਜਾਂ ਆਪਾਂ ਅਲੱਗ ਅਲੱਗ ਲੈਵਲ 'ਤੇ ਇਸ ਨੂੰ ਆਪਾਂ ਚਾਹੇ ਸਕੂਲ ਹੋਵੇ, ਚਾਹੇ ਆਪਣੇ ਐਜੂਕੇਸ਼ਨ ਇੰਸਟੀਟਿਊਟਸ ਹੋਣ, ਜਾਂ ਕਿਤੇ ਕਿਸੇ ਤਰੀਕੇ ਨਾਲ ਆਪਾਂ ਲੈਕਚਰ ਰਾਹੀਂ ਪੋਸਟਰ ਰਾਹੀਂ ਆਪਾਂ ਲੋਕਾਂ ਨੂੰ ਜਾਗਰਿਤ ਕਰਦੇ ਹਾਂ ਕਿ ਇਹ ਜਿਹੜੇ ਮਾਰੂ ਨਸ਼ਾ ਹੈ ਇਸ ਤੋਂ ਕਿਵੇਂ ਬਚਿਆ ਜਾਵੇ। ਤਾਂ ਇੰਡੀਵਿਜੁਅਲ ਲੈਵਲ 'ਤੇ ਜਾਂ ਸਮਝ ਲਓ ਕਿ ਸਿਟੀ ਲੈਵਲ 'ਤੇ ਜਾਂ ਕੰਟਰੀ ਲੈਵਲ 'ਤੇ ਜਾਂ ਗੌਰਮੈਂਟ ਲੈਵਲ 'ਤੇ ਆਪਾਂ ਅਲੱਗ ਅਲੱਗ ਤਰੀਕੇ ਅਪਣਾਉਂਦੇ ਹੈਗੇ ਹਾਂ ਤਾਂ ਕਿ ਇਸ ਦਾ ਜਿਹੜਾ ਨਸ਼ਾ ਘੱਟ ਜਾਏ।
1: ਦੇਖੋ, ਬਿਲਕੁਲ ਸਹੀ ਗੱਲ ਹੈ ਕਿ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਹੈ ਡਾਕਟਰ ਸਾਹਿਬ। ਸਭ ਤੋਂ ਪਹਿਲੀ ਤਾਂ ਜਿੱਦਾਂ ਕਹਿੰਦੇ ਕਿ ਜਾਗਰਤੀ ਜਿਹੜੀ ਹੈ ਨਾ, ਜੇ ਕਿਸੇ ਬੰਦੇ ਨੂੰ ਇਹ ਸਮਝ ਆ ਜਾਏ ਕਿ ਮੇਰੇ ਲਈ ਕੀ ਚੀਜ਼ ਚੰਗੀ ਹੈ ਅਤੇ ਮੇਰੇ ਲਈ ਕੀ ਮਾੜੀ ਹੈ, ਕਿਉਂਕਿ ਚੀਜ਼ਾਂ ਤਾਂ ਦੇਖੋ ਸਮਾਜ ਦੇ ਵਿੱਚ ਤੁਹਾਡੇ ਸਾਰੀਆਂ ਸਾਹਮਣੇ ਪਈਆਂ ਨੇ, ਚੋਣਕਾਰ ਤੁਸੀਂ ਖੁਦ ਹੋ, ਹੈ ਨਾ, ਕਿਹੜੀ ਚੀਜ਼ ਨੂੰ ਤੁਸੀਂ ਚੁਣਨਾ ਹੈ, ਤੂੰ ਚੰਗੀ ਨੂੰ ਚੁਣਨਾ ਹੈ, ਮਾੜੀ ਨੂੰ ਚੁਣਨਾ ਹੈ, ਇਸ ਹੀ ਦੱਸਣ ਲਈ ਇਹ ਦਿਨ ਮਨਾਇਆ ਜਾਂਦਾ ਵੀ ਭਾਈ ਇਹ ਮਾੜੀ ਚੀਜ਼ ਹੈ, ਇਹਦਾ ਚੁਣਾਵ ਆਪਾਂ ਨਹੀਂ ਕਰਨਾ, ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਖਤਿਆਰ ਨਹੀਂ ਕਰਨਾ। ਜੇ ਆਪਾਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਖਤਿਆਰ ਕਰਦੇ ਹਾਂ, ਜਾਏ ਤਾਂ ਲੜੀ 'ਚ ਅਸੀਂ ਸ਼ਾਮਿਲ ਹੁੰਦੇ ਹਾਂ, ਅਤੇ ਉਹਦੇ ਨਾਲ ਸਾਡੇ ਕਿਹੜੇ ਕਿਹੜੇ ਪੱਖਾਂ 'ਤੇ ਕੀ ਨੁਕਸਾਨ ਹੁੰਦੇ ਹੈ, ਇਹੀ ਜਿਹੜਾ ਇਸ ਦਿਨ ਦਾ ਮਹੱਤਵ ਹੈ ਔਰ ਮਕਸਦ ਹੈ ਔਰ ਮਤਲਬ ਹੈ। ਅਤੇ ਸਾਡੇ ਵੱਲੋਂ ਵੀ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਜਿੱਦਾਂ ਡਾਕਟਰ ਸਾਹਿਬ ਨੇ, ਮੋਦੀ ਸਾਹਿਬ ਨੇ ਦੱਸਿਆ ਹੈ ਕਿ ਕਿਸ ਲਿਹਾਜ਼ ਦੇ ਨਾਲ ਇਹ ਅਸਰ ਕਰਦਾ ਹੈ, ਕਿੱਥੇ ਕਿੱਥੇ ਅਸਰ ਕਰਦਾ ਹੈ ਅਤੇ ਕਿੱਦਾਂ ਕਿੱਦਾਂ ਦੇ ਇਹਦੇ ਗੰਭੀਰ ਨਤੀਜੇ ਹੈ। ਅੱਛਾ ਡਾਕਟਰ ਸਾਹਿਬ, ਹੁਣ ਇਹ ਤਾਂ ਪੱਖ ਹੋ ਗਿਆ ਇੱਕ, ਹੁਣ ਦੂਸਰਾ ਪੱਖ ਇਹ ਹੈ ਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਬਹੁਤ ਸਾਰੀਆਂ ਇਹਦੇ ਨਾਲ ਜਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ, ਛਾਤੀ ਦੇ ਰੋਗ ਹੈ, ਕੈਂਸਰ ਹੈ, ਮੂੰਹ ਦਾ ਕੈਂਸਰ ਹੈ, ਸਰਵਾਈਕਲ ਕੈਂਸਰ ਹੈ, ਬੜੀਆਂ ਚੀਜ਼ਾਂ ਹੈ ਜਿੱਦਾਂ ਕਹਿੰਦੇ ਕਿ ਪੂਰਾ ਹਿਊਮਨ ਬੋਡੀ ਨੂੰ ਜਿੱਦਾਂ ਖਤਮ ਕਰਨ ਲਈ ਵੀ ਜਿਹੜਾ ਇਹ ਰੋਲ ਆਪਣਾ ਪਲੇ ਕਰਦਾ ਹੈ। ਹੁਣ ਇਹ ਤੋਂ ਬਚਣ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਕਿ ਇਹ ਤੋਂ ਬਚਣਾ ਕਿੱਦਾਂ ਹੈ, ਇਹਦਾ ਇਲਾਜ ਕਿੱਦਾਂ ਕਰਨਾ ਹੈ ਅਤੇ ਰੋਗ ਕਿੱਦਾਂ ਲਾਉਣੀ ਹੈ, ਇਸ ਪੱਖ ਦੇ ਬਾਬਤ ਤੁਹਾਡੀ ਕੀ ਰਾਏ ਹੈ?
0: ਜਿਹੜਾ ਇਹਦਾ ਨਸ਼ਾ ਇੱਕ ਐਸਾ ਨਸ਼ਾ ਹੈ ਕਿ ਜਿਹੜਾ ਬੰਦਾ ਸ਼ੁਰੂ ਕਰ ਲੈਂਦਾ, ਸ਼ੁਰੂ ਤਾਂ ਕਰ ਲੈਂਦਾ ਹੈਗਾ, ਹੌਲੀ ਹੌਲੀ ਇਸ ਆਦੀ ਵੀ ਬਣ ਜਾਂਦਾ, ਅਤੇ ਥੋੜ੍ਹੀ ਦੇਰ ਬਾਅਦ ਪੇਸ਼ੈਂਟ ਨੂੰ ਲੱਗਦਾ ਕਿ ਇਹਨੂੰ ਮੈਨੂੰ ਛੱਡਣਾ ਚਾਹੀਦਾ, ਮੇਰੇ 'ਤੇ ਅਸਰ ਆ ਰਿਹਾ ਹੈਗਾ। ਉਹ ਛੱਡਣ ਦੀ ਕੋਸ਼ਿਸ਼ ਵੀ ਕਰਦਾ,

0: ਪਰ ਛੱਡਿਆ ਨਹੀਂ ਜਾਂਦਾ ਹੈ। ਲਗਭਗ 70% ਲੋਕ ਇਹਨੂੰ ਛੱਡਣਾ ਚਾਹੁੰਦੇ ਹੈ, ਉਹ ਬਹੁਤ ਟਰਾਈ ਕਰਦੇ ਹੈ ਪਰ ਯੂਜਲੀ ਉਹ ਫੇਲ ਹੋ ਜਾਂਦੇ ਹੈਗੇ ਹੈ। ਤਾਂ ਇਹ ਨਸ਼ੇ ਨੂੰ ਕਿਵੇਂ ਛੱਡਣਾ ਹੈ? ਸਭ ਨਾਲ ਪਹਿਲਾਂ ਇੱਕ ਨੈਸ਼ਨਲ ਲੈਵਲ 'ਤੇ ਇੱਕ ਮੁਹਿੰਮ ਚੱਲੀ ਸੀ ਕਿ ਲੋਕਾਂ ਨੂੰ ਇੱਕ ਸੁਗੰਧ ਖਵਾਈ ਜਾਵੇ, ਸਹੁੰ ਖਵਾਈ ਜਾਵੇ ਕਿ ਉਹ ਲੋਕ ਸਹੁੰ ਖਾਣ। ਕਿ ਮੈਂ ਸਹੁੰ ਦਾ ਕੀ ਮਤਲਬ ਉਹਦੇ ਕੰਟੈਂਟ ਹੈ ਕਿ ਮੈਂ ਨਸ਼ਾ ਨਹੀਂ ਕਰੂੰਗਾ, ਮੈਂ ਆਪਣੇ ਘਰ ਦੇ ਘਰ ਦੇ ਮੈਂਬਰ ਨੂੰ ਨਸ਼ੇ ਆਦਿ ਨਹੀਂ ਬਣਾਊਂਗਾ, ਮੈਂ ਕਿਸੇ ਔਫਿਸ 'ਚ ਜਾਂ ਆਪਣੇ ਜਿੰਨੇ ਯਾਰ ਦੋਸਤ ਮਿੱਤਰ ਹੈ ਉਹਨਾਂ ਨੂੰ ਨਸ਼ਾ ਨਹੀਂ ਕਰਨ ਦੇਵਾਂਗਾ,
1: ਪਲੈਜ ਲਊਗਾ,
0: ਇੱਕ ਪਲੈਜ ਲਏਗਾ। ਫਿਰ ਆਪਾਂ ਪੇਸ਼ੈਂਟ ਜਿਹੜਾ ਛੱਡਣਾ ਚਾਹੁੰਦੇ ਹੈਗੇ ਹੈ ਉਹਨੂੰ ਪਹਿਲਾਂ ਕਿ ਆਪਾਂ ਕਹਿੰਦੇ ਕਿ ਤੁਸੀਂ ਇੱਕ ਪੱਕਾ ਮਾਇੰਡ ਬਣਾਓ ਕਿ ਮੈਂ ਇਹਨੂੰ ਛੱਡਣਾ ਹੈਗਾ। ਜਦੋਂ ਕਹਿੰਦੇ ਕਿ ਆਪਣਾ ਮੈਂ ਮਾਇੰਡ ਬਣਾ ਲਿਆ ਤਾਂ ਤੁਸੀਂ ਜਾ ਕੇ ਘਰ ਦੇ ਮੈਂਬਰ ਨਾਲ ਜਾ ਕੇ ਕਿਸੇ ਮੰਦਰ ਗੁਰਦੁਆਰਾ ਜਿੱਥੇ ਵੀ ਜਾਂਦੇ ਹੋ ਉੱਥੇ ਜਾ ਕੇ ਇੱਕ ਸਹੁੰ ਚੱਕ ਕੇ ਆਓ ਕਿ ਮੈਂ ਅੱਜ ਨਸ਼ਾ ਛੱਡਤਾ, ਅਤੇ ਇਹ ਮੈਸੇਜ ਸਾਰੇ ਆਪਣੀ ਦੋਸਤਾਂ ਮਿੱਤਰਾਂ ਨੂੰ ਸਭ ਨੂੰ ਦੇ ਦਿਉ ਕਿ ਮੈਂ ਨਸ਼ਾ ਛੱਡਤਾ, ਤਾਂ ਕਿ ਇੱਕ ਵਾਰ ਮੈਸੇਜ ਪਾਸ ਹੋ ਜਾਵੇ। ਉਦੋਂ ਬਾਅਦ 'ਚ ਇੱਕ ਡਾਇਰੀ ਲਾਓ ਅਤੇ ਡਾਇਰੀ 'ਚ ਉਹਦੇ ਵਿੱਚ ਲਿਖੋ ਕਿ ਜਦੋਂ ਵੀ ਮੈਂ ਨਸ਼ਾ ਜੋ ਬੰਦਾ ਫਿਰ ਵੀ ਲੈਣ ਲੱਗਦਾ ਹੈਗਾ ਅਤੇ ਉਸ 'ਚ ਟਾਈਮ ਨੋਟ ਕਰੋ ਅਤੇ ਲਿਖੋ ਕਿ ਮੈਂ ਇਹ ਨਸ਼ਾ ਲੈ ਰਿਹਾ, ਆਪਣੇ ਬੋਡੀ ਜ਼ਹਿਰ ਦੇ ਰਿਹਾ ਅਤੇ ਇਸ ਸਮੇਂ ਖੁਦ ਰਿਸਪੋਂਸੀਬਲ ਹੋਊਂਗਾ। ਅਤੇ ਜਦੋਂ ਵੀ ਲੈਣ ਲੱਗਦਾ ਹਰੇਕ ਵਾਰ ਲਿਖੋ ਅਤੇ ਸ਼ਾਮ ਨੂੰ ਜਿਹੜਾ ਇਹ ਡਾਇਰੀ ਹੈ ਜਾਂ ਪੇਜ ਹੈ ਸਾਰੇ ਘਰ ਦੇ ਚੈੱਕ ਕਰਾਓ।
1: ਆਤਮ ਗਲਾਨੀ ਮਹਿਸੂਸ
0: ਕਰੋ, ਇੱਕ ਨੈਗੇਟਿਵ ਫੀਡਬੈਕ ਹੁੰਦੀ ਹੈਗੀ।
1: ਹਾਂ ਬਿਲਕੁਲ ਸਹੀ, ਬਿਲਕੁਲ ਸਹੀ ਢੰਗ। ਹਾਂਜੀ।
0: ਹਾਂ, ਅਤੇ ਫਿਰ ਅਸੀਂ ਜਿਵੇਂ ਸਾਡੇ ਕੋਲ, ਮੈਂ ਚੈਸ ਸਪੈਸ਼ਲਿਸਟ ਹਾਂ, ਸਾਡੇ ਕੋਲ ਬਹੁਤ ਬੰਦੇ ਆਉਂਦੇ ਕਿ ਮੈਨੂੰ ਛੱਡਣਾ ਚਾਹੁੰਦਾ, ਅਤੇ ਉਹਦੇ ਨਾਲ ਆਪਾਂ ਕੀ ਕਰਦੇ ਕਿ ਇੱਕ ਕਿਸੇ ਪੈੱਨ ਦਾ ਜਿਹੜਾ ਉੱਪਰ ਕੈਪ ਹੁੰਦਾ ਹੈ ਤਾਂ ਜਿਹੜੇ ਉਂਗਲਾਂ ਨਾਲ ਉਹ ਨਸ਼ਾ ਕਰਦਾ ਉਹਦੇ ਵਿੱਚ ਕੈਪ ਲਗਾ ਕੇ ਉੱਥੇ ਟੇਪ ਲਾ ਦਿੰਦੇ ਹੈਗੇ ਆ।
1: ਅੱਛਾ।
0: ਵੀ ਤਾਂ ਕਿ ਜ਼ਿਆਦਾਤਰ ਕੀ ਹੁੰਦਾ ਕਿ ਪੇਸ਼ੈਂਟ ਨੂੰ ਉਹ ਉਂਗਲਾਂ ਨਾਲ ਆਦਤ ਪਈ ਹੁੰਦੀ ਹੈ, ਖਾਲੀ ਉਂਗਲਾਂ ਹੁੰਦੀਆਂ ਤਾਂ ਲੱਗਦਾ ਕਿ ਮੈਂ ਖਾਲੀ ਖਾਲੀ ਫੀਲ ਕਰ ਰਿਹਾ। ਉਹ ਟੇਪ ਲਾ ਦਿੰਦੇ ਹਾਂ ਕਿ ਇਹਨੂੰ ਹਮੇਸ਼ਾ ਟੇਪ ਲਾ ਕੇ ਰੱਖਣੀ ਹੈਗੀ ਹੈ।
1: ਅੱਛਾ।
0: ਫਿਰ ਪੇਸ਼ੈਂਟ ਨੂੰ ਕਹਿੰਦੇ ਕਿ ਮੂੰਹ ਨੂੰ ਖਾਲੀ ਰੱਖੋ, ਕੋਈ ਚਿੰਗਮ ਪਾ ਲਓ, ਕੋਈ ਟੋਫੀ ਪਾ ਲਓ, ਕੋਈ ਇਲਾਇਚੀ ਪਾ ਲਓ, ਠੀਕ ਹੈ। ਅਤੇ ਉਹਦੇ ਨਾਲ ਕਈ ਵਾਰ ਪੇਸ਼ੈਂਟ ਲੱਗਦਾ ਕਿ ਮੂੰਹ ਭਰਿਆ ਹੋਇਆ ਤਾਂ ਉਹਨੂੰ ਕਰੇਵਿੰਗ ਘੱਟ ਹੁੰਦੀ ਹੈ। ਤਾਂ ਫਿਰ ਜੇ ਪੇਸ਼ੈਂਟ ਨੂੰ ਫਿਰ ਵੀ ਬਹੁਤ ਜ਼ਿਆਦਾ ਕਰੇਵਿੰਗ ਹੋਵੇ ਤਾਂ ਕਈ ਵਾਰ ਪੇਸ਼ੈਂਟ ਨੂੰ ਅਸੀਂ ਨਿਕੋਟਿਨ ਦੇ ਇੱਕ, ਅੱਜ ਕੱਲ੍ਹ ਉਹਨਾਂ ਗੋਲੀਆਂ ਵੀ ਆਈਆਂ, ਪੈਚ ਵੀ ਆਏ ਹੈ, ਠੀਕ ਹੈ, ਲੋਜੈਂਜਸ ਵੀ ਆਏ ਹੈਗੇ ਹੈ, ਉਹ ਦੇਣੇ ਜਿਹੜੀ ਥੋੜ੍ਹੀ ਮਾਤਰਾ ਵਿੱਚ ਨਿਕੋਟਿਨ ਦਿੰਦੇ ਰਹਿੰਦੀ ਹੈ।
1: ਅੱਛਾ।
0: ਤਾਂ ਕਿ ਜਿਹੜੀ ਉਹਦੀ ਕਰੇਵਿੰਗ ਹੋ ਰਹੀ ਹੈ ਉਹਨੂੰ
1: ਘਟਾਇਆ ਜਾ ਸਕੇ,
0: ਕਰੇਵਿੰਗ ਘੱਟ ਜਾਂਦੀ ਹੈ। ਜੇ ਬੰਦੇ ਨੂੰ ਕਾਸ਼ ਲੈਣ ਦੀ ਆਦਤ ਹਟ ਜਾਂਦੀ ਹੈ ਤਾਂ ਹੌਲੀ ਹੌਲੀ ਉਹਦੀ ਮਾਤਰਾ ਅਸੀਂ ਘਟਾ ਕੇ ਇਹਨੂੰ ਬੰਦ ਕਰ ਦਿੰਦੇ ਹੈਗੇ। ਇਸ ਤੋਂ ਇਲਾਵਾ ਪੇਸ਼ੈਂਟ ਨੂੰ ਕਹਿੰਦੇ ਕਿ ਹਮੇਸ਼ਾ ਆਪਣੇ ਆਪ ਨੂੰ ਜਦੋਂ ਵੀ ਹੈਗਾ ਦਿਨ 'ਚ 5 ਵਾਰ ਲਿਖੇ ਕਿ ਮੈਂ ਨਸ਼ਾ ਛੱਡਣਾ, ਮੈਂ ਨਸ਼ਾ ਛੱਡਣਾ ਹੈਗਾ। ਇਹ ਛੋਟੇ ਛੋਟੇ ਗੱਲਾਂ ਹੈਗੀਆਂ ਪਰ ਇਸ ਦਾ ਬਹੁਤ ਜ਼ਿਆਦਾ ਅਸਰ ਹੋ
1: ਬ੍ਰੇਨ ਮੈਸਿੰਗ ਜਿਹਨੂੰ ਕਹਿ ਸਕਦੇ।
0: ਬਿਲਕੁਲ। ਫਿਰ ਸਰਕਾਰ ਇਸ ਨੂੰ ਜਿਵੇਂ ਘਟਾਉਣ ਲਈ ਬੜੇ ਜਿਵੇਂ ਦੇਖੋ ਲਾਅ ਬਣੇ ਹੈਗਾ, ਕੋਪਟਰਾ ਲਾਅ ਹੈਗਾ 2003 ਦੇ, ਕਿ ਹਰੇਕ ਪੈਕਟ 'ਤੇ ਆਪਾਂ ਐਡਵਰਟਾਈਜ਼ ਕਰਦੇ ਹਾਂ ਕਿ ਨਸ਼ਾ ਕਿਵੇਂ ਆਪਣੇ ਨੂੰ ਨੁਕਸਾਨ ਦਿੰਦਾ ਹੈਗਾ, 18 ਸਾਲ ਤੋਂ ਘੱਟ ਆਪਾਂ ਨਸ਼ੇ ਵੇਚ ਨਹੀਂ ਸਕਦੇ ਹੈਗੇ, ਜਾਂ ਸਕੂਲ ਵਿੱਚ ਕੋਈ ਐਜੂਕੇਸ਼ਨ ਇੰਸਟੀਚਿਊਟ ਹੈ ਉਹਦੇ 100 ਮੀਟਰ ਦਾਇਰੇ 'ਚ
1: ਕੋਈ ਨਸ਼ਾ ਨਹੀਂ
0: ਵਿਕ ਸਕਦਾ ਹੈਗਾ, ਕਿਸੇ ਫਿਲਮ 'ਚ ਐਡਵਰਟਾਈਜ਼ਮੈਂਟ 'ਚ ਨਸ਼ਾ ਨਹੀਂ ਹੋ ਸਕਦਾ ਹੈਗਾ, ਠੀਕ ਹੈ, ਜਾਂ ਨੀਚੇ ਲਿਖਿਆ ਹੋਇਆ ਕਿ ਸਰੀਰ ਲਈ ਹਾਨੀਕਾਰਕ ਹੈਗਾ। ਇਸ ਤੋਂ ਇਲਾਵਾ ਜਿਹੜੀ ਗੌਰਮੈਂਟ ਹੈ ਆਪਣੇ ਲੈਵਲ 'ਤੇ ਇਹਦੀ ਪ੍ਰੋਡਕਸ਼ਨ 'ਤੇ, ਇਹਦੀ ਸਪਲਾਈ 'ਤੇ ਕੰਟਰੋਲ ਲਗਾ ਸਕਦੀ ਹੈਗੀ ਹੈ, ਟੈਕਸ ਵਧਾ ਸਕਦੀ ਹੈਗੀ ਹੈ, ਠੀਕ ਹੈ, ਤਾਂ ਕਿ ਮਾਸ ਲੈਵਲ 'ਤੇ ਨਸ਼ੇ ਦੀ ਵਰਤੋਂ ਘੱਟ ਸਕੇ।
1: ਅੱਛਾ ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਹੈ ਮਾਸ ਲੈਵਲ 'ਤੇ, ਹੁਣ ਜਦੋਂ ਆਪਾਂ ਵਿਸ਼ਵ ਦੇ ਪੱਧਰ ਦੇ ਉੱਤੇ ਦੇਖਦੇ ਹਾਂ ਅੱਜ, ਕਿਉਂਕਿ ਆਪਾਂ ਵਿਸ਼ਵ ਦਾ ਵੀ ਤਾਂ ਹਿੱਸਾ ਹਾਂ ਨਾ, ਕਿ ਅੱਜ ਦੁਨੀਆ ਜਿਹੜੀ ਗਲੋਬਲੀ ਸਾਰਾ ਕੁਝ ਚੱਲਦਾ ਹੈ, ਅਸੀਂ ਉਹਦੇ ਬਾਹਰ ਵੀ ਜਾਣਾ ਹੈ ਨਾ। ਹੁਣ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਜਿੱਦਾਂ ਕਹਿੰਦੇ ਕੈਰੀਅਰ ਬਣ ਜਾਂਦੀਆਂ ਇਹ ਚੀਜ਼ਾਂ, ਜਿੱਦਾਂ ਤੰਬਾਕੂ ਦੀ ਗੱਲ ਕਰਦੇ ਹਾਂ ਕਿ ਕੈਰੀਅਰ ਦੇ ਤੌਰ 'ਤੇ ਵੀ ਬਹੁਤ ਸਾਰੀਆਂ ਬਿਮਾਰੀਆਂ, ਪਿੱਛੇ ਆਪਾਂ ਕਰੋਨਾ ਕਾਲ ਦੇ ਵਿੱਚ ਵੀ ਦੇਖਿਆ ਕਿ ਕਰੋਨਾ ਸਾਡੇ ਇੱਥੇ ਹੈ ਨਹੀਂ ਸੀ ਅਤੇ ਕਰੋਨਾ ਉੱਧਰੋਂ ਆਇਆ, ਕਿ ਟਬੈਕੋ ਜਿਹੜਾ ਹੈ ਮੈਨ ਟੂ ਮੈਨ ਜਿਹੜਾ ਕੈਰੀਅਰ ਬਣਦਾ ਬਿਮਾਰੀਆਂ ਨੂੰ ਜਿਹੜਾ ਹੈ ਸ਼ਫਲ ਕਰਨ ਦੇ ਵਿੱਚ।
0: ਬਿਲਕੁਲ, ਦੇਖੋ ਤੁਸੀਂ ਤੰਬਾਕੂ ਦੇ ਕਾਸ਼ ਲੈਂਦੇ ਹੋ, ਹੁਣ ਜਿਹੜਾ ਬੰਦਾ ਕੋਈ ਟੀ ਵੀ ਦਾ ਪੇਸ਼ੈਂਟ ਹੈਗਾ, ਕਿਸੇ ਹੋਰ ਬਿਮਾਰੀ ਦਾ ਪੇਸ਼ੈਂਟ ਹੈ, ਛਾਤੀ ਦਾ ਰੋਗੀ ਹੈਗਾ, ਉਹ ਜਦੋਂ ਨਸ਼ਾ ਖਿੱਚਦਾ ਹੈ, ਕਾਸ਼ ਖਿੱਚਦਾ ਹੈਗਾ ਤਾਂ ਉਹਨੂੰ ਜ਼ੋਰ ਹੀ ਛੱਡਦਾ ਹੈਗਾ, ਤਾਂ ਉਹਦੇ ਆਸ ਪਾਸ ਨਾਲ ਜਿਹੜੇ ਧੂੰਏ ਜਿਹੜੇ ਕੰਨ ਹੈਗੇ ਆ ਉਹਦੇ ਨਾਲ ਕੀਟਾਣੂ ਵੀ ਚਿਪਕੇ ਹੁੰਦੇ ਹੈਗੇ ਆ, ਉਹ ਜਿਹੜੇ ਆਸ ਪਾਸ ਲੋਕਾਂ ਨੂੰ ਫੈਲਦੇ ਹੈਗੇ ਆ, ਤਾਂ ਉਹਨਾਂ ਨਾਲ ਉਹ ਜਿਹੜੇ ਕੀਟਾਣੂ ਹੈ ਬਾਕੀ ਲੋਕਾਂ ਨੂੰ ਵੀ ਜਾਂਦੇ ਹੈਗੇ ਆ, ਸਮੋਕ ਦੇ ਕੈਮੀਕਲ ਤਾਂ ਜਾਂਦੇ ਹੈਗੇ ਆ, ਪਰ ਧੂੰਆਂ ਐਸਾ ਚੀਜ਼ ਕੈਰੀਅਰ ਬਣ ਜਾਂਦਾ ਹੈ ਬਾਕੀ ਬਿਮਾਰੀਆਂ ਨੂੰ ਲੈ ਕੇ ਜਾਣ ਨੂੰ ਅੱਗੇ ਨਵੇਂ ਪੇਸ਼ੈਂਟ ਬਣਾਉਣ ਲਈ। ਅਤੇ ਇਹ ਪੇਸ਼ੈਂਟ ਤਾਂ ਐਡਿਕਸ਼ਨ ਹੁੰਦੀ ਹੈ, ਸੈਕਿੰਡ ਹੈਂਡ ਸਮੋਕ ਦੀ ਅਲੱਗ ਐਡਿਕਸ਼ਨ ਹੁੰਦੀ ਹੈ, ਅਤੇ ਬਿਮਾਰੀਆਂ ਫੈਲਾਉਣ ਦਾ ਇੱਕ ਅਲੱਗ ਜ਼ਰੀਆ ਬਣ ਜਾਂਦਾ ਹੈ।

0: ਜਿਹੜਾ ਤੁਸੀਂ ਸੈਕਿੰਡ ਪਰਸਨ ਦੀ ਗੱਲ ਕੀਤੀ ਹੈ ਕਿ ਜਿਹੜੀਆਂ ਪੀਣ ਵਾਲਾ ਬੰਦਾ, ਸੇਵਨ ਕਰਨ ਵਾਲਾ ਬੰਦਾ ਬਿਮਾਰੀਆਂ ਦਾ ਸ਼ਿਕਾਰ ਹੁੰਦਾ, ਉਹ ਵੀ ਉਹੀ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ?
1: ਜੀ ਬਿਲਕੁਲ, ਉਹੀ ਮੈਂ ਦੱਸਿਆ ਜਿਹੜਾ ਇਹਦੇ ਜਿਹੜੇ ਕੈਮੀਕਲ ਹੁੰਦੇ ਆ ਧੂੰਏ ਦੇ ਵਿੱਚ, ਤਾਂ 5000 ਟਾਈਪ ਦੇ ਡਿਫਰੈਂਟ ਕੈਮੀਕਲਸ ਹੈਗੇ ਆ, ਅਤੇ ਇਹ ਕੈਮੀਕਲ ਜਿਹੜੇ ਹੈਗੇ ਆ ਉਹ ਜਿਹੜੇ ਸੈਕਿੰਡ ਹੈਂਡ ਸਮੋਕਰ ਹੈ ਉਹਨਾਂ ਵਿੱਚ ਸੇਮ ਟਾਈਪ ਦੀ ਬਿਮਾਰੀ ਕਰ ਸਕਦੇ ਹੈ ਜਿਹੜੇ ਇੱਕ ਸਮੋਕਰ ਨੂੰ ਕਰ ਸਕਦੇ ਹੈਗੇ ਆ, ਅਤੇ ਉਹ ਵਿਚਾਰੇ ਬਿਨਾਂ ਪਿੱਤੇ ਹੀ ਇਸ ਦਾ ਸ਼ਿਕਾਰ ਹੋ ਜਾਂਦੇ ਹੈਗੇ ਆ।
0: ਬਿਲਕੁਲ ਸਹੀ ਹੈ। ਅੱਛਾ ਡਾਕਟਰ ਸਾਹਿਬ, ਹੁਣ ਦੇਖੋ ਨਾ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇਹ ਇੱਕ ਜਿਹੜੀ ਐਸੀ ਚੀਜ਼ ਹੈ ਜਿਹਨੂੰ ਇੱਕ ਇਕੱਲਾ ਦਿਕੱਲਾ ਆਦਮੀ ਜਾਂ ਕੁਛ ਆਪਾਂ ਕਹਿ ਸਕਦੇ ਕੋਈ ਇਕੱਲੇ ਦਿਕੱਲੇ ਬੰਦੇ ਦੇ ਉਪਰਾਲੇ ਦੇ ਨਾਲ ਇਹਦਾ ਕੁਛ ਨਹੀਂ ਹੋ ਸਕਦਾ, ਇਹ ਸਮੂਹਿਕ ਯਤਨਾਂ ਵਾਲਾ ਕੰਮ ਹੈ ਨਾ ਸਮਾਜ ਦਾ, ਕਿਉਂਕਿ ਇਹ ਸਮਾਜਿਕ ਅਲਾਮਤ ਜਿਹਨੂੰ ਅਸੀਂ ਕਹਿ ਸਕਦੇ ਹਾਂ, ਪੂਰੇ ਸਮਾਜ ਦੀ ਬਿਮਾਰੀ ਹੈ। ਅਤੇ ਜਦੋਂ ਆਪਾਂ ਸਮਾਜਿਕ ਪੱਖ 'ਤੇ ਗੱਲ ਕਰਦੇ ਹਾਂ, ਤੁਸੀਂ ਕੀ ਮਤਲਬ ਸੁਨੇਹਾ ਦੇਣਾ ਚਾਹੋਗੇ, ਜਾਂ ਕੋਈ ਸਰਕਾਰੀ ਪੱਧਰ 'ਤੇ ਨਸ਼ਾ ਛਡਾਊ ਕੇਂਦਰ ਜਾਂ ਕੁਛ ਇੱਦਾਂ ਦੇ ਉਪਰਾਲੇ ਹੈ ਕਿ ਹਰ ਬੰਦੇ ਦੀ ਅਪਰੋਚ ਜਿਹੜੀ ਹੈ, ਜਿੱਦਾਂ ਕਹਿੰਦੇ ਨਾ ਹਰ ਬੰਦਾ ਹਰ ਥਾਂ 'ਤੇ ਜਾ ਨਹੀਂ ਸਕਦਾ, ਇਹ ਆਪਾਂ ਸਾਰੇ ਜਾਣਦੇ ਹਾਂ, ਮਾਇਕ ਤੌਰ 'ਤੇ ਲਾ ਲਓ ਜਾਂ ਕੋਈ ਸਮਾਂਬੱਧ ਸੂਚੀ ਐਸੀ ਹੈ, ਹੁਣ ਜਿਹੜਾ ਦਿਹਾੜੀਦਾਰ ਬੰਦਾ ਹੈ ਉਹਨੇ ਦਿਹਾੜੀ 'ਤੇ ਜਾਣਾ ਹੈ ਅਤੇ ਉਹ ਹੁਣ ਡਾਕਟਰ ਸਾਹਿਬ ਕੋਲ ਜਾਊਗਾ ਅਤੇ ਉਸ ਦਿਹਾੜੀ ਉਹਦੀ ਭੰਨ ਹੋ ਜਾਂਦੀ ਹੈ, ਕਿੱਦਾਂ ਮਤਲਬ ਕਿਹੜੇ ਕੋਈ ਕੁਛ ਸਰਕਾਰੀ ਤੌਰ 'ਤੇ ਵੀ ਉਪਰਾਲੇ ਹੈ, ਕੋਈ ਸੈਂਟਰ ਸਥਾਪਿਤ ਕੀਤੇ ਆ ਜਿਨ੍ਹਾਂ 'ਤੇ ਜਾ ਕੇ ਇਹਨੂੰ ਛੱਡਿਆ ਜਾ ਸਕਦਾ ਹੋਵੇ, ਜਾਂ ਕੋਈ NGOs ਇੱਦਾਂ ਦੀਆਂ ਬਣੀਆਂ ਹੋਣ ਜਿਹੜੀਆਂ ਇਸ ਪੱਖ 'ਤੇ ਕੰਮ ਕਰਦੀਆਂ ਹੋਣ?
1: ਇੱਕ ਨੈਸ਼ਨਲ ਲੈਵਲ 'ਤੇ ਜਿਹੜਾ ਨੈਸ਼ਨਲ ਤੰਬਾਕੂ ਕੰਟਰੋਲ ਸੈਂਟਰ ਬਣਾਏ ਗਏ ਹੈਗੇ ਆ, ਤਾਂ ਹੋਰ ਸਰਕਾਰੀ ਟੋਲ ਫਰੀ ਨੰਬਰ ਹੈਗਾ ਜਿਹਦੇ ਵਿੱਚ ਬੰਦੇ ਨੂੰ ਨਸ਼ਾ ਹੋ ਜਾਂਦਾ ਹੈਗਾ, ਠੀਕ ਹੈ, ਉਹ ਕਿਵੇਂ ਛੱਡ ਸਕਦਾ, ਉਹਦੇ ਕੀ ਰਿਹੈਬਲੀਟੇਸ਼ਨ ਹੈਗੇ ਆ, ਕੀ ਤਰੀਕੇ ਹੈਗੇ ਆ, ਜਿਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈਗੀ ਹੈ। ਇਸ ਤਰ੍ਹਾਂ ਜੇ ਕੋਈ ਬਿਮਾਰੀ ਵੀ ਹੋ ਜਾਏ ਤਾਂ ਬਿਮਾਰੀ ਬਾਰੇ ਕਿਵੇਂ ਬਚਣਾ ਹੈਗਾ, ਉਸ ਕੀ ਉਪਾਅ ਕਰ ਰਹੇ ਹਾਂ, ਉਸ ਬਾਰੇ ਨੌਲੇਜ ਦਿੱਤੀ ਜਾਂਦੀ ਹੈ। ਅਤੇ ਜਿਹੜਾ ਬੰਦਾ ਲੱਗਦਾ ਕਿ ਉਹਨੂੰ ਆਦੀ ਹੋ ਗਿਆ ਇੰਡੀਵਿਜੁਅਲ ਲੈਵਲ 'ਤੇ, ਉਹਨੂੰ ਕਿਸੇ ਚੈਸਟ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੈਗਾ, ਉੱਥੇ ਕੌਂਸਲਿੰਗ ਸੈਂਟਰ ਹੁੰਦੇ ਹੈਗੇ, ਠੀਕ ਹੈ, ਜਾਂ ਅੱਜ ਕੱਲ੍ਹ ਕੁਛ ਬਿਮਾਰ ਦਵਾਈਆਂ ਵੀ ਆ ਗਈਆਂ ਜਿਹੜਾ ਇਸ ਨੂੰ ਛਡਵਾਉਣ 'ਚ ਹੈਲਪ ਕਰਦੇ ਹੈਗੇ ਆ, ਅਤੇ ਉਹਦਾ ਕਾਫ਼ੀ ਅੱਛੇ ਰਿਜ਼ਲਟਸ ਆ ਰਹੇ ਹੈਗੇ ਆ, ਔਰ ਕਾਫ਼ੀ ਪੇਸ਼ੈਂਟ ਸਕਸੈਸਫੁਲ ਇਹਨੂੰ ਛੱਡ ਦਿੰਦੇ ਹੈਗੇ ਆ।
0: ਦੇਖੋ ਡਾਕਟਰ ਸਾਹਿਬ, ਇੱਕ ਗੱਲ ਜਿੱਦਾਂ ਕਹਿੰਦੇ ਕਿ ਗੰਭੀਰ ਸਿੱਟਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿਉਂਕਿ ਗੰਭੀਰਤਾ ਜਿਹੜੀ ਚੀਜ਼ ਗੰਭੀਰਤਾ ਵਾਲੀ ਆ ਉਹਨੂੰ ਗੰਭੀਰਤਾ ਨਾਲ ਹੀ ਲੈਣਾ ਚਾਹੀਦਾ ਹੈ। ਹੁਣ ਜਿੱਦਾਂ ਕਿਹਾ ਕਿ ਬਹੁਤ ਸਾਰੇ ਨੁਕਸਾਨ ਸਾਡੇ ਸਾਹਮਣੇ ਹੈ, ਜੇ ਅੱਜ ਆਪਾਂ ਇਹਦੀ ਨੁਕਸਾਨਦਾਰ ਦੀ ਜਦੋਂ ਆਪਾਂ ਗੱਲ ਕੀਤੀ ਕਿ ਕਿਹੜੇ ਕਿਹੜੇ ਬਿਮਾਰੀਆਂ ਇਹਦੇ ਨਾਲ ਹੁੰਦੀਆਂ ਨੇ, ਹੁਣ ਨੁਕਸਾਨਦਾਰ ਦੇ ਵਿੱਚ ਮੌਤ ਦਰ ਵੀ ਆ ਜਾਂਦੀ ਹੈ ਜਿਹੜੀ ਸਭ ਤੋਂ ਘਾਤਕ ਚੀਜ਼ ਹੈ। ਅੱਜ ਪਰਿਵਾਰ ਦੇ ਵਿੱਚ ਤੁਸੀਂ ਦੇਖੋ, ਪਰਿਵਾਰ ਛੋਟੇ ਹੈ, ਕੋਈ ਖੁਦਾ ਨਾ ਖਾਸਤਾ ਇੱਕ ਅੱਧੇ ਬੰਦੇ ਦਾ ਵੀ ਨੁਕਸਾਨ ਹੋ ਜਾਂਦਾ ਹੈ ਅਤੇ ਪਰਿਵਾਰ ਨੂੰ ਲੈਣੇ ਦੇਣੇ ਪੈ ਜਾਂਦੇ ਹੈ। ਜਦੋਂ ਆਪਾਂ ਇਹਦੀ ਨੁਕਸਾਨ ਦਰ ਦੀ ਮਾਤਰਾ ਦੇਖਦੇ ਹਾਂ, ਕਿੰਨੇ ਕੁ ਫੀਸਦ ਤੁਹਾਡੇ ਲਿਹਾਜ਼ ਦੇ ਨਾਲ ਅੱਜ ਮੌਤ ਦਰ ਇਹਦੀ ਹੈਗੀ?
1: ਪੂਰੇ ਵਰਲਡ ਵਿੱਚ ਲਗਭਗ 1.2 ਬਿਲੀਅਨ ਬੰਦੇ ਜਿਹੜਾ ਨਸ਼ੇ ਦੀ ਵਰਤੋਂ ਕਰਦੇ ਆ, ਸਮੋਕਿੰਗ ਦੀ, ਤੰਬਾਕੂ ਦੀ, ਅਤੇ ਉਹਨਾਂ ਵਿੱਚ ਲਗਭਗ 80 ਲੱਖ ਬੰਦਿਆਂ ਦੀ ਹਰੇਕ ਸਾਲ ਤੰਬਾਕੂ ਨਾਲ ਮੌਤ ਹੋ ਜਾਂਦੀ ਹੈ, ਅਤੇ ਇਹਨਾਂ ਵਿੱਚੋਂ 30 ਲੱਖ ਪ੍ਰੀ ਮੈਚਿਓਰ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਜਿਹੜੇ ਹਾਲੇ ਜਨਮੇ ਵੀ ਨਹੀਂ ਹੁੰਦੇ ਜਾਂ ਬਹੁਤ ਛੋਟੇ ਹੁੰਦੇ ਆ, ਉਹਨਾਂ ਦੀ ਡੈਥ ਹੋ ਜਾਂਦੀ ਹੈਗੀ ਹੈ। ਅਤੇ ਆਪਾਂ ਇਹ ਲਾਉਂਦੇ ਕਿ ਮੋਟੇ ਤੌਰ 'ਤੇ ਹਰੇਕ 8 ਸੈਕਿੰਡ ਬਾਅਦ ਇੱਕ ਬੰਦਾ ਤੰਬਾਕੂ ਜਾਂ ਉਹਦੇ ਨਾਲ ਜੁੜੇ ਬਿਮਾਰੀ ਨਾਲ ਡੈਥ ਹੁੰਦੀ ਹੈ। ਜੇ ਇੰਡੀਆ ਵਿੱਚ ਲਾਇਆ ਜਾਵੇ ਤਾਂ ਇੰਡੀਆ ਵਿੱਚ ਲਗਭਗ 1.2 ਕਰੋੜ ਬੰਦੇ ਤੰਬਾਕੂ ਦੀ ਸੇਵਨ ਕਰਦੇ ਹੈਗੇ, ਅਤੇ ਉਹਨਾਂ ਵਿੱਚ ਲਗਭਗ 10 ਲੱਖ ਬੰਦਿਆਂ ਦੀ ਹਰੇਕ ਸਾਲ ਮੌਤ ਹੋ ਜਾਂਦੀ ਹੈ। ਠੀਕ ਹੈ, ਜੇ ਪੂਰੇ ਵਰਲਡ ਦੇ ਤੰਬਾਕੂ ਦੇ ਲਾਏ ਜਾਣ ਬੰਦੇ ਤਾਂ 12% ਸਿਰਫ ਇੰਡੀਆ ਵਿੱਚ ਹੀ ਹੈਗੇ। ਹਾਂ, ਅਤੇ ਜੇ ਆਪਾਂ ਲਾਈਏ ਕਿ ਇੱਕ ਰੋਡ ਐਕਸੀਡੈਂਟ ਨਾਲ 400 ਬੰਦਿਆਂ ਦੀ ਹਰੇਕ ਸਾਲ ਮੌਤ ਹੁੰਦੀ, ਹਰੇਕ ਦਿਨ ਮੌਤ ਹੁੰਦੀ ਹੈ, ਤਾਂ ਤੰਬਾਕੂ ਨਾਲ ਲਗਭਗ 3700 ਬੰਦਿਆਂ ਦੀ ਹਰੇਕ ਦਿਨ ਮੌਤ ਹੁੰਦੀ ਹੈ। ਇੱਕ ਹੋਰ ਮਜ਼ੇਦਾਰ ਗੱਲ ਇਹ ਹੈ ਕਿ ਜੇ ਆਪਾਂ ਇੱਕ ਬੀੜੀ ਇੱਕ ਸਿਗਰਟ ਪੀਂਦੇ ਹੈਗੇ ਆ ਤਾਂ ਇੱਕ ਸਿਗਰਟ ਨਾਲ 14 ਮਿੰਟ ਲਾਈਫ ਘੱਟਦੀ ਹੈਗੀ ਹੈ।
0: ਓਹੋ
1: ਹਾਂ, ਅਤੇ ਜਿਹੜੇ ਬੰਦੇ ਸਮੋਕਿੰਗ ਲਗਾਤਾਰ ਕਰਦੇ ਹੈਗੇ ਆ ਤਾਂ ਬੰਦਿਆਂ ਵਿੱਚ 13 ਸਾਲ ਉਮਰ ਘੱਟ ਜਾਂਦੀ ਹੈਗੀ ਹੈ, ਤਾਂ ਜਨਾਨੀਆਂ ਵਿੱਚ 14.5 ਸਾਲ ਉਮਰ ਘੱਟ ਜਾਂਦੀ ਹੈਗੀ ਹੈ। ਅਤੇ ਇਸ ਤਰੀਕੇ ਨਾਲ ਤੰਬਾਕੂ ਬਹੁਤ ਹੀ ਖਤਰਨਾਕ ਚੀਜ਼ ਹੈ ਅਤੇ ਬਹੁਤ ਹੀ ਚਿੰਤਾ ਵਾਲੀ ਚੀਜ਼ ਹੈ।
0: ਆ ਦੇਖੋ ਜੀ, ਉਮਰ ਦਾ ਤਾਂ ਆਪਾਂ ਦੇਖੋ ਜਦੋਂ ਬਜ਼ੁਰਗਾਂ ਦੇ ਵੀ ਪੈਰੀ ਹੱਥ ਲਾਉਂਦੇ ਹਾਂ, ਹਰ ਬੰਦਾ ਇਹੀ ਕਹਿੰਦਾ ਕਿ ਮੈਨੂੰ ਲੰਬੀ ਉਮਰ ਦਾ ਆਸ਼ੀਰਵਾਦ ਦਿੰਦੇ ਹਾਂ, ਇਹ ਤਾਂ ਘਟਾਉਣ ਉਮਰ ਘਟਾਉਣ ਵਾਲਾ

0: ਆਸ਼ੀਰਵਾਦ ਹੈ, ਕਾਹਦੇ ਨਹੀਂ ਲੈਣਾ ਹੈ, ਸੋ ਉਸ ਕਰਕੇ ਤੋਂ ਦੂਰ ਹੀ ਰਹਿਣਾ ਹੈ। ਸੋ ਡਾਕਟਰ ਸਾਹਿਬ, ਗੱਲ ਹੈ ਕਿ ਦੇਖੋ ਬਹੁਤ ਸਾਰੀਆਂ ਗੱਲਾਂ ਆਪਾਂ ਵੱਖ ਵੱਖ ਪੱਖਾਂ 'ਤੇ ਜਿੱਦਾਂ ਆਪਾਂ ਤੁਸੀਂ ਜ਼ਾਹਰ ਕੀਤੀਆਂ ਹੈ ਕਿ ਸਰਕਾਰੀ ਪੱਖ ਦੇ ਉੱਤੇ ਕੋਈ ਇਹਦੇ ਬਾਰੇ ਲੋ ਕੁਛ ਇੱਦਾਂ ਦੀ ਹੈ ਕੁਛ ਵੀ ਜਿਹੜਾ ਥੋੜ੍ਹਾ ਜਿਹਾ ਲੋਕਾਂ ਦੇ ਕਹਿੰਦੇ ਡਰ ਭਉ ਬਿਨ ਭਗਤ ਨਾ ਹੋਏ, ਕਿਉਂਕਿ ਡਰ ਜਿਹੜਾ ਹੈ ਬੜਾ ਜ਼ਰੂਰੀ ਹੈ, ਡਰ ਬਿਠਾਉਣਾ ਜਿਹੜਾ ਹੈ ਨਾ, ਡਰ ਦਾ ਪੈਮਾਨਾ ਐਸਾ ਹੈ ਜਦ ਤੱਕ ਡਰ ਨਹੀਂ ਨਾ ਤਦ ਤੱਕ ਬੰਦਾ ਫਿਰ ਕੁਛ ਨਾ ਕੁਛ ਉਸ ਪਾਸੇ ਜ਼ਿਆਦਾ ਜਾਗਰੂਕ ਨਹੀਂ ਹੁੰਦਾ। ਹੁਣ ਸੜਕਾਂ ਦੇ ਉੱਤੇ ਵੀ ਜਦ ਤੱਕ ਲੋਕਾਂ ਨੂੰ ਇਹ ਵੀ ਪੁਲਿਸ ਖੜੀਆਂ ਚਲਾਣ ਕਰ ਦੂਗੀ, ਹੈਲਮਟ ਉਦੋਂ ਤੱਕ ਪਾਉਣਾ ਨਹੀਂ। ਸੋ ਇਸ ਕਰਕੇ ਕੋਈ ਇੱਦਾਂ ਦਾ ਡਰ ਨਹੀਂ ਬਿਠਾਇਆ ਜਾ ਸਕਦਾ, ਜਾਂ ਸਰਕਾਰੀ ਪੱਧਰ 'ਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਸਕਦਾ ਵੀ ਜਿੱਦਾਂ ਖੁੱਲ੍ਹੇਆਮ ਸ਼ਰੇਆਮ ਜਿੱਥੇ ਦੇਖਦੇ ਆ ਤੰਬਾਕੂ ਦਾ ਸੇਵਨ ਕਰਨ ਲੱਗ ਜਾਂਦੇ ਆ, ਆਪ ਨੂੰ ਤਾਂ ਨੁਕਸਾਨ ਕਰਦੇ ਆ, ਦੂਜੇ ਸਮਾਜ ਨੂੰ ਦੂਜਿਆਂ ਨੂੰ ਵੀ ਨੁਕਸਾਨ ਕਰਦੇ ਆ।
1: ਇਹ ਬਹੁਤ ਅੱਛਾ ਕੁਸ਼ਚਨ ਹੈ। 2003 ਵਿੱਚ ਇਸ ਬਾਰੇ ਬਹੁਤ ਜ਼ਿਆਦਾ ਮੀਟਿੰਗਸ ਹੋਈਆਂ ਅਤੇ 2003 ਵਿੱਚ ਇਹਦੇ ਬਾਰੇ ਲੋਅ ਬਣਾਏ ਗਏ ਜਿਹਨੂੰ ਕੋਟਪਰਾ ਵੀ ਕਹਿੰਦੇ ਹੈਗੇ ਆ, ਮਤਲਬ ਸਿਗਰਟ ਐਂਡ ਅਦਰ ਪ੍ਰੋਡਕਟ ਲੋਅ। ਇਹ ਲੋਅ ਵਿੱਚ ਡਿਫਰੈਂਟ ਡਿਫਰੈਂਟ ਚੀਜ਼ਾਂ ਕੀਤੀਆਂ ਗਈਆਂ ਕਿ ਜਿਵੇਂ ਕੋਈ ਸਿਗਰਟ ਦਾ ਪੈਕਟ ਹੈ ਉਹ 18 ਸਾਲ ਤੋਂ ਘੱਟ ਨਹੀਂ ਵੇਚ ਸਕਦੇ, ਜੇ ਵੇਚਾਂਗੇ ਤਾਂ 200 ਰੁਪਏ ਫਾਈਨ ਹੈਗਾ। ਜਾਂ ਕਿਸੇ ਵੀ ਸਿਗਰਟ ਪੈਕਟ 'ਤੇ ਇੱਕ ਫੋਟੋ ਬਣੀ ਹੋਣੀ ਹੈ ਜਿਹਦੇ ਵਿੱਚ ਪੇਸ਼ੈਂਟ ਜਿਹਨੂੰ ਤੰਬਾਕੂ ਨਾਲ ਕੈਂਸਰ ਹੋਇਆ ਜਾਂ ਹੋਰ ਚੀਜ਼ਾਂ ਹੁੰਦੀਆਂ ਉਹ ਬਿਮਾਰੀਆਂ ਬਾਰੇ ਦੱਸਿਆ ਜਾਵੇ, ਅਤੇ ਨਾਲ ਕੈਪੀਟਲ 'ਚ ਲਿਖਿਆ ਜਾਂਦਾ ਕਿ ਇਹ ਸਿਹਤ ਲਈ ਨੁਕਸਾਨਦੇਹ ਹੈ। ਅਤੇ ਇਸ ਤੋਂ ਇਲਾਵਾ ਜਿਹੜੀ ਆਪਣੀ ਤੰਬਾਕੂ ਹੈਗੀ ਹੈ ਉਹਨੂੰ ਪਬਲਿਕ ਪਲੇਸ 'ਤੇ ਕੋਈ ਲੈ ਨਹੀਂ ਸਕਦਾ, ਪੀ ਨਹੀਂ ਸਕਦਾ ਸਿਗਰਟ ਬੀੜੀ, ਤਾਂ ਉਹ ਲਈ ਸਪੈਸ਼ਲ ਜਗ੍ਹਾ ਹੋਣੀ ਚਾਹੀਦੀ ਹੈਗੀ ਹੈ। ਸਪੈਸ਼ਲੀ ਜਿਵੇਂ ਐਜੂਕੇਸ਼ਨ ਇੰਸਟੀਚਿਊਟਸ ਹੈਗੇ ਆ, ਹੋਸਪਿਟਲ ਹੈਗੇ ਆ, ਉਹ ਜਗ੍ਹਾ 'ਤੇ ਬਿਲਕੁਲ ਤੰਬਾਕੂ ਬੈਨ ਹੈ। ਅਤੇ ਕੋਈ ਫਿਲਮਾਂ ਵਿੱਚ, ਕੋਈ ਟੀ ਵੀ ਐਡ ਵਿੱਚ, ਨਾਟਕਾਂ ਵਿੱਚ ਤੰਬਾਕੂ ਦੀ ਸੇਵਨ ਦਿਖਾ ਨਹੀਂ ਸਕਦੇ। ਜੇ ਦਿਖਾਉਣਾ ਵੀ ਹੈ ਸਪੈਸ਼ਲ ਲਿਖਿਆ ਜਾਊਗਾ ਕਿ ਇਹਦੀ ਸੇਵਨ,
0: ਡਿਸਕਲੇਮਰ ਪਾਇਆ ਜਾਂਦਾ,
1: ਡਿਸਕਲੇਮਰ ਪਾਇਆ ਜਾਂਦਾ ਹੈ। ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਅ ਬਣੇ ਹੋਏ ਹੈ ਕਿ ਜਿਹੜਾ ਡਿਸਕਰੇਜ ਕਰਨ ਕਿ ਸੋਸਾਇਟੀ ਨੂੰ ਕਿ ਤੰਬਾਕੂ ਸੇਵਨ ਘਟਾਇਆ ਜਾਵੇ। ਅਤੇ ਮੇਰੇ ਖਿਆਲ 'ਚ ਹੋਰ ਸਟ੍ਰਿਕਟ ਲੋਅ ਦੀ ਜ਼ਰੂਰਤ ਹੈਗੀ ਹੈ, ਅਤੇ ਜਿਸ ਤਰੀਕੇ ਨਾਲ ਸੇਵਨ ਇਹਦਾ ਵੱਧ ਰਿਹਾ ਹੈਗਾ। ਦੇਖੋ, ਸਭ ਨਾਲ ਪਹਿਲਾਂ ਜੇ ਬੱਚੇ ਸਿੱਖਦੇ ਹੈਗੇ ਤੰਬਾਕੂ ਲੈਣਾ, ਉਹ ਸਿੱਖਦੇ ਆ ਜਾਂ ਆਪਣੇ ਪੇਰੈਂਟਸ ਤੋਂ ਸਿੱਖਦੇ ਆ ਜਿਹੜੇ ਲੈ ਰਹੇ ਹੁੰਦੇ ਬੀੜੀ ਸਿਗਰਟ ਪੀਂਦੇ ਆ, ਜਾਂ ਦੋਸਤਾਂ ਮਿੱਤਰਾਂ ਤੋਂ। ਅਤੇ ਜਿਹੜੇ ਪੇਰੈਂਟਸ ਤੰਬਾਕੂ ਸੇਵਨ ਕਰਦੇ ਹੈਗੇ ਆ ਉਹ ਡਾਕਟਰ ਕੋਲ ਜਾਣ, ਜਾਂ ਆਪਣੇ ਤਰੀਕੇ ਨਾਲ ਤੰਬਾਕੂ ਸੇਵਨ ਛੱਡਣ, ਤਾਂ ਹੀ ਬੱਚੇ ਸੁਧਰਨਗੇ। ਅਤੇ ਸਕੂਲ 'ਤੇ ਬੱਚੇ 'ਤੇ ਚੈੱਕ ਕੀਤੀ ਜਾਵੇ ਕਿ ਉਹ ਬੱਚੇ ਜਿਹੜੇ ਬੱਚੇ 'ਚ ਉਹਦੇ ਦੋਸਤ ਮਿੱਤਰ ਕੋਈ ਤੰਬਾਕੂ ਸੇਵਨ ਤਾਂ ਨਹੀਂ ਕਰ ਰਹੇ, ਤਾਂ ਕਿ ਉੱਥੋਂ ਆਪਣੇ ਬੱਚਿਆਂ ਨੂੰ ਬਚਾਇਆ ਜਾ ਸਕੇ। ਅਤੇ ਜੇ ਕੋਲੈਕਟਿਵਲੀ ਸਾਰੇ ਬੰਦੇ ਇਸ ਐਫਰਟਸ ਕਰਨਗੇ ਤਾਂ ਤੰਬਾਕੂ ਦਾ ਸੇਵਨ ਕਾਫੀ ਘੱਟ ਤੱਕ ਠੀਕ ਹੋ ਸਕਦਾ ਹੈਗਾ। ਅਤੇ ਜਿਹੜੇ ਬੰਦੇ ਤੰਬਾਕੂ ਲੈ ਰਹੇ ਹੈਗੇ ਆ ਅਤੇ ਛੱਡਣਾ ਚਾਹੁੰਦੇ ਆ, ਉਹਨੂੰ ਆਪਾਂ ਸਪੋਰਟ ਕਰੀਏ, ਉਹਨਾਂ ਦੀ ਹੈਲਪ ਕਰੀਏ ਅਲੱਗ ਅਲੱਗ ਤਰੀਕੇ ਨਾਲ, ਅਤੇ ਤਾਂ ਕਿ ਉਹ ਤੰਬਾਕੂ ਦਾ ਸੇਵਨ ਛੱਡ ਸਕਣ।
0: ਬਹੁਤ ਸਾਰੀਆਂ ਗੱਲਾਂ ਨੋ ਟਬੈਕੋ ਡੇ ਦੇ ਉੱਤੇ ਅੱਜ ਦੇ ਦਿਹਾੜੇ ਦੇ ਉੱਤੇ ਡਾਕਟਰ ਮੋਦੀ ਜੀ ਤੁਸੀਂ ਨਾਲ ਸਾਡੇ ਨਾਲ ਸਾਂਝੀਆਂ ਕੀਤੀਆਂ ਹੈ। ਦੇਖੋ, ਗੱਲ ਤਾਂ ਸਿਰਫ ਇੰਨੀ ਹੈ ਕਿ ਸਮਝਾਉਣ ਦੀ ਗੱਲ ਹੈ, ਸਮਝ ਆ ਜਾਵੇ ਤਾਂ ਸਾਰਾ ਕੁਛ ਹੈ, ਨਾ ਸਮਝ ਆ ਜਾਵੇ ਤਾਂ ਕੁਛ ਵੀ ਨਹੀਂ। ਜਿੰਨੀ ਛੇਤੀ ਸਮਝ ਜਾਵਾਂਗੇ ਉਨਾ ਹੀ ਜਿਹੜਾ ਹੈ ਸਾਡੇ ਜਿੱਦਾਂ ਕਹਿੰਦੇ ਹੁੰਦੇ ਇੱਕ ਸਮਾਜ ਅਤੇ ਸਿਹਤ ਦੀ ਆਪਾਂ ਗੱਲ ਕੀਤੀ ਸੀ, ਦੋਨੋਂ ਇੱਕ ਦੂਜੇ ਦੇ ਪੂਰਕ ਹੈ। ਜੇ ਸਿਹਤ ਹੈ ਤਾਂ ਸਮਾਜ ਹੈ, ਸਮਾਜ ਨਾਲ ਹੀ ਸਿਹਤ ਹੈ। ਸੋ ਦੋਨੋਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਫਿਰ ਪੂਰੇ ਖਰੇ ਪੈਮਾਨੇ 'ਤੇ ਉਤਰਨਗੀਆਂ। ਡਾਕਟਰ ਮੋਦੀ ਜੀ ਸਾਡੇ ਸਟੂਡੀਓ 'ਚ ਆਏ, ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।
1: ਧੰਨਵਾਦ ਜੀ।

ਅਤੇ ਇਹਦੇ ਵਿੱਚ ਜਿਹੜੀ ਮੱਕੀ ਦੀ ਫਸਲ ਨੂੰ ਸਿੱਲੀ ਅਤੇ ਗਰਮ ਜਲਵਾਯੂ ਦੀ ਲੋੜ ਹੈਗੀ ਆ, ਅਤੇ ਜਿਹੜੀ ਖਾਸ ਜ਼ਰੂਰੀ ਗੱਲ ਆ ਕਿ ਵਰਖਾ ਵੀ ਤਕਰੀਬਨ 500 ਤੋਂ 700 ਮਿਲੀਮੀਟਰ ਵਰਖਾ ਜ਼ਰੂਰੀ ਆ। ਅਤੇ ਹੋਰ ਜ਼ਰੂਰੀ ਜਿਹੜੀ ਗੱਲ, ਸਭ ਤੋਂ ਜ਼ਰੂਰੀ ਹੈ ਮੱਕੀ ਵਾਸਤੇ, ਇਹ ਹੈ ਕਿ ਜਲ ਦੀ ਨਿਕਾਸੀ, ਪਾਣੀ ਨਿਕਾਸੀ ਬਹੁਤ ਜ਼ਰੂਰੀ ਆ। ਆਮ ਤੌਰ 'ਤੇ ਅਸੀਂ ਕਹਿੰਦੇ ਹੁੰਦੇ ਹਾਂ, ਜੇ ਝੋਨੇ ਦੀ ਗੱਲ ਕਰੀਏ, ਬਾਕੀ ਲੇਜ਼ਰ ਲੈਵਲਿੰਗ ਦੀ ਗੱਲ ਕਰਦੇ ਹਾਂ, ਖੇਤ ਕਰਾਹਾ ਹੋਣਾ ਚਾਹੀਦਾ ਆ, ਪਰ ਇਹਦੇ ਵਿੱਚ ਥੋੜ੍ਹੀ ਢਲਾਨ ਜ਼ਰੂਰੀ ਆ, ਕਿਉਂਕਿ ਪਾਣੀ ਦੀ ਮਾਰ ਥੱਲੇ ਮੱਕੀ ਕਾਫੀ ਪ੍ਰਭਾਵਿਤ ਹੋ ਜਾਂਦੀ ਆ। ਅਤੇ ਇਹਦੇ ਵਿੱਚ ਜੇ ਆਪਾਂ ਕਿਸਮਾਂ ਦੀ ਗੱਲ ਕਰੀਏ, ਕੁਛ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨੇ, ਅਤੇ ਕੁਛ ਦਰਮਿਆਨੇ ਸਮੇਂ ਦੀਆਂ ਨੇ, ਕੁਛ ਦੋਗਲੀਆਂ ਕਿਸਮਾਂ ਨੇ, ਕੁਛ ਕੰਪੋਜ਼ਿਟ ਕਿਸਮਾਂ ਨੇ। ਅਤੇ ਜੇ ਆਪਾਂ ਨਵੀਨਤਮ ਕਿਸਮਾਂ ਦੀ ਗੱਲ ਕਰੀਏ, ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ NK 73-28 ਕਿਸਮ ਆ, ਜਿਹਦੀ ਕਿ ਛੱਲੀਆਂ ਪੱਕਣ 'ਤੇ ਵੀ ਟਾਂਡੇ ਹਰੇ ਰਹਿੰਦੇ ਆ, ਸੰਤਰੀ ਰੰਗ ਦੇ ਇਹਨਾਂ ਦੇ ਜਿਹੜੇ ਦਾਣੇ ਹੁੰਦੇ ਆ, ਤਕਰੀਬਨ 100 ਦਿਨ 99 ਦਿਨ 'ਚ ਪੱਕ ਜਾਂਦੀ ਆ। ਅਤੇ ਇਹ ਤੋਂ ਬਾਅਦ ਇੱਕ ਕਿਸਮ ਜਿਹੜੀ ਸਿਫਾਰਿਸ਼ ਯੂਨੀਵਰਸਿਟੀ ਨੇ ਕੀਤੀ ਆ, ਜਿਹੜੀ ਕਿ ਹਾਈਬ੍ਰਿਡ ਯੂਨੀਵਰਸਿਟੀ ਆ, ਤਿਆਰ ਕੀਤਾ PMH 17 ਆ, ਉਹਦੇ ਦਾਣੇ ਵੀ ਸੰਤਰੀ ਰੰਗ ਦੇ ਹੁੰਦੇ ਨੇ। ਪਰ ਇਹਦਾ ਖਾਸ ਫਾਇਦਾ ਇਹ ਆ ਕਿ ਈਥਾਨੋਲ ਵਿੱਚ, ਜਿਹੜੀ ਅੱਜ ਕੱਲ੍ਹ ਆਪਾਂ ਗੱਲ ਕਰਦੇ ਹਾਂ ਗੈਸ ਪ੍ਰੋਡਕਸ਼ਨ ਦੀ, ਉਹਦੇ ਵਿੱਚ ਇਹਦੀ ਢੁੱਕਵੀਂ ਕਿਸਮ ਹੈ, ਅਤੇ ਫਾਲ ਆਰਮੀ ਵਰਮ ਦਾ ਅਤੇ ਪੱਤਾ ਝੁਲਸ ਰੋਗ ਦਾ ਇਹ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਆ। ਇਸੇ ਤਰੀਕੇ ਨਾਲ ਇੱਕ ਪ੍ਰਾਈਵੇਟ ਕਿਸਮ DKC 9144 ਬਾਇਓਸੀਡ 97-88, ਇਹ ਕਿਸਮਾਂ ਵੀ ਸਿਫਾਰਿਸ਼ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਨੇ। ਇਹਦੇ ਨਾਲ ਨਾਲ ਜਦੋਂ ਆਪਾਂ ਹਾਈਬ੍ਰਿਡ ਦੀ ਗੱਲ ਕਰਦੇ ਹਾਂ, ਤਾਂ ਕੁਛ ਸਾਡੇ ਕੋਲ ਕੰਪੋਜ਼ਿਟ ਕਿਸਮਾਂ ਵੀ ਨੇ, ਕਿ ਜਿਹੜੇ ਕਿਸਾਨ ਵੀਰ ਕੰਢੀ ਇਲਾਕੇ ਵਿੱਚ, ਸਾਡੀ ਸਿਫਾਰਿਸ਼ ਹੈਗੀ JC 12 ਕਿਸਮ, ਜਿਹੜੀ ਤਰ੍ਹਾਂ ਦਰਮਿਆਨਾ ਮੋਟਾ ਹੁੰਦਾ ਆ, ਅਤੇ ਇਹ ਢਹਿੰਦੀ ਨਹੀਂ ਫਸਲ, ਇਹਦੇ ਵਿੱਚ ਖਾਸ ਗੁਣ ਹੈ, ਦਾਣੇ ਸੰਤਰੀ ਪੀਲੇ ਰੰਗ ਦੇ ਹੁੰਦੇ ਨੇ, ਅੱਧ ਚਿੱਬੇ ਹੁੰਦੇ ਨੇ, ਤਕਰੀਬਨ ਔਸਤਨ ਝਾੜ 18.2 ਕੁਇੰਟਲ ਝਾੜ ਹੈਗਾ। ਅਤੇ ਖਾਸ ਤੌਰ 'ਤੇ ਕੰਢੀ ਇਲਾਕੇ ਵਿੱਚ ਸਿਫਾਰਿਸ਼ ਕੀਤੀ ਗਈ ਆ, ਅਤੇ ਇਹ ਕਿਸਮ ਬਹੁਤ ਢੁੱਕਵੀਂ ਹੈ। ਇਹਦੇ ਨਾਲ ਨਾਲ ਇੱਕ ਕਿਸਮ ਖਾਣ ਵਜੋਂ, ਰੋਟੀ ਵਜੋਂ, ਜਿੱਦਾਂ ਆਪਾਂ ਹਿਮਾਚਲ ਦੀ ਮੱਕੀ ਦੀ ਗੱਲ ਕਰਦੇ ਹਾਂ, ਉਸੇ ਤਰੀਕੇ ਨਾਲ ਯੂਨੀਵਰਸਿਟੀ ਨੇ ਇੱਕ ਬਾਕੀ ਕਿਸਮਾਂ ਜਿਣਸਾਂ ਤੋਂ ਤਿਆਰ ਕੀਤੀ ਆ JC 4। ਇਹ ਕਿਸਮ ਖਾਸ ਤੌਰ 'ਤੇ ਪੰਜਾਬ ਦੇ ਸੇਂਜੂ ਅਤੇ ਕੰਢੀ ਇਲਾਕਿਆਂ ਵਾਸਤੇ ਅਤੇ ਜੈਵਿਕ ਖੇਤੀ ਵਾਸਤੇ, ਅਤੇ ਇਹ ਵੀ ਤਕਰੀਬਨ 90 ਦਿਨ 'ਚ ਪੱਕ ਜਾਂਦੀ ਆ, ਅਤੇ ਰੋਟੀ ਇਹਦੀ ਸਵਾਦਲੀ ਆ, ਮੁਲਾਇਮ ਹੁੰਦੀ ਆ, ਰੋਟੀ ਵਾਸਤੇ ਬਹੁਤ ਮਾਫਕ ਕਿਸਮ ਹੈਗੀ ਆ। ਅਤੇ ਇਹ ਕੁਛ ਕਿਸਮਾਂ ਜਿਹੜੀਆਂ ਮੱਕੀ ਦੀਆਂ ਖਾਸ ਗੁਣਾਂ ਵਾਲੀਆਂ ਨੇ, ਭਾਵ ਜਿੱਦਾਂ ਬੇਬੀ ਕੌਰਨ ਦੀ ਗੱਲ ਕਰੀਏ, ਜਿਵੇਂ ਅੱਜ ਕੱਲ੍ਹ ਇੰਡਸਟਰੀ ਦੀ ਗੱਲ ਕਰਦੇ ਹਾਂ, ਫੂਡ ਇੰਡਸਟਰੀ ਦੀ ਗੱਲ ਕਰਦੇ, ਹੋਟਲ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਪੰਜਾਬ ਬੇਬੀ ਕੌਰਨ ਇੱਕ ਕਿਸਮ ਹੈਗੀ ਆ, ਇਹਦੀ ਸਵੀਟ ਕੌਰਨ ਕਿਸਮ ਆ। ਅਤੇ ਕੁਛ ਜਿਹੜੀਆਂ ਖਿੱਲਾਂ ਵਾਸਤੇ, ਫੁੱਲਾਂ ਵਾਸਤੇ ਪਲ ਪੋਪਕੋਰਨ ਕਿਸਮ ਹੈਗੀ ਆ। ਅਤੇ ਜੇ ਹੁਣ ਜ਼ਮੀਨ ਦੀ ਗੱਲ ਕਰੀਏ, ਖਾਸ ਜਿਹੇ ਢੰਗ ਦੀ ਗੱਲ ਕਰੀਏ, ਬਿਜਾਈ ਦਾ ਸਮਾਂ ਹੁਣ ਢੁੱਕਵਾਂ ਆ ਰਿਹਾ ਹੈਗਾ, ਮਈ ਦੇ ਅਖੀਰਲੇ ਹਫ਼ਤੇ ਤੋਂ ਲੈ ਕੇ ਅਸੀਂ ਜੂਨ ਤੱਕ, ਅਖੀਰ ਜੂਨ ਤੱਕ ਇਹਦੀ ਬਿਜਾਈ ਵਾਸਤੇ ਢੁੱਕਵਾਂ ਸਮਾਂ ਆ। ਅਤੇ ਇੱਕ ਖਾਸ ਧਿਆਨ ਰੱਖਣਾ ਕਿ ਜਿੱਥੇ ਆਪਾਂ ਨੂੰ ਪਾਣੀ ਦਾ ਨੁਕਸਾਨ ਦੀ ਸੰਭਾਵਨਾ ਜ਼ਿਆਦਾ ਹੋਵੇ, ਉੱਥੇ ਆਪਾਂ ਬਿਜਾਈ ਥੋੜ੍ਹੀ ਅਗੇਤੀ ਮਈ ਦੇ ਅਖੀਰਲੇ ਹਫ਼ਤੇ ਸ਼ੁਰੂ ਕਰ ਦੇਣੀ ਹੈ। ਅਤੇ ਦੂਜੀ ਗੱਲ, ਜਦੋਂ ਮੱਕੀ ਆਪਾਂ ਅਗੇਤੀ ਬੀਜਦੇ ਹਾਂ ਮਈ ਦੇ ਅਖੀਰ ਸ਼ੁਰੂ ਕਰਕੇ, ਤਾਂ ਉਸ ਤੋਂ ਬਾਅਦ ਅਸੀਂ ਖੇਤ ਜਿਹੜਾ ਤੋਰੀਏ ਅਤੇ ਆਲੂ ਵਾਸਤੇ ਖਾਲੀ ਟਾਈਮ ਸਿਰ ਹੋ ਜਾਂਦਾ ਆ। ਪਰ ਇੱਕ ਗੱਲ ਧਿਆਨ ਰੱਖਣੀ ਪੈਂਦੀ ਹੈ ਕਿ ਜਿਹੜੀ ਅਗੇਤੀ ਬਿਜਾਈ ਹੁੰਦੀ ਆ ਮਈ ਦੇ ਅਖੀਰ ਤੱਕ, ਉੱਤੇ ਜਿਹੜਾ ਗੜੂ ਦਾ ਹਮਲਾ ਥੋੜ੍ਹਾ ਜ਼ਿਆਦਾ ਹੁੰਦਾ, ਉਹਦਾ ਧਿਆਨ ਰੱਖਣਾ ਜ਼ਰੂਰੀ ਆ। ਅਤੇ ਮੇਨ ਆਮ ਤੌਰ 'ਤੇ ਪਲ ਪੋਪਕੋਰਨ ਨੂੰ ਛੱਡ ਕੇ 10 ਕਿਲੋ ਬੀ ਪ੍ਰਤੀ ਏਕੜ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ। ਅਤੇ ਬੀ ਨੂੰ ਸੋਧਣ ਵਾਸਤੇ ਜੀਵਾਣੂ ਖਾਦ ਦਾ ਟੀਕਾ ਬਹੁਤ ਜ਼ਰੂਰੀ ਆ। ਖਾਦਾਂ ਦੀ ਵਰਤੋਂ ਦੀ ਗੱਲ ਕਰਦੇ ਹਾਂ, ਇਹ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤਾ 1/2 ਕਿਲੋ ਕੰਸੋਰਸ਼ੀਅਮ ਆ, ਇਹਨੂੰ ਇੱਕ ਪੈਕਟ ਮਿਲਦਾ ਯੂਨੀਵਰਸਿਟੀ ਵੱਲੋਂ, ਜਿਹੜੇ ਯੂਨੀਵਰਸਿਟੀ ਦੇ ਮਾਈਕਰੋਬਾਇਲੋਜੀ ਵਿਭਾਗ ਵੱਲੋਂ ਬਣਾਇਆ ਗਿਆ ਹੈ, ਯੂਨੀਵਰਸਿਟੀ ਵਿਖੇ, ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ, ਫਾਰਮ ਸਲਾਹਕਾਰ ਕੇਂਦਰਾਂ ਵਿਖੇ। ਅਤੇ ਇਹਨੂੰ ਬੀਜ ਨੂੰ ਲਗਾਉਣਾ ਆ, ਅਤੇ ਛਾਵੇਂ ਪੱਕੇ ਫਰਸ਼ 'ਤੇ ਖਿਲਾਰ ਕੇ ਬੀਜ ਨੂੰ ਲਾਉਣਾ, ਅਤੇ ਛੇਤੀ ਬਿਜਾਈ ਕਰ ਦੇਣੀ ਹੈਗੀ ਆ। ਅਤੇ ਇਹ ਟੀਕਾ ਕਰਦਾ ਕੀ ਆ, ਇੱਕ ਤਾਂ ਝਾੜ ਥੋੜ੍ਹਾ ਵਧਾਉਂਦਾ, ਅਤੇ ਜ਼ਮੀਨ ਦੀ ਸਿਹਤ ਵਾਸਤੇ ਮਾਫਕ ਆ, ਅਤੇ ਇਹ ਟੀਕਾ ਜ਼ਰੂਰ ਆਪਾਂ ਨੂੰ ਲਾਉਣ ਦੀ ਲੋੜ ਹੈ। ਅਤੇ ਇਸ ਤੋਂ ਬਾਅਦ ਜੇ ਆਪਾਂ ਬਿਜਾਈ ਦੀ ਗੱਲ ਕਰੀਏ, ਢੰਗ ਦੀ ਗੱਲ ਕਰੀਏ, ਅਤੇ ਤਕਰੀਬਨ 60 cm/20 cm, ਯਾਨੀ ਕਤਾਰਾਂ ਦਾ ਫਾਸਲਾ 60 cm ਅਤੇ ਬੂਟੇ ਦਾ ਫਾਸਲਾ 20 cm, ਜਾਂ ਖਾਦ ਬੀਜ ਡਰਿੱਲ ਜਾਂ ਮੱਕੀ ਦੇ ਪਲਾਂਟਰ ਨਾਲ ਬਿਜਾਈ ਕਰ ਸਕਦੇ ਹਾਂ, ਤਕਰੀਬਨ 3 ਤੋਂ 5 cm ਡੂੰਘੀਆਂ ਲਾਈਨਾਂ ਦੇ ਵਿੱਚ। ਇਹਦੇ ਅੱਜ ਕੱਲ੍ਹ ਨਿਊਮੈਟਿਕ ਪਲਾਂਟਰ, ਇੱਕ ਮਸ਼ੀਨ ਨਵੀਂ ਸਿਫਾਰਿਸ਼ ਕੀਤੀ ਗਈ ਹੈ, ਬਹੁਤ ਚੱਲ ਰਹੀ ਹੈ, ਉਹਦੇ ਨਾਲ ਵੀ ਅਸੀਂ ਬੈੱਡ ਬਣਾ ਕੇ ਇਹਦੀ ਵੀ ਬਿਜਾਈ ਕਰ ਸਕਦੇ ਹਾਂ। ਉੱਥੇ ਤਕਰੀਬਨ 4 ਕਤਾਰਾਂ 'ਤੇ ਬਿਜਾਈ ਹੋ ਜਾਂਦੀ ਆ, ਤਕਰੀਬਨ 9-10 ਕਿਲੋ ਬੀ ਲੱਗਦਾ ਹੈਗਾ। ਇਸੇ ਤਰੀਕੇ ਨਾਲ ਜਦੋਂ ਆਪਾਂ ਗੱਲ ਕਰਦੇ ਜਿੱਥੇ ਪਾਣੀ ਦੀ ਤੋੜ ਆਉਂਦੀ ਹੈ, ਗਰਮੀ ਜ਼ਿਆਦਾ ਹੁੰਦੀ ਆ, ਉੱਥੇ ਆਪਾਂ ਮਈ ਦੇ ਅਖੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਟਰੈਕਟਰ ਵਾਲੇ ਮਸ਼ੀਨ ਨਾਲ ਖਾਲੀਆਂ ਵਿੱਚ ਹੀ ਬਿਜਾਈ ਕਰ ਸਕਦੇ ਹਾਂ। ਇਹਦੇ ਨਾਲ ਪਾਣੀ ਘੱਟ ਲੱਗਦਾ,

ਉਸ ਤਰ੍ਹਾਂ ਨਾਲ ਕਿ ਜਿਹੜੀ ਪੱਧਰੀ ਬਿਜਾਈ ਨਾਲੋਂ ਝਾੜ ਵੀ ਵੱਧ ਮਿਲਦਾ ਆ ਅਤੇ ਫਸਲ ਢਹਿੰਦੀ ਵੀ ਘੱਟ ਆ। ਅਤੇ ਹੁਣ ਜੇ ਆਪਾਂ ਗੱਲ ਕਰੀਏ ਬੈੱਡਾਂ ਬਾਰੇ ਵੀ, ਬੈੱਡ ਦੇ ਉੱਪਰ ਵੀ ਅਸੀਂ ਬਿਜਾਈ ਕਰ ਸਕਦੇ ਹਾਂ 67 ਮੀਟਰ ਜਿਹੜੇ ਬੈੱਡ ਦੇ ਉੱਪਰ, ਅਤੇ ਬੂਟੇ ਦਾ ਫਾਸਲਾ ਤਕਰੀਬਨ 18 ਸੈਂਟੀਮੀਟਰ ਰਹਿੰਦਾ ਜਾਂ 60 ਸੈਂਟੀਮੀਟਰ ਦੀ ਵਿੱਥ ਦੇ ਉੱਪਰ। ਵੱਟਾਂ ਦੇ ਪਾਸੇ ਆਪਾਂ 7 ਸੈਂਟੀਮੀਟਰ 6 ਸੈਂਟੀਮੀਟਰ ਦੀ ਉਚਾਈ 'ਤੇ ਚੌਕੇ ਵੀ ਲਾ ਸਕਦੇ ਹਾਂ ਅਤੇ ਨਾ ਇਹਦਾ ਬੂਟੇ ਦਾ ਫਾਸਲਾ ਤਕਰੀਬਨ 20 ਸੈਂਟੀਮੀਟਰ ਰਹਿੰਦਾ ਆ। ਅਤੇ ਬਿਨਾਂ ਵਾਹੇ ਬਿਜਾਈ ਕਰ ਸਕਦੇ ਹਾਂ। ਅਤੇ ਇਹਦੇ ਬਾਅਦ ਜਦੋਂ ਆਪਾਂ ਮੱਕੀ ਦੇ ਵਿੱਚ ਰਲਵੀਂ ਫਸਲ ਬੀਜੀਏ, ਰਵਾਂ ਹੋ ਗਿਆ ਸਾਡੇ ਕੋਲ, ਮੂੰਗਫਲੀ ਹੋ ਗਈ, ਰਵਾਂ ਅਤੇ ਮੱਕੀ ਚਾਰੇ ਵਾਸਤੇ, ਅਤੇ ਸੋਇਆਬੀਨ ਜਾਂ ਮੂੰਗਫਲੀ ਪੱਕੀ ਫਸਲ ਜਿਹੜੀ ਹੋ ਗਈ ਆ, ਅੰਤਰ ਫਸਲਾਂ ਦੇ ਵਿੱਚ ਸਾਨੂੰ ਫਾਇਦਾ ਇਹ ਹੁੰਦਾ ਨਦੀਨ ਘੱਟ ਹੁੰਦਾ ਅਤੇ ਇੱਕ ਫਸਲ ਦਾ ਸਾਨੂੰ ਫਾਇਦਾ ਹੋਰ ਹੋ ਜਾਂਦਾ। ਅਤੇ ਜਦੋਂ ਆਪਾਂ ਮੱਕੀ ਅਤੇ ਰਵਾਂ ਤਕਰੀਬਨ 45-50 ਦਿੰਦੇ ਹੋ ਜਾਂਦੇ ਆ, ਅਤੇ ਉਹਨਾਂ ਨੂੰ ਅਸੀਂ ਚਾਰੇ ਲਈ ਕੱਟ ਵੀ ਸਕਦੇ ਹਾਂ। ਅਤੇ ਬਾਕੀ ਕਈ ਵਾਰ ਜਦੋਂ ਹੁੰਦਾ ਕਿ ਮੱਕੀ ਦੀ ਬਿਜਾਈ ਜਦੋਂ ਪਲਾਂਟਰ ਨਾਲ ਨਾ ਕੀਤੀ ਹੋਵੇ ਤਾਂ ਬੂਟੇ ਨਾਲ ਨਾਲ ਹੁੰਦੇ ਆ, ਇਸ ਲਈ ਉਹਨਾਂ ਨੂੰ ਵਿਰਲੇ ਕਰਨਾ ਜ਼ਰੂਰੀ ਆ, ਕਿਉਂਕਿ ਬੂਟੇ ਜਦੋਂ ਨਾਲ ਨਾਲ ਹੁੰਦੇ ਆ, ਸੰਘਣੇ ਹੁੰਦੇ ਆ, ਖੁਰਾਕ ਦੇ ਵਾਸਤੇ ਫਿਰ ਪੂਰਾ ਪੋਸ਼ਣ ਨਹੀਂ ਮਿਲ ਪਾਉਂਦਾ, ਅਤੇ ਉਹਨੂੰ ਤਕਰੀਬਨ 20 ਸੈਂਟੀਮੀਟਰ ਦੀ ਵਿੱਥ 'ਤੇ ਬੂਟੇ ਰੱਖਣੇ ਆ। ਇਹਨੂੰ ਪੁੱਟ ਕੇ ਆਪਾਂ ਪਾਣੀ ਲਾ ਕੇ ਦੂਜੀ ਜਗ੍ਹਾ 'ਤੇ ਵੀ ਕਮੀ ਪੂਰੀ ਕਰ ਸਕਦੇ ਹਾਂ। ਨਦੀਨਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਢੰਗ 2-3 ਨੇ, ਜਾਂ ਤਾਂ ਕਾਸ਼ਤਕਾਰੀ ਢੰਗ ਆ ਜਾਂ ਰਸਾਇਣਿਕ ਢੰਗ ਨੇ। ਕਾਸ਼ਤਕਾਰੀ ਢੰਗ ਦੇ ਨਾਲ ਆਪਾਂ ਤਕਰੀਬਨ 15 ਦਿਨਾਂ ਜਾਂ 30 ਦਿਨਾਂ ਬਾਅਦ ਗੋਡੀ ਕਰ ਸਕਦੇ ਹਾਂ, ਜਾਂ ਟਰੈਕਟਰ ਦੇ ਨਾਲ ਟਿਲਰ ਨਾਲ ਵੀ ਕਰ ਸਕਦੇ ਹਾਂ। ਅਤੇ ਬਾਕੀ ਜੇ ਆਪਾਂ ਪਰਾਲੀ ਵਿਛਾਈ ਹੋਵੇ ਉਹਦੇ ਨਾਲ ਵੀ ਆਪਣਾ 30 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ, ਜਾਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਮੱਕੀ ਦੀ ਕਤਾਰਾਂ ਵਿੱਚ ਅੰਤਰ ਫਸਲਾਂ ਬੀਜ ਕੇ ਉਹਦੇ ਨਾਲ ਵੀ ਆਪਾਂ ਰੋਕਥਾਮ ਕਰ ਸਕਦੇ ਹਾਂ। ਰਸਾਇਣਿਕ ਢੰਗਾਂ ਦੇ ਵਿੱਚ ਦਰਮਿਆਨੀ ਅਤੇ ਭਾਰੀ ਜ਼ਮੀਨ ਅਤੇ ਹਲਕੀ ਜ਼ਮੀਨਾਂ ਵਿੱਚ ਅਲੱਗ ਅਲੱਗ ਮਾਤਰਾ ਆ। 800 ਗ੍ਰਾਮ ਜਿਹੜੀ ਐਟਰਾਜ਼ੀਨ ਐਟਰਾਟਾਫ ਹੈਗੀ ਹੈ ਇਹ ਦਵਾ ਭਾਰੀ ਜ਼ਮੀਨ ਅਤੇ ਹਲਕੀ ਜ਼ਮੀਨ 'ਚ 500 ਗ੍ਰਾਮ। ਅਤੇ ਇਸੇ ਤਰੀਕੇ ਨਾਲ ਇਹ ਜਿਹੜੀ ਐਟਰਾਜ਼ੀਨ ਦਵਾ ਹੈਗੀ ਆ, ਇਹ ਤਕਰੀਬਨ ਆਪਾਂ 10 ਦਿਨ ਦੇ ਅੰਦਰ ਸਪਰੇ ਕਰਨੀ ਆ ਅਤੇ 200 ਲੀਟਰ ਪਾਣੀ ਦੇ ਨਾਲ। ਅਤੇ ਇਹ ਆਮ ਤੌਰ 'ਤੇ ਇੱਟ ਸਿੱਟ ਅਤੇ ਘਾਹ ਵਰਗੇ ਨਦੀਨ ਰੋਕ ਲੈਂਦੀ ਆ। ਅਤੇ ਜੇ ਇਹ ਨਹੀਂ ਹੋ ਪਾਉਂਦੀ ਜਾਂ ਪੂਰਾ ਅਸਰ ਨਹੀਂ ਆਉਂਦਾ ਇਸ ਦਵਾਈ ਦੇ ਨਾਲ, ਤਾਂ ਫਿਰ ਆਪਣੇ ਕੋਲ ਦੂਜੀ ਦਵਾਈ ਹੈਗੀ ਆ 105 ml ਪ੍ਰਤੀ ਕਿੱਲੇ ਹਿਸਾਬ ਨਾਲ ਲੋਡਿਸ ਟੈਂਬੋਟ੍ਰਾਈਨ ਜਿਹਨੂੰ ਕਹਿੰਦੇ ਆ, 420 SC ਇਹਦੀ ਕੋਨਸਨਟ੍ਰੇਸ਼ਨ ਆ 150 ਲੀਟਰ ਪਾਣੀ ਦੇ ਵਿੱਚ। ਅਤੇ ਖਾਸ ਤੌਰ 'ਤੇ ਜਿਹੜਾ ਡੀਲਾ ਅਤੇ ਮੋਥਾ ਹੋਵੇ ਉੱਥੇ ਆਪਾਂ 2,4-D ਅਮਾਈਨ ਸਾਲਟ ਇੱਕ ਦਵਾ ਆਉਂਦੀ ਆ, ਜਿਹੜੀ ਕਿ 50 ml ਢੋਲੀ ਦੀ 20-25 ਦਿਨਾਂ ਬਾਅਦ ਸਪਰੇਅ ਕਰ ਸਕਦੇ 150 ਲੀਟਰ ਪਾਣੀ ਦੇ ਵਿੱਚ। ਖਾਦਾਂ ਦੇ ਵਿੱਚ ਅਸੀਂ ਜੇ ਗੱਲ ਕਰੀਏ ਹਰੀ ਖਾਦ, ਜੈਵਿਕ ਖਾਦਾਂ, ਜੀਵਾਣੂ ਖਾਦਾਂ, ਰਸਾਇਣਿਕ ਖਾਦਾਂ, ਤਿੰਨਾਂ ਦੀ ਵਰਤੋਂ ਕਰ ਸਕਦੇ ਹਾਂ। ਮੱਕੀ ਬੀਜਣ ਤੋਂ ਪਹਿਲਾਂ ਜੇ ਸਮਾਂ ਆਪਣੇ ਕੋਲ ਹੈਗਾ, ਜੰਤਰ, ਰਵਾਂ ਜਾਂ ਸਣ, ਇਹਦੀ ਹਰੀ ਖਾਦ ਕਰ ਸਕਦੇ ਹਾਂ। ਇਹਦੇ ਨਾਲ ਨਾਲ ਆਪਾਂ ਜੇ ਆਪਾਂ ਰੂੜੀ ਦੀ ਵਰਤੋਂ ਕਰਨੀ ਆ ਤਾਂ 6 ਟਨ ਪ੍ਰਤੀ ਏਕੜ ਚੰਗੀ ਗਲੀ ਸੜੀ ਰੂੜੀ ਉਹਦੀ ਵਰਤੋਂ ਕਰ ਸਕਦੇ ਹਾਂ। ਰਸਾਇਣਿਕ ਖਾਦਾਂ ਦੇ ਵਿੱਚ ਇਹ ਜ਼ਰੂਰੀ ਆ ਕਿ ਆਪਾਂ ਮਿੱਟੀ ਪਰਖ ਕਰਵਾਈਏ, ਮਿੱਟੀ ਪਰਖ ਦੇ ਆਧਾਰ 'ਤੇ ਉੱਤੇ ਹੀ ਆਪਾਂ ਖਾਦਾਂ ਦੀ ਵਰਤੋਂ ਕਰੀਏ। ਜੇ ਆਪਾਂ ਹਾੜੀ ਦੇ ਵਿੱਚ ਕਣਕ ਨੂੰ DAP ਪਾਈ ਆ ਤਾਂ DAP ਇਹਨੂੰ ਮੱਕੀ ਨੂੰ ਪਾਉਣ ਦੀ ਲੋੜ ਨਹੀਂ। ਪਰ ਉੱਦਾਂ ਜੇ ਆਮ ਤੌਰ 'ਤੇ ਆਪਾਂ ਗੱਲ ਕਰੀਏ ਤਾਂ ਜੇ ਖਾਦਾਂ ਦੀ ਗੱਲ ਕਰੀਏ ਤਾਂ 110 ਕਿਲੋ ਯੂਰੀਆ, 55 ਕਿਲੋ DAP ਜਾਂ 150 ਕਿਲੋ SSP ਅਤੇ 20 ਕਿਲੋ ਪੋਟਾਸ਼ ਅਸੀਂ ਆਮ ਕਿਸ਼ ਜਿਹੜੀਆਂ ਕਿਸਮਾਂ ਬਾਰੇ ਗੱਲ ਕਰਦੇ ਹਾਂ। ਹਾਂ, ਜਿੱਥੇ JC4 ਜਾਂ ਪਰਲ ਪੋਪਕੋਰਨ ਉੱਥੇ ਥੋੜ੍ਹੀ ਮਾਤਰਾ ਖਾਦਾਂ ਦੀ ਘੱਟ ਹੁੰਦੀ ਆ, ਉੱਥੇ 75 ਕਿਲੋ ਯੂਰੀਆ, 27 ਕਿਲੋ DAP ਸਿੰਗਲ ਸੁਪਰ ਫਾਸਫੇਟ 75 ਕਿਲੋ ਅਤੇ 15 ਕਿਲੋ ਪੋਟਾਸ਼ ਪਾ ਦਈਆਂ। ਅਤੇ ਦੂਜੀ ਗੱਲ 'ਚ ਖਾਸ ਧਿਆਨ ਦੀ ਗੱਲ ਹੈਗੀ ਆ ਕਿ ਜੇ ਆਪਾਂ DAP ਵਰਤਦੇ ਹਾਂ, ਆਪਾਂ 55 ਕਿਲੋ ਜੇ DAP ਵਰਤੀ ਆ ਤਾਂ 20 ਕਿਲੋ ਨਾਈਟ੍ਰੋਜਨ ਦੀ ਮਾਤਰਾ ਯਾਨੀ ਯੂਰੀਆ ਘਟਾਉਣਾ ਆ, ਅਤੇ ਜੇ 27 ਕਿਲੋ DAP ਵਰਤੀ ਆ ਤਾਂ 10 ਕਿਲੋ ਯੂਰੀਆ ਯਾਨੀ ਕਿ 65 ਕਿਲੋ ਯੂਰੀਆ ਵਰਤਣਾ ਆ। ਅਤੇ ਖਾਦਾਂ ਜਿਹੜੀਆਂ ਸਾਰੀਆਂ ਪਾਉਣ ਦਾ ਢੰਗ ਹੈਗਾ, ਸਾਰੀ ਫਾਸਫੋਰਸ, ਸਾਰੀ ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ ਯਾਨੀ ਯੂਰੀਆ ਬਿਜਾਈ ਵੇਲੇ ਵਰਤੋਂ ਕਰਨੀ ਹੈਗੀ ਆ, ਬਿਜਾਈ ਵੇਲੇ ਪਾਉਣੀ ਆ। ਅਤੇ ਬਾਕੀ ਜਿਹੜੀ ਯੂਰੀਆ ਖਾਦ ਹੈਗੀ ਆ 2 ਕਿਸ਼ਤਾਂ ਵਿੱਚ ਪਾਉਣੀ ਆ, ਇੱਕ ਤਾਂ ਜਦੋਂ ਫਸਲ ਗੋਡੇ ਹੋ ਜਾਵੇ ਤਾਂ ਦੂਜਾ ਬੂਰ ਪੈਣ ਤੋਂ ਪਹਿਲਾਂ। ਬਾਕੀ ਪੱਤਾ ਰੰਗ ਚੱਟ ਦੀ ਵਰਤੋਂ ਰਾਹੀਂ ਵੀ ਅਸੀਂ ਸੁਚੱਜੇ ਤਰੀਕੇ ਨਾਲ ਖਾਦਾਂ ਦੀ ਵਰਤੋਂ ਕਰ ਸਕਦੇ ਹਾਂ। ਹਾਂ, ਕੁਛ ਤੱਤਾਂ ਦੀ ਗੱਲ ਕਰੀਏ, ਜ਼ਿੰਕ ਦੀ ਘਾਟ ਆਮ ਤੌਰ 'ਤੇ ਮੱਕੀ ਨੂੰ ਆਉਂਦੀ ਆ, ਤਾਂ ਉਹਦੇ ਵਿੱਚ ਜਿਹੜੇ ਸ਼ੁਰੂਆਤ ਵਿੱਚ ਦੂਜਾ ਤੀਜਾ ਪੱਤਾ ਹੁੰਦਾ ਆ ਮੁੱਢ ਵੱਲੋਂ ਸਫੇਦ ਜਾਂ ਹਲਕਾ ਹੋ ਜਾਂਦਾ, ਨਾੜੀਆਂ ਹਰੀਆਂ ਹੋ ਜਾਂਦੀਆਂ ਆ, ਅਤੇ ਇਹਦੇ ਵਿੱਚ ਜਦੋਂ ਜ਼ਿੰਕ ਦੀ ਘਾਟ ਆਵੇ ਤਾਂ ਅਸੀਂ ਬਿਜਾਈ ਦੇ ਪਹਿਲਾਂ ਜਿੱਥੇ ਪਹਿਲਾਂ ਫਸਲ ਦਿਸਿਆ ਹੋਵੇ ਤੁਹਾਨੂੰ ਅਸਰ ਪਿਛਲੇ ਸਾਲ ਜਾਂ ਪਹਿਲਾਂ ਨਜ਼ਰ ਆਈ ਹੋਵੇ ਤਾਂ ਉੱਥੇ ਜ਼ਮੀਨ ਦੇ ਵਿੱਚ ਅਸੀਂ 10 ਕਿਲੋ ਜਿਹੜੀ 21% ਜਿਹੜੀ ਆਪਣੀ ਜ਼ਿੰਕ ਸਲਫੇਟ ਹੈਗੀ ਆ, ਜ਼ਿੰਕ ਸਲਫੇਟ ਹੈਪਟਾਹਾਈਡਰੇਟ, ਜਾਂ 6.5 ਕਿਲੋ ਮੋਨੋਹਾਈਡ

33% ਉਹਦਾ ਛਿੜਕਾਅ ਕਰ ਸਕਦੇ ਹਾਂ। ਜੇ ਬਿਜਾਈ ਵੇਲੇ ਤੁਸੀਂ ਖਾਦ ਨਹੀਂ ਪਾਈ, ਜਦੋਂ ਲੱਛਣ ਨਜ਼ਰ ਆਉਂਦੇ ਆ ਜ਼ਿੰਕ ਦੀ ਘਾਟ ਦੇ, ਤਾਂ ਉਸ ਵੇਲੇ ਵੀ ਰੇਤਾ 'ਚ ਰਲਾ ਕੇ ਛਿੱਟਾ ਦੇ ਸਕਦੇ ਹਾਂ। ਅਤੇ ਇਹਨੂੰ ਜ਼ਿੰਕ ਦੀ ਘਾਟ ਨੂੰ ਅਸੀਂ ਬਾਅਦ ਵਿੱਚ ਸਪਰੇਅ ਰਾਹੀਂ ਵੀ ਪੂਰੀ ਕਰ ਸਕਦੇ ਹਾਂ। ਉਹਦੇ ਵਿੱਚ ਸਪਰੇਅ ਤਿਆਰ ਕਰਨ ਲਈ 1200 ਗ੍ਰਾਮ ਜਿਹੜੀ ਤੁਹਾਡੀ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ ਹੈਗੀ ਆ, 600 ਗ੍ਰਾਮ ਅਨਬੁਝਿਆ ਚੂਨਾ, ਜਾਂ 750 ਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ, ਜਾਂ 375 ਗ੍ਰਾਮ ਅਨਬੁਝਿਆ ਚੂਨਾ 200 ਲੀਟਰ ਪਾਣੀ ਵਿੱਚ ਵਰਤ ਕੇ ਇਹਦੀ ਸਪਰੇਅ ਵੀ ਕੀਤੀ ਜਾ ਸਕਦੀ ਹੈ, ਤਾਂ ਕਿ ਜਦੋਂ ਗੋਡੀ ਮੁਸ਼ਕਿਲ ਆ ਜਾਂ ਨੁਕਸਾਨ ਜਿਹੜਾ ਜ਼ਿੰਕ ਦਾ ਘਾਟ ਬੱਚੋਂ ਮਹਿਸੂਸ ਹੋ ਰਹੀ ਆ। ਅਤੇ ਆਮ ਤੌਰ 'ਤੇ ਜਿਹੜੀ ਪਹਿਲਾਂ ਵੀ ਗੱਲ ਕੀਤੀ ਆ ਜਲ ਨਿਕਾਸੀ ਜਾਂ ਪਾਣੀ ਦੀ ਨਿਕਾਸੀ, ਕਿ ਲੇਜ਼ਰ ਲੈਵਲ ਜੇ ਕਰਨਾ ਵੀ ਪਿਆ ਥੋੜ੍ਹੀ ਢਲਾਨ ਜ਼ਰੂਰ ਹੋਵੇ, ਤਾਂ ਕਿਉਂਕਿ ਪਾਣੀ ਛੋਟੀ ਫਸਲ ਨੂੰ ਮਾਰ ਬਹੁਤ ਕਰਦਾ ਆ, ਅਤੇ ਪਾਣੀ ਕਈ ਵਾਰ ਵਾਧੂ ਪੈ ਜਾਂਦੇ ਆ ਤਾਂ ਉਸ ਵੇਲੇ ਫਸਲ ਬਹਿ ਜਾਂਦੀ ਆ, ਪੀਲੀ ਪੈ ਜਾਂਦੀ ਆ। ਅਤੇ ਉੱਥੇ ਆਪਾਂ ਨੂੰ ਸਪਰੇਅ ਕਰਕੇ ਤਕਰੀਬਨ 6 ਕਿਲੋ ਯੂਰੀਆ, 200 ਲੀਟਰ ਪਾਣੀ, 3% ਦਾ ਘੋਲ ਕਹਿੰਦੇ ਆਪਾਂ, ਉਹਦੀ ਸਪਰੇਅ ਕਰ ਸਕਦੇ ਹਾਂ। ਜੇ ਨੁਕਸਾਨ ਹੋਰ ਹੋਵੇ, ਪਾਣੀ ਫਿਰਿਆ ਹੋਵੇ, ਦਰਮਿਆਨੇ ਤੋਂ ਭਾਰੀ ਹੋਵੇ, ਤਾਂ ਉਹਦੇ ਵਿੱਚ ਅਸੀਂ ਤਕਰੀਬਨ 25 ਤੋਂ 50 ਕਿਲੋ ਯੂਰੀਆ ਪ੍ਰਤੀ ਏਕੜ ਵਾਧੂ ਵੀ ਪਾ ਸਕਦੇ ਹਾਂ। ਅਤੇ ਬਾਕੀ ਇਹਦੇ ਵਿੱਚ ਖਾਸ ਤੌਰ 'ਤੇ ਅੱਜ ਕੱਲ੍ਹ ਜਿਵੇਂ ਡਰਾਇਰ ਲੱਗ ਰਹੇ ਨੇ, ਕੋਈ ਮੱਕੀ ਦੇ ਵਿੱਚ ਨਮੀ ਦੀ ਮਾਤਰਾ, ਇਹ ਵੀ ਨਿਰਭਰ ਕਰਦੀ ਆ ਰੇਟ ਦੇ ਉੱਪਰ, ਅਤੇ 15% ਤੱਕ ਵੱਧ ਨਮੀ ਨਹੀਂ ਹੋਣੀ ਚਾਹੀਦੀ ਆ। ਅਤੇ ਹੁਣ ਸਰਕਾਰ ਵੱਲੋਂ ਵੀ ਕਈ ਮੰਡੀਆਂ ਦੇ ਵਿੱਚ ਵੀ ਸੋਲਰ ਡਰਾਇਰ ਲਗਾਏ ਜਾ ਰਹੇ ਨੇ, ਜਿਹਦੇ ਵਿੱਚ ਕਿ ਛੋਟੇ ਪੱਧਰ ਦੇ ਉੱਪਰ 3 ਟਨ ਸਮਰੱਥਾ ਦੇ ਨਮੀ ਨੂੰ 25 ਤੋਂ 15% ਤੱਕ ਤਕਰੀਬਨ 8-10 ਘੰਟੇ ਦੇ ਵਿੱਚ ਹੀ ਆਪਾਂ ਆ ਸਕਦੇ ਹਾਂ। ਅਤੇ ਹੁਣ ਅਗਲਾ ਜਿਹੜਾ ਵਿਸ਼ਾ ਮੇਨ ਹੈਗਾ ਆ ਕਿ ਖਾਦਾਂ ਦੀ ਗੱਲ ਹੋ ਗਈ, ਬਿਜਾਈ ਦੀ ਗੱਲ ਹੋ ਗਈ, ਅਤੇ ਨਦੀਨਾਂ ਦੀ ਗੱਲ ਹੋ ਗਈ। ਹੁਣ ਜੇ ਆਪਾਂ ਕੀੜੇ ਬਿਮਾਰੀਆਂ ਦੀ ਗੱਲ ਕਰੀਏ, ਤਾਂ ਮੁੱਖ ਤੌਰ 'ਤੇ ਦੋ ਪ੍ਰਮੁੱਖ ਕੀੜੇ ਮੱਕੀ ਨੂੰ ਪ੍ਰਭਾਵਿਤ ਕਰਦੇ ਨੇ। ਇੱਕ ਜਿਹਨੂੰ ਮੱਕੀ ਦਾ ਗੜੂਆ, ਜਿਹੜਾ ਪਹਿਲਾਂ ਤੋਂ ਕਾਫੀ ਦੇਰ ਤੋਂ ਹਮਲਾ ਕਰਦਾ ਸੀ, ਇਹ ਕੀੜਾ ਤਕਰੀਬਨ ਜੂਨ ਤੋਂ ਲੈ ਕੇ ਸਤੰਬਰ ਤੱਕ ਨੁਕਸਾਨ ਕਰਦਾ ਆ। ਇਹਦੇ ਵਿੱਚ ਪੱਤਿਆਂ 'ਤੇ ਝਰੀਟਾਂ ਮਾਰਦੀਆਂ ਸੁੰਡੀ, ਫਿਰ ਗੋਭ ਵਿੱਚ ਤਣੇ ਵਿੱਚ ਮੋਰੀਆਂ ਹੁੰਦੀਆਂ ਆ, ਫਿਰ ਗੋਭ ਦਾ ਪੱਤਾ ਛਾਨਣੀ ਹੋ ਜਾਂਦਾ ਅਤੇ ਹੌਲੀ ਹੌਲੀ ਗੋਭ ਸੁੱਕ ਜਾਂਦੀ ਹੈ। ਅਤੇ ਇਹਦੇ ਵਿੱਚ ਧਿਆਨ ਦੇਣ ਯੋਗ ਗੱਲਾਂ ਕਈ ਨੇ, ਕੁਛ ਕਾਸ਼ਤਕਾਰੀ ਨੁਕਤੇ ਨੇ ਕਿ ਆਪਾਂ ਜਿਹੜੇ ਮੱਕੀ ਦੀ ਵਾਢੀ ਤੋਂ ਬਾਅਦ ਜਿਹੜੇ ਮੁੱਢਾਂ ਹੁੰਦੀਆਂ, ਟਾਂਡਾ ਅਤੇ ਗੁੱਲ, ਉਹਨਾਂ ਵਿੱਚ ਜਿਹੜਾ ਗਣੂਆ ਰੁਕਿਆ ਹੁੰਦਾ ਆ ਪਿਛਲੀ ਫਸਲ ਦਾ, ਉਹਨੂੰ ਨਸ਼ਟ ਕਰਨਾ ਆ। ਉਹਨੂੰ ਛੱਲੀਆਂ ਨੂੰ, ਗੁੱਲਾਂ ਨੂੰ ਵਰਤ ਲਓ, ਬਾਕੀ ਟਾਂਡਿਆਂ ਨੂੰ ਕੁਤਰ ਲਓ, ਅਤੇ ਉਸ ਤੋਂ ਬਾਅਦ ਉਹੀ ਬੀਜ ਰੱਖੋ ਜਿੱਥੇ ਗੂੜੇ ਦਾ ਹਮਲਾ ਨਾ ਹੋਵੇ। ਦੂਜੀ ਗੱਲ, ਗੋਡੀ ਜਦੋਂ ਕਰਨੀ ਆ, ਉਸ ਵੇਲੇ ਜਿਹੜੇ ਬੂਟਿਆਂ ਦੇ ਉੱਪਰ ਗੜੂ ਦਾ ਹਮਲਾ ਜ਼ਿਆਦਾ ਹੋਵੇ, ਉਹ ਬੂਟੇ ਪੱਟ ਕੇ ਨਸ਼ਟ ਕਰ ਦਿਓ। ਫਿਰ ਸਾਡੇ ਕੋਲ ਸਾਡਾ ਜੈਵਿਕ ਕੀੜਾ, ਇੱਕ ਟ੍ਰਾਈਕੋਗ੍ਰਾਮਾ ਮਿੱਤਰ ਕੀੜਾ ਹੈਗਾ, ਉਹਦੀ ਵਰਤੋਂ ਵੀ ਕਰ ਸਕਦੇ ਹਾਂ। ਉਹਦੇ ਤਕਰੀਬਨ ਸਾਡੇ ਕੋਲ ਕਾਰਡ ਮਿਲਦੇ ਯੂਨੀਵਰਸਿਟੀ ਵੱਲੋਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ। ਉਹ ਕਾਰਡ ਦੇ ਵਿੱਚ 40,000 ਅੰਡੇ ਹੁੰਦੇ ਆ ਸਾਡੇ ਮਿੱਤਰ ਕੀੜੇ ਦੇ, ਉਹਦੇ 40 ਬਰਾਬਰ ਹਿੱਸਿਆਂ 'ਚ ਆਪਾਂ ਵੰਡ ਲੈਂਦੇ ਹਾਂ। ਤਕਰੀਬਨ ਹਰੇਕ ਹਿੱਸੇ ਦੇ ਵਿੱਚ 1,000 ਅੰਡੇ ਹੁੰਦੇ ਆ। ਇਹਨਾਂ ਨੂੰ ਅਸੀਂ ਤਕਰੀਬਨ ਜਦੋਂ 10 ਦਿਨ ਦੀ ਫਸਲ ਹੁੰਦੀ ਆ, ਪਹਿਲੀ ਵਾਰ ਕਾਰਡ ਲਾਉਂਦੇ ਹਾਂ, ਉਸ ਤੋਂ ਬਾਅਦ ਹਫ਼ਤੇ ਬਾਅਦ ਫੇਰ, ਅਤੇ ਕਾਰਡ ਅਸੀਂ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਸ਼ਾਮ ਨੂੰ ਲਗਾਈਦੇ ਆ, ਪੇ ਸਟੈਪਲਰ ਦੇ ਨਾਲ, ਜਦੋਂ ਕੱਟ ਕੱਟ ਕਰਨ ਤੋਂ ਬਾਅਦ ਇੱਕ ਕਾਰਡ, ਯਾਨੀ ਜੇ ਆਪਾਂ 40 ਕਾਰਡਾਂ ਦੀ ਗੱਲ ਕਰੀਏ, ਕਨਾਲ ਦੇ ਵਿੱਚ 5 ਕਾਰਡ ਲੱਗ ਜਾਂਦੇ ਆ, ਅਤੇ 40 ਕਾਰਡ ਵੱਖ ਵੱਖ ਥਾਂ 'ਤੇ ਆਪਾਂ ਵੰਡ ਕੇ ਲਾਉਣੇ ਆ, ਤਾਂ ਕਿ ਸਾਰਾ ਕਿੱਲਾ ਕਵਰ ਹੋ ਜਾਵੇ। ਅਤੇ ਇਹ ਮੀਂਹ ਵਾਲੇ ਦਿਨ ਨਹੀਂ ਲਾਉਣੇ, ਜ਼ਰਾ ਧੁੱਪੇ ਨਹੀਂ ਲਾਉਣੇ, ਸ਼ਾਮ ਨੂੰ ਲਾਉਣੇ ਆ। ਅਤੇ ਇਹਨਾਂ ਦੇ ਨਾਲ ਹੁੰਦਾ ਕੀ ਆ, ਜਿਹਦੇ 'ਚ ਪਰਜੀਵੀ ਕੀੜਾ ਹੁੰਦਾ, ਇਹ ਕਾਰਡ ਲਾਉਣ ਤੋਂ ਬਾਅਦ ਨਿਕਲ ਕੇ ਆਪਣੇ ਆਲੇ ਦੁਆਲੇ ਦੇ ਘੇਰੇ ਵਿੱਚ, ਜਿੱਥੇ ਵੀ ਮੱਕੀ ਦੇ ਗੜੂ ਦੇ ਬੱਚੇ ਹੁੰਦੇ ਆ, ਉਹਨਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਨਸ਼ਟ ਕਰਦਾ ਆ। ਅਤੇ ਇਹ ਤਰੀਕੇ ਨਾਲ ਆਪਾਂ ਜੈਵਿਕ ਢੰਗ ਦੇ ਨਾਲ, ਕੁਦਰਤੀ ਢੰਗ ਦੇ ਨਾਲ ਅਸੀਂ ਗੜੂ ਨੂੰ ਕਾਬੂ ਕਰ ਸਕਦੇ ਹਾਂ। ਜਿੱਥੇ ਇਹ ਤਰੀਕਾ ਨਹੀਂ ਵਰਤਿਆ ਗਿਆ ਜਾਂ ਲੇਟ ਹੋ ਗਏ, ਕਿਉਂਕਿ ਇਸ ਕੀੜੇ ਨੇ ਹਮਲਾ ਸਿਰਫ ਅੰਡਿਆਂ 'ਤੇ ਕਰਨਾ ਆ, ਜਦੋਂ ਮੱਕੀ ਦੀ ਸੁੰਡੀਆਂ ਬਣ ਗਈਆਂ ਗੜੂ ਦੀ, ਉੱਥੇ ਹਮਲਾ ਇਹਦਾ ਅਸਰ ਨਹੀਂ ਹੋਣਾ, ਉੱਥੇ ਕੰਮ ਨਹੀਂ ਕਰਨਾ। ਉੱਥੇ ਆਪਾਂ ਸਪਰੇਅ ਵੀ ਕਰ ਸਕਦੇ ਹਾਂ ਤਕਰੀਬਨ ਮੱਕੀ ਦੀ ਬਿਜਾਈ ਤੋਂ 2-3 ਦਿਨ ਬਾਅਦ। ਅਤੇ ਉੱਥੇ ਦਵਾ ਹੈਗੀ ਆ ਕੋਰਾਜਨ, ਜਿਹਨੂੰ ਕਹਿੰਦੇ 18.5 SC ਕੋਰੈਂਟਰੀਪਨੋਲ, ਤਕਰੀਬਨ 60 ਲੀਟਰ ਪਾਣੀ ਦੇ ਵਿੱਚ ਪਾ ਕੇ ਇਹਦੀ ਨੈਪਸੈਕ ਪੰਪ ਨਾਲ ਸਪਰੇਅ ਕਰਨੀ ਆ। ਅਤੇ ਕੋਸ਼ਿਸ਼ ਇਹ ਕਰਨੀ ਆ ਕਿ ਜਿਹੜੀ ਮੱਕੀ ਦੀਆਂ ਕਤਾਰਾਂ ਹੁੰਦੀਆਂ ਆ, ਗੋਭਾਂ ਦੇ ਵਿੱਚ ਸਪਰੇਅ ਹੋਵੇ, ਕਿਉਂਕਿ ਜਿਹੜਾ ਗੜੂ ਹੈਗਾ ਗੋਭ ਦੇ ਵਿੱਚ ਹੈਗਾ। ਮਤਲਬ ਜੋ ਸਪਰੇਅ ਕਰਨੀ ਆ, ਤਕਰੀਬਨ 1.5-2 ਫੁੱਟ ਜਿਹੜਾ ਨੋਜ਼ਲ ਦਾ ਮੂੰਹ ਉੱਪਰ ਹੋਵੇ, ਖਿਲਾਰ ਕੇ ਬਾਹ ਨਾਣੀ ਕਰਨੀ, ਲਾਈਨ ਟੂ ਲਾਈਨ ਚੱਲਣਾ ਆ, ਵੱਧ ਤੋਂ ਵੱਧ 2 ਜਾਂ 3 ਨੋਜ਼ਲਾਂ ਲੱਗ ਰਹਿਣੀਆਂ, ਤਾਂ ਕਿ ਜਿਹੜਾ ਦਵਾਈ ਦਾ ਅਸਰ ਆ ਗੋਭ 'ਚ ਹੋਵੇ, ਤਾਂ ਕਿ ਕੀੜਾ ਸਹੀ ਢੰਗ ਨਾਲ ਕਾਬੂ ਹੋ ਸਕੇ। ਅਤੇ ਦੂਜਾ ਮੇਨ ਕੀੜਾ ਜਿਹੜਾ ਹੁਣ ਪ੍ਰਭਾਵਿਤ ਕਰ ਰਿਹਾ ਮੱਕੀ ਨੂੰ, ਉਹ ਫਾਲ ਆਰਮੀਵਰਮ ਕੀੜਾ ਹੈ। ਪਿਛਲੇ 3-4 ਸਾਲ ਤੋਂ ਇਹ ਕੀੜਾ ਕਾਫੀ ਸਮੱਸਿਆ ਬਣ ਕੇ ਆਇਆ ਹੈ। ਪਹਿਲਾਂ ਇਹਦੀ ਪਛਾਣ ਔਖੀ ਸੀ, ਨੁਕਸਾਨ ਲੱਭਣਾ ਔਖਾ ਸੀ, ਪਰ ਹੌਲੀ ਹੌਲੀ ਇਹਦੇ ਲੱਛਣ, ਇਹਦਾ ਨੁਕਸਾਨ ਦਾ ਤਰੀਕਾ, ਇਹਦੀਆਂ ਰੋਕਥਾਮ ਦੇ ਢੰਗ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਗਏ ਨੇ। ਅਤੇ ਇਹਦੇ ਵਿੱਚ ਜਿਹੜੀਆਂ ਵੱਡੀਆਂ ਸੁੰਡੀਆਂ ਹੁੰਦੀਆਂ,

0: ਪੱਤੇ ਵਿੱਚ ਗੋਲਕਾਰ ਅੰਡੇਦਾਰ ਮੋਰੀਆਂ ਕਰਦੀਆਂ ਆ। ਸੁੰਡੀਆਂ ਲਗਭਗ ਜਿਹੜੀ ਗੋਭ ਨੂੰ ਪੂਰਾ ਖਾ ਲੈਂਦੀਆਂ, ਬਿੱਠਾਂ ਕਰਦੀਆਂ ਆ, ਉਹਦੇ ਨਾਲ ਸੁੰਡੀ ਦੀ ਪਛਾਣ ਹੋ ਜਾਂਦੀ ਹੈ। ਇਹਦੇ ਨਾਲ ਇਹਦੇ ਅੰਗਰੇਜ਼ੀ ਦਾ ਅੱਖਰ ਜਿਹੜਾ ਵਾਈ ਕਹਿੰਦੇ ਆ, ਉਹਦਾ ਉਲਟੇ ਨਿਸ਼ਾਨ ਪਿਛਲੇ ਸਿਰ 'ਤੇ ਚਾਰ ਬਿੰਦੂ ਹੁੰਦੇ ਆ, ਅਤੇ ਥੋੜ੍ਹਾ ਘਸਮੇਲੇ ਰੰਗ ਦਾ, ਕਾਲੇ ਅਤੇ ਹਰੇ ਰੰਗ ਦਾ ਹੁੰਦਾ ਇਹ ਸੁੰਡੀ। ਅਤੇ ਇਹਦੇ ਵਿੱਚ ਕਈ ਗੱਲਾਂ ਧਿਆਨ ਰੱਖਣ ਵਾਲੀਆਂ ਹਨ। ਕੁਛ ਗੱਲਾਂ ਇਹ ਆ ਕਿ ਲਗਾਤਾਰ ਮੱਕੀ ਦੀ ਬਿਜਾਈ ਸਾਰਾ ਸਾਲ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਕੀੜੇ ਨੂੰ ਪਲਣ ਨੂੰ ਇੱਕ ਫਸਲ ਤੋਂ ਦੂਜੀ ਫਸਲ 'ਤੇ ਰਾਹ ਮਿਲ ਜਾਂਦਾ ਆ, ਜਿੱਥੇ ਕਿ ਪਲਦਾ ਰਹਿੰਦਾ ਤਾਂ ਦੁਬਾਰਾ ਫਿਰ ਮੇਨ ਫਸਲ 'ਤੇ ਆ ਜਾਂਦਾ। ਉਸਦੇ ਵਿੱਚ ਦੂਜੀ ਗੱਲ ਧਿਆਨ ਰੱਖਣੀ, ਸਰਵੇਖਣ ਰੱਖਣਾ ਜ਼ਰੂਰੀ ਆ ਤਾਂ ਕਿ ਕੀੜੇ ਦੇ ਅੰਡਿਆਂ ਨੂੰ ਪਛਾਣਿਆ ਜਾਵੇ। ਚਿੱਟੇ ਰੰਗ ਦੇ ਹੁੰਦੇ ਆ ਅੰਡੇ, ਗੁੱਛਿਆਂ 'ਚ ਹੁੰਦੇ ਆ, ਪਹਿਲਾਂ ਹੀ ਅਸੀਂ ਕੀੜੇ ਦੇ ਅੰਡਿਆਂ ਨੂੰ ਨਸ਼ਟ ਕਰ ਦਈਏ। ਉਸ ਤੋਂ ਬਾਅਦ ਜਦੋਂ ਇਹ ਹਮਲਾ ਹੁੰਦਾ ਆ, ਜਦੋਂ ਬਿੱਠਾਂ ਲੱਭਦੀਆਂ ਸਾਨੂੰ, ਸਾਡੇ ਕੋਲ ਤਿੰਨ ਦਵਾਈਆਂ ਸਿਫਾਰਿਸ਼ ਨੇ, ਇੱਕ ਕੋਰਾਜਨ ਦਵਾਈ ਆ, ਇੱਕ ਡੈਲੀਗੇਟ ਆ, ਇੱਕ ਮਿਜ਼ਾਈਲ ਜਿਹਨੂੰ ਕਹਿੰਦੇ ਐਮਾਮੈਕਟਿਨ। ਅਤੇ ਇਹਨੂੰ ਇਹਦੇ ਘੋਲ ਬਣਾਉਣੇ ਆ, ਕੋਰਾਜਨ ਅਤੇ ਮਿਜ਼ਾਈਲ 0.4 ml ਪ੍ਰਤੀ ਲੀਟਰ, ਅਤੇ ਜਿਹੜੀ ਡੈਲੀਗੇਟ ਦਵਾ ਆ 0.5 ml। ਅਤੇ ਜਦੋਂ ਫਸਲ ਛੋਟੀ ਆ ਤਾਂ ਉਦੋਂ 20 ਦਿਨਾਂ ਦੀ ਫਸਲ ਦੇ ਉੱਪਰ 120 ਲੀਟਰ ਪਾਣੀ ਇਹਨੂੰ ਲੱਗਣਾ ਆ। ਤਕਰੀਬਨ 80 ਤੋਂ 100 ml ਜਿਹੜੀ ਦਵਾ, 40 ਤੋਂ 50 ml ਜਿਹੜੀ ਦਵਾ ਇਹ ਲੱਗਣੀ ਹੈਗੀ ਆ। ਅਤੇ ਜਦੋਂ ਫਸਲ ਵੱਡੀ ਹੋ ਜਾਵੇ ਉਦੋਂ ਪਾਣੀ 200 ਲੀਟਰ ਵਰਤਣਾ, ਪਰ ਉਸੇ ਤਰੀਕੇ ਨਾਲ ਦਵਾਈ ਦਾ ਅਨੁਪਾਤ ਵਧਾਉਣਾ ਆ, ਮਾਤਰਾ 19 ਰੱਖਣੀ ਆ, 0.4 ml ਅਤੇ 0.5 ml। ਉਹ ਤਕਰੀਬਨ ਤੁਹਾਡੀ 80 ਤੋਂ 100 ml ਦਵਾ ਕਾਬੂ ਆਉਂਦੀ ਆ, ਵਰਤੋਂ 'ਚ ਆਉਂਦੀ ਆ। ਇਹਦੇ ਵਿੱਚ ਵੀ ਕੋਸ਼ਿਸ਼ ਇਹ ਕਰਨੀ ਆ ਕਿ ਸਪਰੇ ਕਰਨ ਲੱਗੇ ਜਿਹੜੀ ਨੋਜ਼ਲ ਹੈਗੀ ਆ ਗੋਭ ਦੇ ਵਿੱਚ ਉਹਦਾ ਅਸਰ ਜਾਵੇ। ਇਹਦੇ ਨਾਲ ਨਾਲ ਜਦੋਂ ਫਸਲ ਥੋੜ੍ਹੀ ਵੱਡੀ ਹੋ ਜਾਂਦੀ ਆ, ਜਦੋਂ ਤੁਹਾਡੀਆਂ 'ਚ ਹਮਲਾ ਹੁੰਦਾ ਉਦੋਂ ਸਪਰੇ ਕਰਨੀ ਵੀ ਔਖੀ ਹੁੰਦੀ ਆ, ਅਤੇ ਉਹਦੇ ਵਿੱਚ ਆਪਾਂ ਦਵਾਈ ਦਾ ਮਿਸ਼ਰਣ ਬਣਾਉਂਦੇ ਹਾਂ ਤਕਰੀਬਨ 0.5 gram ਦਾ। ਉਹਦੇ ਵਿੱਚ ਜਿਵੇਂ 5 ml ਜਿਹੜੀ ਦਵਾ ਲੈਂਦੇ ਹਾਂ, 5 ml ਡੈਲੀਗੇਟ ਜਾਂ ਕੋਰਾਜਨ, ਜਾਂ 5 gram ਮਿਜ਼ਾਈਲ, ਜਾਂ 25 ml ਸਾਡੇ ਕੋਲ ਬੈਕਟੀਰੀਅਲ ਜਿਹੜੀ ਦਵਾ ਹੈਗੀ ਆ ਥੁਰਿੰਜੈਂਸਿਸ ਦੀ, ਡੈਲਫਿਨ ਜਾਂ ਡਾਈਪਲ, 10 ml ਪਾਣੀ 'ਚ ਘੋਲ ਕੇ 0.5 gram ਦਾ ਮਿਸ਼ਰਣ ਧੌੜੀਆਂ ਦੇ ਵਿੱਚ ਆਪਾਂ ਗੋਭਾਂ ਦੇ ਵਿੱਚ ਪਾਉਣਾ ਆ। ਪਰ ਇਹ ਧਿਆਨ ਰੱਖਣਾ ਦਵਾਈ ਦਾ ਘੋਲ ਬਣਾਉਣ ਲੱਗੇ ਲਿਫਾਫੇ ਪਾਉਣੇ ਆ, ਦਸਤਾਨੇ ਪਾਉਣੇ ਆ। ਉਸ ਤੋਂ ਬਾਅਦ ਜਿਹੜੇ ਪ੍ਰਮੁੱਖ ਕੀੜਾ ਮੇਨ ਕਈ ਵਾਰ ਆਉਂਦਾ ਆ, ਭੱਬੂ ਕੁੱਤਾ ਆਉਂਦਾ ਆ, ਉਹ ਜ਼ਿਆਦਾ ਹਮਲਾ ਨਹੀਂ ਕਰਦਾ। ਜੇ ਆਪਾਂ ਲਾਈਟ ਟ੍ਰੈਪ ਜਿਹਨੂੰ ਕਹਿੰਦੇ ਹਾਂ, ਰੋਸ਼ਨੀ ਯੰਤਰ ਲਗਾ ਕੇ ਉੱਥੇ ਇਹਨੂੰ ਲੱਭ ਸਕਦੇ ਹਾਂ। ਛੋਟੀਆਂ ਸੁੰਡੀਆਂ ਧੌੜੀਆਂ ਦੇ ਵਿੱਚ ਹੁੰਦੀਆਂ, ਇਕੱਠੀਆਂ ਬੱਚੇ ਹੁੰਦੇ ਆ, ਉਹ ਪੱਤੇ ਆਪਾਂ ਤੋੜ ਕੇ ਨਸ਼ਟ ਕਰ ਸਕਦੇ ਹਾਂ, ਪਾਣੀ 'ਚ ਡੁਬੋ ਕੇ ਮਾਰ ਸਕਦੇ ਹਾਂ। ਬਿਮਾਰੀਆਂ ਦੇ ਵਿੱਚ ਆਮ ਤੌਰ 'ਤੇ 2-3 ਬਿਮਾਰੀਆਂ ਆ ਜਿਹਨੂੰ ਕਹਿੰਦੇ ਹਾਂ, ਪੱਤਿਆਂ ਝਾਂਡਿਆਂ ਝੁਲਸਰੋ ਕਹਿੰਦੇ ਹਾਂ, ਟਾਂਡੇ ਗੱਲਾਂ ਕਹਿੰਦੇ ਹਾਂ, ਜਾਲੀਦਾਰ ਉੱਲੀ। ਅਤੇ ਜਿਹੜਾ ਝੁਲਸਰੋਗ ਹੁੰਦਾ ਆ, ਧਾਰੀਆਂ ਬਣਦੀਆਂ ਹੈਗੀਆਂ ਆ, ਸਲੇਟੀ ਰੰਗ ਦੇ ਧੱਬੇ ਪੈਂਦੇ ਆ, ਉਹਦੇ ਵਿੱਚ ਐਮੀਸਟਾਰ ਟੋਪ ਦਵਾਈ ਦੀ ਵਰਤੋਂ ਕਰ ਸਕਦੇ ਹਾਂ। ਭੂਰੀ ਜਾਲੀਦਾਰ ਉੱਲੀ ਜਿਹੜੀ ਹੁੰਦੀ ਆ, ਉਹ ਜਿੱਦਾਂ ਨਾੜੀਆਂ ਦੇ ਵਿਚਕਾਰਲੇ ਹਿੱਸੇ ਵਿੱਚ ਕਈ ਵਾਰ ਭੂਰੀਆਂ ਧਾਰੀਆਂ ਬਣ ਜਾਂਦੀਆਂ ਨੇ, ਉਹਦੇ ਵਿੱਚ ਨਦੀਨਾ ਦੀ ਰੋਕਥਾਮ ਕਰਨੀ ਹੈ, ਅਤੇ ਨਾਲ 200 gram ਇੰਡੋਫਿਲ ਦੀ ਵਰਤੋਂ ਕਰ ਸਕਦੇ ਹਾਂ। ਟਾਂਡੇ ਗਲਣ ਜਿਹੜੀ ਬਿਮਾਰੀ ਆ, ਉਹਦੇ ਵਿੱਚ ਕਈ ਵਾਰ ਜਦੋਂ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਜਾਂ ਢਲਾਨ ਨਹੀਂ ਹੁੰਦੀ, ਪਾਣੀ ਖੜ੍ਹਾ ਰਹਿੰਦਾ ਆ, ਤਾਂ ਉੱਥੇ ਇਹ ਬਿਮਾਰੀ ਖੇਤ ਵਿੱਚ ਫੈਲ ਜਾਂਦੀ ਆ, ਅਤੇ ਤਣੇ ਦੇ ਪਾਣੀ ਭਿੱਜੇ ਨਿਸ਼ਾਨ ਬਣਦੇ ਆ, ਹਰਾਪਨ ਖਤਮ ਹੋ ਜਾਂਦਾ ਆ, ਅਤੇ ਤਣਾ ਬੋ ਮਾਰਦਾ ਆ, ਅਤੇ ਕਈ ਵਾਰ 2-3 ਗੰਢ ਤੋਂ ਟੁੱਟ ਵੀ ਜਾਂਦਾ ਆ। ਉਹਦੇ ਵਿੱਚ ਕੋਸ਼ਿਸ਼ ਇਹ ਕਰਨੀ ਆ, ਸ਼ੁਰੂਆਤੀ ਤੌਰ ਦੇ ਉੱਤੇ ਜਦੋਂ ਇਹ ਲੱਛਣ ਨਜ਼ਰ ਆਉਣ ਤਾਂ ਜੜ੍ਹਾਂ ਸਣੇ ਬੂਟੇ ਨੂੰ ਬਾਹਰ ਕੱਢ ਕੇ ਦਬਾ ਦਿਓ, ਪਾਣੀ ਦੀ ਨਿਕਾਸੀ ਠੀਕ ਰਹੋ, ਅਤੇ ਜਿਹੜੇ ਬੂਟੇ ਆ ਨਸ਼ਟ ਕਰ ਦਿਓ। ਅਤੇ ਇਹ ਕੁਛ ਮੇਨ ਤੌਰ 'ਤੇ ਜੇ ਆਪਾਂ ਗੱਲ ਕਰੀਏ ਮੱਕੀ ਦੀ ਕਾਸ਼ਤ ਵੱਲ ਧਿਆਨ ਦੇਣ ਦੀਆਂ ਗੱਲਾਂ ਆ, ਬਿਜਾਈ ਤੋਂ ਲੈ ਕੇ, ਕਿਸਮਾਂ ਤੋਂ ਲੈ ਕੇ, ਖਾਦਾਂ, ਨਦੀਨਾ, ਕੀੜੇ ਪ੍ਰਬੰਧ ਬਾਰੇ। ਅਤੇ ਸਰਕਾਰ ਵੱਲੋਂ ਵੀ ਕਾਫੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਝੋਨੇ ਹੇਠੋਂ ਰਕਬਾ ਕੱਢ ਕੇ ਅਸੀਂ ਮੱਕੀ ਥੱਲੇ ਲੈ ਕੇ ਆਈਏ, ਕਿਉਂਕਿ ਮੱਕੀ ਦੀ ਵਰਤੋਂ ਊਰਜਾ ਵਾਸਤੇ ਵੀ ਹੋ ਰਹੀ ਆ, ਖਾਣ ਵਾਸਤੇ ਵੀ ਹੈਗੀ ਆ, ਅਤੇ ਇਸ ਕਰਕੇ ਇਥਾਨੋਲ ਦੀ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ, ਅਤੇ ਇਸ ਕਰਕੇ ਸਾਰਿਆਂ ਨੂੰ ਹੰਬਲਾ ਮਾਰਨ ਦੀ ਲੋੜ ਆ ਕਿ ਜੋ ਤਕਨੀਕੀ ਸਲਾਹ ਯੂਨੀਵਰਸਿਟੀ ਦੇ ਮਾਹਰਾਂ ਦੀ, ਸਰਕਾਰ ਦੇ ਉਪਰਾਲੇ, ਇਹਨਾਂ ਨੂੰ ਬੂਰ ਪਵੇ, ਅਤੇ ਦੁਬਾਰਾ ਇਸ ਮੱਕੀ ਦੀ ਫਸਲ ਨੂੰ ਅਸੀਂ ਪ੍ਰਫੁੱਲਤ ਕਰ ਸਕੀਏ। ਬਹੁਤ ਬਹੁਤ ਧੰਨਵਾਦ।
1: ਹਾਂਜੀ ਸੰਧੂ ਸਾਹਿਬ, ਬਚਾਲਿਓ ਗੱਲਾਂ ਬਾਤਾਂ ਹੁਣ ਕੱਲ੍ਹ ਦੇ ਪ੍ਰੋਗਰਾਮ ਦੀਆਂ। ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਝੋਨੇ ਦੀ ਪਨੀਰੀ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ, ਅਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਹੋਇਆ ਦੇਸ਼ ਪਰਾਇਆ, ਇਸ ਦੀ 9ਵੀਂ ਕਿਸ਼ਤ ਜਿਹੜੀ ਹੈ ਸਾਡੇ ਨਾਲ ਸਾਂਝੀ ਕਰਾਂਗੇ। ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ
2: ਜੀ।
1: ਮੌਸਮ ਦਾ ਪ੍ਰਭਾਵ ਰਲਵਾਂ ਮਿਲਵਾਂ ਹੈ, ਆਪਾਂ ਚੱਲੀਏ ਜੀ।
2: ਜੈ

ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਕੁਝ ਹੀ ਪਲਾਂ 'ਚ ਪੰਜਾਬੀ 'ਚ ਖਬਰਾਂ ਪੇਸ਼ ਕਰਾਂਗੇ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी PMC।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਤਕਨੀਕੀ ਬਦਲਾਅ ਦੌਰਾਨ ਭਾਰਤ ਤਕਨਾਲੋਜੀ ਲੈਣ ਵਾਲੇ ਦੀ ਥਾਂ ਇੱਕ ਤਕਨਾਲੋਜੀ ਆਗੂ ਵਜੋਂ ਉਭਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਦੇ ਸਾਤਵਿਕ ਸਾਈ ਰਾਜ, ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸਿੰਗਾਪੁਰ ਓਪਨ ਬੈਡਮਿੰਟਨ ਵਿੱਚ ਪੁਰਸ਼ ਡਬਲਸ ਦਾ ਖਿਤਾਬ ਜਿੱਤ ਲਿਆ ਹੈ ਅਤੇ IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ। ਆਕਾਸ਼ਵਾਣੀ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਹਨਾਂ ਇਹ ਖੁਲਾਸਾ ਵੀ ਕੀਤਾ ਕਿ ਗਿਆਨ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਛੱਤੀਸਗੜ੍ਹ ਦੇ ਮਲਹਾਰ ਵਿੱਚ ਪਾਂਡੂ ਰਾਜਵੰਸ਼ ਦੇ ਮਹਾਰਿਸ਼ੀ ਬਾਲਾ ਅਰਜੁਨ ਨਾਲ ਸੰਬੰਧਿਤ 6ਵੀਂ-7ਵੀਂ ਸਦੀ ਦੀਆਂ 3 ਦੁਰਲਭ ਤਾਂਬੇ ਦੀਆਂ ਪਲੇਟਾਂ ਮਿਲੀਆਂ ਨੇ।
2: ਇਨ ਤਾਮਰ ਪੱਟਿਕਾਵਾਂ ਕੋ ਲੇਕਰ ਲੋਗੋ ਮੇਂ ਕਾਫੀ ਜਿਗਿਆਸਾ ਵੀ ਹੈ। ਇਨਮੇਂ 21 ਬੜੀ ਔਰ 3 ਛੋਟੀ ਤਾਮਰ ਪੱਟਿਕਾਏ ਹੈ। ਇਹ ਮੁਖਯ ਰੂਪ ਸੇ ਰਾਜਾ ਰਾਜੇਂਦਰ ਚੋਲਾ ਪ੍ਰਥਮ ਦੁਆਰਾ ਆਪਣੇ ਪਿਤਾ ਰਾਜਾ ਰਾਜ ਰਾਜਾ ਚੋਲਾ ਕੇ ਇੱਕ ਵਚਨ ਕੋ ਪੂਰਾ ਕਰਨੇ ਸੇ ਜੁੜੀ। ਚੋਲਾ ਸਾਮਰਾਜ ਕੇ ਸਮਰੁੱਧ ਇਤਿਹਾਸ ਔਰ ਸੰਸਕ੍ਰਿਤੀ ਪਰ ਹਮ ਸਭੀ ਕੋ ਬਹੁਤ ਗਰਵ ਹੈ। ਹਮਾਰੀ ਸਰਕਾਰ ਭਾਰਤ ਕੀ ਐਸੀ ਅਮੂਲਯ ਧਰੋਹਰੋਂ ਕੇ ਸੰਰਕਸ਼ਣ ਕੇ ਲੀਏ ਲਗਾਤਾਰ ਪ੍ਰਯਾਸ ਕਰ ਰਹੀ ਹੈ।
1: ਸ਼੍ਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਮੌਜੂਦਾ ਭਿਆਨਕ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਵੱਧ ਤੋਂ ਵੱਧ ਪਾਣੀ ਪੀਣ ਅਤੇ ਸੂਰਜ ਤੋਂ ਬਚਾਅ ਲਈ ਸੁਰੱਖਿਆ ਉਪਾਅ ਅਪਣਾਉਣ ਦੀ ਸਲਾਹ ਦਿੱਤੀ।
2: ਇਸ ਸਮੇਂ ਦੇਸ਼ ਕੇ ਜ਼ਿਆਦਾਤਰ ਹਿੱਸੋਂ ਮੇਂ ਬਹੁਤ ਗਰਮੀ ਪੜ ਰਹੀ ਹੈ। ਤੇਜ਼ ਧੂਪ, ਗਰਮ ਹਵਾਏਂ, ਐਸੇ ਮੌਸਮ ਮੇਂ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਤੇ ਰਹੀਏ, ਧੂਪ ਮੇਂ ਅਗਰ ਨਿਕਲਣਾ ਹੀ ਪੜੇ ਤੋ ਥੋੜਾ ਸੰਭਲ ਕਰ ਨਿਕਲੇ। ਇਸ ਦਿਸ਼ਾ ਮੇਂ ਸਰਕਾਰ ਕੀ ਭਿੰਨ ਭਿੰਨ ਡਿਪਾਰਟਮੈਂਟਸ ਨੇ ਜੋ ਗਾਈਡਲਾਈਨ ਜਾਰੀ ਕੀ ਹੈ ਵੋ ਵੀ ਭੁਲੀਏਗਾ ਨਹੀਂ।
1: ਪ੍ਰਧਾਨ ਮੰਤਰੀ ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਆਯੋਜਿਤ ਰਾਸ਼ਟਰੀ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਚੈਂਪੀਅਨਸ਼ਿਪ ਬਾਰੇ ਗੱਲ ਕੀਤੀ। ਇਸ ਵਿੱਚ ਲਗਭਗ 800 ਅਥਲੀਟਾਂ ਨੇ ਹਿੱਸਾ ਲਿਆ ਸੀ। ਸ਼੍ਰੀ ਮੋਦੀ ਨੇ ਗੁਰਿੰਦਰ ਵੀਰ ਸਿੰਘ, ਵਿਸ਼ਾਲ ਟੀਕੇ, ਤੇਜਸਵਿਨ ਸ਼ੰਕਰ, ਦੇਵ ਮੀਨਾ ਅਤੇ ਕੁਲਦੀਪ ਕੁਮਾਰ ਨੂੰ ਰਾਸ਼ਟਰੀ ਰਿਕਾਰਡ ਤੋੜਨ ਦੀ ਵਧਾਈ ਦਿੱਤੀ। ਉਹਨਾਂ ਨੇ ਗੁਰਿੰਦਰ ਵੀਰ ਸਿੰਘ ਅਤੇ ਅਨਿਮੇਸ਼ ਕੁਜੂਰ ਨਾਲ ਗੱਲ ਵੀ ਕੀਤੀ।
3: ਨਮਸਤੇ ਸਰ, ਮੇਰਾ ਨਾਮ ਅਨਿਮੇਸ਼ ਕੁਜੂਰ ਹੈ। 200 ਮੀਟਰ ਔਰ 4x100 ਮੀਟਰ ਕਾ ਨੈਸ਼ਨਲ ਰਿਕਾਰਡ ਹੋਲਡਰ ਹੂੰ। ਮੈਂ ਛੱਤੀਸਗੜ੍ਹ ਸੇ ਬਿਲੋਂਗ ਕਰਤਾ ਹੂੰ ਸਰ, ਐਂਡ ਅਭੀ ਮੈਂ ਉੜੀਸਾ ਸੇ ਖੇਲਤਾ ਹੂੰ। ਮੈਂ ਲਾਸਟ ਈਅਰ ਏਸ਼ੀਅਨ ਮੈਡਲ ਔਰ ਵਰਲਡ ਯੂਨੀਵਰਸਿਟੀ ਗੇਮਸ ਮੈਡਲ ਲੈ ਕੇ ਆਇਆ। ਮੈਂ ਐਥਲੈਟਿਕਸ 2021 ਸੇ ਚਾਲੂ ਕੀਆ। ਫੁੱਟਬਾਲ ਕੇ ਜੋ ਫਰੈਂਡਸ ਥੇ ਉਹਨਾਂ ਨੇ ਮੁਝੇ ਬੋਲਾ ਕਿ

ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੁੰਦਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7:00 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਦੇ ਤਕਨੀਕੀ ਬਦਲਾਅ ਦੌਰਾਨ ਭਾਰਤ ਤਕਨਾਲੋਜੀ ਲੈਣ ਵਾਲੇ ਦੀ ਥਾਂ ਇੱਕ ਤਕਨਾਲੋਜੀ ਆਗੂ ਵਜੋਂ ਉਭਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਦੇ ਸਾਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸਿੰਗਾਪੁਰ ਓਪਨ ਬੈਡਮਿੰਟਨ ਵਿੱਚ ਪੁਰਸ਼ ਡਬਲਸ ਦਾ ਖਿਤਾਬ ਜਿੱਤ ਲਿਆ ਹੈ ਅਤੇ IPL ਕ੍ਰਿਕਟ ਦੇ ਫਾਈਨਲ ਵਿੱਚ ਅੱਜ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।

0: ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਦੇ ਸਾਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸਿੰਗਾਪੁਰ ਓਪਨ ਬੈਡਮਿੰਟਨ ਵਿੱਚ ਪੁਰਸ਼ ਡਬਲਸ ਦਾ ਖਿਤਾਬ ਜਿੱਤ ਲਿਆ ਹੈ ਅਤੇ ਆਈ ਪੀ ਐਲ ਕ੍ਰਿਕਟ ਦੇ ਫਾਈਨਲ ਵਿੱਚ ਅੱਜ ਅਹਿਮਦਾਬਾਦ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। 7:40 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਵਕਤ ਏ ਪਾਣੀ।
2: ਇਹ ਕੁੜੀਆਂ, ਇਹ ਕੁੜੀਆਂ ਦਾਤਾ, ਇਹ ਚਿੜੀਆਂ, ਇਹ ਕੁੜੀਆਂ ਦਾਤਾ, ਇਹ ਚਿੜੀਆਂ ਰਹਿਣ ਹਮੇਸ਼ਾ ਚਹਿਕਦੀਆਂ, ਮੁਸਕਾਨਾਂ ਦੀਆਂ ਮਹਿਕਾਂ ਵੰਡਣ, ਫੁੱਲਾਂ ਵਾਂਗੂੰ ਟਹਿਕਦੀਆਂ। ਰੱਬਾ ਵੇ ਸਭ ਨੂੰ ਕਰੀਂ ਬਰਾਬਰ, ਰੱਬਾ ਵੇ ਸਭ ਨੂੰ ਕਰੀਂ ਬਰਾਬਰ, ਸਭ ਕੁੜੀਆਂ ਨੂੰ ਖੰਭ ਦਵੀਂ। ਕੁਝ ਤਾਂ ਉੱਡਣ ਵਿੱਚ ਸਮਾਨੀ, ਕੁਝ ਤਾਂ ਉੱਡਣ ਵਿੱਚ ਸਮਾਨੀ, ਕੁਝ ਪਿੰਜਰੇ ਵਿੱਚ ਸਹਿਕਦੀਆਂ। ਕੁਝ ਕੁੜੀਆਂ ਤਾਂ ਵਿੱਚ ਮਹੱਲੀ ਰੰਗਾਂ ਵਿੱਚ ਨਹਾਉਂਦੀਆਂ ਨੇ, ਕੁਝ ਕੁੜੀਆਂ ਤਾਂ ਵਿੱਚ ਮਹੱਲੀ ਰੰਗਾਂ ਵਿੱਚ ਨਹਾਉਂਦੀਆਂ ਨੇ। ਕੁਝ ਮਹਿਲਾਂ ਵਿੱਚ ਭਾਂਡੇ ਮਾਂਜਣ, ਕੁਝ ਮਹਿਲਾਂ ਵਿੱਚ ਭਾਂਡੇ ਮਾਂਜਣ, ਇੱਕ ਇੱਕ ਰੰਗ ਨੂੰ ਸਹਿਕਦੀਆਂ। ਕੁਝ ਕੁੜੀਆਂ ਤਾਂ ਵਿੱਚ ਕਲੱਬਾਂ ਗੋਰੇ ਅੰਗ ਥਿਰਕਾਉਂਦੀਆਂ ਨੇ, ਕੁਝ ਕੁੜੀਆਂ ਪਰ ਆਪਣੇ ਘਰ ਵਿੱਚ ਰਹਿੰਦੀਆਂ ਨਿੱਤ ਤ੍ਰੈਕਦੀਆਂ, ਕੁਝ ਕੁੜੀਆਂ ਪਰ ਆਪਣੇ ਘਰ ਵਿੱਚ ਰਹਿੰਦੀਆਂ ਨਿੱਤ ਤ੍ਰੈਕਦੀਆਂ। ਭਾਗਾਂ ਵਾਲੀਆਂ ਮੋਹਲ ਨੇ ਕੁੜੀਆਂ, ਭਾਗਾਂ ਵਾਲੀਆਂ ਮੋਹਲ ਨੇ ਕੁੜੀਆਂ, ਜਿਨ੍ਹਾਂ ਨਾਲ ਪ੍ਰੀਤਮ ਨੇ। ਕੁਝ ਕੁੜੀਆਂ ਆ ਭਾਗਣ ਵੀ ਨੇ, ਕੁਝ ਕੁੜੀਆਂ ਆ ਭਾਗਣ ਵੀ ਨੇ, ਵਿਰਹਾ ਅੱਗ ਵਿੱਚ ਦਹਿਕਦੀਆਂ। ਕੁਝ ਕੁੜੀਆਂ ਆ ਭਾਗਣ ਵੀ ਨੇ, ਵਿਰਹਾ ਅੱਗ ਵਿੱਚ ਦਹਿਕਦੀਆਂ। ਇਹ ਕੁੜੀਆਂ ਦਾਤਾ, ਇਹ ਚਿੜੀਆਂ ਰਹਿਣ ਹਮੇਸ਼ਾ ਚਹਿਕਦੀਆਂ, ਮੁਸਕਾਨਾਂ ਦੀਆਂ ਮਹਿਕਾਂ ਵੰਡਣ, ਫੁੱਲਾਂ ਵਾਂਗੂੰ ਟਹਿਕਦੀਆਂ। ਮੇਰੀ ਦੂਜੀ ਗਜ਼ਲ ਹੈ ਦੇ ਕੁਝ ਸ਼ੇਰ ਲਸ਼ਕਰ ਦਰਦਾਂ ਦੇ। ਫਿਕਰਾਂ ਦੇ ਵਿੱਚ ਪਾ ਜਾਂਦੇ ਨੇ ਲਸ਼ਕਰ ਦਰਦਾਂ ਦੇ, ਫਿਕਰਾਂ ਦੇ ਵਿੱਚ ਪਾ ਜਾਂਦੇ ਨੇ ਲਸ਼ਕਰ ਦਰਦਾਂ ਦੇ, ਰੋਜ਼ ਹੀ ਚੜ ਕੇ ਆ ਜਾਂਦੇ ਨੇ ਲਸ਼ਕਰ ਦਰਦਾਂ ਦੇ। ਹੱਸਦੇ ਹੱਸਦੇ ਦਿਲ ਦੇ ਤਾਈਂ ਪਤਾ ਨਹੀਂ ਕਾਹਤੋਂ, ਹੱਸਦੇ ਹੱਸਦੇ ਦਿਲ ਦੇ ਤਾਈਂ ਪਤਾ ਨਹੀਂ ਕਾਹਤੋਂ, ਫਿਰ ਤੋਂ ਆਣ ਰਵਾ ਜਾਂਦੇ ਨੇ ਲਸ਼ਕਰ ਦਰਦਾਂ ਦੇ, ਫਿਰ ਤੋਂ ਆਣ ਰਵਾ ਜਾਂਦੇ ਨੇ ਲਸ਼ਕਰ ਦਰਦਾਂ ਦੇ। ਵੱਸਦੇ ਹੋਏ ਘਰਾਂ ਨੂੰ ਸ਼ਾਇਦ ਵੇਖ ਨਹੀਂ ਸਕਦੇ, ਵੱਸਦੇ ਹੋਏ ਘਰਾਂ ਨੂੰ ਸ਼ਾਇਦ ਵੇਖ ਨਹੀਂ ਸਕਦੇ, ਖੰਡਰ ਵਾਂਗ ਬਣਾ ਜਾਂਦੇ ਨੇ ਲਸ਼ਕਰ ਦਰਦਾਂ ਦੇ, ਖੰਡਰ ਵਾਂਗ ਬਣਾ ਜਾਂਦੇ ਨੇ ਲਸ਼ਕਰ ਦਰਦਾਂ ਦੀ। ਫੁੱਲਾਂ ਵਰਗੇ ਦਿਲ ਨੂੰ ਆਖਰ ਪੀੜ ਤਾਂ ਹੁੰਦੀ ਹੈ, ਫੁੱਲਾਂ ਵਰਗੇ ਦਿਲ ਨੂੰ ਆਖਰ ਪੀੜ ਤਾਂ ਹੁੰਦੀ ਹੈ, ਪੱਥਰ ਵੀ ਸੋਚੀ ਪਾ ਜਾਂਦੇ ਨੇ ਲਸ਼ਕਰ ਦਰਦਾਂ ਦੇ, ਪੱਥਰ ਵੀ ਸੋਚੀ ਪਾ ਜਾਂਦੇ ਨੇ ਲਸ਼ਕਰ ਦਰਦਾਂ ਦੇ। ਦਰਿਆ ਵਾਂਗੂੰ ਰੋਜ਼ ਹੀ ਚੜ ਚੜ ਆਉਂਦੇ ਨੇ, ਦਰਿਆ ਵਾਂਗੂੰ ਰੋਜ਼ ਹੀ ਚੜ ਚੜ ਆਉਂਦੇ ਨੇ, ਸਭ ਕੁਝ ਨਾਲ ਵਹਾ ਜਾਂਦੇ ਨੇ ਲਸ਼ਕਰ ਦਰਦਾਂ ਦੇ, ਸਭ ਕੁਝ ਨਾਲ ਵਹਾ ਜਾਂਦੇ ਨੇ ਲਸ਼ਕਰ ਦਰਦਾਂ ਦੇ। ਖਾਬਾਂ ਦੀ ਹੱਸਦੀ ਵੱਸਦੀ ਮੇਰੀ ਨਗਰੀ ਨੂੰ, ਖਾਬਾਂ ਦੀ ਹੱਸਦੀ ਵੱਸਦੀ ਮੇਰੀ ਨਗਰੀ ਨੂੰ, ਪੱਥਰ ਬੁੱਤ ਬਣਾ ਜਾਂਦੇ ਨੇ ਲਸ਼ਕਰ ਦਰਦਾਂ ਦੇ, ਪੱਥਰ ਬੁੱਤ ਬਣਾ ਜਾਂਦੇ ਨੇ ਲਸ਼ਕਰ ਦਰਦਾਂ ਦੇ। ਅਖੀਰ ਹੈ ਜਦ ਵੀ ਮੋਹਲ ਸੁੱਕੇ ਰੁੱਖਾਂ ਨੂੰ

ਬੂਰ ਜਿਹਾ ਪੈਂਦਾ। ਜਦ ਵੀ ਮੋਹਲ ਸੁੱਕੇ ਰੁੱਖਾਂ ਨੂੰ ਬੂਰ ਜਿਹਾ ਪੈਂਦਾ, ਪਤਝੜ ਬਣ ਕੇ ਆ ਜਾਂਦੇ ਨੇ ਲਸ਼ਕਰ ਦਰਦਾਂ ਦੇ, ਪਤਝੜ ਬਣ ਕੇ ਆ ਜਾਂਦੇ ਨੇ ਲਸ਼ਕਰ ਦਰਦਾਂ ਦੇ। ਮੇਰੀ ਤੀਜੀ ਰਚਨਾ ਹੈ ਮਾਂ ਬੋਲੀ ਪੰਜਾਬੀ। ਜਾਨ ਨਾਲੋਂ ਵੱਧ ਕੇ ਪੰਜਾਬੀ ਹੈ ਪਿਆਰੀ ਮੈਨੂੰ, ਜਾਨ ਨਾਲੋਂ ਵੱਧ ਕੇ ਪੰਜਾਬੀ ਹੈ ਪਿਆਰੀ ਮੈਨੂੰ, ਮਾਂ ਬੋਲੀ ਮੇਰੀ ਇਹ ਜੱਗ ਤੋਂ ਨਿਆਰੀ ਮੈਨੂੰ, ਮਾਂ ਬੋਲੀ ਮੇਰੀ ਇਹ ਜੱਗ ਤੋਂ ਨਿਆਰੀ ਮੈਨੂੰ। ਬੋਲਦੇ ਜਵਾਨੋਂ ਜਦੋਂ ਵੱਖਰੀ ਹੀ ਡਹਿਕ ਦੀਏ, ਬੋਲਦੇ ਜਵਾਨੋਂ ਜਦੋਂ ਵੱਖਰੀ ਹੀ ਡਹਿਕਦੀ ਹੈ, ਜਿੱਥੇ ਨੇ ਪੰਜਾਬੀ ਉੱਥੇ ਫੁੱਲਾਂ ਵਾਂਗੂ ਮਹਿਕਦੀ ਹੈ, ਜਿੱਥੇ ਨੇ ਪੰਜਾਬੀ ਉੱਥੇ ਫੁੱਲਾਂ ਵਾਂਗੂ ਮਹਿਕਦੀ ਹੈ। ਕਹਿੰਦੀ ਹੈ ਪੰਜਾਬੀ ਰੱਖੋ ਸਾਂਭ ਕੇ ਸ਼ਿੰਗਾਰੀ ਮੈਨੂੰ, ਕਹਿੰਦੀ ਹੈ ਪੰਜਾਬੀ ਰੱਖੋ ਸਾਂਭ ਕੇ ਸ਼ਿੰਗਾਰੀ ਮੈਨੂੰ, ਜਾਨ ਨਾਲੋਂ ਵੱਧ ਕੇ ਪੰਜਾਬੀ ਹੈ ਪਿਆਰੀ ਮੈਨੂੰ, ਮਾਂ ਬੋਲੀ ਮੇਰੀ ਇਹ ਜੱਗ ਤੋਂ ਨਿਆਰੀ ਮੈਨੂੰ। ਧੀ ਹਾਂ ਪੰਜਾਬ ਦੀ, ਪੰਜਾਬੀਆਂ ਦੀ ਲਿਪੀ ਹਾਂ ਮੈਂ, ਧੀ ਹਾਂ ਪੰਜਾਬ ਦੀ, ਪੰਜਾਬੀਆਂ ਦੀ ਲਿਪੀ ਹਾਂ ਮੈਂ, ਦੋਹੇ ਛੰਦ ਗੀਤਾਂ ਅਤੇ ਕਿਤਾਬਾਂ ਵਿੱਚ ਟਿਕੀ ਹਾਂ ਮੈਂ, ਦੋਹੇ ਛੰਦ ਗੀਤਾਂ ਅਤੇ ਕਿਤਾਬਾਂ ਵਿੱਚ ਟਿਕੀ ਹਾਂ ਮੈਂ। ਕਹਿੰਦੇ ਮੇਰੀ ਵੱਖਰੀ ਹੀ ਹੈ ਸ਼ਾਨ ਇਹ ਪਿਆਰੀ ਮੈਨੂੰ, ਜਾਨ ਨਾਲੋਂ ਵੱਧ ਕੇ ਪੰਜਾਬੀ ਹੈ ਪਿਆਰੀ ਮੈਨੂੰ, ਮਾਂ ਬੋਲੀ ਮੇਰੀ ਇਹ ਜੱਗ ਤੋਂ ਨਿਆਰੀ ਮੈਨੂੰ। ਭਾਗਾਂ ਵਾਲੀ ਹਾਂ ਮੈਂ ਹਿੱਸੇ ਆਈ ਜੋ ਪੰਜਾਬੀਆਂ ਦੇ, ਭਾਗਾਂ ਵਾਲੀ ਹਾਂ ਮੈਂ ਹਿੱਸੇ ਆਈ ਜੋ ਪੰਜਾਬੀਆਂ ਦੇ, ਦਿਲਾਂ ਅਤੇ ਦਿਮਾਗ ਉੱਤੇ ਛਾਈ ਜੋ ਪੰਜਾਬੀਆਂ ਦੇ, ਦਿਲਾਂ ਅਤੇ ਦਿਮਾਗ ਉੱਤੇ ਛਾਈ ਜੋ ਪੰਜਾਬੀਆਂ ਦੇ, ਹਰ ਵੇਲੇ ਮੋਹਲ ਰੱਖੇ ਬੁੱਲਾਂ 'ਤੇ ਪੁਕਾਰੀ ਮੈਨੂੰ, ਹਰ ਵੇਲੇ ਮੋਹਲ ਰੱਖੇ ਬੁੱਲਾਂ 'ਤੇ ਪੁਕਾਰੀ ਮੈਨੂੰ, ਜਾਨ ਨਾਲੋਂ ਵੱਧ ਕੇ ਪੰਜਾਬੀ ਹੈ ਪਿਆਰੀ ਮੈਨੂੰ, ਮਾਂ ਬੋਲੀ ਮੇਰੀ ਇਹ ਜੱਗ ਤੋਂ ਨਿਆਰੀ ਮੈਨੂੰ। ਮੇਰੀ ਚੌਥੀ ਰਚਨਾ ਮਾਏ ਨੀ ਮਾਏ। ਕੋਈ ਨਾ ਬਣਿਆ ਸਾਡਾ ਮਾਏ, ਕੋਈ ਨਾ ਬਣਿਆ ਸਾਡਾ ਮਾਏ, ਕੌਣ ਜੋ ਸਾਡਾ ਦਰਦ ਵੰਡਾਏ, ਕੌਣ ਜੋ ਸਾਡਾ ਦਰਦ ਵੰਡਾਏ। ਦੁਨੀਆਂ ਸਾਥੋਂ ਮੁੱਖ ਮੋੜ ਲਿਆ, ਦੁਨੀਆਂ ਸਾਥੋਂ ਮੁੱਖ ਮੋੜ ਲਿਆ, ਖੁਦ ਨੂੰ ਪੀੜਾਂ ਵਿੱਚ ਰੋੜ ਲਿਆ, ਖੁਦ ਨੂੰ ਪੀੜਾਂ ਵਿੱਚ ਰੋੜ ਲਿਆ। ਸਭ ਨੇ ਰੰਗ ਵਟਾ ਕੇ ਤੁਰ ਗਏ, ਸਭ ਨੇ ਰੰਗ ਵਟਾ ਕੇ ਤੁਰ ਗਏ, ਅਸੀਂ ਸਭ ਲਈ ਹੋਏ ਪਰਾਏ, ਅਸੀਂ ਸਭ ਲਈ ਹੋਏ ਪਰਾਏ, ਕੋਈ ਨਾ ਬਣਿਆ ਸਾਡਾ ਮਾਏ, ਕੌਣ ਜੋ ਸਾਡੇ ਦਰਦ ਵੰਡਾਏ। ਪਤਾ ਨਹੀਂ ਕਿਹੜਾ ਵੈਰ ਹੈ ਰੱਬ ਦਾ, ਪਤਾ ਨਹੀਂ ਕਿਹੜਾ ਵੈਰ ਹੈ ਰੱਬ ਦਾ, ਹੱਦ ਤੋਂ ਵਧਿਆ ਕਹਿਰ ਹੈ ਰੱਬ ਦਾ, ਹੱਦ ਤੋਂ ਵਧਿਆ ਕਹਿਰ ਹੈ ਰੱਬ ਦਾ। ਮੁੜ ਜਾਵਣ ਜੋ ਦਰ 'ਤੇ ਆ ਕੇ, ਮੁੜ ਜਾਵਣ ਜੋ ਦਰ ਤੋਂ ਆ ਕੇ, ਖੁਸ਼ੀਆਂ ਕੌਣ ਜੋ ਮੋੜ ਲਿਆਏ, ਖੁਸ਼ੀਆਂ ਕੌਣ ਜੋ ਮੋੜ ਲਿਆਏ। ਕੋਈ ਨਾ ਬਣਿਆ ਸਾਡਾ ਮਾਏ, ਕੌਣ ਜੋ ਸਾਡਾ ਦਰਦ ਵੰਡਾਏ। ਮੌਸਮ ਤੁਰ ਗਏ ਬਹਾਰਾਂ ਵਾਲੇ, ਮੌਸਮ ਤੁਰ ਗਏ ਬਹਾਰਾਂ ਵਾਲੇ, ਸੁੱਕ ਗਏ ਸਾਗਰ ਪਿਆਰਾਂ ਵਾਲੇ, ਸੁੱਕ ਗਏ ਸਾਗਰ ਪਿਆਰਾਂ ਵਾਲੇ। ਇਹ ਗੱਲ ਖੁਣ ਗਈ ਦਿਲ ਦੇ ਉੱਤੇ, ਇਹ ਗੱਲ ਖੁਣ ਗਈ ਦਿਲ ਦੇ ਉੱਤੇ, ਹਰ ਪਲ ਜੋ ਮੈਨੂੰ ਬੜਾ ਸਤਾਏ, ਹਰ ਪਲ ਜੋ ਮੈਨੂੰ ਬੜਾ ਸਤਾਏ। ਕੋਈ ਨਾ ਬਣਿਆ ਸਾਡਾ ਮਾਏ, ਕੌਣ ਜੋ ਸਾਡਾ ਦਰਦ ਵੰਡਾਏ। ਫਿੱਕੇ ਪੈ ਗਏ ਰੰਗ ਚਾਵਾਂ ਦੇ, ਫਿੱਕੇ ਪੈ ਗਏ ਰੰਗ ਚਾਵਾਂ ਦੇ, ਨਹੀਂ ਭਰੋਸੇ ਹੁਣ ਸਾਵਾਂ ਦੇ, ਨਹੀਂ ਭਰੋਸੇ ਹੁਣ ਸਾਵਾਂ ਦੇ। ਮੋਹਲ ਨੂੰ ਇਹ ਦੁੱਖੜਾ ਖਾ ਗਿਆ, ਮੋਹਲ ਨੂੰ ਇਹ ਦੁੱਖੜਾ ਖਾ ਗਿਆ, ਕੌਣ ਜੋ ਮੇਰਾ ਸਾਥ ਨਿਭਾਈ, ਕੌਣ ਜੋ ਮੇਰਾ ਸਾਥ।

0: 100.8 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪੇਸ਼ ਕਰਦੇ ਹਾਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰ ਵੀ ਇਹ ਪ੍ਰਸਾਰਣ ਨਾਲੋਂ ਨਾਲ ਕਰਨਗੇ।
1: ਨਮਸਕਾਰ, ਮਨ ਕੀ ਬਾਤ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਡੇ ਦੇਸ਼ ਦੇ ਲੋਕ ਦੇਸ਼ ਦੇ ਹਿੱਤ ਲਈ, ਸਮਾਜ ਦੇ ਹਿੱਤ ਲਈ ਅਜਿਹੀਆਂ ਅਨੋਖੀਆਂ ਚੀਜ਼ਾਂ ਕਰ ਰਹੇ ਨੇ ਅਤੇ ਜਦੋਂ ਉਹਨਾਂ ਦੇ ਬਾਰੇ ਸੁਣਦੇ ਹਾਂ ਤਾਂ ਸਾਨੂੰ ਇੱਕ ਨਵੀਂ ਪ੍ਰੇਰਣਾ ਮਿਲਦੀ ਹੈ। ਅੱਜ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਐਥਲੈਟਿਕਸ ਵਿੱਚ ਦੇਸ਼ ਦੀ ਅਜਿਹੀ ਹੀ ਪ੍ਰਾਪਤੀ ਨਾਲ ਗੱਲ ਕਰਾਂਗਾ। ਕੁਝ ਦਿਨ ਪਹਿਲਾਂ ਹੀ ਝਾਰਖੰਡ ਦੇ ਰਾਂਚੀ ਵਿੱਚ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਕੰਪੀਟੀਸ਼ਨ ਹੋਇਆ। ਇਸ ਵਿੱਚ ਲਗਭਗ 800 ਐਥਲੀਟਾਂ ਨੇ ਹਿੱਸਾ ਲਿਆ, ਦੇਸ਼ ਭਰ ਤੋਂ ਆਏ ਸਨ। ਇਸ ਦੌਰਾਨ 4 ਵੱਖ-ਵੱਖ ਇਵੈਂਟ ਵਿੱਚ 4 ਨੈਸ਼ਨਲ ਰਿਕਾਰਡ ਟੁੱਟੇ। ਗੁਰਿੰਦਰ ਵੀਰ ਸਿੰਘ, ਵਿਸ਼ਾਲ ਟੀਕੇ, ਤੇਜਸਵਿਨ ਸ਼ੰਕਰ, ਦੇਵ ਮੀਣਾ ਅਤੇ ਕੁਲਦੀਪ ਕੁਮਾਰ, ਇਹਨਾਂ ਸਾਥੀਆਂ ਨੇ ਵੱਖ-ਵੱਖ ਕੈਟੇਗਰੀ ਵਿੱਚ ਨਵੇਂ ਰਿਕਾਰਡ ਬਣਾਏ। ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸਾਥੀਓ, ਇੱਕ ਇਵੈਂਟ ਜਿਸ ਦੀ ਦੇਸ਼ ਭਰ ਵਿੱਚ ਬਹੁਤ ਚਰਚਾ ਹੋ ਰਹੀ ਹੈ ਉਹ ਹੈ 100 ਮੀਟਰ ਰੇਸ। 100 ਮੀਟਰ ਦੀ ਦੌੜ ਸਿਰਫ 2 ਦਿਨਾਂ ਦੇ ਅੰਦਰ ਮੈਨਜ਼ 100 ਮੀਟਰ ਰੇਸ ਵਿੱਚ ਨੈਸ਼ਨਲ ਰਿਕਾਰਡ 3 ਵਾਰ ਟੁੱਟਿਆ। ਜਿਨ੍ਹਾਂ 2 ਐਥਲੀਟਾਂ ਨੇ ਇਹ ਕਮਾਲ ਕਰ ਵਿਖਾਇਆ ਉਹ ਨੇ ਗੁਰਿੰਦਰ ਵੀਰ ਸਿੰਘ ਅਤੇ ਅਨਿਮੇਸ਼ ਕੁਜੂਰ। ਮੈਂ ਸੋਚਿਆ ਇਸ ਵਾਰ ਮਨ ਕੀ ਬਾਤ ਵਿੱਚ ਇਹਨਾਂ ਦੋਵਾਂ ਖਿਡਾਰੀਆਂ ਨਾਲ ਗੱਲ ਕੀਤੀ ਜਾਵੇ। ਅਨਿਮੇਸ਼ ਜੀ ਨਮਸਕਾਰ, ਗੁਰਿੰਦਰ ਵੀਰ ਤੁਹਾਨੂੰ ਵੀ ਨਮਸਕਾਰ, ਸਤਿ ਸ੍ਰੀ ਅਕਾਲ।
2: ਨਮਸਕਾਰ ਸਰ, ਨਮਸਕਾਰ।
1: ਅੱਛਾ ਭਾਈ, ਤੁਸੀਂ ਤਾਂ ਬਹੁਤ ਵੱਡੀ ਪ੍ਰਾਪਤੀ ਹਾਸਿਲ ਕੀਤੀ, ਤੁਹਾਡੀ ਜੋੜੀ ਨੇ ਵੀ ਬੜਾ ਕਮਾਲ ਕੀਤਾ। ਅਸੀਂ ਸੰਗੀਤ ਵਿੱਚ ਤਾਂ ਜੁਗਲਬੰਦੀ ਵੇਖੀ ਸੀ, ਲੇਕਿਨ ਚੁਣੌਤੀ ਵਿੱਚ ਵੀ ਹੁਣ ਜੁਗਲਬੰਦੀ ਹੁੰਦੀ ਹੈ ਅਤੇ ਇੱਕ ਵਾਰ ਇੱਕ ਚੁਣੌਤੀ ਦੇਵੇ, ਫਿਰ ਦੂਸਰਾ ਉਸ ਚੁਣੌਤੀ ਨੂੰ ਸਵੀਕਾਰ ਕਰ ਲਵੇ ਅਤੇ ਫਿਰ ਤੀਸਰੀ ਵਾਰੀ ਕਰ ਲਵੇ। ਬੜਾ ਇੰਟਰਸਟਿੰਗ ਵਿਸ਼ਾ ਹੈ ਤੁਹਾਡਾ। ਮੈਂ ਚਾਹੁੰਦਾ ਕਿ ਮਨ ਕੀ ਬਾਤ ਦੇ ਸਰੋਤਿਆਂ ਨੂੰ ਪਤਾ ਲੱਗੇ ਤੁਹਾਡੇ ਬਾਰੇ, ਉਹਨਾਂ ਨੂੰ ਜਾਣਕਾਰੀ ਹੋਵੇ, ਤੁਸੀਂ ਜੋ ਬਹਾਦਰੀ ਕੀਤੀ ਹੈ ਉਸ ਦਾ ਪਤਾ ਲੱਗੇ।
2: ਨਮਸਤੇ ਸਰ, ਮੇਰਾ ਨਾਮ ਅਨਿਮੇਸ਼ ਕਜੂਰ, ਮੈਂ 200 ਮੀਟਰ ਅਤੇ 400 ਮੀਟਰ ਦਾ ਨੈਸ਼ਨਲ ਰਿਕਾਰਡ ਹੋਲਡਰ ਹਾਂ ਅਤੇ ਮੈਂ ਛੱਤੀਸਗੜ੍ਹ ਦਾ ਰਹਿਣ ਵਾਲਾ ਹਾਂ। ਹੁਣ ਮੈਂ ਉੜੀਸਾ ਤੋਂ ਖੇਡਦਾ ਹਾਂ। ਮੈਂ ਪਿਛਲੇ ਸਾਲ ਏਸ਼ੀਆਈ ਮੈਡਲ ਅਤੇ ਵਰਲਡ ਯੂਨੀਵਰਸਿਟੀ ਗੇਮਸ ਮੈਡਲ ਲੈ ਕੇ ਆਇਆ ਅਤੇ ਮੈਂ ਐਥਲੈਟਿਕਸ 2021 ਤੋਂ ਸ਼ੁਰੂ ਕੀਤਾ। ਜਦੋਂ ਮੈਂ ਸਕੂਲ ਤੋਂ ਪਾਸ ਆਊਟ ਹੋਇਆ, ਮੈਂ ਸੈਨਿਕ ਸਕੂਲ ਅੰਬਿਕਾਪੁਰ ਤੋਂ ਪਾਸ ਆਊਟ ਹਾਂ ਅਤੇ ਮੈਂ ਪਹਿਲਾਂ ਫੁੱਟਬਾਲ ਖੇਡਿਆ ਕਰਦਾ ਸੀ। ਮੇਰੇ ਪੇਰੈਂਟਸ ਕੋਵਿਡ ਦੇ ਸਮੇਂ ਮੈਨੂੰ ਥੋੜ੍ਹੀ ਬਹੁਤ ਛੋੜ ਦਿੰਦੇ ਸਨ ਕਿ ਤੂੰ ਜਾਂ ਬਾਹਰ ਦੌੜ ਲੈ ਜਾਂ ਖੇਡ ਲੈ, ਅਤੇ ਜਦੋਂ ਕੋਵਿਡ ਖਤਮ ਹੋਣ ਲੱਗਾ ਤਾਂ ਮੇਰੇ ਫੁੱਟਬਾਲ ਦੇ ਜੋ ਫਰੈਂਡ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਸਟੇਟ ਮੀਟ ਹੋਣ ਵਾਲਾ ਹੈ, ਤੂੰ ਜਾ ਅਤੇ ਤੂੰ ਜਾ ਕੇ ਪਾਰਟੀਸਪੇਟ ਕਰ। ਅਤੇ ਮੈਂ ਪਾਰਟੀਸਪੇਟ ਕੀਤਾ ਅਤੇ ਮੈਨੂੰ ਪਤਾ ਨਹੀਂ ਸੀ ਕਿ ਉੱਥੇ ਨੈਸ਼ਨਲ ਲੈਵਲ ਦਾ ਸਿਲੈਕਸ਼ਨ ਹੈ। ਮੈਂ ਉੱਥੇ ਨੈਸ਼ਨਲ 'ਚ ਸਿਲੈਕਟ ਹੋਇਆ ਅਤੇ ਅੱਜ ਮੈਂ ਇੰਡੀਆ ਨੂੰ ਰੀਪ੍ਰਜੈਂਟ ਕਰ ਰਿਹਾ ਇੰਟਰਨੈਸ਼ਨਲੀ।
1: ਅਤੇ ਗੁਰਿੰਦਰ ਵੀਰ ਜੀ ਕੀ ਨੇ?
3: ਨਮਸਤੇ ਸਰ, ਮੇਰਾ ਨਾਮ ਗੁਰਿੰਦਰ ਵੀਰ ਹੈ ਅਤੇ ਮੈਂ ਇੰਡੀਅਨ ਨੇਵੀ ਵਿੱਚ ਪੈਟੀ ਅਫਸਰ ਹਾਂ ਅਤੇ ਮੈਂ ਇੰਡੀਆ ਦਾ ਸਭ ਤੋਂ ਤੇਜ਼ ਸਪ੍ਰਿੰਟਰ ਹਾਂ। ਹੁਣੇ ਮੈਂ 100 ਮੀਟਰ ਵਿੱਚ 10.09 ਦਾ ਨੈਸ਼ਨਲ ਰਿਕਾਰਡ ਬਣਾਇਆ ਹੈ ਅਤੇ ਮੈਂ ਪਹਿਲਾ ਇੰਡੀਅਨ ਹਾਂ ਜੋ 10.1 ਦੇ ਬੈਰੀਅਰ ਤੋਂ ਹੇਠਾਂ ਦੌੜਿਆ ਹਾਂ ਅਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਟਰੈਕ ਅਤੇ ਵਰਦੀ ਵਿੱਚ ਵੀ ਆਪਣੀ ਦੇਸ਼ ਦੀ ਸੇਵਾ ਕਰਾਂ। ਮੇਰੇ ਪਿਤਾ ਅਤੇ ਦਾਦਾ ਦੋਵੇਂ ਖੇਡਾਂ ਵਿੱਚ ਭਾਗ ਲੈਂਦੇ ਸਨ ਅਤੇ ਸਾਡੇ ਇੰਡੀਆ ਦਾ ਕਲਚਰ ਹੈ ਜਦੋਂ ਵੀ ਕੋਈ ਤਿਉਹਾਰ ਹੁੰਦਾ ਹੈ ਜਿਵੇਂ ਦੀਵਾਲੀ, ਜਿਵੇਂ ਨਵਾਂ ਸਾਲ, ਤਾਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਤਾਂ ਮੈਂ ਆਪਣੇ ਪਿਤਾ ਦੀਆਂ ਟਰਾਫੀਆਂ ਅਤੇ ਮੈਡਲਾਂ ਦੀ ਸਫਾਈ ਕਰਦਾ ਸੀ। ਮੈਨੂੰ ਉਹ ਬਹੁਤ ਚੰਗਾ ਲੱਗਦਾ ਸੀ। ਮੈਂ ਬਹੁਤ ਖੁਸ਼ ਹੁੰਦਾ ਸੀ ਜਦੋਂ ਵੀ ਮੈਂ ਕੋਈ ਟਰਾਫੀ ਸਾਫ਼ ਕਰਦਾ ਸੀ ਤਾਂ ਮੈਂ ਪੁੱਛਦਾ ਸੀ ਕਿ ਬਈ ਇਹ ਟਰਾਫੀ ਕਿੱਥੋਂ ਆਈ, ਇਹ ਮੈਡਲ ਕਿੱਥੋਂ ਜਿੱਤਿਆ, ਇਹ ਫੋਟੋ ਕਦੋਂ ਦੀ ਹੈ। ਤਾਂ ਫਿਰ ਉਹ ਮੈਨੂੰ ਆਪਣੀ ਕਹਾਣੀ ਸੁਣਾਉਂਦੇ ਸਨ ਕਿ ਮੈਂ ਉੱਥੇ ਖੇਡਣ ਗਿਆ, ਮੈਂ ਇਹ ਨੈਸ਼ਨਲ ਮੈਡਲ ਹਾਸਲ ਕੀਤਾ, ਮੈਂ ਆਪਣੀ ਟੀਮ ਨੂੰ ਇਸ ਵਿੱਚ ਜਿਤਾਇਆ। ਮੈਂ ਵੀ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਸਪੋਰਟਸ ਵਿੱਚ ਭਾਗ ਲਵਾਂਗਾ। ਉਹ ਰਨਿੰਗ ਕਰਨ ਜਾਂਦੇ ਸਨ ਸਵੇਰ ਵੇਲੇ। ਮੈਂ ਉਹਨਾਂ ਨੂੰ ਕਹਿਣ ਲੱਗਾ ਵੀ ਮੈਨੂੰ ਵੀ ਲੈ ਕੇ ਜਾਇਆ ਕਰੋ ਆਪਣੇ ਨਾਲ। ਮੈਨੂੰ ਉਹ ਲੈ ਕੇ ਜਾਣ ਲੱਗੇ ਅਤੇ ਉਹਨਾਂ ਨੇ ਆਪਣੀ ਗੇਮ

0: ਸਪੋਰਟਸ ਵਿੱਚ ਜੋ ਸਿੱਖਿਆ ਸੀ ਮੈਨੂੰ ਵੀ ਸਿਖਾਉਣ ਲੱਗੇ, ਮੇਰਾ ਇੰਟਰਸਟ ਬਣਨ ਲੱਗਾ। ਮੈਂ ਯੂਸੇਨ ਬੋਲਟ ਦਾ ਵਰਲਡ ਰਿਕਾਰਡ ਟੁੱਟਦਾ ਹੋਇਆ ਵੇਖਿਆ ਤਾਂ ਇੱਕ ਸਟੋਰੀ ਹੈ ਅਜਿਹੀ ਫਨੀ। ਮੈਂ ਹੁਣੇ ਟੀ ਵੀ ਦੇਖ ਰਿਹਾ ਸੀ ਤਾਂ ਮੰਮੀ ਨੇ ਮੇਰਾ ਟੀ ਵੀ ਬੰਦ ਕਰ ਦਿੱਤਾ ਕਿ ਹੁਣ ਬੇਟੇ ਪੜ੍ਹਨ ਦਾ ਟਾਈਮ ਹੋ ਗਿਆ, ਤੁਸੀਂ ਪੜ੍ਹੋ। ਮੈਂ ਕਿਹਾ ਕਿ ਠੀਕ ਹੈ, ਤੁਸੀਂ ਮੈਨੂੰ ਟੀ ਵੀ ਨਹੀਂ ਵੇਖਣ ਦਿੰਦੇ, ਇੱਕ ਦਿਨ ਅਜਿਹਾ ਆਵੇਗਾ ਜਦੋਂ ਤੁਸੀਂ ਮੈਨੂੰ ਟੀ ਵੀ ਵਿੱਚ ਲੱਭੋਗੇ ਕਿ ਵੇਖੋ ਉਹ ਗੁਰਿੰਦਰ ਦੌੜ ਰਿਹਾ ਹੈ। ਮੈਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਮੇਰੀ ਮਾਂ ਮੈਨੂੰ ਟੀ ਵੀ 'ਤੇ ਦੌੜਦਾ ਹੋਇਆ ਵੇਖਦੀ ਹੈ।
1: ਵਾਹ ਵਾਹ ਵਾਹ, ਬੜੀ ਸ਼ਾਨਦਾਰ ਗੱਲ ਹੈ ਤੁਹਾਡੀ ਤਾਂ।
0: ਹਾਂਜੀ, ਮਿਡਲ ਕਲਾਸ ਫੈਮਿਲੀ ਹੈ ਸਰ। ਫਿਰ ਮੇਰੇ ਪਿਤਾ, ਉਹ ਵੀ ਵਾਲੀਬਾਲ ਖੇਡਦੇ ਸਨ, ਘਰ ਦੀਆਂ ਪ੍ਰੋਬਲਮ ਦੀ ਵਜ੍ਹਾ ਨਾਲ ਉਹਨਾਂ ਨੇ ਆਪਣੀ ਸਪੋਰਟਸ ਛੱਡ ਦਿੱਤੀ। ਉਹਨਾਂ ਦਾ ਉਹ ਸੁਪਨਾ ਪੂਰਾ ਕਰਨ ਵਾਲਾ ਰਹਿ ਗਿਆ। ਉਹਨਾਂ ਨੇ ਮੇਰੇ ਅੰਦਰ ਉਹ ਸੁਪਨਾ ਵੇਖਿਆ ਬਈ ਮੇਰਾ ਬੇਟਾ ਉਹ ਸੁਪਨਾ ਪੂਰਾ ਕਰੇਗਾ। ਤਾਂ ਮੈਂ ਉਹਨਾਂ ਨਾਲ ਗੱਲਾਂ ਕਰਦਾ ਸੀ, ਫਿਰ ਸੁਣਦਾ ਸੀ ਮਿਲਖਾ ਸਿੰਘ ਇੰਨੀ ਮਿਹਨਤ ਕਰਦੇ ਆ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਵੀ ਇੱਕ ਦਿਨ ਤੁਹਾਡਾ ਸੁਪਨਾ ਪੂਰਾ ਕਰਾਂਗਾ। ਤਾਂ ਉਹ ਕਹਿੰਦੇ, ਸੁਪਨਾ ਪੂਰਾ ਇੰਜ ਨਹੀਂ ਹੁੰਦਾ, ਉਸ ਦੇ ਲਈ ਬਹੁਤ ਹਾਰਡ ਵਰਕ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਮਿਲਖਾ ਸਿੰਘ ਜੀ ਖੂਨ ਦੀਆਂ ਉਲਟੀਆਂ ਕਰਦੇ ਸਨ, ਧੁੱਪ ਵਿੱਚ ਦੌੜਦੇ ਸਨ, ਸਾਰਾ ਸਾਰਾ ਦਿਨ ਟ੍ਰੇਨਿੰਗ ਕਰਦੇ ਸਨ, ਤਾਂ ਉਹ ਚੀਜ਼ਾਂ ਮੈਨੂੰ ਵੀ ਪ੍ਰੇਰਣਾ ਦਿੰਦੀਆਂ ਸਨ। ਮੇਰੇ ਪਿਤਾ ਮੈਨੂੰ ਇੰਸਪਾਇਰ ਕਰਦੇ ਸਨ ਕਿ ਮੈਂ ਦੌੜਾਂਗਾ ਤਾਂ ਆਪਣੇ ਦੇਸ਼ ਦੇ ਲਈ ਮੈਡਲ ਲਿਆਵਾਂ। ਅਤੇ ਇਹ ਵੀ ਸੀ ਕਿ ਜਦੋਂ ਮੈਂ ਈਵੈਂਟ ਚੂਜ਼ ਕੀਤਾ 100 ਮੀਟਰ ਦਾ, ਤਾਂ ਸਾਰੇ ਮੈਨੂੰ ਕਹਿੰਦੇ ਸਨ ਕਿ 100 ਮੀਟਰ ਨਾ ਕਰੋ, 100 ਮੀਟਰ ਇੰਡੀਅਨਸ ਦਾ ਈਵੈਂਟ ਨਹੀਂ ਹੈ, ਇੰਡੀਅਨਸ ਦੀ ਬਾਡੀ 100 ਮੀਟਰ ਦੇ ਲਈ ਨਹੀਂ ਬਣੀ ਹੈ। ਤਾਂ ਮੈਂ ਅਤੇ ਮੇਰੇ ਪਿਤਾ ਹਮੇਸ਼ਾ ਬੋਲਦੇ ਸੀ ਕਿ ਹੁਣ ਗੁਰਿੰਦਰ ਅਸੀਂ ਇਹ ਚੂਜ਼ ਕੀਤਾ ਹੈ, ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਜੋ ਸਾਨੂੰ ਆਖਦੇ ਹਨ ਕਿ ਅਸੀਂ ਇਹ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਕਰਕੇ ਵਿਖਾਵਾਂਗੇ ਅਤੇ ਤੂੰ ਕਰਕੇ ਦਿਖਾਏਗਾ, ਮੈਨੂੰ ਤੇਰੇ 'ਤੇ ਭਰੋਸਾ ਹੈ। ਤਾਂ ਉਹ ਭਰੋਸਾ ਜਦੋਂ ਮੇਰੇ 'ਤੇ ਮੇਰੇ ਪਿਤਾ ਨੇ ਮੇਰੇ 'ਤੇ ਕੀਤਾ, ਤਾਂ ਮੈਂ ਉਸ ਭਰੋਸੇ ਨੂੰ ਆਪਣੀ ਹਿੰਮਤ ਬਣਾ ਕੇ ਤੁਰਿਆ ਕਿ ਅੱਜ ਮੈਂ ਹਰ ਇੰਡੀਅਨ ਨੂੰ ਕਹਿੰਦਾ ਹਾਂ ਕਿ ਭਾਈ ਇੰਡੀਅਨ ਸਪ੍ਰਿੰਟ ਕਰ।
1: ਵੇਖੋ, ਤੁਸੀਂ ਦੋਵਾਂ ਨੇ ਬਹੁਤ ਵੱਡਾ ਕਮਾਲ ਕੀਤਾ ਅਤੇ ਸਿਰਫ 2 ਦਿਨਾਂ ਦੇ ਅੰਦਰ ਤੁਸੀਂ ਦੋਵਾਂ ਨੇ 3 ਵਾਰ ਨੈਸ਼ਨਲ ਰਿਕਾਰਡ ਤੋੜਿਆ। 100 ਮੀਟਰ ਰੇਸ ਵਿੱਚ ਦੌੜਨਾ, ਜਿਵੇਂ ਗੁਰਿੰਦਰ ਵੀਰ ਨੇ ਕਿਹਾ ਕਿ ਲੋਕ ਕਹਿੰਦੇ ਨੇ ਕਿ ਭਾਰਤ ਦੇ ਲੋਕਾਂ ਦਾ ਤਾਂ ਸਰੀਰ ਇਸ ਕੰਮ ਲਈ ਹੈ ਹੀ ਨਹੀਂ, ਇੰਨਾ ਮੁਸ਼ਕਿਲ ਹੁੰਦੇ ਹੋਏ ਵੀ ਤੁਸੀਂ ਕੰਮ ਕੀਤਾ, ਤਾਂ ਇਹ ਦੋਵਾਂ ਤੋਂ ਮੈਂ ਜਾਣਨਾ ਚਾਹਾਂਗਾ ਅਤੇ ਮਨ ਕੀ ਬਾਤ ਦੇ ਸਰੋਤਾ ਵੀ ਸੁਣਨਾ ਚਾਹੁਣਗੇ ਕਿ ਕਿਹੜਾ ਜਜ਼ਬਾ ਸੀ, ਕਿਹੜੀ ਜ਼ਿੱਦ ਸੀ, ਕੀ ਸੋਚਿਆ ਸੀ ਅਤੇ ਕਿਵੇਂ ਕਰ ਰਹੇ ਸੀ, ਇਹ ਕਿੰਨਾ ਮੁਸ਼ਕਿਲ ਹੁੰਦਾ ਹੈ।
0: ਜੀ ਸਰ, ਮੈਂ ਗੁਰਿੰਦਰ, ਮੈਂ ਜਦੋਂ ਸ਼ੁਰੂਆਤ ਵਿੱਚ ਸਰ ਬਹੁਤ ਸਟਰਗਲ ਕੀਤਾ ਸੀ, ਬਹੁਤ ਵਾਰ ਸ਼ੱਕ ਵੀ ਹੋਇਆ ਕਿ ਮੈਂ ਸਹੀ ਕਰ ਰਿਹਾ, ਮੈਂ ਸਹੀ ਚੂਜ਼ ਕੀਤਾ, ਕਿਉਂਕਿ ਹਰ ਵਾਰ ਤੁਸੀਂ ਜਿੱਤਦੇ ਨਹੀਂ, ਕਦੇ ਕਦੇ ਤੁਸੀਂ ਸਿੱਖਦੇ ਵੀ ਹੋ। ਜਦੋਂ ਮੈਂ ਹਾਰਦਾ ਸੀ, ਜਦੋਂ ਵੀ ਸਹੀ ਪਰਫੋਰਮੈਂਸ ਨਹੀਂ ਹੁੰਦੀ ਸੀ, ਕੋਈ ਸੱਟ ਲੱਗ ਜਾਂਦੀ ਸੀ, ਤਾਂ ਮੇਰੇ ਘਰ ਵਾਲੇ ਮੈਨੂੰ ਸਪੋਰਟ ਕਰਦੇ ਸਨ ਕਿ ਚਲੋ ਕੋਈ ਗੱਲ ਨਹੀਂ। ਇੱਕ ਦਿਨ ਬੁਰਾ ਚਲਾ ਗਿਆ, ਇੱਕ ਸਾਲ ਬੁਰਾ ਚਲਾ ਗਿਆ, ਤਾਂ ਇਸ ਨਾਲ ਜ਼ਿੰਦਗੀ ਖਰਾਬ ਨਹੀਂ ਹੁੰਦੀ, ਸੁਪਨੇ ਵੇਖਣਾ ਨਹੀਂ ਛੱਡਦੇ। ਮੇਰੇ ਕੋਚ ਨੇ ਵੀ ਮੈਨੂੰ ਇਹੀ ਸਿਖਾਇਆ ਕਿ ਜੇਕਰ ਤੂੰ ਨਹੀਂ ਕਰੇਗਾ ਤਾਂ ਕੋਈ ਹੋਰ ਨਹੀਂ ਕਰ ਸਕੇਗਾ। ਇਸ ਤਰ੍ਹਾਂ ਜਦੋਂ ਸਾਡੀ ਕਮਿਊਨਿਟੀ, ਸਾਡੇ ਆਲੇ ਦੁਆਲੇ ਦੇ ਲੋਕ ਸਾਨੂੰ ਉਤਸ਼ਾਹਿਤ ਕਰਦੇ ਨੇ, ਤਾਂ ਸਾਡਾ ਕਦੇ ਉਹ ਮੋਟੀਵੇਸ਼ਨ ਨਹੀਂ ਟੁੱਟਦਾ।
1: ਅਨਿਮੇਸ਼ ਜੀ, ਸਰ ਮੈਨੂੰ ਤਾਂ ਸਾਰੇ ਲੋਕ ਕਹਿੰਦੇ ਸਨ ਜਦੋਂ ਮੈਂ 2021 ਵਿੱਚ ਸ਼ੁਰੂ ਕੀਤੀ ਐਥਲੈਟਿਕਸ, ਤਾਂ ਮੈਨੂੰ ਕਹਿੰਦੇ ਸਨ ਕਿ ਵੇਖ ਇਹ ਨਵਾਂ ਫੀਲਡ ਹੈ, ਤੂੰ ਕਰ ਸਕੇਗਾ ਕਿ ਨਹੀਂ। ਮੈਂ ਕਹਿੰਦਾ ਸੀ ਹੁਣ ਮੈਂ ਜਦ ਇਸ ਫੀਲਡ ਵਿੱਚ ਵੜਿਆ ਹੀ ਹਾਂ ਤਾਂ ਕਰਾਂਗਾ ਹੀ। ਮੇਰੇ ਪਾਪਾ ਵੀ ਮੈਨੂੰ ਹਮੇਸ਼ਾ ਆਖਦੇ ਸਨ ਕਿ ਤੂੰ ਇਸ ਫੀਲਡ ਵਿੱਚ ਵੜਿਆ ਹੈ ਤਾਂ ਕਦੀ ਪਿੱਛੇ ਮੁੜ ਕੇ ਵੇਖਣਾ ਨਹੀਂ, ਕਿਉਂਕਿ ਸੋਚਦੇ ਤਾਂ ਸਾਰੇ ਹਨ ਕਿ ਇਹ ਕਰਨਾ ਹੈ ਉਹ ਕਰਨਾ ਹੈ, ਪਰ ਕਰਕੇ ਬਹੁਤ ਘੱਟ ਹੀ ਵਿਖਾਉਂਦੇ ਹਨ। ਤੂੰ ਬਸ ਇਸ ਫੀਲਡ ਵਿੱਚ ਆਇਆ ਹੈ ਤਾਂ ਇਸ 'ਤੇ ਅਮਲ ਕਰਨਾ ਹੈ, ਇਸ 'ਤੇ ਅੱਗੇ ਵਧਣਾ ਹੈ। ਤੈਨੂੰ ਅਸੀਂ ਸਾਰੀਆਂ ਸਹੂਲਤਾਂ, ਸਾਰੀਆਂ ਚੀਜ਼ਾਂ ਅਸੀਂ ਸਪੋਰਟ ਕਰਾਂਗੇ, ਫੈਮਿਲੀ ਸਪੋਰਟ, ਫਾਈਨੈਂਸ਼ੀਅਲ ਸਪੋਰਟ, ਸਭ ਚੀਜ਼ਾਂ ਅਸੀਂ ਸਪੋਰਟ ਕਰਾਂਗੇ। ਬਸ ਤੂੰ ਮਿਹਨਤ ਕਰ ਅਤੇ ਇੰਡੀਆ ਨੂੰ ਵਿਖਾ ਕਿ ਇੰਡੀਅਨ ਵੀ ਦੌੜ ਸਕਦੇ ਹਨ, ਕਿਉਂਕਿ ਮੈਨੂੰ ਵੀ ਲੋਕ ਆਖਦੇ ਸਨ ਕਿ ਇੰਡੀਅਨ ਦੇ ਜੀਨਸ ਅਜਿਹੇ ਨਹੀਂ ਹਨ ਕਿ ਉਹ ਸਭ 10 ਜਾਂ 10.1 ਦੇ ਅੰਦਰ ਦੌੜ ਸਕਦੇ ਹਾਂ ਜਾਂ ਕੋਈ ਵੀ ਸਪ੍ਰਿੰਟ ਕਰ ਸਕਦੇ ਹਾਂ, ਪਰ ਅਸੀਂ ਦੋਵਾਂ ਨੇ ਅਜਿਹਾ ਵਿਖਾਇਆ ਹੈ ਕਿ ਇੰਡੀਅਨ ਵੀ ਕਰ ਸਕਦੇ ਹਨ। ਅਜਿਹੀ ਕੋਈ ਮੁਸ਼ਕਿਲ ਨਹੀਂ ਹੈ ਸਾਡੇ ਲਈ, ਅਸੀਂ ਵੀ ਸਭ ਕੁਝ ਕਰ ਸਕਦੇ ਹਾਂ। ਤਾਂ ਸਰ, ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਮੋਟੀਵੇਟ ਕਰਦੀਆਂ ਹਨ ਅਤੇ ਜਿਉਂ ਜਿਉਂ ਅਸੀਂ ਟ੍ਰੇਨਿੰਗ ਕਰ ਰਹੇ ਹਾਂ, ਅਸੀਂ ਹੋਰ ਟਾਈਮਿੰਗ ਤੋੜ ਰਹੇ ਹਾਂ ਆਪਣਾ ਅਤੇ ਬਾਕੀ

0: ਇੰਡੀਅਨਸ ਨੂੰ ਵੀ ਇਹ ਚੀਜ਼ ਦਿਖਾਈ ਦੇ ਰਹੀ ਹੈ ਕਿ ਇੰਡੀਅਨਸ ਵੀ ਕਰ ਸਕਦੇ ਹਨ। ਅਸੀਂ ਹੋਰ ਕਰਾਂਗੇ ਸਰ, ਸਾਡੇ ਦੋਵਾਂ ਦਾ ਸਿਲੈਕਸ਼ਨ ਕਾਮਨਵੈਲਥ ਗੇਮਸ ਲਈ ਵੀ ਹੋਇਆ ਹੈ ਅਤੇ ਆਉਣ ਵਾਲੇ ਮੁਕਾਬਲੇ ਵਿੱਚ ਅਸੀਂ ਹੋਰ ਚੰਗਾ ਪਰਫਾਰਮ ਕਰਾਂਗੇ।
1: ਅੱਛਾ ਵੇਖੋ, ਮੇਰੇ ਮਨ ਵਿੱਚ ਇੱਕ ਜਿਗਿਆਸਾ ਹੈ ਅਤੇ ਲੋਕਾਂ ਨੂੰ ਹੋਏਗਾ ਕਿ ਮੈਂ ਸੁਣਿਆ ਕਿ ਤੁਸੀਂ ਦੋਵੇਂ ਚੰਗੇ ਦੋਸਤ ਵੀ ਹੋ। ਤੁਸੀਂ ਦੋਵਾਂ ਨੇ ਕੁਝ ਠਾਣ ਰੱਖਿਆ ਸੀ ਕਿ ਤੂੰ ਮੇਰਾ ਰਿਕਾਰਡ ਤੋੜੇਗਾ ਅਤੇ ਮੈਂ ਤੇਰਾ ਰਿਕਾਰਡ ਤੋੜ ਦਿਆਂਗਾ। ਕੀ ਅਨਿਮੇਸ਼, ਤੁਸੀਂ ਦੱਸੋ।
0: ਸਰ ਜੀ, ਪਹਿਲਾ ਰਿਕਾਰਡ 10.18 ਦਾ ਸੀ ਜੋ ਕਿ ਮੇਰਾ ਹੀ ਸੀ ਅਤੇ ਉਸ ਨੂੰ ਗੁਰਿੰਦਰ ਵੀਰ ਭਾਈ ਨੇ ਸੈਮੀਫਾਈਨਲ ਵਿੱਚ ਤੋੜ ਦਿੱਤਾ 10.17 ਕਰਕੇ ਅਤੇ ਮੈਂ ਫਿਰ ਉਸ ਨੂੰ ਸੈਮੀਫਾਈਨਲ 2 ਵਿੱਚ 10.15 ਕਰਕੇ ਤੋੜ ਦਿੱਤਾ। ਤਾਂ ਉਸ ਵੇਲੇ ਜਦੋਂ ਮੇਰਾ ਸੈਮੀਫਾਈਨਲ ਹੋਇਆ ਤਾਂ ਅਸੀਂ ਦੋਵੇਂ ਹੀ ਖੁਸ਼ ਸੀ ਕਿ ਹਾਂ ਚਲੋ ਠੀਕ ਹੈ ਕਿ ਅੱਜ ਰਿਕਾਰਡ ਟੁੱਟਿਆ ਹੈ ਅਤੇ ਚਲੋ ਅਸੀਂ ਦੋਵਾਂ ਨੇ ਤੋੜਿਆ ਇੰਝ, ਕਿਉਂਕਿ ਉਸ ਵੇਲੇ ਕੰਪੀਟੀਸ਼ਨ ਵਿੱਚ ਰਾਈਵੈਲਰੀ ਰਹਿੰਦੀ ਹੈ। ਪਰ ਅਸੀਂ ਦੋਵਾਂ ਨੇ ਠਾਣ ਕੇ ਰੱਖਿਆ ਸੀ ਪਹਿਲਾਂ ਤੋਂ ਹੀ, ਉਸ ਕਰਕੇ ਪਹਿਲਾਂ ਅਸੀਂ ਲੋਕ ਸਾਊਦੀ ਅਰੇਬੀਆ ਵੀ ਗਏ ਸੀ ਕੰਪੀਟੀਸ਼ਨ ਦੇ ਲਈ। ਉੱਥੇ ਵੀ ਅਸੀਂ ਦੋਵੇਂ ਰੂਮਮੇਟ ਸੀ, ਅਸੀਂ ਦੋਵੇਂ ਉੱਥੇ ਵੀ ਗੱਲ ਕਰਦੇ ਸੀ ਕਿ ਇੰਡੀਆ ਦੇ ਸਪ੍ਰਿੰਟਿੰਗ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਸਾਡੇ ਹੀ ਹੱਥਾਂ ਵਿੱਚ ਹੈ ਉਹ ਚੀਜ਼, ਅਸੀਂ ਜੋ ਕਰਾਂਗੇ ਉਹੀ ਬਾਕੀਆਂ ਨੂੰ ਮੋਟੀਵੇਟ ਕਰੇਗਾ।
1: ਗੁਰਿੰਦਰ ਵੀਰ, ਕੀ ਕਹਿਣਾ ਚਾਹੋਗੇ?
2: ਅਸੀਂ ਦੋਵਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਦੋਵੇਂ ਚੰਗਾ ਦੌੜਾਂਗੇ। ਕਦੇ ਵੀ ਸਰ ਇੱਕ ਦੂਸਰੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇੱਕ ਦੂਸਰੇ ਨਾਲ ਖੜ੍ਹੇ ਹੁੰਦੇ ਹਾਂ। ਜਿਵੇਂ ਹੁਣੇ ਰਿਕਾਰਡ ਕਰਨ ਤੋਂ ਪਹਿਲਾਂ ਜਦੋਂ ਮੈਂ ਰਿਕਾਰਡ ਕੀਤਾ, ਫਿਰ ਅਨੀਮੇਸ਼ ਨੇ ਕੀਤਾ, ਜਦੋਂ ਅਸੀਂ ਵਾਰਮ ਅਪ ਕਰ ਰਹੇ ਸੀ ਤਾਂ ਮੈਂ ਅਨੀਮੇਸ਼ ਨੂੰ ਦੱਸ ਰਿਹਾ ਸੀ ਕਿ ਅਨੀਮੇਸ਼ ਉਹ ਬਲਾਕ ਸਹੀ ਹੈ, ਉਸ 'ਤੇ ਜਾ ਕੇ ਬੈਠ, ਉੱਥੇ ਸਟਰਾਈਡ ਕਰ ਲੈ, ਅਸੀਂ ਵਾਰਮ ਅਪ ਇੱਥੇ ਕਰਾਂਗੇ, ਇੱਥੇ ਵਾਰਮ ਅਪ ਸਹੀ ਹੋਏਗਾ। ਇੱਕ ਦੂਸਰੇ ਦੀ ਹੈਲਪ ਕਰਦੇ ਹਾਂ ਤਾਂ ਦੂਸਰਾ ਵੀ ਇੰਪਰੂਵ ਕਰਦਾ ਹੈ, ਅਸੀਂ ਵੀ ਇੰਪਰੂਵ ਕਰਦੇ ਹਾਂ ਤਾਂ ਦੋਸਤੀ ਵੀ ਚਾਹੀਦੀ ਹੈ। ਸਰ ਸਰ ਅਸੀਂ ਗਰਾਊਂਡ ਤੋਂ ਬਾਹਰ ਹਾਂ, ਕੰਪੀਟੀਸ਼ਨ ਤੋਂ ਬਾਹਰ ਹਾਂ ਤਾਂ ਅਸੀਂ ਦੋਸਤ ਹਾਂ, ਜਦੋਂ ਅਸੀਂ ਗਰਾਊਂਡ ਵੀ ਚਲੇ ਜਾਂਦੇ ਹਾਂ ਤਾਂ ਇੱਕ ਦੂਸਰੇ ਦੇ ਕੰਪੀਟੀਟਰ ਹੋ ਜਾਂਦੇ ਹਾਂ। ਇਹ ਹੁੰਦਾ ਹੈ ਕਿ ਮੈਂ ਇਸ ਵਿੱਚ ਤੇਜ਼ ਦੌੜਾਂਗਾ, ਮੈਂ ਇਸ ਵਿੱਚ ਤੇਜ਼ ਦੌੜਾਂਗਾ।
1: ਦੇਖੋ, ਤੁਸੀਂ ਲੋਕਾਂ ਨੇ ਜੋ ਮੁਕਾਬਲਾ ਕੀਤਾ ਹੈ ਨਾ, ਉਹ ਦੇਸ਼ ਦਾ ਮਾਣ ਵਧਾਉਣ ਲਈ ਕੀਤਾ ਹੈ, ਦੇਸ਼ ਨੂੰ ਭਵਿੱਖ ਵਿੱਚ ਇਸ ਜਗ੍ਹਾ 'ਤੇ ਪਹੁੰਚਾਉਣ ਲਈ ਕੀਤਾ ਅਤੇ ਇੱਕ ਪੋਜ਼ਿਟਿਵ ਸਪਿਰਿਟ ਨਾਲ ਕੀਤਾ। ਮੈਂ ਮੰਨਦਾ ਕਿ ਤੁਹਾਡੀ ਇਹ ਜੋ ਸਪੋਰਟਸਮੈਨ ਸਪਿਰਿਟ ਹੈ, ਖੇਡਣਾ ਵੀ ਹੈ, ਇੱਕ ਦੂਸਰੇ ਨੂੰ ਚੁਣੌਤੀ ਵੀ ਦੇਣੀ ਹੈ ਅਤੇ ਫਿਰ ਅੱਗੇ ਨਿਕਲਣ ਲਈ ਯਤਨ ਕਰਨਾ ਅਤੇ ਫਿਰ ਅੱਗੇ ਜਾਣ ਦੇ ਲਈ ਇੱਕ ਦੂਜੇ ਦੀ ਮਦਦ ਕਰਨੀ ਹੈ। ਇਹ ਅਨੋਖਾ ਕੰਮ ਕੀਤਾ ਤੁਸੀਂ ਲੋਕਾਂ ਨੇ, ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ, ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਤੁਸੀਂ ਦੇਸ਼ ਦਾ ਨਾਮ ਵੀ ਰੌਸ਼ਨ ਕਰੋਗੇ, ਮੈਨੂੰ ਪੂਰਾ ਵਿਸ਼ਵਾਸ ਹੈ। ਤੁਸੀਂ ਇੰਝ ਹੀ ਮਿਹਨਤ ਕਰਦੇ ਰਹੋ, ਬਹੁਤ ਤਰੱਕੀ ਹੋਏਗੀ। ਬਹੁਤ ਬਹੁਤ ਸ਼ੁਭਕਾਮਨਾਵਾਂ ਮੇਰੀਆਂ।
3: ਸ਼ੁਕਰੀਆ ਸਰ,
2: ਸ਼ੁਕਰੀਆ ਤੁਹਾਡਾ,
1: ਬਹੁਤ ਬਹੁਤ ਧੰਨਵਾਦ। ਮੇਰੇ ਪਿਆਰੇ ਦੇਸ਼ ਵਾਸੀਓ, ਇਸ ਸਮੇਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤ ਗਰਮੀ ਪੈ ਰਹੀ ਹੈ, ਤੇਜ਼ ਧੁੱਪ, ਗਰਮ ਹਵਾਵਾਂ, ਅਜਿਹੇ ਮੌਸਮ ਵਿੱਚ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਂਦੇ ਰਹੋ, ਧੁੱਪ ਵਿੱਚ ਜੇਕਰ ਨਿਕਲਣਾ ਵੀ ਪਵੇ ਤਾਂ ਥੋੜ੍ਹਾ ਸੰਭਲ ਕੇ ਨਿਕਲੋ। ਇਸ ਦਿਸ਼ਾ ਵਿੱਚ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੇ ਜੋ ਗਾਈਡਲਾਈਨਸ ਜਾਰੀ ਕੀਤੀਆਂ ਨੇ ਉਹ ਵੀ ਭੁੱਲਣੀਆਂ ਨਹੀਂ। ਸਾਥੀਓ, ਸਾਡੇ ਇੱਥੇ ਗਰਮੀ ਨਾਲ ਲੜਨ ਦਾ ਤਰੀਕਾ ਕਈ ਵਾਰ ਰਸੋਈ ਵਿੱਚੋਂ ਵੀ ਮਿਲਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਜਿਉਂ ਜਿਉਂ ਗਰਮੀ ਵੱਧਦੀ ਹੈ ਤਿਉਂ ਤਿਉਂ ਘਰ ਵਿੱਚ ਰਸੋਈ ਦਾ ਸਵਾਦ ਬਦਲ ਜਾਂਦਾ ਹੈ, ਰਸੋਈ ਦਾ ਪ੍ਰਕਾਰ ਬਦਲ ਜਾਂਦਾ ਹੈ। ਕਿਤੇ ਘੜੇ ਦਾ ਪਾਣੀ ਨਿਕਲ ਆਉਂਦਾ ਹੈ, ਕਿਤੇ ਦਹੀਂ ਜੰਮਣ ਲੱਗਦਾ ਹੈ, ਕਿਤੇ ਕੱਚੇ ਅੰਬ ਉਬਲਣ ਲੱਗਦੇ ਨੇ ਅਤੇ ਫਿਰ ਸ਼ੁਰੂ ਹੁੰਦਾ ਹੈ ਪੀਣ ਵਾਲੀਆਂ ਦੇਸੀ ਚੀਜ਼ਾਂ ਦਾ ਦੌਰ। ਪੀਣ ਵਾਲੀਆਂ ਦੇਸੀ ਚੀਜ਼ਾਂ ਤੋਂ ਤੁਸੀਂ ਵੀ ਜਾਣੋ, ਜੇਕਰ ਤੁਸੀਂ ਉੱਤਰ ਭਾਰਤ ਵਿੱਚ ਜਾਓਗੇ ਤਾਂ ਕਾਫ਼ੀ ਥਾਵਾਂ 'ਤੇ ਤੁਹਾਨੂੰ ਮਿਲੇਗਾ ਅੰਬ ਪੰਨਾ, ਕੱਚੇ ਅੰਬ ਦਾ ਸਵਾਦ ਅਤੇ ਗਰਮੀ ਤੋਂ ਰਾਹਤ ਵੀ। ਪੰਜਾਬ ਹਰਿਆਣਾ ਜਾਓ ਤਾਂ ਲੱਸੀ ਮਿਲ ਜਾਏਗੀ, ਵੱਡੇ ਗਲਾਸ ਵਾਲੀ ਲੱਸੀ। ਰਾਜਸਥਾਨ ਗੁਜਰਾਤ ਵਿੱਚ ਲੱਸੀ ਜਿਵੇਂ ਹਰ ਖਾਣੇ ਦੀ ਸਾਥੀ ਬਣ ਜਾਂਦੀ ਹੈ ਅਤੇ ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੱਤੂ ਦਾ ਸ਼ਰਬਤ, ਉਸ ਦੀ ਤਾਂ ਗੱਲ ਹੀ ਕੀ ਹੈ, ਪੇਟ ਵੀ ਭਰੇ ਤਾਕਤ ਵੀ ਦਏ। ਕੋਂਕਣ ਅਤੇ ਗੋਆ ਵਿੱਚ ਕੋਕਮ ਸ਼ਰਬਤ, ਸੌਲ ਕੜੀ, ਦੱਖਣੀ ਭਾਰਤ ਵਿੱਚ ਪਾਨਕਮ, ਨੀਰ ਮੋਰ, ਸੰਭਾਰਮ ਅਤੇ ਉੜੀਸਾ ਵਿੱਚ ਬੇਲ ਪੰਨਾ। ਉਹ ਸਿਰਫ ਪੀਣ ਵਾਲੀ ਚੀਜ਼ ਨਹੀਂ, ਭਾਰਤ ਦੇ ਵੱਖ ਵੱਖ ਖੇਤਰਾਂ ਦੀ ਪਰੰਪਰਾ ਦਾ ਹਿੱਸਾ ਹੈ ਅਤੇ ਇਸ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਝਲਕ ਵੀ ਮਿਲਦੀ ਹੈ। ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ, ਇਹਨਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੀ ਆਪਣੀ ਰਸੋਈ ਵਿੱਚੋਂ ਨਿਕਲੀਆਂ ਨੇ, ਸਾਡੇ ਖੇਤਾਂ ਵਿੱਚੋਂ ਨਿਕਲੀਆਂ ਨੇ, ਕੋਈ ਵੱਡੀ ਬ੍ਰਾਂਡਿੰਗ ਨਹੀਂ, ਪਰ ਪੀੜ੍ਹੀਆਂ ਦਾ ਤਜਰਬਾ ਉਹਨਾਂ ਵਿੱਚ ਸਮਾਇਆ ਹੋਇਆ। ਤੁਸੀਂ ਵੀ ਗਰਮੀ ਦੇ ਦੌਰਾਨ ਅਜਿਹੀਆਂ ਦੇਸੀ ਚੀਜ਼ਾਂ ਦਾ ਖੂਬ ਆਨੰਦ ਲਓ। ਸਾਥੀਓ,

ਗਰਮੀ ਆਉਂਦਿਆਂ ਹੀ ਇੱਕ ਹੋਰ ਚਰਚਾ ਹਰ ਘਰ ਵਿੱਚ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਹੈ ਅੰਬ। ਅੰਬ ਚਰਚਾ ਦਾ ਵਿਸ਼ਾ ਹੁੰਦਾ ਹੈ। ਭਾਰਤ ਵਿੱਚ ਸ਼ਾਇਦ ਹੀ ਕੋਈ ਘਰ ਹੋਏਗਾ ਜਿੱਥੇ ਗਰਮੀਆਂ 'ਚ ਅੰਬ ਦੀ ਗੱਲ ਨਾ ਹੁੰਦੀ ਹੋਵੇ। ਹਰ ਇਲਾਕੇ ਦਾ ਆਪਣਾ ਅੰਬ, ਆਪਣਾ ਸਵਾਦ, ਆਪਣੀ ਖੁਸ਼ਬੂ। ਮਹਾਰਾਸ਼ਟਰ 'ਤੇ ਕੋਂਕਣ ਦਾ ਹਾਪੁਸ, ਅਲਫਾਂਸੋ, ਗੁਜਰਾਤ ਦਾ ਕੇਸਰ, ਇਹ ਤਾਂ ਆਮਰਸ ਦੀ ਜਾਨ ਹੈ। ਉੱਤਰ ਪ੍ਰਦੇਸ਼ ਦਾ ਦੁਸ਼ਹਿਰੀ ਅਤੇ ਮੇਰੀ ਕਾਸ਼ੀ ਦਾ ਲੰਗੜਾ। ਉਂਝ ਲੰਗੜੇ ਅੰਬ ਦੀ ਇੱਕ ਖਾਸ ਗੱਲ ਹੁੰਦੀ ਹੈ, ਪੱਕਣ ਤੋਂ ਬਾਅਦ ਵੀ ਉਸ ਦਾ ਰੰਗ ਹਰਾ ਹੀ ਰਹਿੰਦਾ ਹੈ। ਬਿਹਾਰ ਦਾ ਜਰਦਾਲੂ, ਜਿਸ ਦੀ ਖੁਸ਼ਬੂ ਦੂਰੋਂ ਹੀ ਪਛਾਣੀ ਜਾਵੇ। ਚੌਸਾ, ਮਾਲਦਾ, ਹਰ ਨਾਮ ਦੇ ਨਾਲ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਦੱਖਣੀ ਭਾਰਤ ਜਾਓ ਤਾਂ ਬੰਗਨਪੱਲੀ, ਤੋਤਾਪੁਰੀ, ਨੀਲਮ, ਮਲਗੋਵਾ, ਬੰਗਾਲ ਦਾ ਹਿਮਸਾਗਰ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦਾ ਸੁਵਰਣ ਰੇਖਾ। ਯਾਨੀ ਬਦਲਦਾ ਹੈ ਅੰਬ ਦਾ ਰੰਗ ਰੂਪ ਅਤੇ ਉਸ ਦਾ ਸਵਾਦ ਵੀ ਬਦਲ ਜਾਂਦਾ ਹੈ। ਸਾਥੀਓ, ਅੰਬ ਦੀ ਇਹ ਯਾਤਰਾ ਹੁਣ ਪਿੰਡ ਤੋਂ ਗਲੋਬਲ ਮਾਰਕੀਟ ਤੱਕ ਵੀ ਪਹੁੰਚ ਰਹੀ ਹੈ। ਅੱਜ ਮਨ ਕੀ ਬਾਤ ਦੇ ਮਾਧਿਅਮ ਨਾਲ ਮੈਂ ਅੰਬ ਦੀ ਪੈਦਾਵਾਰ ਨਾਲ ਜੁੜੇ ਆਪਣੇ ਕਿਸਾਨ ਭੈਣ ਭਰਾਵਾਂ ਦੀ ਸ਼ਲਾਘਾ ਕਰਾਂਗਾ। ਤੁਸੀਂ ਦੇਸ਼ ਦੀ ਖੇਤੀ ਅਰਥ ਵਿਵਸਥਾ ਦੇ ਲਈ ਆਮ ਕਿਸਾਨ ਨਹੀਂ, ਬਹੁਤ ਖਾਸ ਹੋ। ਇੰਝ ਹੀ ਛਾਏ ਰਹੋ। ਸਾਥੀਓ, ਗਰਮੀ ਦੇ ਦਿਨਾਂ ਵਿੱਚ ਵੈਸੇ ਤਾਂ ਸਕੂਲਾਂ ਦੀਆਂ ਛੁੱਟੀਆਂ ਹੁੰਦੀਆਂ ਨੇ, ਲੇਕਿਨ ਮੈਂ ਇੱਕ ਅਜਿਹੀ ਕਲਾਸ ਦੀ ਗੱਲ ਕਰਾਂਗਾ ਜਿਸ ਵਿੱਚ ਤੁਹਾਡਾ ਦਾਖਲ ਹੋਣ ਨੂੰ ਮਨ ਕਰਾਏਗਾ। ਸਾਥੀਓ, ਇੱਕ ਸਥਿਤੀ ਦੀ ਕਲਪਨਾ ਕਰੋ, ਇੱਕ ਅਜਿਹਾ ਸਕੂਲ ਜਿੱਥੇ ਬੱਚੇ ਵੀ ਆਉਂਦੇ ਹੋਣ, ਨੌਜਵਾਨ ਵੀ ਅਤੇ ਬਜ਼ੁਰਗ ਵੀ, ਜਿੱਥੇ ਕੋਈ ਫੀਸ ਨਾ ਹੋਵੇ, ਕੋਈ ਵੱਡੀ ਬਿਲਡਿੰਗ ਨਾ ਹੋਵੇ, ਕੋਈ ਕਲਾਸਰੂਮ ਵੀ ਨਾ ਹੋਵੇ, ਅਤੇ ਸਭ ਤੋਂ ਰੋਚਕ ਗੱਲ, ਉੱਥੇ ਕਲਾਸ ਨਦੀ ਵਿੱਚ ਲੱਗਦੀ ਹੋਵੇ। ਸਾਥੀਓ, ਇਹ ਕੋਈ ਕਹਾਣੀ ਨਹੀਂ, ਇਹ ਇੱਕ ਸੱਚਾ ਯਤਨ ਹੈ। ਕੇਰਲਮ ਦੇ ਆਲੂਵਾ ਵਿੱਚ ਸਾਜੀ ਵਲਾ ਸ਼ੇਰਿਲ ਜੀ ਅਜਿਹਾ ਇੱਕ ਸਵਿਮਿੰਗ ਕਲੱਬ ਚਲਾ ਰਹੇ ਨੇ। ਹੁਣ ਤੱਕ 15,000 ਤੋਂ ਜ਼ਿਆਦਾ ਲੋਕ ਉੱਥੇ ਤੈਰਨਾ ਸਿੱਖ ਚੁੱਕੇ ਨੇ। ਸਾਜੀ ਜੀ ਨੇ ਦਿਵਿਆਂਗ ਬੱਚਿਆਂ ਨੂੰ ਵੀ ਸਵਿਮਿੰਗ ਸਿਖਾਈ ਹੈ। ਇਸ ਯਤਨ ਦੇ ਪਿੱਛੇ ਇੱਕ ਪੀੜਾ ਵੀ ਲੁਕੀ ਹੈ। ਕੁਝ ਸਾਲ ਪਹਿਲਾਂ ਇੱਕ ਕਿਸ਼ਤੀ ਹਾਦਸੇ ਵਿੱਚ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਉਸ ਘਟਨਾ ਨੇ ਸਾਜੀ ਜੀ ਨੂੰ ਅੰਦਰ ਤੱਕ ਝੰਜੋੜ ਦਿੱਤਾ। ਉਹਨਾਂ ਨੇ ਸੋਚਿਆ, ਜੇਕਰ ਬੱਚਿਆਂ ਨੂੰ ਤੈਰਨਾ ਆਉਂਦਾ ਹੁੰਦਾ ਤਾਂ ਸ਼ਾਇਦ ਕਈ ਜਾਨਾਂ ਬਚ ਜਾਂਦੀਆਂ। ਬਸ ਇੱਥੋਂ ਸ਼ੁਰੂ ਹੋਈ ਉਹਨਾਂ ਦੀ ਇਹ ਮੁਹਿੰਮ। ਸਾਥੀਓ, ਸਾਜੀ ਵਲਾ ਸ਼ੇਰਿਲ ਜੀ ਦਾ ਜੀਵਨ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੰਦਾ ਹੈ। ਸੇਵਾ ਕਰਨ ਲਈ ਬਹੁਤ ਵੱਡੇ ਸਾਧਨ ਜ਼ਰੂਰੀ ਨਹੀਂ ਹੁੰਦੇ, ਜ਼ਰੂਰੀ ਹੁੰਦਾ ਹੈ ਇੱਕ ਚੰਗਾ ਇਰਾਦਾ ਅਤੇ ਲਗਾਤਾਰ ਕੀਤਾ ਗਿਆ ਯਤਨ। ਇਹਨਾਂ ਦੇ ਹੀ ਦਮ 'ਤੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਬੀਤੇ ਦਿਨੀਂ ਮੈਨੂੰ ਯੂਰਪ ਦੇ ਨੀਦਰਲੈਂਡ ਜਾਣ ਦਾ ਮੌਕਾ ਮਿਲਿਆ। ਉੱਥੇ ਮੈਂ ਕਈ ਮੀਟਿੰਗਾਂ ਵਿੱਚ ਸ਼ਾਮਿਲ ਹੋਇਆ। ਇਸੇ ਦੌਰਾਨ ਇੱਕ ਅਜਿਹਾ ਪਲ ਆਇਆ ਜਿਸ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਨੀਦਰਲੈਂਡ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ 'ਚ ਚੋਲਾ ਕਾਲ ਦੀਆਂ ਪ੍ਰਾਚੀਨ ਤਾਂਬੇ ਦੀਆਂ ਪੱਟੀਆਂ ਭਾਰਤ ਨੂੰ ਵਾਪਸ ਸੌਂਪੀਆਂ ਗਈਆਂ। ਉਸ ਪ੍ਰੋਗਰਾਮ 'ਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਮੈਨੂੰ ਦੇਸ਼ ਵਿਦੇਸ਼ ਤੋਂ ਲਗਾਤਾਰ ਸੁਨੇਹੇ ਮਿਲ ਰਹੇ ਨੇ। ਲੋਕ ਖੁਸ਼ੀ ਜਤਾ ਰਹੇ ਨੇ, ਮਾਣ ਪ੍ਰਗਟ ਕਰ ਰਹੇ ਨੇ। ਦੁਨੀਆ ਭਰ ਦੇ ਤਮਿਲ ਸਮੁਦਾਇ ਵਿੱਚ ਵੀ ਇਸ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਹੈ। ਸਾਥੀਓ, ਤਾਂਬੇ ਦੀਆਂ ਇਹਨਾਂ ਪੱਟੀਆਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਿਗਿਆਸਾ ਵੀ ਹੈ। ਇਸ ਲਈ ਅੱਜ ਮੈਂ ਇਸ ਨਾਲ ਜੁੜੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਇਹਨਾਂ ਵਿੱਚ 21 ਵੱਡੀਆਂ ਅਤੇ 3 ਛੋਟੀਆਂ ਤਾਂਬੇ ਦੀਆਂ ਪੱਟੀਆਂ ਨੇ। ਇਹ ਮੁੱਖ ਰੂਪ ਵਿੱਚ ਰਾਜਾ ਰਜਿੰਦਰ ਚੋਲਾ ਪ੍ਰਥਮ ਵੱਲੋਂ ਆਪਣੇ ਪਿਤਾ ਰਾਜਾ ਰਾਜਰਾਜਾ ਚੋਲਾ ਦੇ ਇੱਕ ਵਚਨ ਨੂੰ ਪੂਰਾ ਕਰਨ ਨਾਲ ਜੁੜੀਆਂ ਨੇ। ਇਹਨਾਂ ਵਿੱਚ ਆਨਈ ਮੰਗਲਮ ਪਿੰਡ ਨੂੰ, ਇੱਕ ਬੌਧ ਵਿਹਾਰ ਨੂੰ ਦਾਨ ਦੇਣ ਦਾ ਵਰਣਨ ਹੈ। ਇਹਨਾਂ ਤਾਂਬੇ ਦੀਆਂ ਪੱਟੀਆਂ ਵਿੱਚ ਚੋਲਾ ਵੰਸ਼ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਮਿਲਦਾ ਹੈ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਚੋਲਾ ਸਾਮਰਾਜ ਦੀ ਸਮੁੰਦਰੀ ਸ਼ਕਤੀ ਕਿੰਨੀ ਮਜ਼ਬੂਤ ਸੀ। ਦੱਖਣ ਪੂਰਬ ਏਸ਼ੀਆ ਦੇ ਦੇਸ਼ਾਂ ਨਾਲ ਉਹਨਾਂ ਦੇ ਸੰਬੰਧਾਂ ਦੀ ਜਾਣਕਾਰੀ ਵੀ ਇਸ ਵਿੱਚ ਮਿਲਦੀ ਹੈ। ਚੋਲਾ ਸਾਮਰਾਜ ਦੇ ਸਮ੍ਰਿੱਧ ਇਤਿਹਾਸ ਅਤੇ ਸੰਸਕ੍ਰਿਤੀ 'ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਸਾਥੀਓ, ਸਾਡੀ ਭਾਰਤ ਸਰਕਾਰ ਵੀ ਅਜਿਹੀਆਂ ਵਡਮੁੱਲੀਆਂ ਧਰੋਹਰਾਂ ਦੀ ਸੰਭਾਲ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਕ੍ਰਮ ਵਿੱਚ ਗਿਆਨ ਭਾਰਤਮ ਅਭਿਆਨ ਦੇ ਤਹਿਤ

ਛੱਤੀਸਗੜ੍ਹ ਦੇ ਮਲਹਾਰ ਵਿੱਚ ਵੀ ਇੱਕ ਮਹੱਤਵਪੂਰਨ ਖੋਜ ਹੋਈ ਹੈ। ਉੱਥੇ 3 ਦੁਰਲੱਭ ਤਾਂਬੇ ਦੀਆਂ ਪੱਟੀਆਂ ਮਿਲੀਆਂ ਨੇ। ਇਹ ਪਾਂਡੂਵੰਸ਼ੀ ਰਾਜਵੰਸ਼ ਦੇ ਮਹਾਰਿਸ਼ੀ ਬਾਲਾ ਅਰਜੁਨ ਦੇ ਸ਼ਾਸਨਕਾਲ ਨਾਲ ਜੁੜੀਆਂ ਮੰਨੀਆਂ ਜਾ ਰਹੀਆਂ ਨੇ। ਮਾਹਿਰ ਮੰਨਦੇ ਨੇ ਕਿ ਇਹ ਸ਼ਿਲਾਲੇਖ 6ਵੀਂ-7ਵੀਂ ਸਦੀ ਦੇ ਨੇ, ਯਾਨੀ 1400-1500 ਸਾਲ ਪੁਰਾਣੀਆਂ ਤਾਂਬੇ ਦੀਆਂ ਇਹ ਪੱਟੀਆਂ ਪ੍ਰਾਚੀਨ ਬ੍ਰਾਹਮੀ ਲਿਪੀ ਅਤੇ ਪਾਲੀ ਭਾਸ਼ਾ ਵਿੱਚ ਲਿਖੀਆਂ ਗਈਆਂ ਨੇ। ਇਹਨਾਂ ਨਾਲ ਉਸ ਸਮੇਂ ਦੀ ਸ਼ਾਸਨ ਵਿਵਸਥਾ, ਧਰਮ ਸੰਸਕ੍ਰਿਤੀ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਸਾਥੀਓ, ਸਾਡੇ ਭਾਰਤੀਆਂ ਵਿੱਚ ਖਗੋਲ ਵਿਗਿਆਨ ਯਾਨੀ ਐਸਟ੍ਰੋਨੋਮੀ ਨੂੰ ਲੈ ਕੇ ਵਿਸ਼ੇਸ਼ ਆਕਰਸ਼ਣ ਰਿਹਾ ਹੈ। ਸਾਡੇ ਦੇਸ਼ ਵਿੱਚ ਅੱਜ ਵੀ ਸਦੀਆਂ ਪੁਰਾਣੀਆਂ ਆਬਜ਼ਰਵੇਟਰੀਜ਼ ਮੌਜੂਦ ਨੇ। ਇੱਥੇ ਅਨੋਖੀਆਂ ਮੈਥਮੈਟੀਕਲ ਡਿਸਕਵਰੀਜ਼ ਹੋਈਆਂ ਨੇ। ਨੇਵੀਗੇਸ਼ਨ ਹੋਵੇ, ਪਚਾਂਗ ਹੋਵੇ ਜਾਂ ਸਾਡੇ ਪੁਰਬ ਤਿਉਹਾਰ, ਇਹਨਾਂ ਸਾਰਿਆਂ ਦਾ ਸੰਬੰਧ ਆਕਾਸ਼ ਦੇ ਤਾਰਿਆਂ ਦੇ ਨਾਲ ਰਿਹਾ ਹੈ। ਸਾਡੇ ਇੱਥੇ ਐਸਟ੍ਰੋਨੋਮੀ ਨੇ ਹਰ ਪੀੜ੍ਹੀ ਵਿੱਚ ਜਿਗਿਆਸਾ ਪੈਦਾ ਕੀਤੀ ਹੈ, ਉਸ ਨੂੰ ਖੋਜਬੀਨ ਦੇ ਲਈ ਪ੍ਰੇਰਿਤ ਕੀਤਾ ਹੈ ਅਤੇ ਅੱਜ ਦੇ ਨੌਜਵਾਨਾਂ ਵਿੱਚ ਵੀ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਦਿਖਾਈ ਦਿੰਦਾ ਹੈ। ਅੱਜ ਕੱਲ੍ਹ ਤੁਸੀਂ ਵੀ ਵੇਖਦੇ ਹੋਵੋਗੇ, ਦੇਸ਼ ਭਰ ਵਿੱਚ ਐਸਟ੍ਰੋਨੋਮੀ ਕਲੱਬ ਹਰਮਨ ਪਿਆਰੇ ਹੋ ਰਹੇ ਨੇ। ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਸਕੂਲਾਂ ਤੋਂ ਲੈ ਕੇ ਪਾਰਕਾਂ ਤੱਕ ਇਹਨਾਂ ਦੀਆਂ ਗਤੀਵਿਧੀਆਂ ਦਿਖਾਈ ਦਿੰਦੀਆਂ ਨੇ। ਮੈਨੂੰ ਬੈਂਗਲੌਰ ਐਸਟ੍ਰੋਨੋਮੀਕਲ ਸੁਸਾਇਟੀ ਦੇ ਬਾਰੇ ਜਾਣਕਾਰੀ ਮਿਲੀ। ਉੱਥੇ ਆਬਜ਼ਰਵੇਸ਼ਨਲ ਸੈਸ਼ਨਸ ਆਯੋਜਿਤ ਕੀਤੇ ਜਾਂਦੇ ਨੇ। ਇਸ ਸੰਸਥਾ ਨੇ ਦਿਹਾਤੀ ਖੇਤਰਾਂ ਵਿੱਚ ਐਸਟ੍ਰੋਨੋਮੀ ਨੂੰ ਹਰਮਨ ਪਿਆਰਾ ਬਣਾਉਣ ਦਾ ਮਿਸ਼ਨ ਵੀ ਸ਼ੁਰੂ ਕੀਤਾ ਹੈ। ਖਗੋਲ ਮੰਡਲ ਨਾਮ ਦੀ ਇੱਕ ਟੀਮ ਨੇ 30 ਘੰਟਿਆਂ ਦਾ ਇੱਕ ਬਹੁਤ ਇਨੋਵੇਟਿਵ ਕੋਰਸ ਸ਼ੁਰੂ ਕੀਤਾ ਹੈ। ਸਾਥੀਓ, ਰਾਤ ਸਮੇਂ ਤਾਰਿਆਂ ਨੂੰ ਵੇਖਣਾ ਆਪਣੇ ਆਪ ਵਿੱਚ ਅਨੋਖਾ ਅਨੁਭਵ ਹੁੰਦਾ ਹੈ। ਐਸਟ੍ਰੋ ਕੇਰਲਾ ਨਾਮ ਦੀ ਇੱਕ ਸੰਸਥਾ ਨਾਈਟ ਆਬਜ਼ਰਵੇਸ਼ਨ ਕੈਂਪਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦੀ ਹੈ। ਇੱਥੇ ਨੌਜਵਾਨ ਸਾਥੀ ਟੈਲੀਸਕੋਪ ਬਣਾਉਣਾ ਅਤੇ ਸਟਾਰ ਮੈਪਸ ਦਾ ਇਸਤੇਮਾਲ ਕਰਨਾ ਸਿੱਖਦੇ ਨੇ। ਰਾਜਕੋਟ ਦੇ ਬਿਗ ਬੈਂਗ ਐਸਟ੍ਰੋਨੋਮੀ ਕਲੱਬ ਨੇ ਗੀਰ ਦੇ ਜੰਗਲਾਂ ਤੋਂ ਲੈ ਕੇ ਕੱਛ ਦੇ ਰਣ ਤੱਕ ਅਨੇਕਾਂ ਐਸਟ੍ਰੋਨੋਮੀ ਇਵੈਂਟਸ ਆਯੋਜਿਤ ਕੀਤੇ ਨੇ। ਜਯੋਤਿਰ ਵਿੱਦਿਆ ਪਰਿਸੰਸਥਾ ਵੀ ਐਸਟ੍ਰੋਨੋਮੀ ਦੀਆਂ ਸਭ ਤੋਂ ਪੁਰਾਣੀਆਂ ਸੰਸਥਾਵਾਂ ਵਿੱਚੋਂ ਇੱਕ ਹੈ। ਇੱਥੇ ਆਬਜ਼ਰਵੇਸ਼ਨਲ ਫੈਸਿਲਿਟੀਜ਼ ਦੇ ਨਾਲ ਪੁਸਤਕਾਂ, ਲਾਇਬ੍ਰੇਰੀ ਅਤੇ ਟੈਲੀਸਕੋਪ ਲਾਇਬ੍ਰੇਰੀ ਦੀ ਸਹੂਲਤ ਵੀ ਹੈ। ਮੈਂ ਆਈਸਾਕ ਦਾ ਵੀ ਜ਼ਿਕਰ ਕਰਨਾ ਚਾਹਾਂਗਾ। ਇਹ ਇੱਕ ਸਟੂਡੈਂਟ ਲੈੱਡ ਨੇਸ਼ਨ ਵਾਈਡ ਨੈੱਟਵਰਕ ਹੈ ਜੋ ਐਸਟ੍ਰੋਨੋਮੀ ਅਤੇ ਐਸਟ੍ਰੋਫਿਜ਼ਿਕਸ ਕਲੱਬਸ ਨੂੰ ਆਪਸ ਵਿੱਚ ਜੋੜਦਾ ਹੈ। ਸਾਥੀਓ, ਆਪਣੀ ਹੌਬੀ ਦੇ ਲਈ ਸਮਾਂ ਕੱਢਣਾ ਅਤੇ ਲਗਾਤਾਰ ਕੁਝ ਨਵਾਂ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਕਿਸੇ ਐਸਟ੍ਰੋਨੋਮੀ ਕਲੱਬ ਦੇ ਨਾਲ ਜ਼ਰੂਰ ਜੁੜਨ ਅਤੇ ਇਹਨਾਂ ਛੁੱਟੀਆਂ ਵਿੱਚ ਕਿਸੇ ਪਲੈਨੀਟੇਰੀਅਮ ਨੂੰ ਵੀ ਜ਼ਰੂਰ ਦੇਖਣ ਜਾਣ। ਸਾਥੀਓ, ਮਨ ਕੀ ਬਾਤ ਪ੍ਰੋਗਰਾਮ ਨੂੰ ਜੋ ਲੋਕ ਟੀ ਵੀ 'ਤੇ ਵੇਖ ਰਹੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਇੱਕ ਵੀਡੀਓ ਜ਼ਰੂਰ ਵੇਖਣ। ਇਹ ਵੀਡੀਓ ਪਿਛਲੇ ਦਿਨੀ ਬਹੁਤ ਚਰਚਾ ਵਿੱਚ ਰਿਹਾ। ਇਸ ਵਿੱਚ ਕੁਝ ਲੋਕ ਬੜੇ ਧੀਰਜ ਨਾਲ, ਬੜੀ ਸਾਵਧਾਨੀ ਨਾਲ ਇੱਕ ਗੰਗਾ ਡੋਲਫਿਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਪੂਰੇ ਯਤਨ ਵਿੱਚ ਲਗਭਗ 13 ਘੰਟੇ ਲੱਗੇ ਅਤੇ ਅਖੀਰ ਉਹ ਡੋਲਫਿਨ ਬਚ ਗਈ। ਸਾਥੀਓ, ਇਸ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਭਾਰਤ ਦੀ ਪਹਿਲੀ ਗੰਗਾ ਡੋਲਫਿਨ ਰੈਸਕਿਊ ਐਂਬੂਲੈਂਸ ਦੀ। ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ। ਉੱਥੇ ਇੱਕ ਗੰਗਾ ਡੋਲਫਿਨ ਨਹਿਰ 'ਚ ਫਸ ਗਈ ਸੀ। ਅਜਿਹੇ ਸਮੇਂ ਵਿੱਚ ਨਮਾਮੀ ਗੰਗੇ ਅਭਿਆਨ ਦੇ ਤਹਿਤ ਬਣੀ ਇਹ ਐਂਬੂਲੈਂਸ ਉਸ ਦੇ ਲਈ ਉਮੀਦ ਬਣ ਕੇ ਪਹੁੰਚੀ। ਫਿਰ ਬਹੁਤ ਸਾਵਧਾਨੀ ਨਾਲ ਉਸ ਨੂੰ ਬਾਹਰ ਕੱਢਿਆ ਗਿਆ, ਉਸ ਦੀ ਜਾਂਚ ਕੀਤੀ ਗਈ, ਉਸ ਦਾ ਇਲਾਜ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਰਾਪਤੀ ਨਦੀ ਵਿੱਚ ਛੱਡ ਦਿੱਤਾ ਗਿਆ। ਇੱਕ ਤਰ੍ਹਾਂ ਨਾਲ ਕਹੀਏ ਤਾਂ ਇੱਕ ਜੀਵਨ ਫਿਰ ਆਪਣੇ ਘਰ ਪਰਤ ਆਇਆ। ਸਾਥੀਓ, ਇਹ ਡੋਲਫਿਨ ਰੈਸਕਿਊ ਐਂਬੂਲੈਂਸ ਬਹੁਤ ਖਾਸ ਹੈ। ਇਸ ਨੂੰ ਤੁਰਦੇ ਫਿਰਦੇ ਹਸਪਤਾਲ ਦੀ ਤਰ੍ਹਾਂ ਤਿਆਰ ਕੀਤਾ ਗਿਆ। ਇਸ ਵਿੱਚ ਡੋਲਫਿਨ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਹੈ, ਆਕਸੀਜਨ ਦੀ ਸਹੂਲਤ ਹੈ, ਵਿਸ਼ੇਸ਼ ਸਟ੍ਰੈਚਰ ਹੈ, ਬਚਾਅ ਦੇ ਉਪਕਰਣ ਨੇ। ਯਾਨੀ ਜੇ ਕੋਈ ਡੋਲਫਿਨ ਜ਼ਖਮੀ ਹੋ ਜਾਏ, ਨਹਿਰ 'ਚ ਫਸ ਜਾਏ ਜਾਂ ਨਦੀ ਤੋਂ ਦੂਰ ਹੋ ਜਾਏ ਤਾਂ ਤੁਰੰਤ ਉਸ ਦੀ ਮਦਦ ਕੀਤੀ ਜਾ ਸਕਦੀ ਹੈ। ਸਾਥੀਓ, ਜਦੋਂ ਅਸੀਂ ਗੰਗਾ ਡੋਲਫਿਨ ਨੂੰ ਬਚਾਉਂਦੇ ਹਾਂ ਤਾਂ ਅਸੀਂ ਸਿਰਫ ਇੱਕ ਪ੍ਰਜਾਤੀ ਨੂੰ ਹੀ ਨਹੀਂ ਬਚਾਉਂਦੇ, ਅਸੀਂ

ਗੰਗਾ ਦੀ ਜੀਵ ਵਿਭਿੰਨਤਾ ਨੂੰ ਬਚਾਉਂਦੇ ਹਾਂ, ਨਦੀ ਦੇ ਪੂਰੇ ਜੀਵਨ ਤੰਤਰ ਨੂੰ ਬਚਾਉਂਦੇ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਦਰਤ ਦੀ ਇੱਕ ਵੱਡਮੁੱਲੀ ਧਰੋਹਰ ਵੀ ਬਚਾਉਂਦੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਨਦੀ, ਤਲਾਬ ਜਾਂ ਖੂਹ ਦੇ ਪਾਣੀ ਨਾਲ ਜੁੜੀਆਂ ਯਾਦਾਂ ਜ਼ਰੂਰ ਹੋਣਗੀਆਂ। ਕਿਸੇ ਨੂੰ ਤਲਾਬ ਵਿੱਚ ਤੈਰਨਾ ਯਾਦ ਹੋਏਗਾ, ਕਿਸੇ ਨੂੰ ਦੋਸਤਾਂ ਨਾਲ ਤਲਾਬ ਕਿਨਾਰੇ ਖੇਡਣਾ, ਕਿਸੇ ਨੂੰ ਉਸ ਮਿੱਟੀ ਦੀ ਖੁਸ਼ਬੂ ਯਾਦ ਹੋਏਗੀ। ਬਚਪਨ ਦੀਆਂ ਅਜਿਹੀਆਂ ਯਾਦਾਂ ਜੀਵਨ ਭਰ ਮਨ ਵਿੱਚ ਵਸੀਆਂ ਰਹਿੰਦੀਆਂ ਨੇ। ਸਾਥੀਓ, ਅਜਿਹੀਆਂ ਹੀ ਯਾਦਾਂ ਨੂੰ ਬਚਾਉਣ ਲਈ ਇੱਕ ਪ੍ਰੇਰਕ ਗਾਥਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਬਸਤੀ ਦੇ ਆਕਾਸ਼ ਗੁਪਤਾ ਆਪਣੇ ਪਿੰਡ ਦੀ ਮਨੋਰਮਾ ਨਦੀ ਨੂੰ ਵੇਖ ਕੇ ਬਹੁਤ ਦੁਖੀ ਹੁੰਦੇ ਸਨ, ਕਿਉਂਕਿ ਜਿਸ ਨਦੀ ਨੂੰ ਉਹਨਾਂ ਨੇ ਬਚਪਨ ਵਿੱਚ ਸਾਫ਼ ਅਤੇ ਜੀਵੰਤ ਵੇਖਿਆ ਸੀ, ਸਮੇਂ ਦੇ ਨਾਲ ਉਸ ਨਦੀ ਵਿੱਚ ਪਲਾਸਟਿਕ ਜਮ੍ਹਾਂ ਹੋਣ ਲੱਗਾ ਸੀ, ਗੰਦਗੀ ਵੱਧਦੀ ਜਾ ਰਹੀ ਸੀ। ਸ਼੍ਰੀਮਾਨ ਆਕਾਸ਼ ਨੇ ਤੈਅ ਕੀਤਾ ਕਿ ਉਹ ਸ਼ਿਕਾਇਤ ਨਹੀਂ ਕਰਨਗੇ, ਇੱਕ ਨਵੀਂ ਸ਼ੁਰੂਆਤ ਕਰਨਗੇ। ਸ਼ਿਕਾਇਤ ਨਹੀਂ ਸ਼ੁਰੂਆਤ ਮੰਤਰ ਬਣ ਗਿਆ। ਉਹਨਾਂ ਨੇ ਆਪਣੇ ਦੋਸਤਾਂ ਨੂੰ ਨਾਲ ਲਿਆ। ਸਿਰਫ ਜਾਲ ਸੀ, ਬੇਲਚਾ ਸੀ, ਟੋਕਰੀ ਅਤੇ ਸਭ ਤੋਂ ਵੱਡੀ ਤਾਕਤ ਸੀ ਕੁਝ ਬਦਲਣ ਦਾ ਸੰਕਲਪ। ਇਹ ਨੌਜਵਾਨ ਨਦੀ ਵਿੱਚ ਉਤਰਦੇ ਸਨ, ਜਲ ਕੁੰਭੀ ਕੱਢਦੇ ਸਨ, ਪਲਾਸਟਿਕ ਅਤੇ ਕੂੜਾ ਬਾਹਰ ਕੱਢਦੇ ਸਨ। ਕਈ ਵਾਰ ਇੱਕ ਦਿਨ 50-60 ਕਿਲੋ ਤੱਕ ਕੂੜਾ ਨਦੀ ਚੋਂ ਕੱਢਿਆ ਗਿਆ। ਹੌਲੀ ਹੌਲੀ ਮਨੋਰਮਾ ਨਦੀ ਦਾ ਉਹ ਹਿੱਸਾ ਫਿਰ ਤੋਂ ਸਾਫ਼ ਦਿਸਣ ਲੱਗਾ। ਆਲੇ ਦੁਆਲੇ ਦੇ ਲੋਕਾਂ ਦਾ ਧਿਆਨ ਵੀ ਇਸ ਕੰਮ ਵੱਲ ਗਿਆ, ਲੋਕਾਂ ਵਿੱਚ ਸਵੱਛਤਾ ਨੂੰ ਲੈ ਕੇ ਜਾਗਰੂਕਤਾ ਵਧੀ। ਸਾਥੀਓ, ਅਜਿਹੀ ਹੀ ਇੱਕ ਪ੍ਰੇਰਕ ਕਹਾਣੀ ਗੋਆ ਤੋਂ ਵੀ ਸਾਹਮਣੇ ਆਈ ਹੈ। ਗੋਆ ਦੇ ਬਾਲ ਕ੍ਰਿਸ਼ਨ ਅਈਆ ਜੀ ਰਿਟਾਇਰ ਟੀਚਰ ਨੇ, ਲੇਕਿਨ ਸਮਾਜ ਦੇ ਲਈ ਕੰਮ ਕਰਨ ਦਾ ਉਹਨਾਂ ਦਾ ਉਤਸ਼ਾਹ ਅੱਜ ਵੀ ਉਂਝੀ ਹੈ। ਉਹਨਾਂ ਨੂੰ ਮੱਡੀ ਤੋਲਾਪ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਪਰੇਸ਼ਾਨ ਕਰਦੀ ਸੀ। ਉਹਨਾਂ ਨੇ ਵੀ ਇਸ ਨੂੰ ਹੱਲ ਕਰਨ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਬਾਲ ਕ੍ਰਿਸ਼ਨ ਜੀ ਨੇ ਪਾਈਪਲਾਈਨ ਵਿਛਾਉਣ ਦੇ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਕਈ ਘਰਾਂ ਤੱਕ ਪਾਣੀ ਪਹੁੰਚਿਆ, ਜਿਨ੍ਹਾਂ ਪਰਿਵਾਰਾਂ ਨੂੰ ਪਾਣੀ ਦੇ ਲਈ ਰੋਜ਼ ਸੰਘਰਸ਼ ਕਰਨਾ ਪੈਂਦਾ ਸੀ, ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡੀ ਰਾਹਤ ਬਣੀ। ਸਾਥੀਓ, ਪਿਛਲੇ ਮਹੀਨੇ ਮੈਨੂੰ ਇੱਕ ਬਹੁਤ ਚੰਗਾ ਤਜਰਬਾ ਹੋਇਆ। ਇਸ ਦਾ ਸੰਬੰਧ ਮਨ ਕੀ ਬਾਤ ਨਾਲ ਵੀ ਜੁੜਿਆ, ਇਸ ਲਈ ਅੱਜ ਮੈਂ ਇਸ ਦੀ ਚਰਚਾ ਤੁਹਾਡੇ ਨਾਲ ਕਰਨਾ ਚਾਹਾਂਗਾ। ਤਾਮਿਲਨਾਡੂ ਦੇ ਨਾਗਰਕੋਇਲ ਵਿੱਚ ਮੇਰੀ ਮੁਲਾਕਾਤ ਇੱਕ ਟੀਚਰ ਨਾਲ ਹੋਈ। ਲਗਭਗ 3 ਦਹਾਕੇ ਪਹਿਲਾਂ ਵੀ ਮੈਂ ਉਹਨਾਂ ਨੂੰ ਮਿਲਿਆ ਸੀ। ਮੈਂ ਗੱਲ ਕਰ ਰਿਹਾ ਗਿਰਿਜਾ ਅੰਮਾ ਜੀ ਦੀ। ਇਸ ਮੁਲਾਕਾਤ ਦੇ ਦੌਰਾਨ ਕੁਝ ਨੌਜਵਾਨ ਸਟੂਡੈਂਟਸ ਵੀ ਉਹਨਾਂ ਦੇ ਨਾਲ ਸਨ। ਸਾਥੀਓ, ਗਿਰਿਜਾ ਅੰਮਾ ਜੀ ਲਗਭਗ 15 ਸਕੂਲ ਚਲਾਉਂਦੇ ਨੇ। ਇਹਨਾਂ ਵਿੱਚੋਂ ਚੇਨਈ ਦਾ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਾ ਬਹੁਤ ਪ੍ਰਮੁੱਖ ਹੈ। ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਹਰ ਭਾਰਤ ਵਾਸੀ ਨੂੰ ਪ੍ਰੇਰਿਤ ਕਰਨ ਵਾਲੀ ਹੈ। ਉਹਨਾਂ ਨੇ ਮਨ ਕੀ ਬਾਤ ਤੋਂ ਪ੍ਰੇਰਣਾ ਲੈ ਕੇ ਦੇਸ਼ ਦੇ ਅਨੇਕਾਂ ਸੈਨਿਕਾਂ ਲਈ ਯੋਗਦਾਨ ਦਾ ਸੰਕਲਪ ਲਿਆ। ਇਸ ਲਈ ਉਹਨਾਂ ਨੇ ਆਪਣੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਵੀਰ ਜਵਾਨਾਂ ਦੇ ਲਈ ਹਰ ਦਿਨ 1 ਰੁਪਈਆ ਯੋਗਦਾਨ ਦੇਣ, ਯਾਨੀ ਹਰ ਸਾਲ ਵਿੱਚ ਹਰ ਵਿਦਿਆਰਥੀ ਵੱਲੋਂ 365 ਰੁਪਏ ਜਮ੍ਹਾਂ ਹੋਏ। ਇਸ ਛੋਟੇ ਛੋਟੇ ਯੋਗਦਾਨ ਨਾਲ ਲਗਭਗ 40 ਲੱਖ ਰੁਪਏ ਇਕੱਠੇ ਹੋਏ। ਗਿਰਿਜਾ ਅੰਮਾ ਜੀ ਨੇ ਇਸ ਪੂਰੀ ਰਕਮ ਦਾ ਚੈੱਕ ਮੈਨੂੰ ਸੌਂਪਿਆ। ਉਹਨਾਂ ਨਾਲ ਗੱਲਬਾਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਂ ਭਾਰਤੀ ਦੇ ਪ੍ਰਤੀ ਉਹਨਾਂ ਦਾ ਸਮਰਪਣ ਕਿੰਨਾ ਡੂੰਘਾ ਹੈ। ਪਿਛਲੇ ਸਾਲ ਹੀ ਚੇਨਈ ਦੇ ਪਹਿਲੇ ਹਿੰਦੂ ਵਿਦਿਆਲਾ ਨੇ ਆਪਣੇ 50 ਸਾਲ ਪੂਰੇ ਕੀਤੇ ਨੇ। ਦੇਸ਼ ਦੀ ਸਿੱਖਿਆ ਅਤੇ ਸੰਸਕ੍ਰਿਤਿਕ ਮਾਣ ਨੂੰ ਅੱਗੇ ਵਧਾਉਣ ਵਿੱਚ ਇਸ ਸਕੂਲ ਨੈੱਟਵਰਕ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਉਹਨਾਂ ਵਿਦਿਆਰਥੀਆਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣੇ ਵੀਰ ਸੈਨਿਕਾਂ ਦੇ ਲਈ ਯੋਗਦਾਨ ਦਿੱਤਾ। ਸਾਥੀਓ, ਭਾਰਤ ਦੇ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ ਕੁਝ ਅਜਿਹਾ ਹੋ ਰਿਹਾ ਜੋ ਸਾਨੂੰ ਪ੍ਰੇਰਣਾ ਦਿੰਦਾ। ਕਈ ਵਾਰ ਇਹਨਾਂ ਯਤਨਾਂ ਦੀ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਜਦੋਂ ਅਸੀਂ ਇਹਨਾਂ ਨੂੰ ਜਾਣਦੇ ਹਾਂ ਤਾਂ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਦੇਸ਼ ਆਪਣੇ ਲੋਕਾਂ ਦੀ ਸ਼ਕਤੀ ਨਾਲ ਅੱਗੇ ਵੱਧ ਰਿਹਾ। ਮੇਰੀ ਤੁਹਾਨੂੰ ਬੇਨਤੀ ਹੈ, ਆਪਣੇ ਆਲੇ ਦੁਆਲੇ ਅਜਿਹੇ ਯਤਨਾਂ ਨੂੰ ਜ਼ਰੂਰ ਵੇਖੋ। ਜੋ ਲੋਕ ਸਮਾਜ ਦੇ ਲਈ ਚੰਗਾ ਕੰਮ ਕਰ ਰਹੇ ਨੇ,

0: ਪਛਾਣੋ, ਉਹਨਾਂ ਦੀ ਸ਼ਲਾਘਾ ਕਰੋ, ਉਹਨਾਂ ਤੋਂ ਸਿੱਖੋ ਅਤੇ ਹੋ ਸਕੇ ਤਾਂ ਖੁਦ ਵੀ ਕਿਸੇ ਚੰਗੇ ਕੰਮ ਨਾਲ ਜੁੜੋ। ਅਗਲੇ ਮਹੀਨੇ ਮਨ ਕੀ ਬਾਤ ਵਿੱਚ ਕੁਝ ਹੋਰ ਪ੍ਰੇਰਕ ਗਾਥਾਵਾਂ ਦੇ ਨਾਲ ਮੈਂ ਫੇਰ ਤੁਹਾਡੇ ਨਾਲ ਜੁੜਾਂਗਾ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋਂ ਨਾਲ ਕੀਤਾ ਗਿਆ। ਆਓ ਹੁਣ ਸੁਣਦੇ ਹਾਂ ਦੇਸ਼ ਪਿਆਰ ਦਾ ਗੀਤ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: ਵਿਸ਼ੰਕਰ ਪੇ
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣੇ ਤੁਸੀਂ ਸੁਣ ਰਹੇ ਸੀ ਹਮਕੋ ਜਾਨ ਸੇ ਪਿਆਰਾ ਹੈ, ਦੇਸ਼ ਪ੍ਰੇਮ ਗੀਤ। ਤੰਬਾਕੂ ਦਿਵਸ 'ਤੇ ਪੇਸ਼ ਹੈ ਵਿਸ਼ੇਸ਼ ਰੇਡੀਓ ਰਿਪੋਰਟ।
1: ਅੱਜ ਵਿਸ਼ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਤੰਬਾਕੂ ਨਾ ਸਿਰਫ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਪਰਿਵਾਰਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਵੀ

ਸਰੀਰ ਦੇ ਵਿੱਚ ਕਿੰਨੀਆਂ ਜ਼ਿਆਦਾ ਬਿਮਾਰੀਆਂ ਹੁੰਦੀਆਂ, ਕਿਉਂਕਿ ਤੰਬਾਕੂ ਦਾ ਧੂੰਆਂ ਜਦੋਂ ਫੇਫੜਿਆਂ ਵਿੱਚ ਜਾਂਦਾ ਹੈ ਤਾਂ ਫੇਫੜਿਆਂ ਦੀਆਂ ਬਿਮਾਰੀਆਂ, ਚਾਹੇ ਦਮਾ ਹੋਵੇ, ਖਾਂਸੀ ਹੋਵੇ ਜਾਂ ਫੇਫੜਿਆਂ ਦਾ ਕੈਂਸਰ ਹੋਵੇ, ਉਹ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜੇ ਕੋਈ ਤੰਬਾਕੂ ਖਾਂਦਾ ਹੈ, ਚਬਾਉਂਦਾ ਹੈ, ਚਾਹੇ ਉਹ ਗੁਟਕਾ, ਫੈਣੀ ਜਾਂ ਕੋਈ ਹੋਰ ਬ੍ਰਾਂਡ ਮਿਲਦੇ ਹੈ ਖਾਂਦੇ ਹੈ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਮੂੰਹ ਦਾ ਕੈਂਸਰ, ਜੀਭ ਦਾ ਕੈਂਸਰ, ਬੋਲਣ ਵਾਲੇ ਵੋਕਲ ਕੋਰਡ ਦਾ, ਗਲੇ ਦਾ, ਪੇਟ ਦਾ, ਆਂਤੜੀਆਂ ਦਾ, ਇੱਥੋਂ ਤੱਕ ਕਿ ਗੁਰਦੇ ਜਾਂ ਹੋਰ ਸਰੀਰ ਦੇ ਅੰਗਾਂ ਦਾ ਵੀ ਕੈਂਸਰ ਹੋਣ ਦਾ ਡਰ ਰਹਿੰਦਾ ਹੈ। ਤੰਬਾਕੂ ਦੇ ਇੰਨਾ ਹੀ ਜ਼ਿਆਦਾ ਨੁਕਸਾਨ ਹੈ। ਆਓ ਅਸੀਂ ਅੱਜ ਪ੍ਰਣ ਕਰੀਏ, ਨਾ ਤੰਬਾਕੂ ਖਾਣਾ ਅਤੇ ਨਾ ਖਾਣ ਦੇਣਾ। ਜੇ ਕੋਈ ਸਿਗਰਟ ਪੀਂਦਾ, ਉਸਨੂੰ ਵੀ ਸਮਝਾਈਏ, ਇਸ ਦੇ ਬੜੇ ਨੁਕਸਾਨ ਹੈ। ਬੱਚੇ, ਭਰਾ, ਤੁਸੀਂ ਨਾ ਖਾਓ ਪੀਓ, ਦੋਸਤੋ, ਇਸ 'ਤੇ ਬਹੁਤ ਨੁਕਸਾਨ ਹੈ। ਜਿਸ ਤਰ੍ਹਾਂ ਮਰਜ਼ੀ ਕਿਸੇ ਨੂੰ ਸਮਝਾਈਏ, ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਸਾਲ 80 ਲੱਖ ਮੌਤਾਂ ਕੈਂਸਰ ਜਾਂ ਧੂੰਏ ਦੇ ਕਾਰਨ ਜਾਂ

0: ਤੰਬਾਕੂ ਖਾਣਾ ਅਤੇ ਨਾ ਖਾਣ ਦੇਣਾ। ਜੇ ਕੋਈ ਸਿਗਰਟ ਪੀਂਦਾ ਉਸਨੂੰ ਵੀ ਸਮਝਾਈਏ, ਇਸ ਦੇ ਬੜੇ ਨੁਕਸਾਨ ਹੈ। ਬੱਚੇ ਭਰਾ ਤੁਸੀਂ ਨਾ ਖਾਓ ਪੀਓ, ਦੋਸਤੋ ਇਸ ਦੇ ਬਹੁਤ ਨੁਕਸਾਨ ਹੈ। ਜਿਸ ਤਰ੍ਹਾਂ ਮਰਜ਼ੀ ਕਿਸੇ ਨੂੰ ਸਮਝਾਈਏ, ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਸਾਲ 80 ਲੱਖ ਮੌਤਾਂ ਕੈਂਸਰ ਜਾਂ ਧੂੰਏ ਦੇ ਕਾਰਨ ਜਾਂ ਤੰਬਾਕੂ ਦੇ ਕਾਰਨ ਦੁਨੀਆ 'ਚ ਹੁੰਦੀਆਂ। 20 ਲੱਖ ਦੀਆਂ ਮੌਤਾਂ ਉਹ ਲੋਕਾਂ ਨੂੰ ਹੁੰਦੀਆਂ ਜਿਹੜੇ ਖੁਦ ਤੰਬਾਕੂ ਦਾ ਵਰਤੋਂ ਨਹੀਂ ਕਰਦੇ, ਪਰ ਤੰਬਾਕੂ ਦੇ ਵਰਤੋਂ ਕਰਨ ਵਾਲਿਆਂ ਦੇ ਕੋਲ ਰਹਿੰਦੇ ਆ, ਜਾਂ ਤੰਬਾਕੂ ਸਮੋਕ ਜ਼ੋਨ ਜਿਹੜਾ ਹੁੰਦਾ ਉਹਦੇ ਨੇੜੇ ਰਹਿੰਦੇ ਆ। ਚਾਹੇ ਉਹਨਾਂ ਦੇ ਦੋਸਤ ਪੀਂਦੇ ਹੋਣ, ਰਿਸ਼ਤੇਦਾਰ ਪੀਂਦੇ ਹੋਣ, ਜਾਂ ਕੋਈ ਕੰਮ ਕਰਨ ਦਾ ਨਾਲ ਵਾਲਾ ਪੀਂਦਾ ਹੋਵੇ, ਉਹ ਧੂੰਆਂ ਵੀ ਸਾਡੇ ਅੰਦਰ ਜਾ ਕੇ ਸਾਡੇ ਨੁਕਸਾਨ ਕਰ ਸਕਦਾ। 12 ਲੱਖ ਲੋਕ ਸਾਰੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਫਸ ਜਾਂਦੇ ਆ ਜਿਹੜੇ ਤੰਬਾਕੂ ਖਾਣ ਵਾਲਿਆਂ ਦੇ ਕੋਲ ਰਹਿੰਦੇ ਆ, ਜਾਂ ਉਹਨਾਂ ਦੇ ਨਾਲ ਮਿਲ ਜੁਲ ਕੇ ਕੰਮ ਕਰਦੇ ਆ, ਜਾਂ ਇੱਕ ਥਾਂ 'ਤੇ ਆਉਂਦੇ ਜਾਂਦੇ ਆ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪ ਤਾਂ ਪੀਣਾ ਹੀ ਨਹੀਂ, ਆਪ ਤਾਂ ਤੰਬਾਕੂ ਖਾਣਾ ਹੀ ਨਹੀਂ। ਜੇ ਕੋਈ ਨਾਲ ਖਾਂਦਾ ਪੀਂਦਾ ਆਪਣੀ ਸਿਹਤ ਵੱਲੋਂ, ਤਾਂ ਉਹਨੂੰ ਸਮਝਾਈਏ, ਇਸ ਦੇ ਬਹੁਤ ਨੁਕਸਾਨ ਹੈ। ਔਰ ਜੇ ਨਾ ਸਮਝੇ ਤਾਂ ਉਹਨੂੰ ਕਹੋ, ਸਭ ਤੋਂ ਪਹਿਲਾਂ ਤੇਰਾ ਨੁਕਸਾਨ ਹੈ, ਤੇਰੇ ਪਰਿਵਾਰ ਦਾ ਨੁਕਸਾਨ ਹੈ, ਪਰਿਵਾਰ ਦੇ ਨੁਕਸਾਨ ਤੋਂ ਬਾਅਦ ਸਾਡੇ ਸਮਾਜ ਦਾ ਵੀ ਨੁਕਸਾਨ ਹੈ। ਇਸ ਕਰਕੇ ਇਸ ਲੱਤ ਨੂੰ ਛੱਡ ਦੇਣਾ ਚਾਹੀਦਾ। ਤੰਬਾਕੂ ਵੇਚਣ ਵਾਲੀਆਂ ਕੰਪਨੀਆਂ, ਉਹਨਾਂ ਨੇ ਪ੍ਰੋਡਕਟ ਵੇਚਣੇ ਹੁੰਦੇ ਆ, ਬੜੇ ਰੰਗ ਬਿਰੰਗੀਆਂ ਐਡਵਰਟਾਈਜਮੈਂਟ ਕਰਨਗੇ, ਉਹਨਾਂ ਦੇ ਵਿੱਚ ਨਹੀਂ ਫਸਣਾ। ਅਸੀਂ ਆਪਣੀ ਸਿਹਤ ਦੀ ਤਵੱਜੋ ਰੱਖਦੇ ਹੋਏ ਉਹਨਾਂ ਤੋਂ ਦੂਰ ਰਹਿਣਾ, ਲੋਕਾਂ ਨੂੰ ਸਮਝਾਉਣਾ ਅਸੀਂ ਤੰਬਾਕੂ ਨਾ ਖਾਣਾ ਅਤੇ ਨਾ ਖਾਣ ਦੇਵਾਂਗੇ।
1: ਇਹ ਸੀ ਵਿਸ਼ ਤੰਬਾਕੂ ਰਹਿਤ ਦਿਹਾੜੇ 'ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ, ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਹੁਣੇ ਤੁਸੀਂ ਸੁਣ ਰਹੇ ਸੀ ਤੰਬਾਕੂ ਦਿਵਸ 'ਤੇ ਵਿਸ਼ੇਸ਼ ਰੇਡੀਓ ਰਿਪੋਰਟ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। 8:45 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਸੁਣਾਂਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ। 9 ਵਜੇ ਨਿਊਜ਼ ਐਟ 9 ਸੁਣੋਗੇ ਅਤੇ 9:15 'ਤੇ ਸਪੋਟ ਲਾਈਟ ਪ੍ਰੋਗਰਾਮ ਹੋਏਗਾ। 9:30 ਵਜੇ ਅਨੁਗੂੰਜ ਪ੍ਰੋਗਰਾਮ ਹੋਏਗਾ ਅਤੇ 10 ਵਜੇ ਹੀ ਦਿੱਲੀ ਕੇਂਦਰ ਤੋਂ ਰਵੀਵਾਸਰੀ ਅਖਿਲ ਭਾਰਤੀ ਸੰਗੀਤ ਸਭਾ ਪ੍ਰੋਗਰਾਮ ਤੁਸੀਂ ਸੁਣੋਗੇ। 8:45 ਹੋ ਰਹੇ ਨੇ। ਦਿੱਲੀ ਕੇਂਦਰ ਤੋਂ ਕੁਝ ਹੀ ਪਲਾਂ 'ਚ ਸੁਣੋਗੇ ਸਮਾਚਾਰ ਸੰਧਿਆ।
1: नमस्कार, आकाशवाणी से समाचार संध्या के साथ मैं सर फिरोजी।

सुनी। जटिल कर्म पथ पर थर थर थर कांप लगे रुकने पग। जटिल कर्म

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਔਰ ਪ੍ਰੋਗਰਾਮ ਸੌਗਾਤ ਲੱਗੇ ਤੁਹਾਡਾ ਦੋਸਤ ਸ਼ਾਮ ਸ਼ਰਮਾ ਹਾਜ਼ਰ ਹੋ ਚੁੱਕਿਆ ਹੈ ਮੇਰਾ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਕਬੂਲ ਕਰੋ ਜੀ ਦੋਸਤੋ ਬਿਲਕੁਲ ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਹੀ ਅੱਜ ਦੇ ਮਹਿਮਾਨ ਹੋਵੋਗੇ ਯਾਨੀ ਕਿ ਤੁਹਾਡੇ ਦੁਆਰਾ ਹੀ ਅੱਜ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਔਰ ਤੁਸੀਂ ਹੀ ਇਸ ਪ੍ਰੋਗਰਾਮ ਦੇ ਵਿੱਚ ਆਉਣਾ ਹੈ ਆਉਣਾ ਕਿਵੇਂ ਜੀ 0181 23 42 171 ਨੰਬਰ ਡਾਇਲ ਕਰਕੇ ਔਰ ਜਿਹੜੇ ਦੋਸਤ ਸਾਨੂੰ ਵਟਸਐਪ ਮੈਸੇਜ ਕਰਨਗੇ 94655 36 077 ਔਰ ਦੋਸਤੋ ਤੁਸੀਂ ਪ੍ਰੋਗਰਾਮ ਸੌਗਾਤ ਦੇ ਵਿੱਚ ਆਪਣੇ ਮਨਪਸੰਦ ਗੀਤ ਪੰਜਾਬੀ ਗੀਤ ਸੁਣ ਸਕਦੇ ਹੋ ਫਰਮਾਇਸ਼ ਕਰ ਸਕਦੇ ਹੋ ਵਟਸਐਪ

ਰਾਹੀਂ ਵੀ ਔਰ ਫੋਨ ਕਾਲ ਦੇ ਰਾਹੀਂ ਵੀ, ਅਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਹੀ ਦਿੱਤਾ। ਜਦ ਤੱਕ ਤੁਸੀਂ ਕਾਲ ਕਰਦੇ ਹੋ ਯਾਨੀ ਕਿ ਨੰਬਰ ਦੀ ਕੋਸ਼ਿਸ਼ ਕਰਦੇ ਹੋ ਸਾਡੇ ਤੱਕ ਪਹੁੰਚਣ ਦੀ, ਮੈਂ ਅੱਜ ਤੁਹਾਡੇ ਨਾਲ ਕਿਸੇ ਵਿਸ਼ੇ 'ਤੇ ਗੱਲ ਕਰਨੀ ਹੈ। ਔਰ ਉਹ ਵਿਸ਼ਾ ਬਿਲਕੁਲ ਜੀ, ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਵਰਲਡ ਟਬੈਕੋ ਡੇ ਹੈ ਯਾਨੀ ਕਿ ਤੰਬਾਕੂ ਡੇ। ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਇਸ ਦਾ ਸੇਵਨ ਕਰਦੇ ਨੇ, ਪਰ ਚੰਗੀ ਚੀਜ਼ ਤਾਂ ਨਹੀਂ ਹੈ। ਕੋਈ ਵੀ ਨਸ਼ਾ ਜਿਹੜਾ ਹੈ ਨਾ ਜੀ, ਉਹ ਚੰਗਾ ਨਹੀਂ ਹੁੰਦਾ। ਪਰ ਇਹ ਜਿਹੜਾ ਨਸ਼ਾ ਹੈ, ਸਾਡੇ ਪੰਜਾਬ ਦੇ ਲੋਕ ਤਾਂ ਵੈਸੇ ਇਸ ਨੂੰ ਘੱਟ ਪਸੰਦ ਕਰਦੇ ਨੇ, ਪਰ ਪੰਜਾਬ ਤੋਂ ਬਾਹਰ ਜਿਹੜੇ ਕਾਫੀ ਜਿਹੜੇ ਦੋਸਤ ਨੇ ਉਹਨਾਂ ਨੂੰ ਦੇਖਿਆ ਜਾਂਦਾ ਕਿ ਉਹ ਇਸ ਨਸ਼ੇ ਦੇ ਵਿੱਚ ਯਾਨੀ ਕਿ ਤੰਬਾਕੂ ਵਾਲੇ ਨਸ਼ੇ ਵਿੱਚ ਪਏ ਹੋਏ ਨੇ। ਔਰ ਇਸਦੇ ਨਾਲ ਜਿਹੜਾ ਤੁਹਾਡਾ ਮੂੰਹ ਹੈ, ਦੰਦ ਹੈ ਔਰ ਤੁਹਾਡਾ ਜਬੜਾ ਜਿਹੜਾ ਹੈ, ਉਸਨੂੰ ਕੈਂਸਰ ਵੀ ਹੋ ਸਕਦਾ। ਲੇਕਿਨ ਅਸੀਂ ਬਿਲਕੁਲ ਵੀ ਨਹੀਂ ਸੋਚਦੇ, ਜਦੋਂ ਨਸ਼ਾ ਕਰਦੇ ਹਾਂ ਨਾ ਉਦੋਂ ਇਹ ਸੋਚਦੇ ਹਾਂ ਕਿ ਬਸ ਸਿਰਫ ਇਸ ਨਸ਼ੇ ਦੇ ਨਾਲ ਹੀ ਸਾਡਾ ਗੁਜ਼ਾਰਾ ਹੋ ਸਕਦਾ। ਪਰ ਦੋਸਤੋ, ਜੇ ਨਸ਼ਾ ਤੁਸੀਂ ਕਰਨਾ, ਕਿਸੇ ਕਿਤਾਬ ਦਾ ਨਸ਼ਾ ਕਰੋ, ਸੰਗੀਤ ਦਾ ਨਸ਼ਾ ਕਰੋ, ਔਰ ਜੇ ਆਕਾਸ਼ਵਾਣੀ ਜਲੰਧਰ ਦਾ ਨਸ਼ਾ ਕਰੋ ਤਾਂ ਫਿਰ ਤਾਂ ਕਿਆ ਹੀ ਬਾਤ ਹੈ ਜੀ। ਕਿਉਂਕਿ ਵਰਲਡ ਟਬੈਕੋ ਡੇ ਦੇ ਵਿੱਚ ਜੇ ਤੁਸੀਂ ਅੱਜ ਤਹੀਆ ਕਰ ਲਓ ਕਿ ਅੱਜ ਤੋਂ ਬਾਅਦ ਮੈਂ ਸਿਰਫ ਅਤੇ ਸਿਰਫ ਨਸ਼ਾ ਕਰਨਾ ਅਤੇ ਆਕਾਸ਼ਵਾਣੀ ਜਲੰਧਰ ਦਾ ਕਰਨਾ, ਤਾਂ ਫਿਰ ਦੇਖੋ ਇਹ ਜਿਹੜਾ ਨਸ਼ਾ ਹੈ ਇਹ ਤੁਹਾਡੀ ਜ਼ਿੰਦਗੀ 'ਚ ਕਿੰਨਾ ਸਕੂਨ ਲੈ ਕੇ ਆਏਗਾ, ਕਿੰਨੀ ਤੰਦਰੁਸਤੀ ਲੈ ਕੇ ਆਏਗਾ, ਕਿੰਨਾ ਇੱਕ ਖੁਸ਼ਹਾਲੀ ਲੈ ਕੇ ਆਏਗਾ, ਇਹ ਤੁਸੀਂ ਸੋਚ ਵੀ ਨਹੀਂ ਸਕਦੇ। ਜਿੱਥੇ ਤੱਕ ਤੁਸੀਂ ਇਸ ਨਸ਼ੇ ਨੂੰ ਕਰੋਗੇ ਨਾ, ਇਹ ਤਾਂ ਉਹਨਾਂ ਨੂੰ ਪਤਾ ਲੱਗਦਾ ਜਿਨ੍ਹਾਂ ਨੇ ਨਸ਼ਾ ਕੀਤਾ ਹੈ। ਐਂ ਜੀ, ਤੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਤੋਂ ਬਾਅਦ ਜਿਹੜਾ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ, ਚਾਹੇ ਉਹ ਤੰਬਾਕੂ ਦਾ ਨਸ਼ਾ ਹੈ, ਸ਼ਰਾਬ ਦਾ ਨਸ਼ਾ ਹੈ, ਜਾਂ ਇਸ ਤਰ੍ਹਾਂ ਦਾ ਕੋਈ ਵੀ ਨਸ਼ਾ ਹੈ, ਕੋਈ ਚਿੱਟਾ ਪਿੱਟਾ ਲੈਂਦੇ ਨੇ, ਇਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਨਾ ਜੀ, ਇਹ ਸਾਰੇ ਨਸ਼ਿਆਂ ਤੋਂ ਅਗਰ ਹਟ ਕੇ ਤੁਸੀਂ ਅੱਜ ਤੋਂ ਤਹੀਆ ਕਰ ਲਓ ਕਿ ਮੈਂ ਸੰਗੀਤ ਦਾ ਨਸ਼ਾ ਕਰਨਾ, ਮੈਂ ਕਿਤਾਬ ਦਾ ਨਸ਼ਾ ਕਰਨਾ, ਮੈਂ ਕਿਸੇ ਚੀਜ਼ ਨੂੰ ਪੜ੍ਹਨ ਦਾ ਨਸ਼ਾ ਕਰਨਾ, ਜਾਂ ਆਕਾਸ਼ਵਾਣੀ ਜਲੰਧਰ ਦੇ ਇਸ ਸੋਹਣੇ ਸੋਹਣੇ ਸੰਗੀਤ ਦਾ ਨਸ਼ਾ ਕਰਨਾ, ਤਾਂ ਫਿਰ ਨਸ਼ਾ ਕਰਨ ਦਾ ਸਵਾਦ ਹੀ ਅਲੱਗ ਹੈ।

0: जी दोस्तों, चढ़ गया चढ़ गया चढ़ गया नशा। और नशा ये भी एक नशा है, इश्क दा नशा। और इश्क दा नशा जदों हो जाता है ना, उदों इंसान फिर तो उस दूसरिया नशिया बिल्कुल भी भुल जाता है। तो तुसी उस मुर्शद दे नाल भी नशा इश्क कर सकते हो। तो ये जड़ा नशा है ना, फिर तो नशा तुहानू होर कुछ करन दी लोड़ ही नहीं है। लो जी, साढ़े कॉलर आ गए ने। देखिए जी, पहले दोस्त केड़े ने। हैलो
1: ਸਤਿ ਸ਼੍ਰੀ ਅਕਾਲ ਸਰ ਜੀ।
0: जी सत श्री अकाल जी, कौन बोल रहे हो?
1: ਜਗਸੀਰ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾ ਸਰਾਂ ਤੋਂ ਬੋਲ ਰਹੇ ਹਾਂ ਸਰ।
0: ਜੀ ਆ ਕਿਆ ਬਾਤ ਹੈ ਜੀ, ਗਿੱਲ ਸਾਹਿਬ ਕੀ ਹਾਲ ਚਾਲ ਨੇ?
1: ਸਰ ਬਹੁਤ ਵਧੀਆ, ਤੁਹਾਡੇ ਨਾਲ ਗੱਲ ਰਹੀ।
0: ਆਹਾ ਹਾ ਹਾ ਹਾ, ਇਹ ਤਾਂ ਗੱਲ ਬਿਲਕੁਲ ਸਹੀ ਹੈ ਜੀ। ਜਦੋਂ ਤੁਹਾਡੇ ਵਰਗੇ ਪਿਆਰੇ ਪਿਆਰੇ ਸਰੋਤੇ ਸਾਡੇ ਤੱਕ ਆਉਂਦੇ ਨੇ ਨਾ, ਸਾਨੂੰ ਵੀ ਨਸ਼ਾ ਹੋ ਜਾਂਦਾ ਹੈ।
1: ਸਰ ਜਦੋਂ ਤੁਹਾਡੇ ਵਰਗੇ ਆਪਦੇ ਵਧੀਆ ਵਧੀਆ ਆਉਂਦੇ ਆ ਤੇ ਸਾਨੂੰ ਵੀ ਬਹੁਤ ਜ਼ਿਆਦਾ ਨਸ਼ਾ ਆ ਜਾਂਦਾ।
0: ਦੇਖੋ ਇਹ ਜਿਹੜਾ ਨਸ਼ਾ ਹੈ ਨਾ, ਮੈਂ ਜਿਵੇਂ ਗੱਲ ਕਰ ਰਿਹਾ ਸੀ, ਦੋਸਤ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦਾ ਨਸ਼ਾ ਕਰਦੇ ਹੋਣਗੇ। ਜੇ ਤੁਸੀਂ ਸੰਗੀਤ ਦਾ ਨਸ਼ਾ ਕਰ ਲਓ ਜਾਂ ਫਿਰ ਆਕਾਸ਼ਵਾਣੀ ਜਲੰਧਰ ਦੇ ਨਾਲ ਨਸ਼ਾ ਕਰ ਲਓ,
1: ਹਾਂਜੀ ਸਰ,
0: ਤੇ ਫਿਰ ਹੋਰ ਕਿਤੇ ਇਸ਼ਕ ਕਰਨ ਦੀ ਵੀ ਲੋੜ ਨਹੀਂ ਹੈ। ਰੂਹ ਦਾ ਨਸ਼ਾ ਕਰ ਲਿਆ, ਇੱਕ ਤੁਸੀਂ ਪੇਟ ਦਾ ਨਸ਼ਾ ਕਰ ਲਿਆ।
1: ਹੋਰ ਨਸ਼ੇ ਸਭ ਫਿੱਕੇ।
0: ਹਾਂ ਇਹ ਤਾਂ ਗੱਲ ਬਿਲਕੁਲ ਠੀਕ ਕਿਹਾ ਜੀ।
1: ਵੇਖੋ ਜੇ ਆਪਾਂ ਹੋਰ ਨਸ਼ਾ ਕਰਾਂਗੇ ਨਾ, ਉਹ ਆਪਣਾ ਸਰੀਰ ਸਿਹਤ ਦਾ ਨੁਕਸਾਨ ਹੋਊਗਾ। ਇਹ ਨਸ਼ੇ ਦਾ ਆਪਾਂ ਨੂੰ ਕੋਈ ਨੁਕਸਾਨ ਨਹੀਂ ਗਾ।
0: ਆਹ ਬਿਲਕੁਲ ਬਿਲਕੁਲ, ਦੇਖੋ ਇਹ ਨਸ਼ਾ ਵੀ ਇੱਦਾਂ ਦਾ ਹੀ ਕਰਨਾ ਚਾਹੀਦਾ।
1: ਸਹੀ ਗੱਲ ਹੈ।
0: ਤੋ ਜੇ ਤੁਸੀਂ ਇਹ ਨਸ਼ਾ ਸਾਡੇ ਨਾਲ ਲੈ ਰਹੇ ਹੋ, ਫਿਰ ਤੇ ਬਸ ਜੀ, ਫਿਰ ਜ਼ਿੰਦਗੀ ਖੁਸ਼ਹਾਲ ਹੀ ਖੁਸ਼ਹਾਲ ਹੈ।
1: ਹਾਂਜੀ ਹਾਂਜੀ।
0: ਤੇ ਅੱਜ ਫਿਰ ਨਸ਼ਾ ਕਰਦੇ ਕਰਦੇ ਤੁਹਾਨੂੰ ਲੈ ਚੱਲਦੇ ਆ ਸੰਗੀਤ ਦੀ ਦੁਨੀਆ ਵੱਲ।
1: ਸਰ ਥੋੜੀ ਜੀ ਸ਼ਰਮ ਨਾਲ ਗੱਲ ਕਰਿਓ।
0: ਹਾਂਜੀ ਹਾਂਜੀ ਬਿਲਕੁਲ। ਸਤਿ
2: ਸ਼੍ਰੀ ਅਕਾਲ ਸਰ ਜੀ।
0: ਜੀ ਸਤਿ ਸ਼੍ਰੀ ਅਕਾਲ ਸ਼ਰਨ, ਸਵਾਗਤ ਹੈ ਪ੍ਰੋਗਰਾਮ ਚ।
2: ਥੈਂਕ ਯੂ ਸਰ, ਤੁਹਾਡੇ ਵੀ ਤੁਹਾਨੂੰ ਵੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ।
0: ਨਮਸਕਾਰ ਸ਼ਰਨ, ਮੈਂ ਭਾਈ ਸਾਹਿਬ ਨਾਲ ਗੱਲ ਜਿਹੜੀ ਕਰ ਰਿਹਾ ਸੀਗਾ ਕਿ ਨਸ਼ਾ ਸਾਨੂੰ ਸੰਗੀਤ ਦਾ ਕਰਨਾ ਚਾਹੀਦਾ, ਪਰ ਤੁਹਾਡੇ ਲਈ ਤਾਂ ਮੈਂ ਕਹਾਂਗਾ ਕਿ ਤੁਸੀਂ ਤਾਂ ਇਸ਼ਕ ਦਾ ਨਸ਼ਾ ਕਰੋ। ਨਹੀਂ ਹੈਲੋ, ਹਾਂਜੀ
2: ਹੈਲੋ,
0: ਹਾਂਜੀ ਹਾਂਜੀ ਹਾਂਜੀ, ਆਵਾਜ਼ ਆ ਰਹੀ ਤੁਹਾਡੀ?
2: ਹਾਂਜੀ ਸਰ।
0: ਮੈਂ ਕਿਹਾ ਨਸ਼ਾ ਇਸ਼ਕ ਦਾ ਵੀ ਕੀਤਾ ਜਾ ਸਕਦਾ। ਕਿਉਂਕਿ ਗਿੱਲ ਸਾਹਿਬ ਦੇ ਨਾਲ ਜਿਹੜਾ ਇਸ਼ਕ ਹੋ ਗਿਆ, ਉਹ ਇਸ ਤੋਂ ਵੱਡਾ ਨਸ਼ਾ ਹੋਰ ਕਿਹੜਾ ਹੋ ਸਕਦਾ? ਇਹ ਤਾਂ ਗੱਲ ਸਹੀ ਹੈ, ਰੋਟੀ ਕਮਾਣੀ ਬੜੀ ਔਖੀ ਹੈ
2: ਜੀ। ਬਿਲਕੁਲ ਬਿਲਕੁਲ ਸਰ,
0: ਤੇ ਇਹ
2: ਨਸ਼ਾ ਕਰਨਾ ਆਪਣੇ ਵਾਤਾਵਰਨ ਨਾਲ ਕਰੋ, ਹਰਿਆਲੀ ਨਾਲ ਕਰੋ ਸਰ, ਹੋਰ ਵੀ ਬਹੁਤ ਸਾਰੀ ਕੁਦਰਤ ਨਾਲ ਪਿਆਰ ਕਰੋ।
0: ਵਾਹ, ਇਹ ਤਾਂ ਤੁਸੀਂ ਹੋਰ ਵੀ ਗੱਲ ਅੱਗੇ ਵਧਾ ਦਿੱਤੀ ਕਿ ਹਰਿਆਲੀ ਨਾਲ ਵੀ ਨਸ਼ਾ ਕੀਤਾ ਜਾ ਸਕਦਾ ਹੈ, ਪਲਾਂਟੇਸ਼ਨ ਕੀਤੀ ਜਾ ਸਕਦੀ ਹੈ।
2: ਜਿਹੜੇ ਆਪਣੇ ਅੰਦਰ ਜਿਹੜੇ ਆਪਾਂ ਆਕਸੀਜਨ ਛੱਡਦੇ ਆ ਵਧੀਆ ਵਧੀਆ, ਤੇ ਹਵਾਵਾਂ ਲੈਂਦੇ ਆ, ਤੇ ਉਹਦੇ ਨਾਲ ਵੀ ਆਪਣਾ ਸਰੀਰ ਤੰਦਰੁਸਤ ਹੋ ਸਕਦਾ। ਇਹ ਨਹੀਂ ਕੋਈ ਜ਼ਰੂਰੀ ਨਹੀਂ ਨਸ਼ੇ ਨਾਲ ਹੀ ਤੰਦਰੁਸਤ
0: ਹੋਣਾ। ਦੇਖੋ ਨਾ, ਤੁਸੀਂ ਜਦੋਂ ਪਲਾਂਟਸ ਲਗਾਓਗੇ ਤੁਹਾਨੂੰ ਆਕਸੀਜਨ ਮਿਲੇਗੀ। ਇਹ ਤਾਂ ਬਹੁਤ ਵਧੀਆ ਗੱਲ ਕਹੀ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਨਸ਼ਾ ਕਰਨਾ ਚਾਹੀਦਾ, ਨਾ ਕਿ ਦੂਸਰਾ ਵਾਲਾ।
2: ਬਿਲਕੁਲ ਬਿਲਕੁਲ ਸਰ, ਜਿਹੜਾ ਅੱਜ ਕੱਲ ਗੰਦੇ ਗੰਦੇ ਜਿਹੇ ਨਸ਼ੇ ਚੱਲੇ ਆ, ਆਪਣੇ ਘਰ ਲਵੈਂਡਨ ਦਾ ਬੂਟਾ ਲਾ ਕੇ ਦੇਖੋ, ਤੁਲਸੀ ਦਾ ਪੌਦਾ ਲਾ ਕੇ ਦੇਖੋ।
0: ਵਾਹ ਬਿਲਕੁਲ,
2: ਸਮੈਲ ਲੈ ਕੇ ਦੇਖੋ, ਤੇਜ ਪੱਤੇ ਦੀ ਸਮੈਲ, ਕੜੀ ਪੱਤਾ ਦੀ ਸਮੈਲ ਲੈ ਕੇ ਦੇਖੋ, ਕਿੰਨੀਆਂ ਬਿਮਾਰੀਆਂ ਦੂਰ ਹੋ ਗਈਆਂ।
0: ਵਾਹ ਜੀ ਵਾਹ, ਕਿਆ ਹੀ ਬਾਤ ਹੈ ਜੀ। ਇਹ ਤਾਂ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਪਲਾਂਟੇਸ਼ਨ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਸਾਨੂੰ ਸਰੀਰ ਨੂੰ ਹੋਰ ਵੀ ਜ਼ਿਆਦਾ ਫਾਇਦਾ ਹੋਵੇ।
2: ਬਿਲਕੁਲ ਬਿਲਕੁਲ
0: ਜੀ, ਬਹੁਤ ਵਧੀਆ। ਸ਼ਰਨ ਅਤੇ ਗਿੱਲ ਸਾਹਿਬ ਦੋਨਾਂ ਦੇ ਵਿਚਾਰ ਵਾਕਿਆ ਜੀ ਬਹੁਤ ਹੀ ਉਮਦਾ ਵਿਚਾਰ, ਔਰ ਅੱਜ ਦੇ ਦਿਨ 'ਤੇ ਤੁਸੀਂ ਸਭ ਨੂੰ ਜਿਹੜੀ ਸੇਧ ਦਿੱਤੀ ਹੈ, ਉਮੀਦ ਹੈ ਜੀ ਸਾਰੇ ਇਸ ਦਾ ਫਾਇਦਾ ਲੈਣਗੇ। ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਸ਼ਰਨ?
2: ਤੁਹਾਡੀ ਚੋਇਸ ਸਹੀ ਸੋਨਾ।
0: ਅੱਛਾ,
2: ਇਹਨਾਂ ਨੂੰ ਕਿਹਾ ਸੀਗਾ ਮੈਨੂੰ ਨਾ ਇੱਕ ਦੋ ਪੌਦੇ ਹੋਰ ਲਿਆ ਕੇ ਦਿਓ, ਇੱਕ ਅਰਜਨ ਦੀ ਸ਼ਰ ਦਾ ਤੇ ਦੂਜਾ ਜਿਹੜਾ ਆਪਣੇ ਸੁਹਾਜੜੇ ਦਾ, ਸਰ ਇਹ ਵੀ ਬਹੁਤ ਵਧੀਆ ਆ।
0: ਆਏ ਹਾਏ ਹਾਏ ਹਾਏ, ਕਿਆ ਹੀ ਬਾਤ ਹੈ ਜੀ, ਬਹੁਤ ਖੂਬਸੂਰਤ। ਇਹ ਜੇ ਤੁਸੀਂ ਕਿਹਾ ਤੇ ਫਿਰ ਤੁਹਾਡੀ ਫਰਮਾਇਸ਼ ਪੂਰੀ ਹੋ ਗਈ ਹੋਣੀ ਹੁਣ ਤੱਕ ਤਾਂ, ਕਿ ਹਲੇ ਹੋਣੀ ਹੈ।
2: ਸਰ ਸਾਡੇ ਨਾ ਮਿਸਤਰੀਆਂ ਦਾ ਥੋੜਾ ਜਿਹਾ ਚੱਲ ਰਿਹਾ ਸੀ, ਇਸ ਕਿਉਂ ਖਤਮ ਹੋ ਗਿਆ, ਕਹਿੰਦਾ ਮੈਂ ਤੈਨੂੰ ਦੋਨੇ ਪੌਦੇ ਲਿਆ ਦੇਵਾਂਗਾ ਸੁਹਾਜੜੇ ਦਾ ਅਰਜਨ ਦੀ ਸ਼ਰ ਦਾ ਵੀ।
0: ਕਿਆ ਬਾਤ ਹੈ ਜੀ, ਚਲੋ ਜਦੋਂ ਲੱਗ ਜਾਣਗੇ ਫਿਰ ਮੈਨੂੰ ਜ਼ਰੂਰ ਦੱਸਣਾ ਕਿ ਉਹਨਾਂ ਦੀ ਤੁਹਾਨੂੰ ਫਾਇਦਾ ਕੀ ਕੀ ਹੋਇਆ।
2: ਜ਼ਰੂਰ ਸਰ
0: ਜੀ, ਬਹੁਤ ਸ਼ੁਕਰੀਆ ਜੀ। ਗੀਤ ਵਾਹ ਜੀ ਵਾਹ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਨਿਮਰਤ ਖਹਿਰੇ ਦਾ ਗੀਤ ਸੁਣਾਉਂਦੇ ਹਾਂ ਤੁਹਾਨੂੰ। ਓਕੇ ਜੀ, ਵੈਲਕਮ ਜੀ।

0: ਗੱਲ ਕਦੀ ਬਣੀ ਜੱਟ ਗੱਲ ਮੁੱਕ ਗਈ। ਕਿਆ ਬਾਤ ਹੈ ਜੀ। ਔਰ ਗੱਲ ਮੁੱਕ ਗਈ, ਆਪਾਂ ਤਾਂ ਗੱਲ ਸ਼ੁਰੂਆਤ ਕੀਤੀ ਹੋਈ ਹੈ, ਤੁਸੀਂ ਕਹਿੰਦੇ ਗੱਲ ਮੁੱਕ ਗਈ, ਐਵੇਂ ਕਿਵੇਂ ਗੱਲ ਮੁੱਕ ਜੂ। ਔਰ ਅਸੀਂ ਪ੍ਰੋਗਰਾਮ ਸੌਗਾਤ ਨੂੰ ਸ਼ੁਰੂਆਤ ਕਰ ਚੁੱਕੇ ਹਾਂ, ਕਾਲਰ ਵੀ ਸਾਡੇ ਪਹਿਲੇ ਆ ਚੁੱਕੇ ਨੇ ਔਰ ਸੈਕਿੰਡ ਕਾਲਰ ਸਾਡੇ ਕੋਲ ਪਹੁੰਚ ਰਹੇ ਨੇ। ਲਓ ਜੀ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ, ਜੈ ਮਾਤਾ ਦੀ ਜੀ, ਕੌਣ ਬੋਲ ਰਹੇ ਹੋ? ਯਸ਼ਪਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ। ਯਸ਼ਪਾਲ ਜੀ, ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਅਕਸਰ ਆਉਂਦੇ ਹੋ ਔਰ ਪ੍ਰੋਗਰਾਮ ਚੰਗਾ ਲੱਗਦਾ, ਤਾਂ ਹੀ ਤਾਂ ਖੈਰ ਆਉਂਦੇ ਹੋ। ਤੇ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਸ਼ਮਸ਼ਾਦ ਬੇਗਮ ਦੀ ਆਵਾਜ਼ ਜੀ, ਬਿਲਕੁਲ ਜੀ, ਇਹ ਤੇ ਆਵਾਜ਼, ਹਾਂ ਬਿਲਕੁਲ, ਪੁਰਾਣੇ ਗੀਤ ਇਹਨਾਂ ਦੇ ਬਹੁਤ ਖੂਬਸੂਰਤ ਸਨ। ਯਸ਼ਪਾਲ ਜੀ ਹਮੇਸ਼ਾ ਹੀ ਪੁਰਾਣੇ ਗੀਤਾਂ ਨੂੰ ਪਸੰਦ ਕਰਦੇ ਨੇ।
1: ਮੈਂ ਪੁਰਾਣੇ
0: ਅੱਜ ਫਿਰ ਸ਼ਮਸ਼ਾਦ ਬੇਗਮ ਦੀ ਆਵਾਜ਼

ਦੇ ਵਿੱਚ। ਹੈ ਜੀ ਚਲੋ ਆਪਣੀ ਆਪਣੀ ਪਸੰਦ ਹੁੰਦੀ ਹੈ ਜੀ। ਔਰ ਅੱਜ ਤੁਸੀਂ ਹਾਂ ਇਹ ਵੀ ਗੱਲ ਸਹੀ ਹੈ। ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਕਿਹੜਾ ਗੀਤ ਸੁਣਾ ਦਈਏ ਤੁਹਾਨੂੰ ਅੱਜ ਯਸ਼ਪਾਲ ਜੀ? ਆਏ ਹਾਏ ਹਾਏ ਕਿਆ ਹੀ ਬਾਤ ਹੈ ਜੀ, ਟੁੱਟ ਜਾਏ ਰੇਲ ਗੱਡੀ ਏ ਹੈ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ। ਲਓ ਆ ਰਿਹਾ ਜੀ ਯਸ਼ਪਾਲ ਜੀ, ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ। ਹਾਂ ਬਿਲਕੁਲ ਜੀ ਬਿਲਕੁਲ, ਪਾਰਟੀ ਵੀ ਦੇਣਗੇ ਤੇ ਵਧੀਆ ਵਧੀਆ ਗਾਣਾ ਵੀ ਸੁਣਾਉਣਗੇ, ਉਹ ਵੀ ਆ ਕੇ ਸੁਣਾਉਣਗੇ ਤੇ ਤੁਸੀਂ ਵੀ ਜ਼ਰੂਰ ਆਉਣਾ ਫਿਰ। ਹੈ ਅੱਛਾ ਲਓ ਜੀ ਸੁਣਦੇ ਹਾਂ ਤੁਹਾਡੀ ਪਸੰਦ ਦਾ ਇਹ ਗੀਤ ਯਸ਼ਪਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਜੈ ਮਾਤਾ ਦੀ। ਬਿਲਕੁਲ ਜੀ, ਵਟਸਐਪ ਮੈਸੇਜ ਵੀ ਤੁਹਾਡੇ ਸ਼ਾਮਿਲ ਕੀਤੇ ਜਾਣਗੇ, ਬਸ ਤੁਸੀਂ ਕੁਝ ਪਲਾਂ ਦਾ ਇੰਤਜ਼ਾਰ ਕਰੋ।

0: ਹਾਂ ਚਲੋ ਭਾਈ ਸਾਹਿਬ ਐਵੇਂ ਕਰ ਲੈਣਾ ਯਾਰ, ਡਿੱਗਦੇ ਨੀਂਦ ਐਵੇਂ ਕਈ ਵਾਰੀ ਥੱਕੇ ਥੁੱਕੇ ਹੁੰਦੇ ਆ।
1: ਹਾਂ ਇਹ ਤਾਂ ਗੱਲ ਸਹੀ ਹੈ ਜੀ, ਚਲੋ ਇਹ ਵੀ
0: ਘਰ ਦੇ
1: ਜ਼ਰੂਰੀ ਹੈ।
0: ਕੰਮ ਹੁੰਦੇ ਨੇ ਜੀ, ਬਾਹਰ ਦੇ ਕੰਮ ਹੁੰਦੇ ਨੇ, ਕੋਈ ਰਿਸ਼ਤੇਦਾਰੀ 'ਚ ਜਾਣਾ, ਕੋਈ ਹੋਰ ਤਰ੍ਹਾਂ ਦੀ ਸਮਾਨ ਸੌ ਪਾਸੇ, ਉਹਨੂੰ ਪਤਾ ਸਾਡੇ ਸਦਾ ਜੀ ਹੁੰਦਾ ਜੀ, ਸੌ
1: ਬਿਲਕੁਲ
0: ਪਾਸੇ ਹੱਥ ਪੱਦੇ ਮਾਰਨੇ ਪੈਂਦੇ ਨੇ।
1: ਪੈਂਦੇ ਆ ਜੀ, ਪੈਂਦੇ ਆ। ਦੇਖੋ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਹੀ ਤਾਂ ਜ਼ਿੰਦਗੀ ਨੂੰ ਆਪਾਂ ਅੱਗੇ ਚਲਾ ਸਕਦੇ ਹਾਂ।
0: ਹਾਂਜੀ ਹਾਂ, ਮਜ਼ਾ ਹੀ ਬਹੁਤ ਆਉਣਾ।
1: ਬਹੁਤ ਬਹੁਤ ਬਹੁਤ। ਅਤੇ ਅੱਜ ਫਿਰ
0: ਤੁਹਾਡਾ ਸਾਥ ਹੈ ਜੀ ਜਲੰਧਰ, ਵਧੀਆ ਚੈਨਲ ਹੈ ਜੀ।
1: ਦੇਖੋ
0: ਫੋਨ ਮੋਹਰੀਆ ਮੈਡਮ ਆਉਣ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੀਆਂ ਨੇ ਜੀ, ਲੇਡੀਜ਼ ਅਨਾਊਂਸਰ ਵੀ, ਜੈਂਟਸ ਵੀ ਬਹੁਤ।
1: ਹਾਂ ਆਕਾਸ਼ਵਾਣੀ ਜਲੰਧਰ ਜਿਹੜਾ ਨਾ ਜੀ, ਤੁਹਾਡਾ ਸਾਰਿਆਂ ਦਾ ਇੱਕ ਸੰਘਣਾ ਪਰਿਵਾਰ ਹੈ ਨਾ ਜਿਹੜਾ ਸਾਡਾ ਬਣ ਚੁੱਕਿਆ, ਅਤੇ ਉਸ ਦੇ ਨਾਲ ਆਪਾਂ ਸਾਰਿਆਂ ਦੀ ਇੱਕ ਦੂਸਰੇ ਦੇ ਨਾਲ ਪੂਰੀ ਗੂੜ੍ਹਤਾ ਹੋਇਆ ਕਿ ਇਹ ਦੋਸਤ ਆਇਆ, ਮੈਂ ਪ੍ਰੋਗਰਾਮ ਸੁਣਨਾ, ਮੈਂ ਪ੍ਰੋਗਰਾਮ 'ਚ ਫੋਨ ਵੀ ਕਰਨਾ, ਇੱਦਾਂ ਹੁੰਦਾ ਹੀ ਹੈ ਨਾ। ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ, ਬਹੁਤ ਮਿਹਨਤ ਕਰਦੇ ਨੇ ਔਰ ਉਹਨਾਂ ਦੇ ਸਦਕਾ ਜਿਹੜਾ ਹੈ ਪ੍ਰੋਗਰਾਮ ਹੋਰ ਵੀ ਚਾਰ ਚੰਨ ਲੱਗ ਰਹੇ ਨੇ। ਹਾਂ ਹਾਂ ਬਿਲਕੁਲ ਬਿਲਕੁਲ ਬਿਲਕੁਲ। ਅਤੇ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਲਓ ਜੀ ਫਿਰ ਸੁਣਾਉਂਦੇ ਹਾਂ ਤੁਹਾਨੂੰ ਗੋਰਾ ਚੱਕ ਵਾਲਾ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ਾਂ ਦੇ ਵਿੱਚ। ਸ਼ੁਕਰੀਆ ਜੀ ਕਾਲ ਕਰਨ ਦੇ ਲਈ ਸੁਖਬੀਰ ਜੀ।
0: ਠੀਕ ਹੈ ਵੀਰ ਜੀ,
1: ਓਕੇ ਜੀ। ਲਓ ਜੀ ਵਟਸਐਪ ਮੈਸੇਜ ਸ਼ਾਮਿਲ ਕਰਦੇ ਹਾਂ। ਇਹ ਸਾਡੇ ਦੋਸਤ ਨੇ ਰਘਵੀਰ ਨਗਰ ਤੋਂ, ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜਾ ਨਾਇਬ ਲੱਡੂ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਮਿੱਤਰ ਨੇ। ਇਹ ਸਾਡੇ ਦੋਸਤ ਨੇ ਜੀ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਹੈ। ਅੰਬਾਲਾ ਤੋਂ ਆਇਆ ਜੀ ਮਹਿੰਦਰ ਰੋਇਲਾ, ਰਣਜੀਤ ਰੋਇਲਾ, ਮਨੀ, ਰੂਬੀ, ਹੈਪੀ, ਕਿਰਨ ਰੋਇਲਾ ਅਤੇ ਸੀਮੂ ਰੋਇਲਾ, ਪੂਰੀ ਰੋਇਲਾ ਫੈਮਿਲੀ ਹੈ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਹੈ। ਜਾਂ ਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਖੱਟਕ, ਕੁਮਾਰੀ ਪੂਜਾ ਖੱਟਕ ਦੇ, ਇਹਨਾਂ ਦਾ ਪੂਰਾ ਖੱਟਕ ਪਰਿਵਾਰ ਹੈ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਹੈ। ਅਤੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਹੈ ਜੀ ਸੁਖਵਿੰਦਰ ਸਿੰਘ, ਜੌੜਾ ਸਿਟੀ ਦੀਵਾਨਾ, ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਮਿੱਤਰ ਨੇ। ਲਓ ਜੀ ਇਹਨਾਂ ਸਭ ਦੀ ਫਰਮਾਇਸ਼ 'ਤੇ ਸੁਣਦੇ ਹਾਂ ਸੁਦੇਸ਼ ਕੁਮਾਰੀ ਅਤੇ ਗੋਰਾ ਚੱਕ ਵਾਲਾ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਬਾਹਰ ਜੀ ਪ੍ਰੋਗਰਾਮ ਪੇਸ਼ ਕਰ ਰਹੇ ਸੀਗੇ ਤੇ ਕਹਿੰਦੇ ਅੱਜ ਰਸਗੜੀਆਂ ਸਾਹਿਬ ਖਾਣ ਪੀਣ ਵਾਸਤੇ ਗੱਲ ਹੋ ਰਹੀ ਹੈ, ਮੈਂ ਕਿਹਾ ਮੈਂ ਤੁਹਾਡੇ ਵਾਸਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤਿਆਰ ਕੀਤੀ ਹੈ।
1: ਅੱਛਾ, ਗਰਮੀਆਂ ਦੇ ਵਿੱਚ
0: ਸਾਰੇ ਆਪਣੇ ਦੋਸਤ ਆ ਰਹੇ ਜੀ, ਦੋਸਤ
1: ਸਾਰੇ
0: ਵਧੀਆ, ਬਹੁਤ ਵਧੀਆ ਅੰਦਾਜ਼ ਆਪਣੇ ਆਪਣਾ
1: ਬਿਲਕੁਲ ਤੁਹਾਡੀ
0: ਮੈਂ ਕਹਿੰਦਾ ਫਿਰ ਆਪਣੇ ਮਨਜੀਤ ਕੌਰ ਦਿੱਲੀ ਵਾਲੇ ਵੀ ਮੈਂ ਕਿਹਾ ਨਜ਼ਾਰੇ ਬੰਨ ਦਿੰਦੇ ਆ ਜੀ।
1: ਹਾਂ ਬਿਲਕੁਲ ਜੀ, ਉਹਨਾਂ ਦੇ ਨਾਲ ਹੀ ਤਾਂ ਪ੍ਰੋਗਰਾਮ ਫਿਰ ਹੋਰ ਚੈਨਲ ਲੱਗ ਜਾਂਦੇ ਨੇ।
0: ਹਾਂਜੀ ਹਾਂਜੀ, ਜਿਵੇਂ ਸ਼ਰਨ ਜੀ ਅੱਜ ਲਾ ਗਏ ਆ।
1: ਹਾਂ ਸ਼ਰਨ ਜੀ ਆ ਗਏ ਨੇ ਤੇ ਮਨਜੀਤ ਜੀ ਆ ਜਾਣਗੇ। ਅੱਜ ਫਿਰ ਫਰਮਾਇਸ਼ ਕਿਹੜੀ ਲੈ ਕੇ ਆਏ ਹੋ?
0: ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ।
1: ਓਏ ਹੋਏ ਹੋਏ,
0: ਮੈਂ ਆਪਣੇ ਡੈਡੀਕੇਟ ਕਰ ਰਿਹਾ ਮੇਰੇ ਪੋਤੇ ਵਾਰਸ ਆਪਣੇ ਵਾਰਸ ਵਾਸਤੇ।
1: ਅੱਛਾ ਜੀ,
0: ਤੇ ਇਹਦੀ ਦਾਦੀ ਵਾਸਤੇ, ਇਹਦੇ ਡੈਡੀ ਵਾਸਤੇ, ਚਾਚਿਆਂ ਵਾਸਤੇ। ਹਾਂਜੀ,
1: ਕੀ ਬਾਤ ਹੈ!
0: ਰਾਮ ਪ੍ਰਸ਼ਾਦ ਜੀ ਵਾਸਤੇ, ਦੋਨੇ ਮਨਜੀਤ ਕੌਰ ਦਿੱਲੀ ਵਾਲੇ ਦੇ ਫਾਲਕ ਵਾਲੇ ਵਾਸਤੇ।
1: ਵਾਓ ਵਾਓ ਵਾਓ,
0: ਹਾਂਜੀ
1: ਕੀ ਬਾਤ
0: ਹੈ! ਆਪਣੇ ਬਿੱਟੂ ਬਾਈ ਜੀ ਵਾਸਤੇ।
1: ਹਾਏ ਹਾਏ ਹਾਏ ਹਾਏ
0: ਹਾਏ ਹਾਂਜੀ, ਹੋਰ ਭੁੱਲਦਾ ਨਹੀਂ ਗਿਆ ਆਪਾਂ ਕਿਧਰੇ,
1: ਮੈਂ ਰਹਿ ਗਿਆ। ਚਲੋ ਬਹੁਤ ਵਧੀਆ ਜੀ, ਤੇ ਗੀਤ ਤੁਹਾਨੂੰ ਸੁਣਾਵਾਂਗੇ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ, ਮੈਨੂੰ ਤੇਰਾ ਸ਼ਬਾਬ ਲੈ ਬੈਠਾ। ਇਹ ਗੀਤ ਸੁਣਾਉਂਦੇ ਹਾਂ, ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲਈਏ ਉਸ ਵੇਲੇ ਤੱਕ। ਲਓ ਠੀਕ ਹੈ ਜੀ, ਤੇ ਕੁਝ ਵਟਸਐਪ ਮੈਸੇਜ ਜਿਹੜੇ ਨੇ ਤੁਹਾਡੇ ਤੱਕ ਪਹੁੰਚ ਰਹੇ ਨੇ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੀਸ਼, ਸ਼ਿਖਾ, ਪ੍ਰਤੀਸ਼ਾ ਸੰਧੂ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਦੋਸਤ ਨੇ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ। ਅਤੇ ਇਹ ਸਾਡੇ ਦੋਸਤ ਮਜਨੂੰ ਦਾ ਟੀਲਾ ਤੋਂ, ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ, ਇਸ਼ਤਾ ਅਰੋੜਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ, ਆਕਾਂਕਸ਼ਾ ਅਤੇ ਮਾਹੀ ਮਲਿਕ ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਬੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਦੋਸਤ ਨੇ। ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ ਰਾਹੁਲ, ਇਹਨਾਂ ਨੇ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਵਟਸਐਪ ਮੈਸੇਜ ਕੀਤਾ। ਲਓ ਜੀ, ਸਭ ਦੀ ਫਰਮਾਇਸ਼ 'ਤੇ ਸੁਣਦੇ ਹਾਂ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ ਤੁਹਾਡੇ ਸਾਰਿਆਂ ਦੇ ਲਈ।

0: ਗੀਤ ਵੀ ਤੁਹਾਡੇ ਅਸੀਂ ਵਜਾਉਂਦੇ ਹਾਂ, ਅਤੇ ਪ੍ਰੋਗਰਾਮ ਦੇ ਵਿੱਚ ਹੋਰ ਅਸੀਂ ਕੀ ਵਧੀਆ ਵਧੀਆ ਕਰ ਸਕਦੇ ਹਾਂ ਜ਼ਰੂਰ ਦੱਸਿਆ ਕਰੋ।
1: ਵਧੀਆ ਤਾਂ ਇਹ ਹੈ ਜੀ, ਬਸ ਗੀਤ ਜਿਹੜੇ ਸਰ ਬਦਲ ਬਦਲ ਕੇ ਚੇਂਜ ਲਾਇਆ ਕਰੋ ਜੀ, ਸਾਰਾ ਦਿਨ ਉਹੀ ਚੱਲਦੇ
0: ਰਹਿੰਦੇ। ਬਿਲਕੁਲ ਜੀ, ਵੈਸੇ ਤਾਂ ਤੁਹਾਡੇ ਵਰਗੇ ਸਰੋਤੇ ਜਦੋਂ ਅਲੱਗ ਅਲੱਗ ਤਰ੍ਹਾਂ ਦੇ ਹਟ ਕੇ ਗੀਤ ਲਵਾਉਂਦੇ ਨੇ ਤਾਂ ਬਦਲ ਕੇ ਆਪੇ ਹੋ ਜਾਂਦੇ ਆ, ਕਿਉਂਕਿ ਜਦੋਂ ਅਸੀਂ ਫਰਮਾਇਸ਼ੀ ਪ੍ਰੋਗਰਾਮ ਕਰਦੇ ਹਾਂ ਨਾ,
1: ਕਲਾਕਾਰ ਦਾ ਹੁੰਦੇ ਕਲਾਕਾਰ ਦਾ ਗੀਤ ਉਹੀ ਲਾ ਦਿੰਦੇ ਜੀ, ਕਲਾਕਾਰ ਭਾਵੇਂ ਹੋਵੇ ਗੀਤ ਤਾਂ ਬਦਲ ਕੇ ਥੋੜ੍ਹਾ ਜਿਹਾ ਹੋਣਾ ਚਾਹੀਦਾ।
0: ਹਾਂ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਐਵੇਂ ਹੀ ਹੋਣਾ ਚਾਹੀਦਾ, ਪਰ ਫਰਮਾਇਸ਼ ਤੁਹਾਡੀ ਸਾਰਿਆਂ ਦੀ ਹੁੰਦੀ ਹੈ ਪਰ ਗੀਤ ਅਲੱਗ ਹੋਣਾ ਚਾਹੀਦਾ। ਅੱਜ ਫਿਰ ਤੁਸੀਂ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਰੰਜਨਾ ਦਾ ਸੁਣਾ ਦਿਓ ਜੀ।
0: ਰੰਜਨਾ ਦਾ ਲਓ ਸੁਣਾਉਂਦੇ ਹਾਂ ਜੀ, ਸ਼ੁਕਰੀਆ ਜੀ ਕਾਲ ਕਰਨ ਲਈ। ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦਾ ਮੈਂ। ਲਓ ਜੀ, ਸਾਡੇ ਦੋਸਤ ਨੇ ਮੈਸਗੇਟ ਨਾਭਾ ਤੋਂ ਜੀ, ਸੋਮਦੱਤ, ਜੋਤੀ ਰਾਣੀ, ਖੈਰਵ, ਗੁਰਮੰਨਤ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਇਹ ਸਾਡੇ ਦੋਸਤ ਨੇ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੋ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਫਾਜ਼ਿਲਕਾ ਤੋਂ ਓਮ ਪ੍ਰਕਾਸ਼, ਵਿਦਿਆ, ਰਾਮ ਸਰੂਪ, ਸੰਤੋਸ਼, ਕੁੰਦਨ, ਸੋਨੀਆ, ਸੁਖਦੇਵ, ਸੁਮਨ, ਰਵੀ, ਦੀਪਕ, ਵਿੱਕੀ, ਮਨੀਸ਼, ਆਸਥਾ, ਪੂਨਮ, ਸੋਨੀਆ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ, ਅਤੇ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ, ਇਹ ਦੋਸਤ ਨੇ ਸਾਡੇ ਮਲੋੜ ਤੋਂ, ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਲਓ ਜੀ, ਤੁਹਾਡੀ ਸਾਰਿਆਂ ਦੀ ਪਸੰਦ 'ਤੇ ਰੰਜਨਾ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਇਹ ਸਾਡੇ ਦੋਸਤ ਆਏ ਨੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਆਰਜੂ ਜਜੋਰੀਆ ਅਤੇ ਗੁੱਡੂ ਹੁਣਾਂ ਨੇ ਪਟੇਲ ਨਗਰ ਮਲੋਰ ਤੋਂ ਵਟਸਐਪ ਮੈਸੇਜ ਕੀਤਾ ਅਤੇ ਲਓ ਜੀ ਸੁਣਦੇ ਹਾਂ ਫਿਰ ਐਮੀ ਵਿਰਕ ਅਤੇ ਜੋਤਿਕਾ ਤਾਂਗਰੀ ਅਤੇ ਇਹਨਾਂ ਦੇ ਹੋਰ ਸਾਥੀਆਂ ਦੀ ਆਵਾਜ਼ਾਂ 'ਚ ਇਹ ਗੀਤ।
1: ਨਹੀਂ ਜੀ, ਰੂਪ ਤੇ ਬਸੰਤ ਗਾ ਰਹੀਆਂ ਸੀ।

ਇਹ ਤੁਸੀਂ ਕੀ ਗੱਲ ਕਰ ਰਹੇ ਹੋ? ਇਹ ਜੀਆਂ ਗੱਲਾਂ ਨਾ ਹੀ ਤਾਂ ਅਸੀਂ ਕਦੇ ਸੋਚੀਆਂ ਨਾ ਹੀ ਸੁਣੀਆਂ। ਅਸੀਂ ਤਾਂ ਸਿੱਧੇ ਸਾਧੇ ਜੱਟ ਜ਼ਿਮੀਂਦਾਰ ਬੰਦੇ ਹਾਂ। ਸਾਡੇ ਲਈ ਤਾਂ ਆਪਸੀ ਭਾਈਚਾਰੇ ਦੀ ਸ਼ਰਮ ਹੀ ਸਭ

0: ਬਾਈ ਸਾਗ ਗੱਲਾਂ ਪਿੰਡਾਂ ਚ ਕਰਨ ਵਾਲੀਆਂ ਹੈ ਨੀ, ਤੁਸੀਂ ਆਂਦਾ ਸੋ ਰੋਟੀ ਸਾਗ ਨਾ ਖਾਓਗੇ ਕਿ ਗਾਜਰਾਂ ਬਣਾਓਗੇ।
1: ਕਿਆ ਬਾਤ ਹੈ ਜੀ, ਲਾਹੌਰ ਦੀ ਗਲੀ ਵਾਕਿਆ ਜੀ ਗੀਤ ਬਹੁਤ ਖੂਬਸੂਰਤ ਸੀ, ਰਾਮ ਪ੍ਰਸ਼ਾਦ ਜੀ ਅਤੇ ਸਾਥੀਆਂ ਦੀ ਫਰਮਾਇਸ਼ ਸੀ ਔਰ ਆਪਾਂ ਕਰ ਲਈ ਸ਼ਾਮਿਲ, ਅਤੇ ਇਹ ਤਾਂ ਮੈਨੂੰ ਉਮੀਦ ਹੈ ਕਿ ਸਾਡੇ ਦੋਸਤ ਇਹ ਜਿਹੜੀ ਅੱਜ ਦਾ ਇਹ ਗੀਤ ਸੁਣਿਆ ਹੋਣਾ ਗਾ, ਪਸੰਦ ਕੀਤਾ ਹੋਇਆ ਸਾਰਿਆਂ ਨੇ। ਸਾਡੇ ਦੋਸਤ ਆਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ
2: ਸ਼ਾਮ ਜੀ, ਸਤਿ ਸ਼੍ਰੀ
1: ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
2: ਬਿਲਕੁਲ
1: ਸਹੀ ਗੱਲ ਆ ਜੀ, ਵੈਸੇ ਦੇਸਰਾਜ ਜਿਹੜੇ ਹੁੰਦੇ ਨੇ ਨਾ, ਉਹ ਉਹਨਾਂ ਦਾ ਤੇ ਐਡਰੈਸ ਜਿਹੜਾ ਬੜਾ ਸਿੰਪਲ ਜਿਹਾ ਹੁੰਦਾ, ਇਸ ਕਰਕੇ ਤੁਹਾਡੇ ਕੋਲ ਤਾਂ ਆਰਾਮ ਨਾਲ ਪਹੁੰਚਿਆ ਜਾ ਸਕਦਾ।
2: ਹਾਂ ਜੀ, ਸਿੰਪਲ ਜਿਹਾ ਹੀ ਹੈਗਾ ਜੀ,
1: ਤੁਹਾਨੂੰ ਬਟ ਟੋਹਾਣਾ, ਟੋਹਾਣਾ ਆ ਕੇ ਤੁਹਾਨੂੰ ਪੁੱਛ ਲੈਣਾ ਜੀ ਦੇਸਰਾਜ ਜੀ ਕਿੱਥੇ ਰਹਿੰਦੇ ਨੇ।
2: ਹਾਂ ਜੀ ਹਾਂ ਜੀ ਹਾਂ
1: ਜੀ,
2: ਕੋਈ ਨਹੀਂ ਹੈਗਾ ਜੀ।
1: ਤੇ ਅੱਜ ਫਿਰ ਦੇਸਰਾਜ ਜੀ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
2: ਹਰਜੀਤ ਹਰਮਨ ਦਾ ਲਾ ਦਿਓ ਜੀ, ਚੰਨ ਚਾਨਣੀ ਰਾਤ।
1: ਅੱਛਾ, ਕੀ ਬਾਤ ਹੈ ਜੀ, ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ ਸੁਣਾਵਾਂਗੇ ਜੀ, ਤੇ ਸ਼ੁਕਰੀਆ ਜੀ ਕਾਲ ਕਰਨ ਲਈ ਦੇਸਰਾਜ ਜੀ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਲਓ ਸਾਡੇ ਦੋਸਤ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ

ਇਹਨਾਂ ਨੂੰ ਵੀ ਅਸੀਂ ਸ਼ਾਮਿਲ ਕਰ ਲਈਏ ਜੀ। ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ, ਹੈਪੀ ਸਾਗਰ, ਲੱਕੀ ਸਾਗਰ, ਇੰਦਰਜੀਤ ਮੰਗਾ USA ਤੋਂ, ਇਹਨਾਂ ਨੇ ਵੀ ਸਾਨੂੰ ਵਟਸਐਪ ਮੈਸੇਜ ਕੀਤਾ ਹੈ। ਅਤੇ ਆਜ਼ਾਦ ਨਗਰ ਹਰਿਦੁਆਰ ਉੱਤਰਾਖੰਡ ਤੋਂ ਤਾਜ ਮੁਹੱਬਤ ਅੰਸਾਰੀ, ਗੁਲਾਮ ਰਾਬਿਰ ਸਾਬਿਰ ਰਾਹੀ, ਮਹਿਰਾਜ ਜਹਾਂ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ, ਪ੍ਰੇਮ ਕੁਮਾਰ ਰਹੀਜਾ, ਕਾਂਤਾ ਰਾਣੀ, ਚਰਨ ਰਹੀਜਾ, ਡੈਨੀ, ਨੀਤੂ, ਜੋਤੀ, ਸਜਨੀ, ਸਰਹੰਦੀ ਬਾਜ਼ਾਰ ਪਟਿਆਲਾ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਲਓ ਜੀ, ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੇ ਕੋਲ ਆ ਗਿਆ।

0: ਨਾ ਕਿ ਇਹਨਾਂ ਦਾ ਚੰਨ ਕਿਹੜਾ ਹੈ ਔਰ ਕਿੱਥੇ ਹੈ, ਔਰ ਉਹ ਚੰਨ ਨੂੰ ਤੱਕਦੇ ਪਏ ਨੇ। ਪਰ ਖੈਰ ਜੀ, ਸਾਡੇ ਕਾਲਰ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ,
1: ਸਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸੁਖਦੇਵ ਸਿੰਘ ਬੱਤੀ, ਇੱਕ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਦੋਸਤਾਂ ਨੂੰ। ਸਤਿ ਸ਼੍ਰੀ ਅਕਾਲ ਪਹੁੰਚ ਗਈ।
1: ਓਕੇ ਜੀ,
0: ਜਨਕ ਜੀ, ਜਨਕ ਤੋਂ ਸੁਖਦੇਵ ਜੀ ਬੋਲ ਰਹੇ ਨੇ, ਜਨਕ ਨਗਰ ਤੋਂ। ਹਾਂ, ਸੁਖਦੇਵ ਜੀ ਬੋਲ ਰਹੇ ਨੇ, ਅਤੇ ਸੁਖਦੇਵ ਜੀ ਹਮੇਸ਼ਾ ਸਾਡੇ ਕੋਲ ਪਹੁੰਚਦੇ ਨੇ ਔਰ ਸੋਹਣੇ ਸੋਹਣੇ ਗੀਤ ਵੀ ਲਗਾਉਂਦੇ ਨੇ ਅਤੇ ਸੋਹਣੀਆਂ ਸੋਹਣੀਆਂ ਗੱਲਾਂ ਵੀ ਕਰਦੇ ਨੇ। ਅੱਜ ਸੁਖਦੇਵ ਜੀ,
1: ਪ੍ਰੋਗਰਾਮ ਕਰ ਰਹੇ ਜੀ,
0: ਬਹੁਤ ਸ਼ੁਕਰੀਆ ਜੀ। ਅੱਜ ਅਸੀਂ ਗੱਲ ਕਰ ਰਹੇ ਸੀ ਸੁਖਦੇਵ ਜੀ ਕਿ ਇਨਸਾਨ ਨੂੰ ਇਹ ਜਿਹੜਾ ਅੱਜ ਨਾ ਵਰਲਡ ਟੋਬੈਕੋ ਡੇ ਸੀਗਾ ਅੱਜ, ਹੁਣ ਤਾਂ ਚਲੋ 12 ਵੱਜ ਗਏ ਨੇ ਅਤੇ ਹੁਣ ਤਾਂ ਟਾਈਮ ਨਿਕਲ ਗਿਆ, ਅਤੇ 31 ਮਈ ਦਾ ਜਿਹੜਾ ਦਿਨ ਸੀ ਉਹ ਸੀ ਵੀ ਆਪਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਚਾਹੀਦਾ।
1: ਬਿਲਕੁਲ ਜੀ, ਨਸ਼ਾ ਤਾਂ ਹੈ ਹੀ ਮਾੜਾ, ਕੋਈ ਵੀ ਨਸ਼ਾ, ਨਸ਼ਾ ਦੇ ਨਾਮ ਦਾ ਕਰੋ ਜਿਹੜਾ ਉਤਰਦਾ ਨਹੀਂ, ਇਹ ਰਾਤੀ ਨਸ਼ਾ ਕੀਤਾ ਸਵੇਰੇ ਉਤਰ ਜਾਂਦਾ। ਨਸ਼ਾ ਨਾਮ ਦਾ ਕਰੋ ਜਿਹੜਾ ਕਦੀ ਉਤਰੇ ਨਾ।
0: ਵਾਹ ਜੀ ਵਾਹ, ਬਿਲਕੁਲ ਸਹੀ ਕਿਹਾ, ਇਹ ਤਾਂ ਗੱਲ ਬਿਲਕੁਲ ਠੀਕ ਕਹੀ ਹੈ, ਕਿਉਂਕਿ ਇਹ ਜਿਹੜਾ ਨਸ਼ਾ ਹੈ ਨਾ, ਇਹ ਤਾਂ ਤੁਹਾਡਾ ਧੁਰ ਤੱਕ ਨਾਲ ਜਾਣਾ।
1: ਬਿਲਕੁਲ ਜੀ, ਬਿਲਕੁਲ।
0: ਬਹੁਤ ਖੂਬਸੂਰਤ।
1: ਬੱਚੇ ਡੀਕਦੇ ਹੁੰਦੇ ਨੇ ਬਾਪ ਆਪਣੇ ਨੂੰ, ਮੇਰਾ ਡੈਡੀ ਗਿਆ ਕੰਮ ਤੇ, ਸ਼ਾਮ ਨੂੰ ਚੀਜ਼ ਲੈ ਗਿਆ ਹੋਵੇਗਾ, ਨਸ਼ਾ ਕਰਕੇ ਆ ਜਾਵੇ, ਫਿਰ ਬੱਚਿਆਂ ਦੇ ਕੀ ਬੀਤਦੀ ਹੈ ਜੀ। ਇਹ ਤਾਂ ਬੱਚਿਆਂ ਨੂੰ ਪਤਾ ਨਾ।
0: ਬਿਲਕੁਲ ਬਿਲਕੁਲ, ਇਸ ਕਰਕੇ ਆਪਾਂ ਨੂੰ ਆਪਣੇ ਪਰਿਵਾਰ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ, ਤਾਂ ਜੋ ਇਸ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਹੜਾ ਹੈ ਉਹ ਇਨਸਾਨ ਨਾ ਕਰੇ, ਅਤੇ ਦੇਖੋ ਪਰਿਵਾਰ ਵੀ ਖੁਸ਼ਹਾਲ ਹੋ ਜਾਂਦਾ। ਸੁਖਦੇਵ ਜੀ, ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਗੁਰਦਾਸ ਮਾਨ ਦਾ ਗੀਤ ਹੈਗਾ ਜੀ, ਕੀ ਖੱਟਿਆ ਮੈਂ ਤੇਰੀ ਹੀਰ ਬਣ
0: ਕੇ। ਹੀਰ ਬਣ ਕੇ, ਲਓ ਜੀ ਸੁਣਾਵਾਂਗੇ ਸੁਖਦੇਵ ਜੀ, ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਧੰਨਵਾਦ ਜੀ ਤੁਹਾਡਾ।
0: ਓਕੇ ਜੀ, ਲਓ ਸਾਡੇ ਕੋਲ ਵਟਸਐਪ ਮੈਸੇਜ ਨੇ, ਇਹਨਾਂ ਨੂੰ ਆਪਾਂ ਸ਼ਾਮਿਲ ਕਰਦੇ ਹਾਂ। ਇਹ ਸਾਡੇ ਦੋਸਤ ਨੇ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ, ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਔਰ ਇਹ ਸਾਡੇ ਦੋਸਤ ਨੇ ਜੀ ਮੋਹਨ ਚੰਦਰ ਜੀ, ਇਹਨਾਂ ਨੇ ਸਾਨੂੰ USA ਤੋਂ ਮੈਸੇਜ ਪਾਇਆ, ਅਤੇ ਇਹਨਾਂ ਨੇ ਵੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਨੂੰ ਪਸੰਦ ਕੀਤਾ, ਅਤੇ ਲਓ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਹੀ ਗੀਤ ਨਜ਼ਰ ਕਰ ਰਹੇ ਹਾਂ ਤੁਹਾਡੇ, ਸੁਣਦੇ ਹਾਂ ਜੀ ਇਹ ਗੀਤ।

0: ਬਿਲਕੁਲ ਜੀ, ਅੱਗੇ ਪਿੱਛੇ ਚੱਲਦੇ ਆ। ਤੁਹਾਡਾ ਨੰਬਰ ਬੜੀ ਮੁਸ਼ਕਿਲ ਨਾਲ ਮਿਲਦਾ ਸਰ।
1: ਓ ਦੇਖੋ ਨਾ, ਸਾਡੇ ਦੋਸਤ ਪਹਿਲਾਂ ਵੀ ਕਹਿ ਕੇ ਗਏ ਨੇ,
0: ਬਿਜੀ ਬਿਜੀ ਰਹਿੰਦਾ,
1: ਬਿਜੀ ਰਹਿੰਦਾ ਹੈ, ਤੇ ਬਹੁਤ ਸਾਰੇ ਦੋਸਤ ਕੋਸ਼ਿਸ਼ ਕਰਦੇ ਹੁੰਦੇ ਨੇ ਸਾਡੇ ਤੱਕ ਪਹੁੰਚਣ ਦੀ। ਜੀ
0: ਸ਼ੁਕਰੀਆ ਜੀ, ਆਕਾਸ਼ਵਾਣੀ ਜਲੰਧਰ ਦਾ
1: ਬਹੁਤ ਸ਼ੁਕਰੀਆ। ਨੂਤਨ ਜੀ, ਲਓ ਸੁਣਦੇ ਹਾਂ ਤੁਹਾਡੀ ਪਸੰਦ ਦਾ ਇਹ ਗੀਤ।
0: ਠੀਕ ਹੈ ਜੀ।

0: जी दोस्तों, जिन्ना मेरा तोड़दा है दिल इन्ना सोहना मैनू प्यार भी नहीं करता, पर इस तरह किदा हो सकता जो तुहानू प्यार करता होएगा ते तुहाडा दिल बिल्कुल नहीं तोड़ सकता। लो जी कॉलर आ गए ने, देखिए जी किहड़े दोस्त ने। हैलो,
1: हेलो,
0: स्वागत है जी प्रोग्राम च, कौन बोल रहे हो?
1: ਸਤਿਕਾਰ ਜੀ। ਸ਼ਾਮ ਦੀ ਪ੍ਰੀਤਮ ਗੱਲ ਕਰਨਾ, ਪਿੰਡ ਲੱਡੂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ।
0: ਪ੍ਰੀਤਮ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ। ਹੋਰ ਸੁਣਾਓ, ਹਾਲ ਚਾਲ ਸਭ ਠੀਕ ਹੈ?
1: ਹਾਂ ਬਿਲਕੁਲ ਜੀ। ਵੇਖੋ, ਮੈਂ ਪ੍ਰੋਗਰਾਮ ਸੁਣਦਾ ਪਿਆ ਤੇ 11 ਵਜੇ ਤੱਕ ਨਾ ਮੈਂ ਲੱਸਣ ਵੱਢਦਾ ਰਹਿੰਦਾ ਹੁੰਦਾ।
0: ਅੱਛਾ, ਇਹਦਾ ਮਤਲਬ ਨਾਲ ਨਾਲ ਕੰਮ ਵੀ ਹੋ ਰਿਹਾ ਸੀ ਹੈ?
1: ਉਹ ਕੰਮ ਇਸ ਤਰ੍ਹਾਂ ਨਾ ਵੀ ਪਹਿਲੋਂ ਫਿਰ ਨਾ ਫਿਰ ਸੌਂ ਜਾਏਗੀ ਤਾਂ ਨੀਂਦ ਆ ਜਾਂਦੀ ਹੈ, ਇਹਨੇ ਨਾਲ ਜਾਗਦੇ ਰਹੀਦਾ।
0: ਅੱਛਾ, ਤੁਸੀਂ ਸਾਡਾ ਪ੍ਰੋਗਰਾਮ ਸੁਣਨ ਦੇ ਲਈ ਲਸਣ ਵੱਢਦੇ ਰਹੇ?
1: ਹਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ।
0: ਵਾਹ ਜੀ ਵਾਹ, ਦੇਖੋ

0: ਵੀ ਨਸ਼ਾ ਹੋ ਗਿਆ ਨਾ ਇੱਕ।
1: ਹਾਂ ਇਹ ਵੀ ਨਸ਼ਾ, ਇਹੋ ਜਿਹਾ ਨਸ਼ਾ ਕਰਨਾ ਚਾਹੀਦਾ ਜਿਵੇਂ ਤੁਸੀਂ ਨਸ਼ੇ ਦੀ ਗੱਲ ਕੀਤੀ।
0: ਹਾਂ
1: ਗੱਲ ਇਹ ਹੈਗੀ ਆ ਨਾ, ਪੁਰਾਣੇ ਜਮਾਨੇ ਦੇ ਵਿੱਚ ਨਾ ਵਾਢੀਆਂ ਬਹੁਤ ਲੋਕ ਕਣਕ ਵਾਢੀਆਂ ਕਰਦੇ ਹੁੰਦੇ ਸੀ
0: ਜੀ।
1: ਤੋ ਮਾਵਾਂ ਨੂੰ ਤੈਨੂੰ ਪਤਾ ਪੁੱਤਰ ਬਹੁਤ ਪਿਆਰੇ ਹੁੰਦੇ ਆ।
0: ਹਾਂ ਬਿਲਕੁਲ ਹੁੰਦੇ ਆ ਜੀ।
1: ਭਾਵੇਂ ਉਹਦਾ ਪੁੱਤਰ ਕਿਹੋ ਜਿਹਾ ਹੋਵੇ, ਮਾਂ ਨੂੰ ਉਸ ਬਹੁਤ ਬੱਚਾ ਸੋਹਣਾ ਲੱਗਦਾ,
0: ਮੇਰਾ
1: ਪੁੱਤਰ ਸਾਰੇ ਲੋਕਾਂ ਨਾਲੋਂ ਚੰਗਾ। ਉਹ ਕੀ ਹੋਇਆ ਵੀ ਉਹ ਨਾ ਕਿਸੇ ਵੇਲੇ ਵਾਢੀ ਵੱਢਦਿਆਂ ਵੱਢਦਿਆਂ ਉਹ ਬੱਚਾ ਚਲਾ ਗਿਆ ਵਾ, ਜਾ ਕੇ ਲੱਗ ਪਿਆ ਨਾਲ ਕਣਕ ਵੱਢਣ।
0: ਅੱਛਾ।
1: ਤੇ ਉਹ ਸਾਰਿਆਂ ਨਾਲੋਂ ਅੱਗੇ ਲਗਾ ਗਿਆ।
0: ਕਿਆ ਬਾਤ।
1: ਉਹਦੀ ਮਾਂ ਕਹਿੰਦੀ ਰੋਟੀ ਲੈ ਕੇ ਆਈ ਨਾ, ਉਹਦੀ ਮਾਂ ਕਹਿਣ ਲੱਗੀ ਆਂਦੀ ਵੇਖ ਲੋ ਮੇਰਾ ਪੁੱਤਰ ਨਾ ਸਾਰਿਆਂ ਤੋਂ ਮੇਰਾ ਪੁੱਤਰ ਮੋਹਰੀ ਅੱਗੇ ਜਾ ਰਿਹਾ।
0: ਵਾਹ ਜੀ ਵਾਹ, ਕਿਆ ਬਾਤ।
1: ਜਿਸ ਵੇਲੇ ਦੂਸਰੀ ਚਾਹ ਦਾ ਟਾਈਮ ਹੋ ਗਿਆ ਨਾ, ਚਾਰ ਕੁ ਦਾ ਦੂਸਰੀ ਚਾਹ ਉਹਦੀ ਮਾਂ ਲੈ ਕੇ ਆਈ ਨਾ
0: ਛੋਟੇ
1: ਵੇਲੇ ਫੇਰ, ਤੇ ਉਹ ਸਾਰਿਆਂ ਤੋਂ ਵਿਚਾਰਾ ਪਿੱਛੇ ਰਹਿ ਗਿਆ।
0: ਓ ਹੋ ਹੋ ਹੋ।
1: ਤੇ ਉਹਦੀ ਮਾਂ ਪਤਾ ਕੀ ਕਹਿਣ ਲੱਗੀ, ਕਹਿੰਦੀ ਵੇਖੋ ਜੀ ਮੇਰਾ ਪੁੱਤਰ ਵੇਖੋ ਏਡਾ ਵਧੀਆ ਮੇਰਾ ਪੁੱਤਰ ਹੈ ਜਿਹੜਾ ਸਾਰਿਆਂ ਨੂੰ ਧੱਕਾ ਲਾਈ ਆਉਂਦਾ ਹੈ।
0: ਲੋਈ ਵੀ ਤੁਹਾਡੀ ਸ਼ੋਭਾ ਬਣ ਗਈ ਹੈ ਤੇ ਤੁਸੀਂ ਤਾਂ ਜੀ ਕਮਾਲ ਹੀ ਕਰ ਛੱਡਿਆ ਪ੍ਰੀਤਮ ਜੀ ਇਹ ਗੱਲ ਸੁਣਾ ਕੇ।
1: ਦੇਖੋ ਜੀ ਅੱਗੇ ਮੈਂ ਪਹਿਲਾਂ ਆ ਜਾਣਾ, ਤੁਸੀਂ ਕਹੋ ਜੀ ਅੱਜ ਪ੍ਰੀਤਮ ਪਿੱਛੇ ਕਿਉਂ ਆਇਆ, ਅੱਜ ਮੈਂ ਸਾਰਿਆਂ ਨੂੰ ਧੱਕਾ ਲਾਇਆ ਸਾਰੇ ਸਰੋਤਿਆਂ ਨੂੰ ਸੁਣ ਤੇ ਮੈਂ ਆਖਿਆ ਮੈਂ ਐਂਡ ਤੇ ਹੀ ਆਊਂਗਾ ਉਹਨਾਂ ਦੇ।
0: ਵਾਹ ਕੀ ਬਾਤ ਹੈ ਜੀ, ਬਹੁਤ ਖੂਬਸੂਰਤ ਗੱਲ ਕੀਤੀ ਹੈ ਤੇ ਗੀਤ ਵੀ ਦੱਸ ਦਿਓ ਹੁਣ ਫਟਾਫਟ।
1: ਗੀਤ ਇੱਕ ਜਗਮੋਹਨ ਕੌਰ ਦਾ ਹੈਗਾ, ਸਾਡਾ ਸਾਡੀ ਚੂੜੇ ਵਾਲੀ ਬਾਂ ਉੱਤੋਂ ਗਾਣਾ ਖੋਲ ਦੇਵੇ ਮਜਾਜੀ ਆ ਜ਼ਬਾਨ ਵਿੱਚੋਂ ਕੁਝ ਬੋਲ ਦੇ।
0: ਵਾਹ ਜੀ ਵਾਹ, ਸੁਣਾਨਿਆ ਜੀ, ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਓਕੇ ਓਕੇ ਸ਼ਾਮ ਜੀ।
0: ਓਕੇ ਜੀ।
2: ਟਾਲੇ ਚੱਲੇ ਪਰਛਾਵੇਂ ਕਿਉਂ ਤੂੰ ਹਾਲੇ ਵੀ ਨਾ ਆਵੇਂ, ਟਾਲੇ ਚੱਲੇ ਪਰਛਾਵੇਂ ਕਿਉਂ ਤੂੰ ਹਾਲੇ ਵੀ ਨਾ

ਜੀ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਆਖਰੀ ਕਾਲਰ ਸਾਡੇ ਤੱਕ ਪਹੁੰਚੇ ਨੇ, ਦੇਖਦੇ ਨੇ ਜੀ ਕਿਹੜੇ ਦੋਸਤ ਨੇ। ਹੈਲੋ ਜੀ, ਸਵਾਗਤ ਹੈ ਜੀ ਪ੍ਰੋਗਰਾਮ ਚ, ਕੌਣ ਬੋਲ ਰਹੇ ਹੋ? ਸਵਾਗਤ ਹੈ ਜੀ ਪ੍ਰੋਗਰਾਮ ਚ, ਵਕਤ ਹੋ ਰਿਹਾ, ਫਟਾਫਟ ਦੱਸ ਦਿਓ। ਅੱਜ ਦੇ ਫਿਰ ਵਕਤ ਹੋ ਗਿਆ ਤੇ ਗੀਤ ਇਹੀ ਚੱਲੇਗਾ ਜਿਹੜਾ ਚੱਲ ਰਿਹਾ ਸੁਰਜੀਤ ਬਿੰਦ ਰੱਖਿਆ ਦੀ ਆਵਾਜ਼ ਦੇ ਵਿੱਚ। ਤੁਹਾਡੀ ਹਾਜ਼ਰੀ ਲੱਗਣੀ ਸੀ। ਹਾਂਜੀ ਤੁਹਾਡੀ ਮੈਂ ਕਿਹਾ ਹਾਂ ਬਿਲਕੁਲ। ਵਾਹ ਜੀ ਵਾਹ, ਰੱਬ ਨਾਲ ਨਸ਼ਾ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਸਰ। ਠੀਕ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ। ਸੌਗਾਤ ਪ੍ਰੋਗਰਾਮ ਰੋਜ਼ 11:10 ਤੋਂ ਲੈ ਕੇ 1 ਵਜੇ ਤੱਕ ਤੁਹਾਡੀ ਨਜ਼ਰ ਕੀਤਾ ਜਾਂਦਾ। ਚਲੋ ਜੀ, ਚੱਲਦੇ ਹਾਂ ਜੀ। ਫਿਰ ਪ੍ਰੋਗਰਾਮ ਦੇ ਅਗਲੇ ਮਰਹੱਲੇ 'ਚ, ਅਗਲੇ ਸਿਲਸਿਲੇ 'ਚ ਪ੍ਰੋਗਰਾਮ ਹੋਏਗਾ ਪੰਜਾਬੀ ਮੈਲੋਡੀਅਸ ਗੀਤ। ਉਸ ਤੋਂ ਬਾਅਦ ਹੋਣਗੇ ਪੰਜਾਬੀ ਡਿਊਟ ਮਿਊਜ਼ਿਕ, ਸ਼ਬਦ ਸਰਵਣ ਕਰੋਗੇ, ਭਜਨ ਸਰਵਣ ਕਰੋਗੇ। ਪੂਰੀ ਰਾਤ ਅਸੀਂ ਤੁਹਾਡਾ ਇਸੇ ਤਰ੍ਹਾਂ ਮਨੋਰੰਜਨ ਕਰਨਾ, ਤੁਸੀਂ ਜਾਣਾ ਕਿਤੇ ਨਹੀਂ ਹੈ। ਚੱਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ ਪੰਜਾਬੀ ਮੈਲੋਡੀਅਸ ਗੀਤ।

ਸਾਸ ਉਮਰੇ ਲੋਕੋ, ਮੋੜ ਸਕੋ ਤਾਂ ਮੋੜੋ ਇਸ ਨੂੰ, ਰੋਕ ਸਕੋ ਤਾਂ ਰੋਕੋ। ਲਾਪਰਵਾਹੀਆਂ ਬੇਪਰਵਾਹੀਆਂ ਸਭ ਕੁਛ ਇਸ ਦੇ ਪੱਲੇ, ਮਰ ਜਾਣੇ ਮਨ ਇਹ ਭੈੜੀ ਕਰਦੀ ਕੰਮ ਅਵੱਲੇ।

ਗੱਲਬਾਤ ਸੀ ਪਰ ਤੂੰ ਨਾ ਸਮਝ ਸਕੀ, ਇਹ ਸਾਹਾਂ ਦੀ ਮੁਲਾਕਾਤ ਸੀ ਪਰ ਤੂੰ ਨਾ ਸਮਝ ਸਕੀ, ਕੁਝ ਅਣਛੂਹੇ ਜਜ਼ਬਾਤ ਸੀ ਪਰ ਤੂੰ ਨਾ ਸਮਝ ਸਕੀ, ਸਾਡੀ ਕੱਲਿਆਂ ਦੀ ਔਲਾਦ ਸੀ ਪਰ ਤੂੰ ਨਾ ਸਮਝ ਸਕੀ।

ਹੈ ਭੰਗੜਾ ਪਾਵੀ ਕੇ ਗੱਟੀ ਹੋਈ ਦੀਵਾਨੀ ਕੁੜੀ ਦੀ ਝਾਂਜਰ ਛਣਕੇ ਕੁੜੀ ਦੀ ਅਕਮਸਤਾਨੀ ਕੁੜੀ ਭੰਗੜਾ ਪਾਵੀ ਭੰਗੜਾ।

0: ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ ਦੇ ਬਚਨ ਆਉਂਦੇ ਹਨ। ਇਸ ਵਿਸ਼ੇ ਦੇ ਖੋਜ ਮਾਰਗ ਉੱਪਰ ਚੱਲਦੇ ਚੱਲਦੇ ਸਾਡੀ ਹੈਰਾਨੀ ਹੱਦਾਂ ਬੰਨੇ ਪਾਰ ਕਰ ਜਾਂਦੀ ਹੈ। ਇਸ ਅਵਸਥਾ ਲਈ ਆਸਾ ਕੀ ਵਾਰ ਬਾਣੀ ਅੰਦਰ ਪਹਿਲੇ ਪਾਤਸ਼ਾਹ ਜੀ ਨੇ ਵਿਸਮਾਦ ਸ਼ਬਦ ਵਰਤਿਆ ਹੈ। ਸਹਿਬਾਂ ਦੇ ਅਮੋਲਕ ਬਚਨ ਹਨ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ। ਗੁਰੂ ਸਾਹਿਬ ਕੁਦਰਤ ਦੀ ਬੇਅੰਤ ਵਿਸ਼ਾਲਤਾ ਦਾ ਲਗਾਤਾਰ ਹੋਰ ਵਰਣਨ ਕਰਦੇ ਹੋਏ ਇਸ ਸਲੋਕ ਦੀ ਸਮਾਪਤੀ 'ਤੇ ਇਸ ਸਾਰੇ ਪਸਾਰੇ ਸੰਬੰਧੀ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਨਾਲ ਸਿਧਾਂਤ ਸਪਸ਼ਟ ਕਰਦੇ ਹਨ ਕਿ ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਹੀ ਸਮਝਿਆ ਜਾ ਸਕਦਾ ਹੈ। ਵਿਸ਼ਾ ਅਧੀਨ ਵਿਚਾਰ ਤੋਂ ਅਸੀਂ ਇਹੀ ਸਿੱਟਾ ਕੱਢ ਸਕਦੇ ਹਾਂ ਕਿ ਇਸ ਸਾਰੇ ਪਸਾਰੇ ਨੂੰ ਪਸਾਰਨ ਵਾਲਾ ਅਕਾਲ ਪੁਰਖ ਆਪ ਬੇਅੰਤ ਹੈ। ਉਸ ਦੇ ਹੁਕਮ ਨਾਲ ਸਾਜੀ ਹੋਈ ਕੁਦਰਤ ਵੀ ਬੇਅੰਤ ਹੈ। ਉਸ ਦੀ ਬੇਅੰਤਤਾ ਨੂੰ ਪੂਰਨ ਰੂਪ ਵਿੱਚ ਜਾਣਨ ਦੀਆਂ ਕਿਸੇ ਵੀ ਤਰ੍ਹਾਂ ਕੋਈ ਦਾਅਵੇਦਾਰੀਆਂ ਕਰਨ ਦੀ ਥਾਂ 'ਤੇ ਸਾਨੂੰ ਵੀ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨਾਂ ਅਨੁਸਾਰ ਇਹੀ ਆਖਣਾ ਬਣਦਾ ਹੈ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਤੁਮਰਾ ਲੱਖਾ ਨ ਜਾਏ ਪਸਾਰਾ, ਇਹ ਵਾਰਤਾ ਸੁਣਾ ਰਹੇ ਸਨ ਸੁਖਜੀਤ ਸਿੰਘ। ਅਕਾਲ ਪੁਰਖ ਪ੍ਰਭੂ ਸਭ ਤੋਂ ਵੱਡਾ ਹੈ, ਅਰਥਾਤ ਸਿਰਮੌਰ ਹੈ, ਸਿਆਣਾ ਹੈ, ਦਿਆਨਤਦਾਰ ਹੈ। ਗੱਲ ਕੀ ਅਨੇਕਾਂ ਗੁਣ ਹਨ ਜਿਹੜੇ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਬਸ ਉਸ ਦੀ ਭਜਨ ਬੰਦਗੀ ਅਤੇ ਉਸ ਦੇ ਸੇਵਾ ਸਿਮਰਨ ਦੇ ਵਿੱਚ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਰਾਗ ਮਾਰੂ ਵਿੱਚ ਉਚਾਰਿਤ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਮੈਨੂੰ ਐਸੇ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ, ਉਸ ਨੂੰ ਮਿਲੇ ਬਿਨਾਂ ਹਿਰਦਾ ਵਿਆਕੁਲ ਹੈ। ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜਨ ਬੰਦਾ ਤੇਰਾ। ਸਰਵਣ ਕਰਦੇ ਹਾਂ ਭਾਈ ਕਮਲਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਲਈ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਚੁੱਕੇ ਨੇ, ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

सवैये महले तीजे के एक ओंकार सत गुर प्रसाद।

ਸੋਈ ਨਾਮ ਸੇਵਰ ਨਵਨਾਥ ਨਿਰੰਜਨ ਸੇਵ ਸਨ ਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜੇ

ਕਿਤਨਾ ਮੁਲਾਗ ਤੇ ਤੀਸ ਤੇ ਆਵੇ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾਮੈ ਚਰਨ ਚਿਤ ਅੰਮ੍ਰਿਤ ਰਸਿਆ ਤਿਤਨਾਮ ਗੁਰੂ ਗੰਭੀਰ ਗਰੂ ਮਤ ਸਤਕਰ ਸੰਗਤ ਉਦਰਿਆ ਸੋਈ ਨਾਮ ਅਛਲ ਭਗਤੇ ਪਵ

ਉੱਤਰ ਦੱਖਣ ਪੁੱਬ ਦੇਸ਼ ਪਸ਼ਚਮ ਜਸ ਭਾਖੇ ਜਨਮ ਤਾਂ ਐਸ ਕਿਆਥ ਜਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਪਵਜਲ ਹਰਨ ਗੁਰ ਅਮਰਦਾਸ ਤੈ ਪਾਇਓ।

0: ਸਤ ਸੂਰੋਂ ਸੀਲ ਬਲਵੰਤ, ਸਤ ਭਾਏ ਸੰਗਤ ਸਗਨ, ਗੁਰੂ ਮਤ ਨਿਰਵੈਰ ਲੀਨਾ, ਜਿਸ ਧੀਰਜ ਤੁਰ ਤਬਲ ਤੁਜਾ, ਸੇਠ ਬੈਕੁੰਠ ਬੀਨਾ, ਪਰਸੇ ਸੰਤ ਪਿਆਰ, ਜੇਕਰ ਤਾਰੇ ਸੰਜੋਗ, ਸਤ ਗੁਰੂ ਸੇਵ ਸੁਖ ਪਾਇਓ, ਅਮਰ ਗੁਰ ਕੇ ਤੋਂ ਜੋਗ।
1: ਨਾਮ ਨਾਵਣ ਨਾਮ ਰਸ ਖਾਨ, ਅਰ ਭੋਜਨ ਨਾਮ ਰਸ, ਸਦਾ ਚਾਏ ਮੁਖ ਮਿਸ਼ਟ ਬਾਣੀ, ਤਨ ਸਤਿਗੁਰੂ ਸੇਵਿਓ, ਜਿਸ ਪਸੈ ਗਤ ਗਮ ਜਾਣੀ, ਕੁੱਲ ਸਮੂਹ ਸਮੁੰਦਰ ਪਾਇਓ ਨਾਮ ਨਿਵਾਸ, ਸਕਿਆਥ ਜਨਮ ਕਾ ਲੁਚਰੈ, ਗੁਰ ਪਰਸਿਓ ਅਮਰ ਪ੍ਰਗਾਸ, ਸਕਿਆਥ ਜਨਮ ਕਾ ਲੁਚਰੈ, ਗੁਰ ਪਰਸਿਓ ਅਮਰ ਪ੍ਰਗਾਸ।
2: ਬਾਰਜ ਕਰ ਦਾਹਿਣੇ ਸਿੱਧ ਸਨ ਮੁਖ ਮੁਖ ਜੋਵੈ,

0: ਸਰਬ ਇਛ ਤਿਨ ਪਾਇਓ।
1: ਚਰਨ ਤਪਰ ਸਿੱਕੇ ਹੱਥ, ਚਰਨ ਗੁਰ ਅਮਰ ਪਵਲਰਾ। ਹੱਥ ਤਪਰ ਸਿੱਕੇ ਹੱਥ, ਹੱਥ ਲਗਾ ਗੁਰ ਅਮਰ ਪੈ। ਜੀ ਤਪਰ ਸਿੱਕੇ ਹੱਥ, ਜੀ ਗੁਰ ਅਮਰ ਪਨੀਜਾ। ਨੈਣ ਤਪਰ ਸਿੱਕੇ ਹੱਥ, ਨਾਇਣ ਗੁਰ ਅਮਰ ਪਖੀਜਾ। ਸਰਵਨ ਤਪਰ ਸਿੱਕੇ ਹੱਥ, ਸਰਵਨ ਗੁਰ ਅਮਰ ਸੁਨੀਜਾ। ਸਿੱਕਿਆ ਸੋਹੀਓ ਜਿਤ ਹੀ ਬਸਾ, ਗੁਰ ਅਮਰਦਾਸ ਨਿਜ ਜਗਤ ਪਿਤ। ਸਿੱਕਿਆ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ।
0: ਪੈ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। ਨੈਣ ਬੈਨ ਮੋਹ ਇੱਕ ਇੱਕ ਦੋਏ ਠਾਏ ਨ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇ ਲੀਨੋ। ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਨੋ। ਇੱਕੋ ਜੇ ਲੱਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਾਲਪਣ ਤੂੰ ਇੱਕ ਲੋੜ ਹੈ ਇੱਕ ਮੰਨਿਓ।
2: ਜਿਹ ਸਤ ਗੁਰ ਸਿਮਰੰਤ, ਨੈਣ ਕੇ ਤਿਮਰ ਮਿਟਹਿ ਖੇਨ। ਜਿਹ ਸਤ ਗੁਰ ਸਿਮਰੰਤ, ਹਿਰਦੈ ਹਰ ਨਾਮ ਦਿਨੋ ਦੇਨ। ਜਿਹ ਸਤ ਗੁਰ ਸਿਮਰੰਤ, ਜੀ ਕੀ ਤਪਤ ਮਿਟਾਵੈ। ਜਿਹ ਸਤ ਗੁਰ ਸਿਮਰੰਤ, ਰਿੱਧ ਸਿੱਧ ਨਾ

0: ਜਗਤ ਧਨ ਧਨ ਕਰਹੋ ਜਿਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੋ ਨਰਹੋ।
1: ਗੁਰ ਅਮਰਦਾਸ ਪਰਸਿਐ ਪੋਹਮ ਪਾਤਕ ਬੇਨਾਸਾ ਹੈ। ਗੁਰ ਅਮਰਦਾਸ ਪਰਸਿਐ ਸਿੱਧ ਸਾਧਕ ਆਸਾਸਾ ਹੈ। ਗੁਰ ਅਮਰਦਾਸ ਪਰਸਿਐ ਧਿਆਨ ਲਹੇ ਪਹੁ ਮੁਕਹਿ। ਗੁਰ ਅਮਰਦਾਸ ਪਰਸਿਐ ਭਉ ਲੱਭੇ ਗਹੁ ਚੁਕੈ। ਇੱਕ ਬਿਨ ਦੋ ਗੁਣ ਜੋ ਤੋ ਰਹੇ ਜਾਸ ਮੰਤਰ ਮਾਨਵੈ ਲਹੈ। ਜਾਲ ਪਾਪ ਦਾਰਥ ਇਤੜੈ ਗੁਰ ਅਮਰਦਾਸ ਡਿਠੈ ਮਿਲੈ।
2: ਜਪ ਤਪ ਸਤ ਸੰਤੋਖ ਭਿਖ ਦਰਸ

परम पै पुले सुत दारा सेउ प्रीतन एक उत्तम पंथ सुनयो गुर संगत ते।

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦੈ

ਸਤ ਗੁਰ ਜਗਰ ਨਿਬੇਰਾ ਸੋਰ ਨਰ ਨਾਥ ਬੇਅੰਤ ਅਜੋਨੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਹਰੀ ਸਤਿਗੁਰ ਬਿਠਵਾਰਿਆ ਜਿਤ ਮਲਿਕ ਸੰਭਾਲਿਆ ਕਰ ਉਪਦੇਸ਼ ਗਿਆਨ ਅੰਜਨ ਦੀਆ ਨਿਰਤ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੋਕੀ ਡੁੱਬੇ ਸਿਵਣ ਜਾ ਰਿਹਾ ਸਤਿਗੁਰ ਹੈ ਬੰਤਾ ਲੈ ਕਿਨੇ ਵਿਚਾਰਿਆ।

0: ਲੋਕ ਮਹੱਲਾ ਪਹਿਲਾ ਸਿਮਣ ਰੁਖ ਸਰਾਇਰਾ ਅਧ ਦੀਰਗਤ ਮੁੱਚ ਉਜਿਆ ਵਿਆਸ ਕਰ ਜਹਿ ਨਰਾਸੇ ਕਿਤ ਫਲ ਫਿੱਕੈ ਫੁੱਲ ਬਕ ਬਕੇ ਕਾਮਨਾ ਵੇ ਪਤ ਮਿੱਠਤ ਨਿਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵ ਨਾ ਕੋਏ ਧਰਤ ਰਾਜੂ ਧੁਲੀਏ ਨਿਵੇਂ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ ਸੀ ਸੁਣਵਾਏ ਕਿਆ ਥੀਐ ਜਾਰੀ ਦੇਖ ਸੁਦੀ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਧੰ ਮੁਖ ਝੂਠ ਬਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਾਲ ਮਾਲਾ ਤਿਲਕ ਲਿਲਾ ਟੰਗ ਦੁਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੁਕ ਨਿਹਚੋ ਕਰਮੰ ਕਹੋ ਨਾਨਕ ਨਿਹਚੋ ਤਿਆਵੈ

ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਇਸ ਲੋਕ ਮਨਾਏ ਸੀ ਹੁਕਮ ਮੰਨੇ ਹੋਏ ਪਰਮਾਤ ਦਾ ਕਿਸਮੈਂ ਕਾ ਮਹਿਲ ਪਾਏ ਸੀ ਕਿਸਮੈਂ ਭਾਵੇ ਸੋ ਕਰੇ ਮਨ ਦਿੰਦਿਆ ਸੋ ਫਲ ਪਾਏ ਸੀ ਦਾਦਰ ਕੇ ਪੈਦਾ ਜਾਏ ਸੀ ਦਾਦਰ ਕੇ ਪੈਦਾ ਜਾਏ ਸੀ।

ਬੌੜੀ ਤੁਰੇ ਪਲਾਣੇ ਪਾਉਣ ਵੇਖ ਹਰ ਰੰਗੀ ਹਰ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰਪਾ ਸਾਰਿਆ ਚੀਜ਼ ਕਰਨ ਮਨ ਭਖਦੇ ਹਰ ਬੁੱਧ ਨਾ ਹੀ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਿਹਨਤ ਕਰਨ ਵਿਸਾਰਿਆ ਜਰਿਆ ਜੋ ਬਨਹਾਰਿਆ ਦਰਿਆ ਜੋ ਬਨਹਾਰਿਆ।

0: ਪੌੜੀ ਸਤਿਗੁਰ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤੋਂ ਨਗਰੀ ਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਕਮਸਤਕ ਹੱਥ ਧਰ ਵਿੱਚ ਹਮਾਰ ਜੱਡੀਆਂ ਵਰਿਆਈਆਂ ਸਹਿਤ ਠਨੌਣਕ ਪਾਈਆਂ
1: ਗੁਰਸਿੱਖਾਂ ਮਨ ਹਰ ਪ੍ਰੀਤ ਹੈ ਹਰ